0: ਜਦੋਂ ਵੀ ਕਾਮੇਡੀ ਮੂਵੀ ਦੀ ਗੱਲ ਹੁੰਦੀ ਹੈ ਤਾਂ ਇੱਕ ਮੂਵੀ ਦਾ ਨਾਮ ਹਮੇਸ਼ਾ ਆਉਂਦਾ ਹੈ, ਉਹ ਮੂਵੀ ਜਿਹਨੇ ਸਭ ਨੂੰ ਹਸਾ ਹਸਾ ਕੇ ਲੋਟ ਪੋਟ ਕੀਤਾ, ਉਹ ਮੂਵੀ ਜਿਹਦੀ ਸਟੋਰੀ ਨੇ ਬ੍ਰੇਨ ਰੋਟ ਕੀਤਾ।
1: ਗਿੱਪੀ ਗਰੇਵਾਲ, ਬਿੰਨੂ ਢਿੱਲੋਂ, ਸਰਗੁਣ ਮਹਿਤਾ ਫਿਰ ਤੋਂ ਲੈ ਕੇ ਆ ਰਹੇ ਨੇ ਪੰਜਾਬੀ ਸਿਨੇਮਾ ਦੀ ਸਭ ਤੋਂ ਵੱਡੀ ਫ੍ਰੈਂਚਾਈਜ਼ ਕੈਰੀ ਔਨ ਜੱਟਾ 4, ਜਿੱਥੇ ਐਡਵੋਕੇਟ ਢਿੱਲੋਂ ਫਿਰ ਕਹਿਣਗੇ
2: ਪਰ ਢਿੱਲੋਂ ਨੇ ਕਾਲਾ ਕੋਟ ਐਵੇਂ ਨਹੀਂ ਪਾਇਆ।
0: ਦਿਸ 26 ਜੂਨ ਕੈਰੀ ਔਨ ਜੱਟਾ 4 ਦੇ ਨਾਲ ਥੀਏਟਰਸ ਹੋਣਗੇ ਲਾਫਟਰ ਦਾ ਸਟੇਡੀਅਮ, ਕਿਉਂਕਿ ਇਹ ਸਿਰਫ ਫਿਲਮ ਨਹੀਂ, ਇਹ ਲਾਫਟਰ ਦਾ ਫੈਸਟੀਵਲ ਹੈ।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟੀ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: ਵਾਲੇ ਬਾਬੂ, ਮੇਰਾ ਗਾਣਾ ਚਲਾ ਦੋ।
3: ਸਤਿ ਸ਼੍ਰੀ ਅਕਾਲ, ਸ਼ੁਭੋਏ ਬਾਦਸ਼ਾਹ, ਤੇ ਤੁਸੀਂ ਸੁਣ ਰਹੇ ਹੋ 1674 AM ਰੇਡੀਓ। ਹਾਂਜੀ।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ। ਹਾਂਜੀ ਹਾਂਜੀ ਹਾਂਜੀ ਹਾਂਜੀ
1: ਹਾਂਜੀ ਹਾਂਜੀ Radio Hanji, 1674 AM, 24/7 Indian Radio, Sydney ka apna Indian Radio Station.

ਸਸਿਕਾ ਜੀ, ਮੈਂ ਤੁਹਾਡਾ ਆਪਣਾ ਗਿੱਪੀ ਗਰੇਵਾਲ ਤੇ ਤੁਸੀਂ ਸੁਣ ਰਹੇ ਹੋ ਹਾਂਜੀ ਰੇਡੀਓ। ਹਾਂਜੀ।

0: ਜਦੋਂ ਵੀ ਕਾਮੇਡੀ ਮੂਵੀ ਦੀ ਗੱਲ ਹੁੰਦੀ ਹੈ ਤਾਂ ਇੱਕ ਮੂਵੀ ਦਾ ਨਾਮ ਹਮੇਸ਼ਾ ਆਉਂਦਾ ਹੈ, ਉਹ ਮੂਵੀ ਜਿਹਨੇ ਸਭ ਨੂੰ ਹਸਾ ਹਸਾ ਕੇ ਲੋਟ ਪੋਟ ਕੀਤਾ, ਉਹ ਮੂਵੀ ਜਿਹਦੀ ਸਟੋਰੀ ਨੇ ਬ੍ਰੇਨ ਰੋਟ ਕੀਤਾ।
1: ਗਿੱਪੀ ਗਰੇਵਾਲ, ਬਿੰਨੂ ਢਿੱਲੋਂ, ਸਰਗੁਣ ਮਹਿਤਾ ਫੇਰ ਤੋਂ ਲੈ ਕੇ ਆ ਰਹੇ ਨੇ ਪੰਜਾਬੀ ਸਿਨੇਮਾ ਦੀ ਸਭ ਤੋਂ ਵੱਡੀ ਫ੍ਰੈਂਚਾਈਜ਼ ਕੈਰੀ ਔਨ ਜੱਟਾ 4, ਜਿੱਥੇ ਐਡਵੋਕੇਟ ਢਿੱਲੋਂ ਫੇਰ ਕਹਿਣਗੇ
2: ਪਰ ਢਿੱਲੋਂ ਨੇ ਕਾਲਾ ਕੋਟ ਐਵੇਂ ਨਹੀਂ ਪਾਇਆ।
0: ਦਿਸ 26 ਜੂਨ ਕੈਰੀ ਔਨ ਜੱਟਾ 4 ਦੇ ਨਾਲ ਥੀਏਟਰਸ ਹੋਣਗੇ ਲਾਫਟਰ ਦਾ ਸਟੇਡੀਅਮ, ਕਿਉਂਕਿ ਇਹ ਸਿਰਫ ਫਿਲਮ ਨਹੀਂ, ਇਹ ਲਾਫਟਰ ਦਾ ਫੈਸਟੀਵਲ ਹੈ।

0: ਹਾਂਜੀ ਹਾਂਜੀ ਹਾਂਜੀ ਹਾਂਜੀ ਸ਼ੁੱਕਰਵਾਰ ਅੱਜ ਖੁੱਲਾ ਅਖਾੜਾ ਤੇ ਬਾਬਾ ਜੀ ਤੁਹਾਡੀ ਰੀਲ ਨਹੀਂ ਚਲਾ ਸਕਦੇ
1: ਬਾਬਾ ਜੀ ਆਪ ਫਸੇ ਪਏ ਨੇ
0: ਬਾਬਾ ਜੀ ਕੀ ਕਰਨ
1: ਕਦੀ ਕੀ ਕਰੇ ਬਾਬਾ
0: ਧੁੱਪ ਲੱਗ ਜਾਂਦੀ ਕਦੀ ਠੰਡ ਹੋ ਜਾਂਦੀ ਆ ਸ਼ੁੱਕਰਵਾਰ ਦਾ ਦਿਨ ਖੁੱਲਾ ਅਖਾੜਾ ਆਸ ਕਰਦੇ ਹਾਂ ਤੁਹਾਡਾ ਦਿਨ ਵਧੀਆ ਜਾ ਰਿਹਾ ਹੋਊਗਾ ਪ੍ਰੋਗਰਾਮ ਹਾਂਜੀ ਮੈਲਬਨ ਤੇ ਅੱਜ 3 ਤਰੀਕ ਹੋ ਗਈ ਆ
1: ਵਾਹ ਜੀ ਵਾਹ
0: ਜੁਲਾਈ ਦਾ ਮਹੀਨਾ
1: ਬਿਊਟੀਫੁਲ
0: ਐਵੇਂ ਦਿਨ ਐਂ ਲੱਗਦਾ ਵੀ ਐਵੇਂ ਲੰਘਦੇ ਜਾਂਦੇ ਆ ਤੇ ਸਾਲ ਅੱਧ ਚ ਆ ਗਿਆ ਤੇ ਅੱਧ ਤੋਂ ਅੱਗੇ ਲੰਘਦਾ ਹੈ ਨਾ ਭੜੋ ਪੱਡਗਾ ਤੇ ਉਹ ਗਿਆ ਤੇ ਫਿਰ ਕ੍ਰਿਸਮਸ ਕ੍ਰਿਸਮਸ ਹੋਣ ਲੱਗ ਪੈਂਦੀ
1: ਓ ਯੈਸ ਯੈਸ ਯੈਸ
0: ਪਰ ਸੱਚ ਉਹ ਤੋਂ ਪਹਿਲਾਂ ਦੀਵਾਲੀ ਦੀਵਾਲੀ ਹੋਣ ਲੱਗ ਪੈਂਦੀ ਉਹ ਤੋਂ ਪਹਿਲਾਂ ਸੱਚ ਦੁਸਹਿਰਾ ਦੁਸਹਿਰਾ ਹੋਣ ਲੱਗ ਪੈਂਦੀ ਆ
1: ਹਾਂਜੀ ਹਾਂਜੀ ਹਾਂਜੀ ਹਾਂਜੀ ਉਸ ਤੋਂ ਪਹਿਲਾਂ ਵੀ ਕੁਛ ਹੁੰਦਾ ਹੋਏਗਾ
0: ਤੀਆਂ ਤੀਆਂ ਹੋ ਰਹੀਆਂ
1: ਅੱਜ ਕੱਲ੍ਹ ਤੀਆਂ
0: ਅੱਜ ਕੱਲ੍ਹ ਤੀਆਂ ਤੀਆਂ ਹੋ ਰਹੀਆਂ ਨੇ ਤੇ ਆਪਣੇ ਆਸ ਪਾਸ ਤੁਸੀਂ ਤੀਆਂ ਦੇ ਮੇਲੇ ਦਾ ਆਨੰਦ ਮਾਣ ਸਕਦੇ ਹੋ ਤੁਸੀਂ ਅੱਜ ਕੱਲ੍ਹ ਹਰ ਇੱਕ ਸਬਰਬ ਦੇ ਵਿੱਚ ਹਰ ਇੱਕ ਗਲੀ ਮਹੱਲੇ ਦੇ ਵਿੱਚ ਤੀਆਂ ਤੇ ਜਿਹੜੇ ਵੀ ਤੁਹਾਡੇ ਲਾਗੇ ਆ ਜਾਇਆ ਕਰੋ ਜ਼ਰੂਰ ਜਾਇਆ ਕਰੋ ਇਸ ਕਰਕੇ ਕਿਉਂਕਿ ਤੁਸੀਂ ਆਪਣੇ ਹੱਸ ਖੇਡ ਕੇ ਆਪਣਾ ਤਣਾਅ ਥੋੜ੍ਹਾ ਦੂਰ ਕਰ ਸਕਦੇ ਹੋ ਤੁਸੀਂ ਸੋ ਇੱਦਾਂ ਦੇ ਜਿਹੜੇ ਪ੍ਰੋਗਰਾਮ ਨੇ ਇੱਕ ਤੇ ਉਹ ਪ੍ਰੋਗਰਾਮ ਹੁੰਦੇ ਜਿਨ੍ਹਾਂ 'ਚ 500 ਦੀ 800 ਦੀ ਟਿਕਟ ਹੈ ਨਾ ਮਤਲਬ 250 ਦੀ ਟਿਕਟ
1: ਅੱਛਾ ਇਹ ਵੀ ਹੈ ਕੰਮ
0: ਅਤੇ ਉਹੀ ਆ ਹੁਣ ਜਿੱਦਾਂ ਮੰਨ ਲਓ ਵੱਡੇ ਵੱਡੇ ਜਿਹੜੇ ਪ੍ਰੋਗਰਾਮ ਨੇ ਹੁਣ ਕਰਨ ਔਜਲੇ ਦਾ ਹੁਣ ਗਾਂ ਅਤੇ ਕਿੱਡੀ ਕਿੱਡੀ ਮਹਿੰਗੀ ਟਿਕਟ ਹੈ ਹੈ ਨਾ ਸੋ ਕਰਨ ਔਜਲੇ ਦਾ 2 ਸ਼ੋਅ ਹੋ ਗਏ ਵੀ ਪਹਿਲਾ ਜਿਹੜਾ ਵਿਕ ਗਿਆ ਟਾਈਮ ਦੇ ਨਾਲ ਹੀ ਦੂਸਰਾ ਜਿਹੜਾ ਵਾ ਉਹ ਇਸ ਟਾਈਮ ਸੇਲ ਦੇ ਉੱਤੇ ਆ ਅਤੇ ਤੁਸੀਂ ਜਾ ਕੇ ਅਤੇ
1: 19 ਅਗਸਤ ਬੁੱਧਵਾਰ ਨੂੰ ਹੋ ਰਿਹਾ
0: ਹਾਂਜੀ ਪਹਿਲਾਂ ਕਿੱਦਾਂ ਨਹੀਂ
1: ਪਹਿਲਾਂ ਮੰਗਲ ਨੂੰ 18
0: ਹਾਂਜੀ ਪਹਿਲਾਂ 18 ਨੂੰ ਅਤੇ ਹੁਣ 19 ਵਾਲਾ ਅਤੇ ਉਹ ਚਲੋ ਬਾਕੀ ਜਾਣਕਾਰੀਆਂ ਤੁਸੀਂ ਲੈ ਸਕਦੇ ਹੋ ਜਾ ਕੇ
1: livenation.co.au
0: ਅਤੇ ਬਾਕੀ ਆਪਾਂ ਵੀ ਤੁਹਾਡੇ ਨਾਲ ਸਾਂਝੀਆਂ ਕਰ ਦਿਆਂਗੇ ਅੱਜ ਦੇ ਦਿਨ ਹੋਰ ਵੀ ਵਧੇਰੇ ਡਿਟੇਲ ਦੇ ਨਾਲ ਪਰ ਗੱਲ ਕਿੱਥੋਂ ਚੱਲੀ ਸੀ ਸਾਡੀ ਵੀ ਹਾਂ ਉਹ ਇੱਕ ਪਾਸੇ ਮਹਿੰਗੇ ਮਹਿੰਗੇ ਪ੍ਰੋਗਰਾਮ ਅਤੇ ਇੱਕ ਪਾਸੇ ਸਸਤੇ ਦੇ ਵਿੱਚ ਅਤੇ ਵਧੀਆ ਇੰਜੋਇਮੈਂਟ ਨਹੀਂ ਰੁਕਣਾ ਚਾਹੀਦਾ ਮਹਿਫਲਾਂ ਨਹੀਂ ਰੁਕਣੀਆਂ ਚਾਹੀਦੀਆਂ ਇੱਕ ਦੂਸਰੇ ਦੇ ਨਾਲ ਮੇਲ ਜੋਲ ਨਹੀਂ ਰੁਕਣਾ ਚਾਹੀਦਾ ਸ਼ੁੱਕਰਵਾਰ ਆ ਗਿਆ ਤੇ ਸ਼ੁੱਕਰਵਾਰ ਦੇ ਦਿਨ ਤੋਂ ਇਹ ਮੇਲ ਜੋਲ ਸ਼ੁਰੂ ਹੋ ਜਾਂਦਾ ਨਿੱਕੀਆਂ ਨਿੱਕੀਆਂ ਘਰਾਂ ਦੇ ਵਿੱਚ ਪਾਰਟੀਆਂ ਨਿੱਕੇ ਨਿੱਕੇ ਹਾਲਾਂ ਦੇ ਵਿੱਚ ਤੁਹਾਡੇ ਕੋਲ ਜਨਮ ਦਿਨ ਐਨਵਰਸਰੀਆਂ ਕੋਈ ਉਦਾਂ ਕੋਈ ਵਹੀ ਮਿਲੀ ਜਾਂਦਾ ਤੇ ਮਿਲ ਲੈਣਾ ਚਾਹੀਦਾ
1: ਖਿੱਚ ਕੇ ਹੀ ਬੋਲੇ
0: ਨਹੀਂ ਵੇਖੋ ਅੱਜ ਕੱਲ੍ਹ
1: ਆਪਣਾ ਸਬੱਬ ਨਹੀਂ ਬਣ ਪਾ ਰਿਹਾ ਤਾਂ ਕਰਕੇ
0: ਪੈਂਡਿੰਗ ਕੰਮ ਆਪਾਂ ਕਰਨੇ ਨਾ 2-4 ਜਿਹੜੇ ਪਏ ਆ ਤੇ ਵੀਕਐਂਡ ਦੇ ਉੱਤੇ ਹੋਰ ਜ਼ਿਆਦਾ ਬਿਜ਼ੀ ਹੋ ਜਾਈਦਾ
1: ਵੀਕਐਂਡ ਬਿਜ਼ੀ ਆ ਸਹੀ ਗੱਲ
0: ਹੋਰ ਜ਼ਿਆਦਾ ਬਿਜ਼ੀ ਹੋ ਜਾਈਦਾ ਤੇ ਖੈਰ ਤੁਸੀਂ ਨੀ ਬਿਜ਼ੀ ਹੋਣਾ ਬਿਜ਼ੀ ਲਾਈਫ ਬਣੀ ਬਿਜ਼ੀ ਹੋਣ ਦੇ ਲਈ ਆ ਭੱਜੇ ਭੱਜੇ ਜਾਂਦੇ ਕਿਤੇ ਮੰਨ ਲਓ ਵੀ ਭੜੋ ਭੋਜੇ ਤੇ ਇਹਦੇ ਨਾਲ ਦੀ ਰੀਸ ਹੀ ਨਹੀਂ ਆ
1: ਹਾਂ ਵਾਹ ਕਿਆ ਬਾਤ ਕਹੀ ਹੈ ਮੈਂ ਦਿਨੋ ਦਿਨ ਲੱਗ ਰਿਹਾ ਤੁਹਾਡੇ ਅੰਦਰ ਦਾ ਜਿਹੜਾ ਨਾ ਮਤਲਬ ਫਿਲਾਸਫਰ ਆ ਨਾ ਉੱਭਰ ਕੇ ਬਹੁਤ ਹੈਵੀ ਆ ਰਿਹਾ
0: ਨਾ
1: ਬਹੁਤ ਹੈਵੀ
0: ਚੱਲ ਜੂ ਦੁਕਾਨਦਾਰੀ ਤੇ ਫਿਰ ਠੀਕ ਆ ਨਹੀਂ ਇਹਨੂੰ ਹੁਣੇ ਨੱਥ ਪਾਈਏ
1: ਤੁਸੀਂ ਬਸ ਕਲੈਬ ਕਰਕੇ ਨਾ ਬਾਬਾ ਬਣ ਕੇ ਤੇ ਰੀਲਾਂ ਚਲਾਉਣੀਆਂ
0: ਇਹੋ ਹੀ ਤੇ ਔਖਾ ਕੰਮ ਆ
1: ਇਹ ਤੇ ਹੋ ਨਹੀਂ ਰਿਹਾ ਅਸੀਂ ਨਹੀਂ ਕਰੈਕ ਕਰ ਪਾ ਰਹੇ ਤੁਸੀਂ ਕਿੱਦਾਂ ਕਰੋਗੇ
0: ਇਹੋ ਹੀ ਤੇ ਕੰਮ ਨਹੀਂ ਆਉਂਦਾ ਆਪਾਂ ਨੂੰ ਓਲਡ ਮੈਕਡੋਨਲਡ ਜਿਹੜਾ ਵੀ ਸੁਣੀ ਆਪਾਂ ਓਲਡ ਮੈਕਡੋਨਲਡ ਵੀ ਲਾਈਏ
1: ਕਿਆ ਬਾਤ ਹੈ ਮਿਸ ਪੂਜਾ ਤੋਂ ਸਿੱਧੇ ਇੱਥੇ ਹੈ
0: ਓਲਡ ਮੈਕਡੋਨਲਡ ਵਾਲਾ ਕੋਈ ਸਾਡੇ ਕੋਲ ਆਵੇ ਨਾ ਬੱਚਾ ਡਿਮਾਂਡ ਕਰੇ ਅੰਕਲ ਓਲਡ ਮੈਕਡੋਨਲਡ ਸੁਣਾ ਦੋ ਮਜ਼ਾ ਹੀ ਆ ਜੇ
1: ਸਹੀ ਗੱਲ ਹੈ ਨਾ ਇਹ ਹੋਣਾ ਚਾਹੀਦਾ
0: ਹਾਂ ਈਆ ਸੁਣਾ ਨਿੱਕੀ ਨਿੱਕੀਆਂ ਖੁਸ਼ੀਆਂ ਹੈ ਨਾ ਬੇਬੀ ਸ਼ਾਕ ਡੂ ਡੂ ਡੂ ਡੂ ਡੂ
1: ਗੁਲਜ਼ਾਰ ਸਾਹਿਬ ਦੇ ਬੋਲ ਲੈ ਬਹੁਤ ਗਹਿਰਾ ਲਿਖਿਆ ਜੀ ਬੇਬੀ ਸ਼ਾਕ ਡੂ ਡੂ ਅੱਛਾ ਨਹੀਂ ਗੁਲਜ਼ਾਰ ਸਾਹਿਬ ਨੇ ਚਲੋ ਉਹ ਤਾਂ ਲਿਖਿਆ ਹੀ ਸੀਗਾ ਨਾ ਜੰਗਲ ਜੰਗਲ ਪਤਾ ਚਲਾ ਹੈ ਚੱਡੀ ਪਹਿਨ ਕੇ ਫੁੱਲ ਖਿਲਾ ਚੱਡੀ ਪਹਿਨ ਕੇ ਫੁੱਲ ਖਿਲਾ
0: ਅੱਛਾ ਉਹਨਾਂ ਦੇ ਲਿਖੇ ਤੋਂ ਮੈਨੂੰ ਯਾਦ ਆ ਗਿਆ ਲਗਾਨ 5 ਸਾਲ ਪੂਰੇ ਕੀਤੇ ਲਗਾਨ ਨੇ ਤੇ ਆਪਣਾ ਤੁਸੀਂ ਟਿਕਟਾਂ ਲੈ ਕੇ ਤੇ ਫਿਰ ਦੁਬਾਰਾ ਵੇਖ ਸਕਦੇ ਹੋ ਜਿੱਥੇ ਆ ਕੇ ਤੇ ਅਮਰ ਖਾਨ ਤੁਹਾਡੇ ਨਾਲ ਫਿਲਮ ਵੇਖੋ ਤੇ ਤੁਸੀਂ ਟਿਕਟਾਂ ਲੈਣ ਦੇ ਲਈ ਸਾਡੇ ਫੇਸਬੁੱਕ ਪੇਜ ਦੇ ਉੱਤੇ ਤੁਹਾਨੂੰ ਡਿਟੇਲਸ ਮਿਲ ਜਾਣਗੀਆਂ ਸਾਰੀਆਂ ਜਾਂ ਫਿਰ ਮਾਈਂਡ ਬਲੋਇੰਗ ਫਿਲਮਸ ਦੇ ਉੱਤੇ ਜਾ ਕੇ ਪੇਜ ਦੇ ਉੱਤੇ ਜਾ ਕੇ ਤੁਹਾਨੂੰ ਮਿਲ ਜਾਣਗੀਆਂ IFFM
1: ਦੇ ਪੇਜ ਤੇ ਚਲੇ ਜਾਓ ਮਾਈਂਡ ਬਲੋਇੰਗ ਫਿਲਮਸ ਦੇ ਚਲੇ ਜਾਓ ਸਾਡੇ ਪੇਜ ਤੇ ਚਲੇ ਜਾਓ ਅਗਲੇ ਹਫਤੇ ਵੀਰਵਾਰ ਨੂੰ ACMI ਦੇ ਅੰਦਰ ਸ਼ਾਮ ਨੂੰ 8 ਵਜੇ ਕਰਟਨ ਰੇਜ਼ਰ ਹੈ IFFM ਦਾ ਜਿਹਦੇ ਅੰਦਰ ਆਮਿਰ ਖਾਨ ਸਾਹਿਬ ਆਣਗੇ ਪਹਿਲੇ ਫਿਲਮ ਫੈਸਟੀਵਲ ਦੀ ਗੱਲਾਂ ਬਾਤਾਂ ਕਰਨਗੇ ਫਿਰ ਸਾਰੇ ਰਲ ਕੇ ਦੇਖਣਗੇ ਕਚਰਾ ਦੀ ਬੋਲਿੰਗ
0: ਹਾਂ ਤੇ ਤੁਸੀਂ ਵੱਡੀ ਗੱਲ ਇਹ ਆ ਵੀ ਨਾਲ ਤੁਸੀਂ ਉਸ ਦਿਨ ਆਮਿਰ ਖਾਨ ਆਪ ਆਉਣਗੇ ਸਾਕਸ਼ਾਤ, ਤੇ ਜੇ ਤੁਸੀਂ ਟਿਕਟਾਂ ਲਈਆਂ ਨੇ ਮੰਨ ਲਓ ਉੱਥੇ ਤੁਸੀਂ ਪਹੁੰਚ ਦਿਓ ਜੋ ਕਿ ਲਿਮਿਟਡ ਕਪੈਸਿਟੀ ਆ, ਤੇ ਨਾਲ ਤੁਸੀਂ ਇੱਕ ਤੇ ਵੇਖੋ ਆਮਿਰ ਖਾਨ ਨੇ ਆਉਣਾ ਤੇ ਨਾਲ ਤੁਸੀਂ ਫੋਟੋ ਕਰਾ ਸਕਦੇ ਹੋ ਉਹਨਾਂ ਦੇ ਨਾਲ, ਤੁਹਾਨੂੰ ਮੌਕਾ ਮਿਲੂਗਾ ਰਿਚਰਡ ਜੀ ਦੇ ਨਾਲ।
1: ਮੈਂ ਕਿਹਾ ਬੜਾ ਹੀ ਸਿੱਧੀ ਗੱਲ ਕਰਤੀ ਹੈ, ਕਿਆ ਬਾਤ ਹੈ
0: ਯਾਰ। ਹੁਣ ਉਹ ਤਾਂ ਸ਼ਾਇਦ ਨਾ ਖਚਾਵੇ,
1: ਉਹਦਾ ਤਾਂ ਮੁਸ਼ਕਿਲ ਹੈ,
0: ਪਰ ਇੱਥੇ ਤੇ ਸਾਡਾ ਜ਼ੋਰ ਚੱਲਦਾ ਨਾ, ਅਸੀਂ ਤੇ ਇੱਥੇ
1: ਸਾਡੇ ਇਨ ਹਾਊਸ ਤੇ ਆਮਿਰ ਖਾਨ ਸਾਹਿਬ ਨਾ
0: ਇਨ ਹਾਊਸ।
1: ਹਾਂਜੀ ਹਾਂਜੀ, ਨਹੀਂ ਠੀਕ ਹੈ,
0: ਹਾਊਸ ਔਨ ਰੌਕਸ,
1: ਆਰਗੈਨਿਕ ਆਮਿਰ ਖਾਨ ਸਾਡੇ, ਕੋਈ ਛਿੜਕਾ ਛਿੜਕੋ ਨਹੀਂ।
0: ਕਈ ਬੰਦੇ ਹੁੰਦੇ ਜਾਂ ਤੇ ਮਾਣ ਹੁੰਦਾ, ਬੰਦਾ ਕਹਿ ਦਿੰਦਾ ਵਾ ਵੀ ਯਾਰ ਫੋਟੋ ਖਿਚਾਲਾ ਨਾ, ਆਪਣੇ ਜਾਣਕਾਰ ਹੈ, ਕਈਆਂ ਨੂੰ ਨਹੀਂ ਕਹਿ ਸਕਦਾ। ਹੁਣ ਇਹਨਾਂ ਨੂੰ ਤਾਂ ਆਪਾਂ ਕਹਿ ਸਕਦੇ
1: ਹਾਂ, ਕਹਿ ਸਕਦੇ
0: ਕੋਈ ਵੱਧ ਵੀ ਟਾਈਮ ਲੱਗੂ ਤੇ ਆਪਾਂ ਤਾਂ ਵੀ ਖਿਲਾਰ ਛੱਡਾਂਗੇ।
1: ਠੀਕ ਹੋ ਗਿਆ, ਗੱਲ ਸਹੀ ਆ ਨਾ, ਮਾਣ ਆ ਨਾ ਫਿਰ, ਮਾਣ ਹੀ ਹੁੰਦਾ ਭਰਾਵਾਂ ਤੇ, ਹੋਰ ਕੀ ਹੀ ਆ।
0: ਫਿਰ ਅੱਜ ਕੱਲ੍ਹ ਫੋਟੋ ਵੀ ਇੱਦਾਂ ਸਿੱਧੀ ਸਿੱਧੀ ਥੋੜੀ ਲੈਣੀ ਹੁੰਦੀ ਆ, ਫਿਰ ਇੱਕ ਫੋਟੋ ਲੈਣੀ ਹੁੰਦੀ ਆ, ਇੱਕ ਯਾਰ ਦੋਸਤ ਨਾਲ ਲੈਣੀ ਹੁੰਦੀ ਆ, ਇੱਕ ਤੁਸੀਂ ਸੈਲਫੀ ਵੀ ਕਰਨੀ ਹੁੰਦੀ ਆ, ਇੰਨਾ ਸਾਰਾ ਕੁਝ। ਤੇ
1: ਸੈਲਫੀ ਹੁਣ ਬੈਕ ਹੋ ਗਈ ਆ, ਹੁਣ ਆ ਗਿਆ ਕੈਂਡਿਡ।
0: ਅੱਛਾ,
1: ਹੁਣ ਇੱਦਾਂ ਸ਼ੋਅ ਕਰਨਾ ਕਿ ਤਸਵੀਰ ਨਹੀਂ ਖਿੱਚੀ ਜਾ ਰਹੀ, ਮੂੰਹ ਇੱਧਰ ਉੱਧਰ ਕਰਤਾ, ਗੱਲਾਂ ਬਾਤਾਂ ਸ਼ੋਅ ਕਰਨਾ, ਬਿਜ਼ੀ ਜਾਂ ਬੰਦਾ ਕੁਛ ਕਰਦਾ ਪਿਆ ਤਾਂ ਫੋਟੋ ਖਿੱਚੀ ਗਈ। ਹਾਂ, ਫਿਰ ਰਿਚਰਡ ਜੀ ਤੁਹਾਡੇ ਨਾਲ ਇਸਾ ਕੈਂਡਿਡ ਸ਼ਾਰਟਸ ਲੈਣਗੇ।
0: ਅੱਛਾ,
1: ਕਿ ਲੋਕਾਂ ਨੂੰ ਦੇਖਣ 'ਚ ਐਸਾ ਲੱਗੇ ਕਿ ਬਹੁਤ ਹੀ ਕੋਈ ਗਹਿਰੀ, ਬਹੁਤ ਖਤਰਨਾਕ ਕਿਸੇ ਗੱਲਬਾਤ ਦੇ ਅੰਦਰ ਮਤਲਬ ਫਸੇ ਪਏ ਨੇ। ਪੌਲੀਨ ਆਂਟੀ ਨੂੰ ਕਿਸ ਤਰ੍ਹਾਂ ਸੈੱਟ ਕਰਨਾ, ਕਿੱਦਾਂ ਠੀਕ ਕਰਨਾ, ਉਦਾਂ ਵਾਲਾ ਨਹੀਂ, ਮਤਲਬ ਹੋ ਸਕਦੇ ਵੈਸੇ
0: ਯਾਰ। ਸਹੀ ਗੱਲ ਵੈ ਰਿਚਰਡ ਜੀ, ਤੁਹਾਨੂੰ ਤਾਂ ਅੰਗਰੇਜ਼ੀ ਵੀ ਆਉਂਦੀ ਹੈ ਯਾਰ। ਹੁਣ ਵੱਡੀ ਗੱਲ ਤੇ ਇਹੋ ਹੀ ਹੁੰਦੀ ਆ ਵੀ ਅੰਗਰੇਜ਼ੀ ਖੁਣੋ ਮਾਰ ਖਾਂਦਾ ਦੇਸੀ ਬੰਦਾ, ਨਹੀਂ ਤੇ ਉਦਾਂ ਤੇ
1: ਤੁਸੀਂ ਮੋਨੋਕਲਚਰ ਨੂੰ ਮਲਟੀ ਕਰੋ ਮਾੜਾ।
0: ਆਹ ਵੀ ਬੰਦਾ ਇਹੋ ਜਿਹਾ ਕੋਈ ਬੰਦਾ ਆਪਣਾ ਜਿਹੜਾ ਵਾ ਉਹ ਕਿਤੇ ਉਹਦਾ ਘਰ ਵਸਾ ਦੇ ਨਾ, ਤੇ ਨਾਲੇ ਸਮਝਾ ਵੀ ਸਮਝਾ ਦੇ ਕਿਤੇ, ਫਿਰ ਬੰਦਾ ਫਿਰ ਸਮਝਾ ਵੀ ਸਕਦਾ ਵਾ ਵੀ ਨਹੀਂ ਵੀ ਆਹ ਬੰਦੇ ਆ ਜਿਹੜੇ ਬਹੁਤ ਵਧੀਆ ਨਾਈਸ ਹੁੰਦੇ ਆ ਵੀ ਇੱਦਾਂ ਨੀ ਬੋਲੀਦਾ, ਆਹ ਨੀ ਕਰੀਦਾ, ਇੱਦਾਂ ਮਤਲਬ ਹਨ, ਤੇ ਕੋਈ ਆਪਣਾ ਬੰਦਾ ਸਿਸਟਮ ਚ ਹੋਣਾ ਬਹੁਤ ਜ਼ਰੂਰੀ ਹੈ।
1: ਇਹ ਵੀ ਸਹੀ ਗੱਲ ਹੈ,
0: ਸਲਾਮ ਮਿਲ ਗਿਆ, ਆਹ ਵਧੀਆ ਹੈ,
1: ਆਹ ਗੁੱਡ ਹੋ ਗਿਆ ਹਨਾ।
0: ਕੀ ਉਹ ਕਹਿੰਦੇ ਹੁੰਦੇ ਆ ਵੀ ਸੰਡੇ ਦਾ ਰੱਜ ਤੇ ਤੂੜੀ ਦੀ ਗਤੀ, ਉਹ ਹੋ ਜੂਗਾ।
1: ਵਾਹ ਕਿਆ ਬਾਤ ਹੈ, ਬਿਊਟੀਫੁਲ। ਚਲੋ ਜੀ, ਵਧਾਈਆਂ ਹੋਗੀਆਂ ਰਿਚਰਡ ਜੀ, ਆਈ ਹੋਪ ਯੂ ਆਰ ਲਿਸਨਿੰਗ ਟੂ ਅਸ।
0: ਇਹ ਤੋਂ ਵਧੀਆ ਮੈਚ ਨਹੀਂ ਹੋ ਸਕਦਾ ਜੇ ਜੇ ਜੇ ਕਿਤੇ ਰਿਚਰਡ ਜੀ ਤੁਸੀਂ ਮੰਨ ਜਾਓ।
1: ਲੈ ਆਪਕੇ ਮੈਨੇ ਟਿੰਡਰ, ਬੰਬਲ, ਹਿੰਜ ਔਰ ਪਤਾ ਨਹੀਂ ਕਿਆ ਕਿਆ ਆ ਗਿਆ, ਸਭ ਕੀ ਸਬਸਕ੍ਰਿਪਸ਼ਨ ਹਮਨੇ ਬਚਾ ਦੀਆਂ।
0: ਅਸੀਂ ਅਮਰੂਦ ਤੇ ਭਿੰਡੀ ਨੂੰ ਹੋਲਡ ਤੇ ਪਾ ਲਾਂਗੇ,
1: ਤੁਸੀਂ ਪਹਿਲੇ ਵਿਹਲੇ ਹੋਵੋ।
0: ਤੁਹਾਡਾ ਪਹਿਲਾਂ ਆਪਾਂ ਪੀ ਪੀ ਪੀ ਪੀ ਪੀ ਨਾਲੇ ਗੱਲ ਇਹ ਆ ਵੀ ਹੁਣ ਥੋੜਾ ਜਿਹਾ ਮਾਹੌਲ ਜਿਹਾ ਵੀ ਬਣਿਆ ਹਨਾ।
1: ਅੱਛਾ,
0: ਤੇ ਆਹੋ ਵੀ ਸਾਰਾ ਮਾਹੌਲ ਜਿਹਾ ਬਣਿਆ, ਆਮਿਰ ਖਾਨ ਨੇ ਵੀ ਆਉਣਾ ਵਾ ਤੇ ਹਨਾ।
1: ਕਿਆ ਬਾਤ ਹੈ, ਕਿਆ ਬਾਤ ਹੈ, ਵੈਰੀ ਗੁੱਡ, ਵੈਰੀ ਗੁੱਡ, ਬਿਊਟੀਫੁਲ, ਬਿਊਟੀਫੁਲ।
0: ਹਾਂ, ਤੇ ਇਹਨਾਂ ਦੇ ਨਾਲ ਨਾ ਬਣਦੀ ਵੀ ਉਹਦੀ।
1: ਅੱਛਾ, ਹਾਂ ਪੂਰੀ, ਯੈਸ,
0: ਇਹਨਾਂ ਦੇ ਨਾਲ ਹੈਗੀ ਵੀ ਉਹਦੀ ਯਾਰੀ।
1: ਰਿਚਰਡ ਜੀ ਮੈਚ ਕਰਾਓ ਯਾਰ ਕ੍ਰਿਕਟ ਦਾ, ਫਿਰ ਸਾਡਾ ਰੇਡੀਓ ਹਾਂਜੀ ਟੀਮ ਵਰਸਸ ਆਮਿਰ ਖਾਨ ਟੀਮ।
0: ਤੁਸੀਂ ਯਾਰ ਕਹਿੰਦੇ ਰਹਿੰਦੇ ਹੋ ਵੀ ਰੇਡੀਓ ਹਾਂਜੀ ਦੀ ਟੀਮ ਜਿਹੜੀ ਮੈਚ ਖੇਡੇ, ਮੈਚ ਖੇਡੇ, ਜਾਓ ਖੇਡਾਂਗੇ ਮੈਚ, ਜਾਓ ਲਿਆਓ, ਤੁਸੀਂ
1: ਲਿਆਓ ਫਿਰ ਅਸਲੀ ਲਗਾਨ ਦੀ ਟੀਮ ਲੈ ਕੇ ਆਉਣਾ, ਅਸੀਂ ਲਵਾਂਗੇ ਤਿੰਨ ਗੁਣਾ ਲਗਾਨ, ਤੁਸੀਂ ਲਿਆਓ ਤੇ ਸਹੀ
0: ਲਿਆਓ ਤੁਸੀਂ।
1: ਅੱਗੇ ਮਾਲੀ ਹਾਲਤ ਠੀਕ ਨਹੀਂ,
0: ਦੇਖੋ ਕਿੱਦਾਂ ਅਸੀਂ ਬਾਰਿਸ਼ ਕਰਾਉਂਦੇ ਹਾਂ, ਗਨਨ ਗਨਨ ਗਨਨ ਗਨਨ ਗਨਨ।
1: ਅੱਛਾ, ਫਿਲਮ ਵੈਸੇ ਬੜੀ ਘੈਂਟ ਸੀ ਹਨਾ,
0: ਫਿਲਮ ਵਧੀਆ ਹੈ ਉਹਨਾਂ ਦਿਨਾਂ ਦੇ ਹਿਸਾਬ ਦੇ ਨਾਲ।
1: ਹਾਂ, ਗੁੱਡ ਮੂਵੀ,
0: ਫਿਲਮ ਬਹੁਤ ਵਧੀਆ ਹੈ। ਅੱਜ ਕੱਲ੍ਹ ਤੇ ਉਹ ਰਿਵਾਜ ਆ ਗਿਆ ਵੀ ਪੁਰਾਣੀਆਂ ਵਿਖਾ ਵਿਖਾ ਕੇ ਮਨੋਰੰਜਨ ਕੀਤਾ ਜਾ ਰਿਹਾ, ਨਵੀਂ ਤੇ ਕੋਈ ਚੱਲਦੀ ਨਹੀਂ,
1: ਨਵੀਂ ਕੋਈ ਚੱਜਦੀ ਆਉਂਦੀ ਨਹੀਂ
0: ਹੁਣ, ਉਦੋਂ ਉਹ ਆਈਡੀਆਜ਼ ਨਵੇਂ ਹੀ ਹੈ ਨਾ, ਅੱਜ ਕੱਲ੍ਹ ਬੋਰਿੰਗ ਹੋ ਗਏ ਆਈਡੀਆ।
1: ਕਹਿੰਦੇ ਕਿ ਟਿਕਟ ਸੇਲਸ ਵੱਲੋਂ ਅੱਜ ਤੱਕ ਦਾ ਸਭ ਤੋਂ ਜ਼ਿਆਦਾ ਵਧੀਆ ਵੀਕਐਂਡ ਤੇ ਉਹ ਵੀਕ ਲਗਾਉਣ ਵਾਲਾ ਸੀਗਾ, ਕਿਉਂਕਿ ਲਗਾਉਣ ਦੇ ਨਾਲ ਹੀ ਗਦਰ ਲੱਗੀ ਸੀ
0: ਜੀ।
1: ਸੋ ਟਿਕਟ ਸੇਲਸ ਦੀ ਗਿਣਤੀ ਦੇ ਹਿਸਾਬ ਨਾਲ ਅੱਜ ਤੱਕ ਉਹ ਰਿਕਾਰਡ ਨਹੀਂ ਟੁੱਟਿਆ। ਓਬਵੀਅਸਲੀ ਉਹ ਟਿਕਟ ਪ੍ਰਾਈਜ਼ ਕਿਉਂਕਿ ਮਹਿੰਗੀਆਂ ਹੋ ਗਈਆਂ, ਇਸ ਕਰਕੇ ਕਲੈਕਸ਼ਨ ਅੱਜ ਕੱਲ੍ਹ ਜ਼ਿਆਦਾ ਕਰਦੀਆਂ ਫਿਲਮਾਂ ਨਾ, ਕਿ ਹੁਣ ਫਿਲਮ 250-300 ਦੀ ਟਿਕਟ ਵਾਲੀ ਇੰਡੀਆ ਦੇ ਅੰਦਰ ਪਹਿਲੇ ਹੋਣਾ, 50-60 ਜੋ ਵੀ ਅਮਾਊਂਟ ਹੁੰਦੀ ਹੋਏਗੀ, ਰਾਈਟ। ਪਰ ਜੇ ਅਸੀਂ ਇਨਫਲੇਸ਼ਨ ਵਾਈਜ਼ ਦੇਖੋ ਤੇ ਅੱਜ ਵੀ ਜਿਸ ਵੀਕ ਗਦਰ ਤੇ ਲਗਾਨ ਇਕੱਠੀਆਂ ਚੱਲਦੀਆਂ ਸੀਗੀਆਂ, ਉਹ ਸਭ ਤੋਂ ਜ਼ਿਆਦਾ ਹਾਈਐਸਟ ਟਿਕਟ ਸੈਲਿੰਗ ਇੰਡੀਆ ਦੇ ਅੰਦਰ।
0: ਅੱਛਾ,
1: ਸਭ ਤੋਂ ਹਾਈਐਸਟ ਕੈਪੈਸਿਟੀ 'ਚ ਥੀਏਟਰ ਰਹੇ
0: ਦੋਵੇਂ ਕੰਟਰਾਸਟ।
1: ਹਾਂ, ਨਾ ਨਾਲੇ ਸਹੀ ਗੱਲ, ਦੋਵੇਂ ਕੰਟਰਾਸਟ ਹੈ ਨਾ,
0: ਦੋਵੇਂ ਕੰਟਰਾਸਟ।
1: ਇੱਕ ਪਾਸੇ ਜੀਤਾ ਪਾਕਿਸਤਾਨ ਜਾਏਗਾ, ਇਹ ਮੁਸਲਮਾਨ ਹੀ ਆ, ਹੋ ਗਿਆ ਵੀ ਸਿੱਖ ਰਹੇ।
0: ਅੱਛਾ, ਇਕੱਠੀਆਂ ਆਈਆਂ ਸੀ।
1: ਹਾਂ,
0: ਓਕੇ, ਚਲੋ ਗੁੱਡ ਹੈ। ਤੇ ਆਓ ਵੀ ਆਪਾਂ ਵੱਧਦੇ ਹਾਂ ਕਿ ਸ਼ੁੱਕਰਵਾਰ ਤੁਹਾਨੂੰ ਯਾਦ ਦਵਾ ਦਈਏ ਕਿ ਅੱਜ ਖੁੱਲ੍ਹਾ ਅਖਾੜਾ ਹੋਊਗਾ, ਅੱਜ ਤੁਸੀਂ ਆਪਣੀਆਂ ਬੋਲੀਆਂ, ਕੋਈ ਸ਼ੇਰੋ ਸ਼ਾਇਰੀ ਸੁਣਾਉਣੀ, ਗਾਣਾ ਸੁਣਾਉਣਾ, ਚੁਟਕਲੇ
1: ਸੁਣਾਉਣੇ,
0: ਤੁਸੀਂ ਸੁਣਾ ਸਕਦੇ।
1: ਬੁਝਾਰਤ ਨਾ ਪਾਇਓ ਯਾਰ, ਹਾਂਜੀ, ਬੁਝਾਰਤ ਨਾ ਪਵਾਇਓ,
0: ਬੁਝਾਰਤ ਨਹੀਂ ਹੈ ਜੋ ਹੋਊਗੀ ਵੀ ਬੁਝਾਰਤ 'ਚ ਕਿਸੇ ਨੇ ਸੁਣਾਉਣੀ ਆ ਤੇ ਬੁਝਾਰਤ ਕੈਂਸਲ, ਬੁਝਾਰਤ ਤੁਸੀਂ ਸੁਣਾਉਣੀ ਆ ਤੇ $101 ਲੱਗਣਗੇ, ਉਸ ਤੋਂ ਇਲਾਵਾ ਬੁਝਾਰਤ ਨਹੀਂ ਹੋਊਗੀ।
1: ਪੇਡ ਬੁਝਾਰਤਾਂ
0: ਆਉਣਗੀਆਂ, ਨਹੀਂ ਤੇ ਮਤਲਬ
1: ਐਵੇਂ ਯਾਰ ਲਾਈਵ ਤੇ ਜਲੀਲ ਜਿਹਾ ਕਰਦੇ ਆ ਚੰਗਾ ਨੀ ਲੱਗਦਾ, ਬੱਚੇ ਕਰਦੇ ਠੀਕ ਆ, ਅਡਲਟ ਬੰਦੇ ਤੋਂ ਨੀ ਮੈਂ ਜਲੀਲ ਹੋ ਸਕਦਾ। ਇਹਦੇ ਅੰਦਰ ਇਹ ਜ਼ਰੂਰ ਯਾਦ ਰੱਖਣਾ ਕਿ ਜੋ ਆਪਾਂ ਪਿਛਲੀ ਵਾਰੀ ਕੀਤਾ ਸੀਗਾ ਉਹ ਗੇਮ ਚੱਲਦੀ ਪਈ ਹੈ ਨਾਲੋ ਨਾਲ, ਕਿ ਤੁਸੀਂ ਜਦੋਂ ਵੀ ਸਾਨੂੰ ਕਾਲ ਕਰੋਗੇ ਤੁਸੀਂ ਹੀ ਦੱਸੋਗੇ ਕਿ ਬਈ 3 ਮਿੰਟ ਲਵਾਂਗਾ ਕਿ 4 ਮਿੰਟ ਲਵਾਂਗੇ, ਤੇ ਫਿਰ ਆਪਾਂ ਲਾਸਟ ਟਾਈਮ ਸੋਰੀ ਅਸੀਂ ਕਿਉਂਕਿ ਸ਼ੁਰੂ ਹੀ ਕੀਤਾ ਸੀਗਾ ਅਸੀਂ ਮਾਇੰਡ ਚੋਂ ਨਿਕਲ ਗਿਆ, ਪਰ ਇਸ ਵਾਰੀ ਆਪਾਂ ਵਿਨਰ ਦੱਸਾਂਗੇ ਬਈ ਕਿ ਕੌਣ ਐਗਜੈਕਟਲੀ ਜਿੰਨੇ ਮਿੰਟ ਕਹੇ ਉਨੇ ਮਿੰਟਾਂ ਦੇ ਅੰਦਰ ਹੀ ਆਪਣੀ ਗੱਲਬਾਤ ਕਹਿ ਕੇ ਫਰੀ ਹੋ ਗਏ।
0: ਸੋ ਮਕਸਦ ਸਾਡਾ ਇਹ ਵੀ ਥੋੜਾ ਥੋੜਾ ਜਿਹਾ ਸਮਾਂ ਲੈ ਕੇ ਤੇ ਵੱਧ ਤੋਂ ਵੱਧ ਆਪਾਂ ਸਾਰਿਆਂ ਨੂੰ ਸਪੇਸ ਦੇਈਏ, ਜਿੰਨਾ ਆਪਾਂ ਥੋੜਾ ਸਮਾਂ ਲਵਾਂਗੇ ਉਹਨਾਂ ਕ੍ਰਿਸਪ ਹੋਊਗਾ। ਸੋ ਇਹ ਆਸ ਕਰਦੇ ਹਾਂ ਵੀ ਤੁਸੀਂ ਤੁਹਾਨੂੰ ਸਾਰਿਆਂ ਨੂੰ ਮਨਜ਼ੂਰ ਹੋਊਗਾ, ਤੁਸੀਂ ਅਸੀਂ ਸਾਰੇ ਸੁਣਨ ਵਾਲੇ ਅਸੀਂ ਸਾਰੇ ਕਹਿਣ ਵਾਲੇ ਤੇ ਆਪਸ ਦੇ ਵਿੱਚ ਆਪਾਂ ਨਿੱਕੇ ਨਿੱਕੇ ਸਮਝੌਤੇ ਆਪਣੇ ਆਪ ਦੇ ਨਾਲ ਕਰਕੇ ਤੇ ਆਓ ਪ੍ਰੋਗਰਾਮ 'ਚ ਅੱਗੇ ਵੱਧਦੇ ਹਾਂ, ਤੇ ਨਾਲ ਦੀ ਨਾਲ ਤੁਸੀਂ ਸਾਨੂੰ ਇਹ ਦੱਸਣਾ ਵੀ ਤੁਹਾਡੇ ਨਾਲ ਇਸ ਹਫ਼ਤੇ ਦੇ ਵਿੱਚ ਚੰਗਾ ਕੀ ਹੋਇਆ,
1: ਸਭ ਤੋਂ ਬੈਸਟ
0: ਕਿਹੜੀ ਚੀਜ਼ ਜਿਹਨੇ ਤੁਹਾਨੂੰ ਇਸ ਹਫ਼ਤੇ ਦੇ ਵਿੱਚ ਖੁਸ਼ੀ ਦਿੱਤੀ, ਤੁਹਾਡੇ ਚਿਹਰੇ ਦੇ ਉੱਤੇ ਮੁਸਕਰਾਹਟ ਆਈ,
1: ਕੀ ਚੀਜ਼ ਸਟੈਂਡ ਆਊਟ ਕੀਤੀ ਤੁਹਾਡੇ ਵਾਸਤੇ ਇੰਪੈਕਟਫੁਲ ਰਹੀ, ਸਾਡੇ ਨਾਲ ਜ਼ਰੂਰ ਸ਼ੇਅਰ ਕਰੋ। ਤੇ ਇੱਕ ਹੋਰ ਚੀਜ਼ ਐਡ ਕਰਨ ਦਾ ਮਨ ਆ ਭਾਜੀ, ਕਰ ਲਈਏ?
0: ਹਾਂਜੀ ਹਾਂਜੀ ਕਰੋ, ਜੋ ਮਰਜ਼ੀ ਕਰੋ ਆਪਣੇ ਘਰ ਦੀ ਖੇਤੀ।
1: ਬਸ ਠੀਕ ਹੈ, ਫਿਰ ਇਹਦੇ ਅੰਦਰ ਇੱਦਾਂ ਕਰਾਂਗੇ ਕਿ ਜਿਹੜੇ ਸਾਡੇ ਕਾਲਰ ਨੇ ਨਾ ਉਹਨਾਂ ਦਾ ਲੋਇਲਟੀ ਟੈਸਟ ਵੀ ਕਰਦੇ ਹਾਂ ਅੱਜ। ਹਾਂ
0: ਓਕੇ,
1: ਆਪਾਂ ਥਰੂ ਆਊਟ ਦਾ ਵੀਕ ਕਿਹੜੇ ਕਿਹੜੇ ਟੌਪਿਕ ਕੀਤੇ ਆ ਹਨਾ, ਉਸ ਤੋਂ ਰਿਲੇਟਡ ਸਵਾਲ ਜਾਂ ਫਿਰ ਕੌਣ ਕੌਣ ਅਰਜਿਆ ਆ,
0: ਉਹ ਤਾਂ ਰੈਪਿਡ ਫਾਇਰ ਹੋਊਗਾ ਫਿਰ।
1: ਹਾਂ,
0: ਇਹਦਾ ਸੋਚ ਕੇ ਬੰਦੇ ਨੇ ਦੱਸਿਆ
1: ਖਚ ਖਚ ਖਚ ਖਚ ਖਚ ਕਰਕੇ ਸਵਾਲ। ਹਾਂ, ਇਹ ਵੀ ਦੇਖੀਏ ਹਨਾ,
0: ਤੇ ਉਹ ਤੁਸੀਂ ਦੱਸੋ ਜੇ ਪਾਰਟਿਸਿਪੇਟ ਕਰਨਾ ਤੇ ਮਤਲਬ ਚੇਤਾ ਕਰਕੇ ਰੱਖੋ ਤੁਸੀਂ ਵੀ ਕੀ ਹੈਗਾ।
1: ਹਾਂ, ਤੁਸੀਂ ਆਪਣੀ ਰਿਵੀਜ਼ਨ ਜੀ ਔਨ ਕਰ ਲਓ ਮਾਈਂਡ ਦੇ ਅੰਦਰ।
0: ਹਾਂ,
1: ਤੇ ਫਿਰ ਆਪਾਂ ਵੀ ਅੱਜ ਗੇਮ ਖੇਡਾਂਗੇ।
0: ਅੱਜ ਮੈਂ ਖਿਆਲ ਉਹਦਾ ਵੀ ਆ ਨਾ ਰੋਨਾਲਡੋ ਹੁਣਾਂ ਦਾ ਮੈਚ ਵੀ ਅੱਜ ਨਾ।
1: ਅੱਛਾ, ਹੈ ਉਹ ਤਾਂ ਔਖਾ ਹੀ ਉਹਨਾਂ ਦਾ ਤੇ
0: ਕਿੱਦਾਂ ਯਾਰ, ਉਹ
1: ਇੰਨੀ ਵਧੀਆ ਦੀ।
0: ਹਾਂ, ਫਿਲਹਾਲ ਮੌਜੂਦਾ ਵੀ 1-0 ਦੇ ਨਾਲ ਹਾਰਨ ਡਏ ਆ ਕ੍ਰੋਏਸ਼ੀਆ ਦੇ ਕੋਲੋਂ।
1: ਅੱਛਾ, ਹਾਂਜੀ ਚੱਲਦਾ ਪਿਆ ਮੈਚ ਯਾਰ, ਮੈਨੂੰ ਸਕਰੀਨ ਚਾਹੀਦੀ ਆ, ਗਲਤ ਗੱਲ ਹੈ।
0: ਸਕਰੀਨ ਤੂੰ ਕੀ ਕਰਨੀ ਆ, ਮੈਂ ਦੱਸੀ ਜਾਣਾ ਨਾ।
1: ਅੱਛਾ,
0: ਕਿਉਂਕਿ ਉਹਦੇ ਵਿੱਚ ਸਾਰੇ ਪਾਸੇ ਨਾ ਚਰਚਾ ਆਏ ਆ, ਚਲੋ ਨਾਲ ਦੀ ਨਾਲ ਕੁਛ ਇੱਕ ਅਪਡੇਟਸ ਵੀ ਜਿਹੜੇ ਨਹੀਂ ਵੇਖ ਰਹੇ ਉਹਨਾਂ ਦੇ ਲਈ, ਕਿ ਜਿਹੜੀ ਇੱਕ ਰੋਨਾਲਡੋ ਦੀ ਐਸੀ ਟੀਮ ਹੈ, ਰੋਨਾਲਡੋ ਦੁਨੀਆ ਦਾ ਮਹਾਨ ਪਲੇਅਰ ਹੈ, ਪਰ ਇਸ ਟਾਈਮ ਪੁਰਤਗਾਲ ਦੀ ਟੀਮ ਦੇ ਬਾਰੇ ਇਹ ਚਰਚੇ ਚੱਲ ਰਹੇ ਆ ਕਿ ਰੋਨਾਲਡੋ ਇਕੱਲਾ ਇੱਕ ਪਾਸੇ ਤੇ ਬਾਕੀ ਸਾਰੀ ਟੀਮ ਇੱਦਾਂ ਲੱਗ ਰਿਹਾ ਜਿੱਦਾਂ ਉਸੇ ਦੇ ਖਿਲਾਫ਼ ਖੇਡ ਰਹੀ ਹੋਵੇ।
1: ਹਾਂ,
0: ਉਹਨੂੰ ਪਾਸ ਪੂਸ ਨਹੀਂ ਦਿੰਦੇ, ਉਹਦੇ ਮਤਲਬ ਬਿਹੇਵੀਅਰ ਹੋਰ ਕਈ ਤਰ੍ਹਾਂ ਦੇ ਜਿਹੜੇ ਕਲਿੱਪ ਕਲੁੱਪ ਚੱਲਦੇ ਆ ਵੀ ਉਹਦੇ ਨਾਲ ਹੱਥ ਵੀ ਨਹੀਂ ਚੱਜ ਨਾਲ ਸੁੱਟਦੇ ਜਾਂ ਕਿੱਦਾਂ, ਤੇ ਜਿੱਥੇ ਬਾਕੀ ਟੀਮਾਂ ਦਾ ਜਿਹੜੀ ਕੋਆਰਡੀਨੇਸ਼ਨ ਵੇਖਣ ਨੂੰ ਮਿਲ ਰਹੀ ਹੈ, ਖਾਸ ਤੌਰ ਦੇ ਉੱਤੇ ਫਰਾਂਸ ਦੀ ਸਭ ਤੋਂ ਵਧੇਰੇ ਕੋਆਰਡੀਨੇਸ਼ਨ ਇਸ ਟਾਈਮ ਵੇਖਣ ਨੂੰ ਮਿਲ ਰਹੀ ਹੈ, ਤੇ ਉੱਥੇ ਆਹ ਜਿਹੜਾ ਆਪਣਾ ਰੋਨਾਲਡੋ ਵਾਲਾ ਵਾ ਜਿਹੜਾ ਇਹ ਸਿਨੈਰੀਓ, ਵੈਸੇ ਕਈ ਇਹ ਵੀ ਕਹਿ ਰਹੇ ਵੀ ਹੌਲੀ ਹੌਲੀ ਜਿੱਦਾਂ ਜਿੱਦਾਂ ਇਹ ਮੁਕਾਬਲਾ ਅੱਗੇ ਵਧਣਾ ਉੱਦਾਂ ਉੱਦਾਂ ਤੁਸੀਂ ਇਹਨਾਂ ਦੇ ਰੰਗ ਵੇਖ ਲਓਗੇ ਵੀ ਵਧੀਆ ਚੱਲੂਗਾ, ਪਰ ਹੁਣ ਵਧੀਆ ਮਤਲਬ ਕਦੋਂ ਹੋਊਗਾ ਵਧੀਆ? ਹੁਣ
1: ਕਿੰਨੇ ਮਿੰਟ ਹੋ ਗਏ ਮੈਚ ਦੇ? ਕਿੰਨੇ ਮਿੰਟ ਹੋ ਗਏ?
0: ਹਾਂ, ਇੱਕ ਮਿੰਟ ਮੈਂ ਚੈੱਕ ਕਰਕੇ ਦੱਸਦਾ ਮੈਂ, ਤੇ ਫਿਲਹਾਲ
1: ਸਪੋਰਟਸ ਦੇ ਅੰਦਰ ਤਾਂ ਬਹੁਤ
0: ਘੰਟਾ ਹੋ ਚੱਲਿਆ
1: ਲਾ, ਫਿਰ ਤਾਂ ਕੀ ਕਿਆ ਹੀ ਰਹਿ ਗਿਆ,
0: ਘੰਟਾ ਹੋ ਚੱਲਿਆ ਮੈਚ ਨੂੰ, ਤੇ ਜੇ ਅੱਜ ਹਾਰ ਜਾਂਦੇ ਤੇ ਬੜੀ ਤਗੜਾ ਬੇਇੱਜ਼ਤੀ ਹੋਊਗਾ ਇਹ ਤੇ। ਦੂਸਰਾ ਗੋਲ ਵੀ ਜਿਹੜਾ ਨਾ ਉਹ ਮਤਲਬ ਪੋਲ ਦੇ ਨਾਲ ਵੱਜ ਕੇ ਵਾਪਸ ਆ ਗਿਆ, ਕ੍ਰੋਏਸ਼ੀਆ ਕਰਦਾ ਕਰਦਾ ਰਹਿ ਗਿਆ ਵਾ, ਯਾਨੀ ਕਿ ਪੁਰਤਗਾਲ ਦੇ ਕਾਫੀ
1: ਡੋਮੀਨੇਟਿੰਗ,
0: ਹਾਂਜੀ ਬੁਰੇ ਬੁਰੇ ਬੁਰੇ ਹਾਲ ਨੇ, ਤੇ ਚਲੋ ਅਕਲ ਇਹ ਤੋਂ ਸਾਨੂੰ ਜੇ ਨਾ ਇਹਨਾਂ ਦੀ ਗੱਲ ਬਣੀ ਤੇ ਇੱਕ ਚੀਜ਼ ਤੇ ਸਿੱਖ ਲੈਣੀ ਚਾਹੀਦੀ ਆ ਵੀ ਭਾਈ ਰਲ ਮਿਲ ਕੇ।
1: ਹਾਂ, ਟੀਮ ਸਪੋਰਟ ਤਾਂ ਹੈ ਨਾ, ਟੀਮ ਸਪੋਰਟ ਦਾ
0: ਇਸ ਕਮ ਉਹਨਾਂ ਦੀ ਮੈਸੀ ਹੋਣਾ ਦੀ ਟੀਮ ਹੈ, ਮਤਲਬ ਸਾਰੀ ਟੀਮ ਜਿੱਥੇ ਮਰਜ਼ੀ ਬਾਲ ਹੋਵੇ ਫੜ ਫੁੜ ਕੇ ਤੇ ਉਹਨੂੰ ਦੇ ਦਿੰਦੇ ਆ ਵੀ ਆਲੇ ਕਰ।
1: ਉਦਨ ਆਇਆ ਐਂਡ 'ਚ ਆਇਆ ਤੇ ਤਦ ਵੀ ਫ੍ਰੀ ਕਿੱਕ ਕੀਤੀ ਤੇ ਹਨਾ ਗੋਲ ਕਰ ਗਿਆ।
0: ਹਾਂ, ਇਹ ਹੁੰਦੀ ਆ ਰਿਸਪੈਕਟ, ਚਲੋ ਦੋ ਪਾਸਿਆਂ ਤੋਂ ਹੋਊਗੀ ਪ੍ਰੋਬਲਮ ਹਨਾ ਵੀ ਉਹ ਵੀ ਕਰਦਾ ਹੋਊਗਾ ਉਹ ਵੀ ਕਰਦਾ ਹੋਊਗਾ, ਪਰ ਇਹ ਆ ਵੀ ਉਹਨਾਂ ਦੀ ਕੋਆਰਡੀਨੇਸ਼ਨ ਓਕੇ ਰਿਪੋਰਟ ਹੈ ਤੇ ਮਤਲਬ ਚਲੋ ਫਰਾਂਸ ਦੀ ਤੇ ਹੈ ਹੀ ਨੰਬਰ 1, ਇਸੇ ਕਰਕੇ ਕਹਿ ਰਹੇ ਨੇ ਵੀ ਫਰਾਂਸ ਐਰ ਕੀ ਲੈ ਜੂਗਾ ਸ਼ਾਇਦ, ਪਰ ਲੈਟ ਸੀ। ਪਰ ਫਿਲਹਾਲ ਮੌਜੂਦਾ ਕ੍ਰੋਏਸ਼ੀਆ ਜਿੱਤ ਰਿਹਾ ਵਾ ਪੁਰਤਗਾਲ ਤੋਂ 1-0 ਦੇ ਨਾਲ।
1: ਚਲੋ,
0: ਤੇ ਵੱਡੀ ਵੱਡੀ ਫੇਰ ਬਦਲ ਹੋਊਗੀ ਜੇਕਰ ਇਸ ਤਰੀਕੇ ਦੇ ਨਾਲ ਇਹਨਾਂ ਨੇ ਹਰਾਤਾ, ਤੇ ਜਿੱਦਾਂ ਜਰਮਨੀ ਤੋਂ ਬਾਅਦ ਆਪਾਂ ਬੜੇ ਹੈਰਾਨ ਹੋਏ ਹਾਂ,
1: ਸੈਕਿੰਡ ਅਪਸੈਟ,
0: ਤੇ ਅੱਜ ਵੀ ਆਪਾਂ ਬਹੁਤ ਹੈਰਾਨ ਹੋਵਾਂਗੇ ਜੇਕਰ ਇਹ ਹੁੰਦਾ ਤੇ। ਚਲੋ ਖੈਰ, ਮੈਚ ਦੀ ਨਾਲ ਨਾਲ ਅਪਡੇਟ ਚੱਲਦੀ ਰਹੂਗੀ, ਨਾਲ ਦੀ ਨਾਲ ਇਹ ਸ਼ੁੱਕਰਵਾਰ ਚੱਲਦਾ ਰਹੂਗਾ ਤੇ ਹਾਸੇ ਠੱਠੇ ਚੱਲਦੇ ਰਹਿਣਗੇ ਜ਼ਿੰਦਗੀ ਦੇ ਵਿੱਚ, ਇਸੇ ਤਰ੍ਹਾਂ ਦੇ ਨਾਲ ਹਾਸੇ ਠੱਠੇ ਬਣੇ ਰਹਿਣੇ। ਸਰਦਾਸ ਦੇ ਨਾਲ ਅੱਗੇ ਵੱਧਦੇ ਹਾਂ, ਭਾਰਤ ਵਾਸੀ ਸਾਹਿਬ ਕਹਿੰਦੇ ਹੈਪੀ ਫਰਾਈਡੇ। ਹਾਂਜੀ, ਕੀ ਕ੍ਰਿਕਟ ਟੀਮ, ਮੈਂ ਵੀ ਹੂੰ। ਹਾਂ, ਦੇਖੋ ਇਹ ਤਾਂ ਪਹਿਲਾਂ ਹੁਣ ਸਾਡੇ ਜਿਹੜੇ ਆਪਣਾ
1: ਚੀਫ ਸਿਲੈਕਟਰ ਉਹ ਦੇਖਣਗੇ ਨਾ,
0: ਨਹੀਂ ਉਹਨਾਂ ਦਾ ਨਾਂ ਕੀ, ਉਹ ਜਿਹੜਾ ਇੰਡੀਆ ਵਾਲਾ ਕੀ ਉਹਨਾਂ ਦਾ ਨਾਮ,
1: ਅਜੀਤ ਅਗਰਕਰ।
0: ਹਾਂਜੀ, ਨਹੀਂ
1: ਅਜੀਤ
0: ਅਗਰਕਰ ਹੋਣੀ, ਤੇ ਉਦਾਂ ਗਾਂਹ ਲਾਏ ਉਹਨਾਂ ਨੇ ਜਿਹੜਾ ਉਹ ਵੱਡਾ ਬਿਜ਼ਨਸਮੈਨ
1: ਜੈ ਸ਼ਾਹ।
0: ਹਾਂ, ਤੇ ਸਾਡੇ ਜਿਹੜੇ ਰਿਚਰਡ ਸ਼ਾਹ ਨੇ ਪਹਿਲਾਂ ਦੱਸਣ ਵੀ
1: ਅੱਛਾ
0: ਹੈ ਨਾ,
1: ਹਾਂ ਕਿ ਹਾਂ ਮੈਚ ਤੇ ਸੈਟਅਪ ਕਰਨ ਨਾ,
0: ਹਾਂ
1: ਅਸੀਂ ਤਿਆਰ।
0: ਤੇ ਆਪਾਂ ਅਸੀਂ ਤਿਆਰ ਹਾਂ, ਅਸੀਂ ਵੇਖੋ ਅਸੀਂ ਭਾਵੇਂ ਔਖੇ ਹੋ ਕੇ ਟਾਈਮ ਕੱਢੀਏ,
1: ਹਾਂ ਅਸੀਂ ਆਉਂਦੇ ਰਾਜ ਬੈਟ ਲਿਆਵਾਂਗੇ,
0: ਹਾਂ
1: ਸਹੀ ਕਿ ਨਹੀਂ, ਬੈਟਿੰਗ ਕਰਕੇ ਚੱਲ ਜਾਵਾਂਗੇ,
0: ਹਾਂ
1: ਸਹੀ ਕਿ ਨਹੀਂ,
0: ਪ੍ਰੋਪਰ ਪ੍ਰੋਪਰ ਮਤਲਬ ਕਹੋਗੇ ਤਾਂ ਹਾਰ ਵੀ ਜਾਵਾਂਗੇ,
1: ਹਾਂ ਬਹੁਤ ਵੱਡੇ ਦਿਲ ਹੈ ਜੀ ਸਾਡੇ,
0: ਕੋਈ ਟੈਨਸ਼ਨ ਨਹੀਂ ਲੈਣੀ, ਡੀਲ
1: ਮੈਨ ਨਾਟ ਅ ਬਿਗ ਡੀਲ।
0: ਸੁਖਿੰਦਰ ਭੈਣ ਜੀ ਕਹਿੰਦੇ ਫਰਾਈਡੇ ਦਾ ਮਜ਼ਾ ਆ ਗਿਆ, ਗਾਣੇ ਬਹੁਤ ਵਧੀਆ ਸੀ, ਥੈਂਕਸ ਵੀਰ ਜੀ, ਥੈਂਕ ਯੂ। ਤੇ ਸੁਖਦੀਪ ਘੁੰਮਣ ਜੀ ਕਹਿੰਦੇ ਨੇ ਕਿ ਚਿਹਰਿਆਂ ਉੱਤੇ ਸਭ ਦੇ ਹਾਸੇ ਹੋਵੇ, ਲੜਾਈ ਕਾਰਨ ਨਾ ਬਣਦਾ ਕੋਈ ਤਮਾਸ਼ਾ ਹੋਵੇ, ਚਿਹਰਿਆਂ ਉੱਤੇ ਸਭ ਦੇ ਹਾਸਾ ਹੋਵੇ, ਲੜਾਈ ਕਾਰਨ ਨਾ ਬਣਦਾ ਤਮਾਸ਼ਾ ਹੋਵੇ, ਪੁਰਾਣੀ ਕਿਸੇ ਗੱਲ ਦਾ ਨਾ ਕੋਈ ਖੁਲਾਸਾ ਹੋਵੇ, ਗੱਲਾਂ ਗੱਲਾਂ 'ਚ ਨਾ ਚੱਲਦਾ ਗੰਡਾਸਾ ਹੋਵੇ, ਮੂੰਹ 'ਤੇ ਬੋਲ 'ਤੇ ਬੋਲਾਂ ਵਿੱਚ ਘੁਲਦਾ ਪਤਾਸਾ ਹੋਵੇ, ਫਿਰ ਖਿੜਿਆ ਖਿੜਿਆ ਜਾਪਦਾ ਵੀ ਚਾਰਾ ਪਾਸਾ ਹੋਵੇ। ਕਹਿੰਦਾ ਘੁੰਮਣ ਜੇਕਰ ਕਰਮ ਧਰਮ ਕਮਾਉਂਦੇ ਰਹੋਗੇ ਸੱਚਾ, ਫਿਰ ਕਿਸੇ ਵੀ ਗੱਲ ਦਾ ਨਾ ਲੋਕ ਪਰਲੋਕ ਵਿੱਚ ਨਿਰਾਸ਼ਾ ਹੋਵੇ, ਖੁਸ਼ੀਆਂ ਖੇੜਿਆਂ ਦਾ ਸਭ ਦੇ ਘਰਾਂ ਵਿੱਚ ਵਾਸਾ ਹੋਵੇ। ਕਹਿੰਦਾ ਘੁੰਮਣ, ਕਹਿ ਘੁੰਮਣ ਯਾਰ ਕਿ ਦੋ ਵਾਰੀ ਕਹਿ ਗਿਆ, ਕਹਿੰਦਾ ਘੁੰਮਣ ਬਸ ਚਿਹਰਿਆਂ ਉੱਤੇ ਸਾਰਿਆਂ ਦੇ ਹੀ ਬੇਸ਼ੁਮਾਰ ਹਾਸਾ ਹੋਵੇ। ਸੁਖਦੀਪ ਸਿੰਘ ਘੁੰਮਣ,
1: ਵਾਹ,
0: ਡੀਜੇ ਦੇ ਬਹੁਤ ਸੋਹਣੇ ਗੀਤ ਸੀ, ਖਾਸ ਕਰ ਸੁਦੇਸ਼ ਕੁਮਾਰੀ ਤੇ ਪ੍ਰਵੀਨ ਭਾਰਤਾ ਦੀਆਂ ਆਵਾਜ਼ਾਂ, ਕਿਆ ਕਮਾਲ, ਵੇਖੋ ਜੀ, ਕੱਢ ਕੇ ਧੰਨਵਾਦ ਤੇ ਬਹੁਤ ਮਿਹਰਬਾਨੀ। ਤੇ ਲਾਲ ਜੀ ਕਹਿੰਦੇ ਅੱਜ ਬੜੀ ਮਿਸ ਪੂਜਾ, ਮਿਸ ਪੂਜਾ ਯਾਦ ਕਰਨ ਡੇ ਜੇ,
1: ਬੁਝਾਰਤ ਇਹੋ ਜਿਹੀ ਆਈ ਸੀ ਅਟਕ ਗਈ ਮਾਈਂਡ ਚ।
0: ਤੇ ਡੀਜੇ ਕਹਿੰਦੇ ਅੱਤ ਸਿਰਾ ਕੋਕਾ ਤੇ ਮੈਂ ਬਸ ਚਲਾਉਣ ਡਿਆ, ਮੈਨੂੰ ਕਹਿੰਦੇ ਵੀ ਲੱਗਾ ਮੈਂ ਟਰੈਕਟਰ ਲੈ ਮੇਰੇ ਵੱਲ ਨੂੰ ਜਾਣ ਡਿਆ ਵਾ, ਉੱਤੋਂ ਮੌਸਮ ਬੜਾ ਘੈਂਟ ਆ,
1: ਮੌਸਮ ਵਧੀਆ,
0: ਓਹੋ
1: ਅਸੀਂ ਆਹੀ ਸਲਾਹ ਕਰਦੇ ਕਿਸੇ ਤਰੀਕੇ ਸਟੂਡੀਓ ਚ ਧੁੱਪ ਆ ਜਾਵੇ ਤਾਂ ਗੁੱਡ ਹੋ ਜਾਵੇ ਕੰਮ,
0: ਮੌਸਮ ਬੜਾ,
1: ਮੌਸਮ ਹੈ ਬੜਾ ਕਾਤਲ।
0: ਮਨਜਿੰਦਰ ਜੀ ਧੰਨਵਾਦ ਤੁਹਾਡਾ,
1: ਵਾਹ
0: ਮਿਹਰਬਾਨੀ, ਸੁਖਿੰਦਰ ਜੀ ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ ਤੇ ਸਤਿ ਸ਼੍ਰੀ ਅਕਾਲ ਕਹਿੰਦੇ ਨੇ ਕਿ ਸਾਰਿਆਂ ਦੇ ਲਈ, ਤੇ ਗਾਣਿਆਂ ਵਾਲਾ ਤੇ ਕਹਿੰਦੇ ਅੱਜ ਸਿਰਾ ਹੀ ਹੋ ਗਿਆ, ਤੇ ਕੌਣ ਕਹਿੰਦੇ ਨੇ, ਕਹਿੰਦੇ ਨੇ ਜਤਿੰਦਰ ਸ਼ਾਹ ਜੀ,
1: ਵਾਹ
0: ਸਾਕਸ਼ਾਤ
1: ਖੁਦ,
0: ਆਹੋ
1: ਮਿਊਜ਼ਿਕ ਡਾਇਰੈਕਟਰ ਵਾਲੇ,
0: ਲੈ ਕਮਾਲ ਦੀ ਗੱਲ ਕਰਦੇ,
1: ਵੈਰੀ ਗੁੱਡ ਆ, ਤੁਹਾਡੀ ਬੜੀ ਪਹੁੰਚ ਆ ਸਿੰਘ ਸਾਹਿਬ।
0: ਕਿਸੇ ਦਿਨ ਪੀਓਗੇ ਚਾਹੇ ਤੁਮਾਰੇ ਵੀ ਹਾਥ ਕੀ, ਕਿਸੇ ਦਿਨ ਪੀਓਗੇ ਚਾਹੇ ਪੀਏਂਗੇ ਚਾਹੇ ਤੁਮਾਰੇ ਵੀ ਹਾਥ ਕੀ, ਸੁਨਾ ਹੈ ਤੁਮ ਇਲਾਚੀ ਮੂੰਹ ਸੇ ਤੋੜ ਕਰ ਡਾਲਤੀ ਹੋ,
1: ਬੱਲੇ
0: ਵਾਹ
1: ਦੇਖੋ ਇਹ ਸ਼ੇਰ ਵੀ ਨਾ ਮਤਲਬ ਸਿਚੁਏਸ਼ਨਲ ਹੁੰਦਾ, ਤੁਸੀਂ ਕਿਤੇ ਕਿਸੇ ਚਾਹ ਵਾਲੇ ਨੂੰ ਇਸ ਤਰ੍ਹਾਂ ਦੀ ਗੱਲ ਨਹੀਂ ਕਹਿ ਸਕਦੇ, ਫੇਰ ਤਾਂ ਕੰਮ ਔਖਾ ਹੀ ਆ, ਸ਼ੇਰ ਹੀ ਦੇਖ ਕੇ ਬੋਲਣ ਵਾਲੀ ਚੀਜ਼।
0: ਥੈਂਕ ਯੂ ਅਮਰਜ ਜੀ, ਧੰਨਵਾਦ ਤੁਹਾਡਾ। ਤੇ ਅਮਨਦੀਪ ਬਰਾੜ ਜੀ ਕਹਿੰਦੇ ਕਿ ਸਨਸ਼ਾਈਨ ਕੋਸਟ ਤੋਂ ਟਰੱਕ ਭਰ ਕੇ ਸਤਿ ਸ਼੍ਰੀ ਅਕਾਲ ਦਵਾਉਣ ਦੇ ਲਈ, ਬਾਕੀ ਮੈਸੇਜ ਆਪਾਂ ਰੱਖਦੇ ਹਾਂ ਇੱਕ ਸਾਈਡ ਦੇ ਉੱਤੇ ਤੇ ਆਪਾਂ ਤੋਰੀਏ ਪ੍ਰੋਗਰਾਮ ਨੂੰ ਅੱਗੇ। ਤੇ ਅੱਜ ਦੇ ਸਾਡੇ ਪਹਿਲੇ ਆਪਾਂ ਅਸੀਸ ਨੂੰ ਪਹਿਲਾਂ ਵਿਹਲਾ ਕਰਦੇ, ਇਹ ਲੇਟ ਉੱਠੀਏ ਭਲਾ, ਅੱਜ ਪਹਿਲਾਂ ਨਹੀਂ ਨਾ ਆਈ,
1: ਹਾਂ ਪਹਿਲਾਂ ਨਹੀਂ ਆਈ,
0: ਹੈਂ ਇਹ ਕੋਈ ਗੱਲ ਹੋਈ ਭਲਾ,
1: ਉਹ ਫਿਰ ਤਿਆਰੀ ਸ਼ਿਆਰੀ ਹੈ ਨਾ ਵਿਆਹ ਦੀ, ਕੱਲ ਰਾਤ ਫਿਰ ਲੇਟ ਤਿਆਰੀ ਸ਼ੁਰੂ ਕਰਦੇ ਰਹੇ ਹੋਣੇ
0: ਆ,
1: ਲੇਟ ਉੱਠੇ ਹੋਣੇ,
0: ਇਹ ਤਾਂ ਮਤਲਬ ਲੇਜ਼ੀ ਲੇਜ਼ੀ ਹੋ ਗਈ ਹੈ,
1: ਲੇਜ਼ੀ ਲੇਜ਼ੀ ਹੋ ਗਈ,
0: ਓਹੋ
1: ਮਾਈ ਕਾਈਂਡ ਆਫ ਪੀਪਲ ਹੋ ਗਈ,
0: ਹੈਲੋ ਅਸੀਸ ਲੇਜ਼ੀ ਹੋ ਗਏ ਹੋ, ਤੁਸੀਂ ਤਾਂ
2: ਨਹੀਂ,
0: ਹਾਂ ਤੁਸੀਂ ਤਾਂ ਬੜੇ ਟਾਈਮ ਨਾਲ ਉੱਠ ਪੈਂਦੇ ਹੁੰਦੇ ਪੁੱਤ, ਹੂੰ
2: ਸਤਿ ਸ਼੍ਰੀ ਅਕਾਲ,
1: ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ,
0: ਅੱਜ ਕੀ ਗੱਲ ਹੋ ਗਈ, ਲੇਟ ਸੁੱਤੇ ਸੀ ਕੱਲ,
2: ਇੰਨਾ
0: ਸਮਾਨ ਲੈਂਦਾ ਕੱਲ,
2: ਫਿਰ ਅਸੀਂ ਥੱਕ ਗਏ ਤੇ ਫਿਰ ਅਸੀਂ 10 ਵਜੇ ਪਏ ਤਾਂ
0: ਚੰਗਾ ਕੀਤਾ ਤੁਸੀਂ ਰੈਸਟ ਕਰ ਲਈ,
1: ਨਹੀਂ ਜ਼ਰੂਰੀ ਆ,
0: ਹੋਰ ਕੀ ਲਿਆਂਦਾ ਫਿਰ ਕੱਲ,
2: ਮੇਰੇ ਦੋ ਚੀਜ਼ਾਂ ਲੈ ਕੇ ਆਏ, ਤਿੰਨ, ਇੱਕ ਪਜਾਮੀ, ਪਜਾਮੀ ਜੀਨ ਜੀ, ਇੱਕ ਕੋਟ ਜੈਕਟ ਮਤਲਬ ਰੇਨ ਕੋਟ ਜਾ ਸੀ ਕਾਈਂਡ ਆਫ, ਤੇ ਇੱਕ ਮੈਂ ਲਈ ਸੀ ਕੋਟੀ,
0: ਵੈਰੀ ਗੁੱਡ, ਇੰਨਾ ਕੁਛ,
1: ਯੂ ਸਲੇ ਗਰਲ, ਵੈਰੀ ਗੁੱਡ।
2: ਤੇ ਮੰਮਾ ਮੰਮਾ ਮੇਰੇ ਮੰਮਾ ਦੀ ਵੀਰੇ ਨੇ ਤੇ ਮੇਰੇ ਪਾਪਾ ਨੇ ਮੋਸਟ ਚੀਜ਼ਾਂ ਲਈ ਆ, ਮੈਨੂੰ ਤਾਂ ਘੱਟ ਚੀਜ਼ਾਂ ਹੀ ਲੈ ਕੇ ਆ।
3: ਗਲਤ ਗੱਲ ਆ, ਇਹ ਮਾੜੀ ਗੱਲ ਆ,
0: ਇਹ ਬੜੀ ਗਲਤ ਗੱਲ ਹੈ ਯਾਰ।
3: ਅਡਲਟ ਲੋਕ ਨਾ ਪੈਸਾ ਖਰਚਦੇ ਨੀ ਨਾ ਜਿਹੜਾ ਇਸ ਤਰ੍ਹਾਂ ਦਾ,
0: ਵੈਰੀ ਬੈਡ, ਆਪੇ ਚੀਜ਼ਾਂ ਲਈ ਜਾਂਦੇ ਜਿਆਦੀਆਂ ਜਿਆਦੀਆਂ ਤੇ ਅਸੀਂ
3: ਤੁਹਾਨੂੰ ਘੱਟ ਲੈ ਕੇ ਦਿੱਤੀ।
2: ਮੇਰੇ ਕੋਲ ਤਾਂ ਹੈਗੇ ਸੀ ਚੀਜ਼ਾਂ ਹਣੀਆਂ, ਮੈਨੂੰ ਹੋਰ ਚੀਜ਼ਾਂ ਲੈ ਥੋੜੀ ਜੇ, ਬਟ ਮੋਸਟ ਆਫ ਕਿਹਨੇ ਲਈ ਅਸੀਂ ਚੀਜ਼ਾਂ, ਵੀਰੇ ਲਈ।
0: ਵੀਰੇ ਚਲੋ ਬਰਥਡੇ ਸੀ ਨਾ ਉਹਦਾ,
3: ਅੱਛਾ ਉਹਦਾ
2: ਬਰਥਡੇ ਨਹੀਂ ਸੀ ਕੱਲ, ਉਹਦਾ ਬਰਥਡੇ ਨਹੀਂ ਸੀ, ਉਹ ਬਸ ਉਹੀ ਇੰਨੇ ਚੀਜ਼ਾਂ ਲਈਆਂ ਉਹਨੇ, ਮੰਮਾ ਨੇ ਤਾਂ ਪਾਪਾ ਨੇ ਤਾਂ ਥੋੜੇ ਜਿਹੀ ਚੀਜ਼ਾਂ ਲਈਆਂ, ਬਟ ਮੈਨੂੰ ਤਾਂ ਲੱਗਦਾ ਪਾਪਾ ਨੇ ਲਈਆਂ ਹੀ ਨਹੀਂ।

0: ਤੇ ਪਾਪੀ ਤਾਂ ਉੱਡੀ ਰਹਿੰਦੇ ਆ।
1: ਅਸੀਂ ਇੱਕ ਤੁਹਾਨੂੰ ਪਤਾ ਅਸੀਂ ਇੱਕ ਨਵਾਂ ਸੂਟ ਕੇਸ ਵੀ ਲੈ ਕੇ ਆਏ।
0: ਫਿਰ ਜਾਓਗੇ ਘੁੰਮਣ
2: ਘੁੰਮਣ ਦਾ ਪ੍ਰੋਗਰਾਮ ਹੈ
1: ਤੇ ਮੈਨੂੰ ਬਹੁਤ ਵਧੀਆ ਲੱਗਦਾ।
0: ਓਏ
3: ਟ੍ਰੈਵਲ ਚੰਗਾ ਲੱਗਦਾ ਤੁਹਾਨੂੰ
0: ਘੁੰਮਣਾ ਵਧੀਆ ਲੱਗਦਾ?
1: ਯੈਸ, ਹੁਣ ਅਸੀਂ ਸਾਡੇ ਕੋਲ ਹੋਰ ਇੱਕ ਹੋਰ ਸੂਟ ਕੇਸ ਹੈ ਸਾਡੇ ਕੋਲ ਹੈਗੇ ਸੀ ਸੂਟ ਕੇਸ ਅਸੀਂ ਸਾਨੂੰ ਲੱਗਿਆ ਵੀ ਅਸੀਂ ਇੱਕ ਹੋਰ ਲੈ ਲਏ
0: ਫਿਰ
1: ਸਾਨੂੰ ਸਾਨੂੰ ਇੱਕ ਸਾਨੂੰ ਪਤਾ ਜਿਵੇਂ ਮਰੂਨ ਕਲਰ ਹੁੰਦਾ ਹੈ
0: ਨਾਈਸ ਹੁੰਦਾ
1: ਉਹ ਗ੍ਰੀਨ ਆ ਬਟ ਉਹ ਗ੍ਰੀਨਿਸ਼ ਮਰੂਨ ਹੈ।
3: ਓ ਨਾਈਸ ਯਾਰ, ਗ੍ਰੇਟ ਕਲਰ,
0: ਵੈਰੀ ਨਾਈਸ। ਤੁਹਾਨੂੰ ਪਤਾ ਮੇਰਾ ਨਾ ਬੜੇ ਜੀ ਕਰਦਾ ਹੁੰਦਾ ਵੀ ਜਦੋਂ ਆਪਾਂ ਟੈਚੀ ਤੇ ਚੜ ਕੇ ਫਲਾਈ ਕਰ ਸਕੀਏ, ਜਿੱਦਾਂ ਜਹਾਜ਼ ਦੀ ਨਾ ਲੋੜ ਪਵੇ ਸਾਨੂੰ ਹਨਾ, ਆਪਾਂ ਕੱਲਾ ਟੈਚੀ ਲਈਏ ਤੇ ਕੱਲਾ ਟੈਚੀ ਲੈ ਕੇ ਹੀ ਆਪਾਂ ਉੱਡ ਕੇ ਤੇ ਜਾ ਸਕਦੇ ਹੋਈਏ।
3: ਆ ਗਈ ਹੋਈ ਇੱਧਰ ਹੀ ਫਲਾਈਟ
1: ਪਲੇਨ ਤੇ ਜਾਣਾ ਪਊ ਸਾਨੂੰ?
0: ਨਹੀਂ ਪਰ ਉਹ ਤੇ ਇੱਕ ਪਲੇਨ ਤੇ ਹੋਰ ਜਾਣਾ ਹੁੰਦਾ ਨਾ, ਵੀ ਕੱਲੇ ਇੱਕ ਟੈਚੀ ਹੁੰਦਾ ਜਿਹਦੇ ਉੱਤੇ ਨਾ ਉੱਡ ਕੇ ਤੇ ਜਿੱਥੇ ਜਾਣਾ ਚੱਲ ਜਾਈਦਾ।
3: ਉਹ ਪਰ ਹੁੰਦਾ ਸ਼ਾਰਟ ਡਿਸਟੈਂਸ, ਜਿਸਾ ਤੁਸੀਂ ਕੱਲ ਗਏ ਹੋ DFO ਹਨਾ, ਤੇ ਜੇ ਤੁਹਾਡੇ ਕੋਲ ਟੈਚੀ ਹੁੰਦਾ ਉਹ ਵਾਲਾ ਤੇ ਤੁਸੀਂ ਫਿਰ ਫਲਾਈ ਕਰਕੇ ਵੀ ਜਾ ਸਕਦੇ ਸੀਗੇ। ਪਤਾ ਤੁਹਾਨੂੰ
0: ਹਾਂ
3: ਆਇਆ ਹੋਇਆ ਅੰਕਲ ਰੇਡੀਓ ਤੇ ਸਵੇਰੇ ਇੱਦਾਂ ਹੀ ਆਉਂਦੇ ਹੋ ਟੈਚੀ ਤੇ ਫਲਾਈ ਕਰਕੇ ਆਉਂਦੇ ਆ
0: ਤੁਸੀਂ? ਟੈਚੀ ਜਿੱਦਾਂ ਟੈਚੀ ਦੇ ਉੱਤੇ ਲੋਕ ਤੁਹਾਡੇ ਕੋਡ ਹੈਗਾ ਨਾ ਟੈਚੀ ਤੇ, ਤੁਸੀਂ ਹੁਣ ਜਦੋਂ ਕਾਲ ਕੱਟੋਗੇ ਤੁਸੀਂ ਉਹਦੇ ਤੇ 1674 ਡਾਇਲ ਕਰਕੇ ਤੁਹਾਡੇ ਬਹਿ ਜਾਓ। ਜੇ ਤੁਸੀਂ ਉਹਦੇ ਉੱਤੇ ਭਰਿਆ 6-7 ਤੇ ਫਿਰ ਉਹਨੇ ਕਿਤੇ ਨੀ ਜਾਣਾ, ਫਿਰ ਉਹਨੇ ਉੱਥੇ ਘਰੇ ਕਰੀ ਜਾਣਾ
2: 6-7
0: ਤੁਸੀਂ ਅੱਜ ਫਿਰ ਨਾ ਟੈਚੀ ਤੇ ਬਹਿ ਕੇ ਤੇ ਆ ਜਾਓ, ਠੀਕ ਆ?
1: ਇੰਡੀਆ ਜਾਵਾਂਗੇ ਅਸੀਂ ਨਾ।
0: ਇੰਡੀਆ ਦਾ ਫਿਰ ਕੋਡ ਤੁਹਾਨੂੰ ਪਤਾ?
3: ਕੋਡ ਪਤਾ ਹੋਣਾ ਚਾਹੀਦਾ ਨਾ।
0: ਓਹੋ, ਇੰਡੀਆ ਦਾ ਕੋਡ ਪਤਾ ਕਰੋ ਨਾ, ਜਿੱਥੇ ਜਾਣਾ ਹੁੰਦਾ ਨਾ ਉਹਨਾਂ ਨੂੰ ਪਹਿਲਾਂ ਪੁੱਛੀਦਾ ਵਾ ਵੀ ਤੁਸੀਂ ਆਪਣਾ ਕੋਡ ਦੱਸੋ ਤੇ ਉਹ ਕੋਡ ਟੈਚੀ ਚ ਭਰ ਦੇਈਦਾ।
3: ਹਾਂ, ਜਿੱਦਾਂ ਫੋਨ ਤੇ ਨਹੀਂ ਆਉਂਦੇ OTP, ਉਦਾਂ ਹੀ ਆ ਸੇਮ।
0: ਆਪਾਂ
3: ਨਾ ਵੀਡੀਓ ਬਣਾ ਕੇ
1: ਭੇਜਾਂਗੇ।
0: ਹਾਂ ਤੇ ਡ੍ਰੀਮ ਦੀ ਗੱਲ ਕਰ ਰਹੇ ਹਾਂ,
3: ਡ੍ਰੀਮ ਚ ਅੰਕਲ ਸਿਰਫ ਡੱਡੂ ਵੇਖਦੇ ਆ।
0: ਨਹੀਂ ਡ੍ਰੀਮ ਦੀ, ਮੈਂ ਤੇ ਡ੍ਰੀਮ ਦੀ ਗੱਲ ਕਰ ਰਿਹਾ।
3: ਅੱਛਾ ਅੱਛਾ, ਲੈ
0: ਹੋਰ ਕੀ?
3: ਓਹੋ,
0: ਤੁਹਾਨੂੰ ਪਤਾ ਨਹੀਂ ਲੱਗਦਾ ਡ੍ਰੀਮ ਚ ਹੀ ਫਲਾਈ ਕਰੀਦਾ ਵਾ?
3: ਓਕੇ ਓਕੇ, ਅੱਛਾ ਫਿਰ ਮੈਂ ਵੀ ਉਸੇ ਡ੍ਰੀਮ ਚ ਸੀ ਨਾ, ਤਾਂ ਕਰਕੇ ਮੈਂ ਆਪਣੀ ਡ੍ਰੀਮ ਚ ਹੁੰਦਾ ਮੈਨੂੰ ਪਤਾ ਲੱਗ ਜਾਂਦਾ ਕਿ ਡ੍ਰੀਮ ਸੀਗੀ, ਮੈਂ ਇਹਨਾਂ ਦੇ ਡ੍ਰੀਮ ਚ ਸੀ ਨਾ।
0: ਹੋਰ
3: ਇਹ ਐਵੇਂ ਫਿਰ ਪਤਾ ਨਹੀਂ ਟੈਚੀ ਤੇ ਬਿਠਾਏ ਕਿੱਥੇ ਕਿੱਥੇ ਲੈ ਜਾਂਦੇ ਆ।
0: ਤੁਹਾਨੂੰ ਡ੍ਰੀਮ ਆਇਆ ਕੋਈ?
1: ਨਹੀਂ
0: ਆਇਆ? ਲੈ ਇਹ ਤਾਂ ਮਤਲਬ
1: ਮੈਂ ਤਾਂ ਪਲੇਨ ਤੇ ਹੀ ਜਾਊਂ।
0: ਪਲੇਨ ਤੇ ਜਾਓਗੇ? ਚਲੋ ਠੀਕ ਹੈ, ਫਿਰ ਬੋਲੀ ਸੁਣਾ ਜਾਓ ਜਾਣ ਤੋਂ ਪਹਿਲਾਂ।
3: ਸਹੀ ਗੱਲ ਹੈ,
1: ਮੈਂ ਅੱਜ ਨਹੀਂ ਜਾਣਾ ਬਈ।
0: ਅੱਛਾ,
3: ਕਦੋਂ ਜਾਣਾ?
1: ਮੈਂ ਨਹੀਂ ਤਾਂ ਮੈਂ ਸਕੂਲ ਹੀ ਮਿਸ ਕਰ ਦੂੰ।
0: ਅੱਛਾ, ਓਕੇ ਓਕੇ ਓਕੇ,
3: ਸਕੂਲ ਵੀ ਹੈ ਨਾ, ਜ਼ਰੂਰੀ ਹੈ ਬਈ।
0: ਚਲੋ ਫਿਰ ਤੁਸੀਂ ਸੁਣਾ ਦਿਓ ਤੇ ਇੱਧਰ ਆਪਾਂ ਰੋਨਾਲਡੋ ਅੰਕਲ ਨੇ ਕਹਿੰਦੇ ਗੋਲ ਕਰਤਾ ਜੀ, ਸੁਣਾ ਦਿਓ ਦੋ।
3: ਹਾਏ, ਰੋਨਾਲਡੋ ਨਾਂ ਦੇ ਨਾਂ ਦੀ ਬੋਲੀ ਹੈ।
1: ਮੈਂ ਦੋ ਮਿਕਸ ਗਾਣੇ ਸੁਣਾਉਂ।
0: ਹਾਂਜੀ,
3: ਮਿਕਸ ਗਾਣੇ?
0: ਹਾਂਜੀ ਹਾਂਜੀ ਹਾਂਜੀ,
3: ਲਿਆਓ ਜੀ ਲਿਆਓ।
1: ਗੱਡੀ ਲੈ ਕੇ ਉਹ ਰਸਤੇ ਪਰ ਉਹ ਸੜਕ ਪੇ ਉਹ ਇੱਕ ਮੋੜ ਆ, ਮੈਂ ਉੱਥੇ ਦਿਲ ਛੋੜ ਆਇਆ, ਉਹ ਇੱਕ ਮੋੜ ਆ, ਮੈਂ ਉੱਥੇ ਦਿਲ ਛੋੜ ਆਇਆ, ਸਭ ਗੁਜ਼ਰਾ ਅੰਮ੍ਰਿਤਸਰ ਕਬ ਜਾਣੇ ਲਾਹੌਰ ਆਇਆ, ਮੈਂ ਉੱਥੇ ਦਿਲ ਛੋੜ ਆਇਆ, ਲਾਹੌਰ ਆਇਆ, ਮੈਂ ਉੱਥੇ ਦਿਲ ਛੋੜ ਆਇਆ।
0: ਵਾਹ,
1: ਮੁਸਕਰਾ ਆਈ ਮੁਸਕਰਾ, ਅੱਖੀਆਂ ਲਗਾਈ ਰੱਖਣਾ ਕਿਸਮਿਸ।

0: सारा रे आई मस्कारा, अखिया लगाई रखना मेरी जान, मेरी हाँ मेरे नाल ना रहना, मेरी जान मेरी हाँ मेरे साथ साथ रहना, इस मस्कारा रे आई मस्कारा, अखिया लगाई रखना,
1: सेम गाना सुनाने लई ना साडे कोल अज इक होर कुड़ी आई ओ।
2: अच्छा वाह भाई वाह,
1: ते आशीष ने भी सेम ही सुनाता, तुसीं ते बड़ियां इंटेलिजेंट हो नी, निक्कियां निक्कियां जिहियां
2: कुड़ियां तुसीं। वेरी गुड
1: हैं,
0: बहुत
1: इंटेलिजेंट हो
0: मैं
1: कमाल ही करी जांदे, बचपन होवे ते इहो जिहा बंदा बंदा आराम दे नाल उठे
2: चल
1: आराम नाल चिल गाने गुणे सुनाए,
2: किसमिस यारा सुनाया ते फिर बाद चो हुण अगे दा एजेंडा की है भाई, हुण अगला एजेंडा की है, बच्चा ते कहंदा हुण हो गया भाई, कॉल भी हो गई, हुण दसो की
1: हो गया। हेलो सत श्री अकाल रबाब, की हाल है? सत श्री अकाल
2: ओ बल्ले,
1: की हाल है? वधिया वा, आवाज थोड़ी जी ठीक करो। हाँ पहला वधिया वधिया, फोन
0: ठीक है?
1: हाँ हुण थोड़ी जी ठीक आ। ना मैं कृष्णा चाचा जी नूं दसां, अरबाब ने बना के दिता
2: वाला, ओह ब्यूटीफुल वेरी गुड, नाइस है, किन्ने टैलेंटेड है। वेरी गुड वेरी गुड
1: अरबाब, मैं इत्थे रख लिया रेडियो ते ओ जिहड़ा तुसीं बना के दिता सी मैनूं।
2: वेरी गुड रबाब,
1: बहुत नाइस है, थैंक यू। ते की सुनाओगे आज?
0: एक गाना,
1: ओके
2: एक गाना, हाँ चलो जी लियो। हाँ जी,
0: किसमिस यारा लाई मस्कारा, अखिया लगाई रखना, किसमिस यारा लाई मस्कारा, अखिया लगाई रखना, मेरी जान मेरी ना तेरे नाल नाल रहना, मेरी जान मेरे ना तेरे नाल नाल रहना, किसमिस यारा लाई मस्कारा, अखिया लगाई रखना, किसमिस यारा लाई मस्कारा, अखिया लगाई रखना, साहस हो लाई ऐसी शोक हो जाए, तुम से बनिया थे तुम जो बना, झूठे बहानों से जाते जवाब, समझना समझना।
2: वेरी गुड वेरी
1: फिनिश हो गया।
2: मैं भी कहना है, देखो
1: मेनू लगा वेरी नाइस, फोन च आवाज आनो,
2: ब्यूटीफुल रबाब, ब्यूटीफुल,
1: वेरी नाइस पुत्तो, थैंक यू
0: थैंक यू,
1: तुसीं ते बहुत सोहणा, तुसीं ते कुड़ियां ने ना वाटी कढ छड़े, तुसीं
2: हां कुड़ियां हुंदियां ना स्मार्ट, फिर हां स्मार्ट है साडी रबाब है।
1: थैंक यू रबाब,
0: थैंक यू
1: थैंक यू, सत श्रीकाल भी, ये ते कमाल ही करी जांदियां निक्कियां निक्कियां जियां है,
2: कहां से हो लाई ऐसी शोक हदाएं।
3: अल्फा सबसे दमदार और रोमांच कहानी,
4: अल्फा प्रोग्राम उसका जुनून है,
3: शानदार एक्शन एंटरटेनर, 3 जुलाई को
4: मैं जो बना रहा हूँ वो इतिहास है।
3: आलिया भट्ट, शर्वरी, अनिल कपूर और बॉबी देओल स्टारर।
5: शुरू करो अग्नि परीक्षा
3: 3 जुलाई को आपके नजदीकी सिनेमा घरों में। अल्फा
6: इंडिया अल्फा से डरेगा।
7: वो वेट कर रहा है तुम्हारा।
8: यार तू इतनी नीचे थी, आके पक्का भी हो गया?
9: की जुगाड़ लाया है?
10: जुगाड़ नहीं, ये है 8 साल तो भी वड्डा तजुर्बा बंसल इमीग्रेशन दा, जिन्होंने वधिया कोर्स विच एडमिशन कराई अते फिर मेनू पीआर दी राह भी विखाई। एना ही नहीं, ए स्टूडेंट वीजा, एटी अपील्स, स्किल्ड वीजा, पीआर, यूएस विजिटर वीजा अते होर भी कई माइग्रेशन सर्विसेज प्रोवाइड करदे ने।
8: नंबर दा दे बंसल इमीग्रेशन वालियां दा।
10: हां जी, अपॉइंटमेंट बुक करवाउण लई कॉल करो 0406-660-960 दे या फिर विजिट करो बंसल इमीग्रेशन .com.au।
11: लादे फेरे।
12: हां जी हां जी, ओए हां जी हां जी,
13: हां जी रेडियो।
14: जदों भी कॉमेडी मूवी दी गल हुंदी है ता एक मूवी दा नाम हमेशा आंदा है, ओ मूवी जिने सब नु हसा हसा के लोट पोट कीता। ओ मूवी जिदी स्टोरी ने ब्रेन रॉट कीता।
15: गिप्पी ग्रेवाल, बिन्नू टिल्लो, सरगुन मेहता फिर तो लेके आ रहे ने पंजाबी सिनेमा दी सब तो वड्डी फ्रेंचाइज कैरी ऑन जट्टा 4, जिथे एडवोकेट टिल्लो फिर कहेंगे
16: पर टिल्लो ने काला कोट एवें नहीं पाया।
14: दिस 26 जून कैरी ऑन जट्टा 4 दे नाल थिएटर्स होंगे लाफ्टर दा स्टेडियम, क्योंकि ये सिर्फ फिल्म नहीं ए लाफ्टर दा फेस्टिवल है।
17: सुनो जी, गड्डी अक्षरा ज्वेलर्स वाल ले लो।
18: ओ जो हुकम मेरी सरकार।
17: ओ आ किधर, हैरी स्पार्क वाल जाना, तुसी आ किथे जा रहे हो?
18: अक्षरा ज्वेलर्स दी दूजी लोकेशन रिवर्स तंच,
17: यानी हुन 22 कैरेट गोल्ड हॉलमार्क ज्वेलरी, डायमंड ज्वेलरी अते बर्थ स्टोन रिंग्स दे नवे डिजाइन, सिल्वर आइटम्स, पूजा आइटम्स, सब कुछ हुन दो दो लोकेशन ते मिलनगे।
18: आहो जी आहो,
19: अक्षरा ज्वेलर अपनी दूजी लोकेशन 56 गारफील्ड रोड ईस्ट रिवर्सटन विच वी तुहाडी सेवा विच।
8: यार तू इत्थे इनी छेती आके पक्का भी हो गया?
9: की जुगाड़ लाया है?
10: जुगाड़ नहीं, ए है 8 साल तो भी वड्डा तजुर्बा बंसल इमीग्रेशन दा, जिन्होंने वधिया कोर्स विच एडमिशन कराई अते फिर मेनू पीआर दी राह भी विखाई। एना ही नहीं, ए स्टूडेंट वीजा, एटी अपील्स, स्किल्ड वीजा, पीआर, यूएस विजिटर वीजा अते होर भी कई माइग्रेशन सर्विसेज प्रोवाइड करदे ने।
8: नंबर दा दे बंसल इमीग्रेशन वालियां दा।
10: हां जी, अपॉइंटमेंट बुक करवाउण लई कॉल करो 0406-660-960 दे या फिर विजिट करो bansalimmigration.com.au।
19: हुन थोड़े मोटे नाल मोड़ा मिला के थोड़ी तरक्की दी राह नूं होर भी सौखा अते सुरक्षित बनाउण दा वादा करदा है वेरी बी टोयोटा,
20: जिथे है टोयोटा दी बेस्ट टेक्नोलॉजी, बेस्ट कस्टमर सर्विस अते बेस्ट गूगल रिव्यूज। तुहाडी जरूरत अनुसार प्रितपाल सिंह तुहानू हेल्प करनगे तुहाडी अपनी टोयोटा चूज करन ले, जो ने एक दहाके तो वेर बी टोयोटा दे नाल।
19: बेस्ट डील लई कॉल करो 0431-465-186 ते 212-216 ओल्ड जी लोंग रोड हॉपर्स क्रॉसिंग, वेरी बी टोयोटा द स्मार्ट चॉइस।
1: थैंक यू। ते इधर मैच एक एक ते हो गया बराबर कृष्णा जी।
2: अच्छा,
1: हां जी, एक एक ते बराबर हो गया।
2: करो एंजॉय तुसी।
1: ते अपन रोनाल्डो दी गल कर रहे हां, फिर रोनाल्डो ने करता जी,
2: रोनाल्डो भाई ने करता गोल,
1: रोनाल्डो भाई ने करता, पर इस टाइम दे उत्ते मैं माड़ा जिहा वेख रहा हां
2: जी
1: ਵੀ ਕੁਰੇਸ਼ੀਆ ਇੰਨਾ ਕੁ ਅਗਰੈਸਿਵਲੀ ਖੇਡਣ ਡਿਆ ਨਾ, ਵੀ ਉਹਨਾਂ
2: ਕਰਨਗੇ
1: ਮਤਲਬ ਕਹਿ ਲੋ ਤੁਸੀਂ ਵੀ ਵੱਜ ਵੱਜ ਕੇ ਤੇ ਵਾਪਸ ਆਉਣ ਡੀਆਂ ਬੋਲਾਂ ਨੂੰ, ਤੇ ਉਹ ਤਾਂ ਕੀਪਰ ਹੀ ਉਹਨਾਂ ਦਾ ਜਿਹੜਾ ਬਚਾ ਗਿਆ, ਨਹੀਂ ਤੇ
2: ਪਰ ਅਗਲੇ ਦਾ ਕੰਮ ਵੀ ਤਾਂ ਇਹੀ ਹੈ, ਤੁਸੀਂ ਇਹ ਵੀ ਤਾਂ ਦੇਖੋ ਅਗਲਾ ਘਰੋ ਕੀਪਿੰਗ ਕਰਨਾ ਹੈ, ਇਹੀ ਤਾਂ ਕਰਨਾ ਹੈ, ਇਹ ਵੀ ਤਾਂ ਦੇਖੋ,
1: ਇਹੀ ਗੱਲ ਸੀ।
2: ਕੀਪਰ ਦੀ ਇਸ ਗੱਲੋਂ ਵਿਚਾਰੇ ਦੀ ਨਾ ਵੈਲਿਊ ਚ ਨਹੀਂ ਪੈਂਦੀ, ਲੋਕ ਹੈਰਾਨ ਯਾਰ ਵੈਰੀ ਗੁੱਡ ਇਹਨੇ ਗੋਲ ਰੋਕਦਾ ਤੇ ਇਸ ਕੰਮ ਨੂੰ ਹੀ ਤੇ ਆ।
1: ਨਹੀਂ ਪਰ ਉਹਨਾਂ ਦੀ ਉਹ ਹੁੰਦੀ ਹੈ ਨਾ ਵੀ ਕਿਸੇ ਵੇਲੇ ਗਲਤੀ ਵੀ ਹੋ ਸਕਦੀ ਆ, ਸੱਜੋ ਖੱਬੇ ਖੱਬੇ ਸੱਜੇ
2: ਵੀ ਨਹੀਂ ਹੈ, ਤੇ ਔਖਾ ਸਕਿੱਲ ਹੈ
1: ਨਾ, ਹੈਗਾ ਤੇ ਬਹੁਤ ਸੌਖਾ ਨਹੀਂ, ਬਹੁਤ ਔਖਾ ਆ। ਤੇ ਹਾਂਜੀ ਭੈਣ ਜੀ, ਤੁਸੀਂ ਆਉਂਦੇ ਹੋ, ਰੂਬੀ ਭੈਣ ਜੀ ਸਤਿ ਸ਼੍ਰੀ ਅਕਾਲ।
21: ਸਤਿ ਸ਼੍ਰੀ ਅਕਾਲ ਵੀਰ ਜੀ, ਸਤਿ ਸ਼੍ਰੀ ਅਕਾਲ ਕ੍ਰਿਸ਼ਨਾ ਜੀ,
2: ਸਤਿ ਸ਼੍ਰੀ ਅਕਾਲ ਜੀ,
1: ਸਤਿ ਸ਼੍ਰੀ ਅਕਾਲ, ਕੀ ਹਾਲ ਤੁਹਾਡਾ?
21: ਬਹੁਤ ਵਧੀਆ ਵੀਰ ਜੀ, ਠੀਕ ਠਾਕ, ਤੁਸੀਂ ਆਪਣਾ ਸੁਣਾਓ?
1: ਹਾਂਜੀ ਬਹੁਤ ਵਧੀਆ ਜੀ, ਬਹੁਤ ਵਧੀਆ,
2: ਬੈਸਟ ਬੈਸਟ।
1: ਕਿਵੇਂ ਚੱਲ ਰਹੀਆਂ ਤੁਹਾਡੀਆਂ ਛੁੱਟੀਆਂ?
21: ਇਸ
1: ਵਾਰੀ ਆਫ ਸਾਈਡ ਬਹੁਤ ਹੁੰਦੇ,
21: ਆਫ ਸਾਈਡ ਹੋ ਗਿਆ ਤੇ ਉਸ ਤੋਂ ਬਾਅਦ ਫੇਰ ਪੈਨਲਟੀ ਨਾਲ ਕੀਤਾ ਸਕੋਰ,
1: ਫੇਰ ਦੁਬਾਰਾ ਹੋ ਗਿਆ ਜੀ ਜੀ ਜੀ। ਨਹੀਂ ਚਲੋ, ਅੱਜ ਫੇਰ ਰੋਟੀ ਬਾਹਰੋਂ ਮੰਗਾ ਰਹੇ ਹੋ?
2: ਉਹਨਾਂ ਨੇ ਸਿੱਧੇ ਤਲਦਾ ਤਲਦਾ ਜਿਹਾ ਸਵਾਲ ਵੀ ਇਹੀ ਪੁੱਛਿਆ, ਬੰਦਾ ਹਾਲ ਚਾਲ ਪੁੱਛੇ, ਕੋਈ ਇਹ ਪੁੱਛੇ ਕਿ ਹਾਂਜੀ ਕੀ ਪ੍ਰੋਗਰਾਮ ਹੈ ਵੀਕਐਂਡ ਦਾ, ਰੋਟੀ ਦਾ ਕੀ ਪ੍ਰੋਗਰਾਮ ਹੈ ਭਾਈ?
21: ਕ੍ਰਿਸ਼ਨਾ ਜੀ ਨੂੰ ਬੈਕਗ੍ਰਾਉਂਡ ਸਟੋਰੀ ਨੀ ਨਾ ਪਤਾ।
2: ਅੱਛਾ, ਫਿਰ ਹਾਂ ਇਹ ਹੋ ਸਕਦੀ ਹੈ ਗੱਲ।
21: ਵੀ ਸਾਡੇ ਘਰ ਰੋਟੀ ਕੌਣ ਬਣਾਉਂਦਾ।
1: ਅੱਛਾ ਨਹੀਂ ਨਹੀਂ ਮਤਲਬ ਮੇਰੇ ਕਹਿੰਦਾ ਮਤਲਬ ਅੱਜ ਮੈਚ ਮੂਚ ਚੱਲਣ ਡਿਆ ਵਾ
2: ਤੇ
1: ਬੱਚੇ ਨੇ ਧੱਕੇ ਨਾ ਬਹਾ ਲਿਆ ਕੋਲ ਮੰਮੀ ਵੀ ਤੂੰ ਮੇਰੇ ਨਾਲ ਮੈਚ ਬਹਿ ਕੇ ਵੇਖ ਤੇ ਫਿਰ ਬਾਹਰੋਂ ਮੰਗਾ ਲੋ ਵਿੱਚ।
2: ਹਾਂ ਨਹੀਂ ਠੀਕ ਹੈ ਨਾਲੇ ਹਨਾ ਵੀਕਐਂਡ ਆਇਆ
21: ਤੁਹਾਨੂੰ ਪਤਾ ਤਾਂ ਹੈ ਮੈਂ ਕਿ ਪੈਸੇ ਵੀ ਤੁਹਾਨੂੰ ਪਤਾ ਤਾਂ ਹੈ ਵੀ ਗਿਆ ਵੀ 12 ਸੀ ਬਣਾਉਂਦੇ ਨੇ ਰੋਟੀਆਂ ਛੁੱਟੀਆਂ ਚ।
2: ਅੱਛਾ
1: ਹਾਂ ਸਹੀ ਗੱਲ ਹੈ ਸਹੀ
2: ਵਾਹ ਭਾਈ ਵਾਹ ਅਰੇ ਲਿਓ ਮੇਰੇ ਮੰਮੀ ਨਹੀਂ ਸੁਣ ਰਹੀ
1: ਹਾਂਜੀ ਬਹੁਤ ਮੁਸ਼ਕਿਲ ਹੋ ਜਾਣੀ ਆਮ ਹੀ ਮੰਮੀਆਂ ਨੂੰ ਮੁਸ਼ਕਿਲ ਹੋ
2: ਜਾਣੀ
1: ਜੇ ਕਿਤੇ ਗੱਲਾਂ ਕਰਨ ਲਈ ਮੋਰਾਂ ਦੀ ਬਾਹਾਂ ਬੂਹਾਂ ਦੀ ਲੋੜ ਪੈਂਦੀ ਨਾ
2: ਹਾਂ ਫਿਰ ਔਖਾ ਹੋ ਜਾਂਦਾ ਬੀਬੀਆਂ ਦਾ ਹਨਾ
1: ਦੁਨੀਆਂ ਤੋਂ ਬੜੀਆਂ ਗੱਲਾਂ ਖਤਮ ਹੋ ਜਾਣੀਆਂ।
2: You are right.
1: ਬੜਾ ਔਖਾ ਸੀ
2: ਮੈਂ ਤੁਹਾਨੂੰ ਕਹਿੰਦਾ ਤੁਹਾਡੀ ਫਿਲਾਸਫੀ ਹਾਏ ਲਾ ਰੱਬ
1: ਬੜਾ ਰੱਬ ਬੜਾ ਡਾਡਾ
2: ਡਾਡਾ ਹਾਂਜੀ ਹਾਂਜੀ ਹਾਂਜੀ
1: ਉਹਨੇ ਗੱਲਾਂ ਕਰਨ ਵਾਲੇ ਜਿਹੜੇ ਅੰਗ ਆ ਨਾ ਉਹਨੇ ਬੜੇ ਪ੍ਰੋਟੈਕਟ ਕਰਕੇ ਰੱਖੇ
2: ਹਾਂਜੀ
21: ਸਹੀ ਗੱਲ ਆ ਅੰਦਰ ਹੀ ਰਹਿੰਦੇ ਨੇ
1: ਅੰਦਰ ਹੀ ਰਹਿੰਦੇ ਤੇ ਵੇਖੋ ਰਹਿੰਦੇ ਵੀ ਜਿੱਦਾਂ ਅੱਜ ਕੱਲ AI ਨਾ AI ਦੇ ਜਿਹੜੇ ਉਹ ਲੱਗ ਰਹੇ ਵੱਡੇ ਵੱਡੇ ਡਾਟਾ ਸੈਂਟਰ ਤੇ ਉਹ ਵੇਖੋ ਉਹਨਾਂ ਨੂੰ ਜਿੱਦਾਂ ਇੱਕ ਹੋਰ ਗੋਲ ਕ੍ਰੋਏਸ਼ੀਆ ਨੇ ਕਰਤਾ ਗੋਲ
2: ਅੱਛਾ
21: ਨਹੀਂ ਹੋਇਆ
1: ਆਫ ਸਾਈਡ ਸੀਗਾ
2: ਮੈਨੂੰ ਲੱਗਦਾ ਸਾਡਾ ਲਾਈਨ ਵਾਲਾ ਬੈਗ
1: ਅਸੀਂ ਆਪਣੀ ਗੱਲ ਵੀ ਖਰਾਬ ਕੀਤੀ ਤੇ ਇਹਨਾਂ ਨੇ ਗੋਲ ਵੀ ਨਹੀਂ ਕੀਤਾ ਨਖਾਫਣਿਆਂ ਨੇ ਹੈ ਨਹੀਂ ਹਲੇ ਚੈੱਕ ਕਰਕੇ ਦੱਸਣਗੇ ਕਿ ਹਾਂ ਨਹੀਂ ਅੱਗੇ ਨੰਗਾ
2: ਚਲੋ ਕੋਈ
1: ਨਹੀਂ ਹੋ ਗਿਆ ਤੇ ਅੱਛਾ ਉਹ ਜਿੱਦਾਂ ਡਾਟਾ ਸੈਂਟਰ ਜਿਹੜੇ ਆ ਉਹ ਰੱਖਦੇ ਨੀ ਪਾਣੀ ਦੇ ਵਿੱਚ
2: ਹਾਂ ਪਾਣੀ ਦੀ
1: ਇਹ ਵੇਖ ਲਓ ਇਹ ਵੀ ਇਹ ਜ਼ਬਾਨ ਵੀ ਸਾਡੀ ਵੇਖ ਲਓ ਪਾਣੀ 'ਚ ਰੱਖੀ ਹੈ ਰੱਬ ਨੇ
2: ਬਿਲਕੁਲ ਹਾਂ
21: ਸਹੀ ਗੱਲ
1: ਵੀ ਠੰਡੀ ਰਹੇ ਨਾਲ ਨਾਲ ਠੰਡੀ ਰਹੇ
2: ਮੈਂ ਸਾਕਸ਼ਾਤ ਸੁਕਰਾਤ ਮੇਰੇ ਸਾਹਮਣੇ ਬਿਊਟੀਫੁਲ ਇਹ ਰਾਮ
1: ਵਾਹ
2: ਮੈਂ ਤਾਂ ਧੰਨੇ ਹੋ ਗਿਆ
1: ਪਛਾਣ ਹੀ ਨਹੀਂ ਪਾਇਆ ਕਦੀ ਕੋਈ
2: ਵੈਰੀ ਗੁੱਡ
21: ਜੀ ਅਸੀਂ ਬਹੁਤ ਚੰਗੀ ਤਰ੍ਹਾਂ ਪਛਾਣਦੇ ਹਾਂ ਉਸ ਦਿਨ ਪਕੌੜਿਆਂ ਦੀ ਗੱਲ ਚੱਲ ਰਹੀ ਸੀਗੀ ਨਾ ਪਰਸੋਂ ਚੌਥੇ
1: ਜੀ
21: ਟਿਊਜ਼ਡੇ ਨੂੰ
1: ਜੀ
21: ਤੇ ਬਾਅਦ ਚੋ ਸ਼ਾਮ ਨੂੰ ਸੁਖਵਿੰਦਰ ਦਾ ਮੈਨੂੰ ਫੋਨ ਆਇਆ ਦੈਨ ਕਹਿੰਦੇ ਤੇਰੀ ਵੀ ਬਾਂਹ ਦੁਖਦੀ ਆ ਉਧਰ ਮਨਿੰਦਰ ਦੀ ਬਾਂਹ ਦੁਖਦੀ ਉਧਰ ਮਨਦੀਪ ਦਾ ਉਧਰ ਅੰਮ੍ਰਿਤ ਦੀ ਬੈਗ ਹਨਾ ਸਾਰਿਆਂ ਦੀ ਕਹਿੰਦੀ ਕਿਸੇ ਦਾ ਕੁਛ ਨਾ ਕੁਛ ਦੁਖੀ ਜਾਂਦਾ ਵੀ ਆਪਾਂ ਹੁਣ ਬਾਬਾ ਜੀ ਨੂੰ ਮਿਲਣਾ ਬਾਬਾ ਜੀ ਨੂੰ ਕਹਾਂਗੇ ਵੀ ਪਹਿਲਾਂ ਸਾਡੇ ਤੇ ਥੋੜਾ ਜਿਹਾ ਸਾਡਾ ਟੂੜਾ ਮਾੜਾ ਕਰੋ ਸਾਰਿਆਂ ਦਾ ਝਾੜਾ ਝੂੜਾ ਲਾਓ ਪਹਿਲਾਂ
1: ਹਾਂਜੀ ਨਹੀਂ ਜਰੂਰ ਜਰੂਰ ਜਰੂਰ
21: ਅਸੀਂ ਕੋਈ ਨਹੀਂ ਝਾੜਾ ਲਾਈਏ ਬਾਬਾ ਜੀ ਤੋਂ
1: ਹਾਂਜੀ ਨਹੀਂ ਨਹੀਂ ਜਰੂਰ ਜਰੂਰ ਵੇਖੋ ਕੱਢਾਂਗੇ ਟਾਈਮ
2: ਬੱਲੇ ਇੰਨੀ ਸ਼ਕਤੀਆਂ ਤੁਹਾਡੇ ਕੋਲ ਬਾਬਾ ਜੀ ਮੈਨੂੰ ਪਤਾ ਨਹੀਂ ਸੀ ਕੀ ਬਾਤ ਹੈ
21: ਪੁਰਾਣੇ ਬਾਬਾ ਜੀ ਨਹੀਂ ਕ੍ਰਿਸ਼ਨਾ ਜੀ
2: ਅੱਛਾ ਅੱਛਾ ਓਕੇ ਓਕੇ
1: ਇਹ ਪੁਰਾਣੇ ਬਰਫ ਚਲਾ ਕੇ ਰੱਖੇ ਆ ਹਾਂਜੀ ਭੈਣ ਜੀ ਕੀ ਲੈ ਕੇ ਆਏ ਹੋ ਫਿਰ ਅੱਜ
21: ਕੋਈ ਪਟਨੇ ਟਿੱਚ ਮਾਇਆ ਛੱਲਾ ਮੇਰਾ ਜੀਵੇ ਢੋਲਾ ਕੋਈ

0: थैंक यू वीर जी, थैंक यू कृष्णा जी,
1: ब्यूटीफुल,
2: वेरी नाइस, बहुत वधिया। तुसीं ते जिनूं कहिंदे समां ही बंदा तुसीं ते। रोटी राटी भी बनानी ना। थैंक यू,
0: आउंदे
2: नहीं तुसीं ओह गल ते, इहदा मतलब
1: बस रहन देना छेड़न ना दर्दां नूं।
2: रहन दे छेड़ना दर्दां नूं, रोटी अज बना लैंदे मर्दां नूं। अज घरे ही ने रोटी बना लैंदे मर्दां नूं।
1: थैंक यू।
2: फिर कोई नहीं, फिर ब्रेक तो बाद ला जो जां फिर खिलार लो तुसीं, क्योंकि आवाज सोहनी नहीं रही ताडी ना। मैं जिदा बहुत ज्यादा भी नहीं, नहीं कोई खास फर्क नहीं है, मैं बहुत ज्यादा जे वॉल्यूम चुकी तो फिर ओदा भी सुन अड़ जानी है, पढ़ाउन लग पैनी आवाज।
3: हांजी
2: थोड़ी बैटर है। हांजी हांजी
3: ਹਾਂਜੀ, ਮੈਂ ਆਪਣੇ ਬਸੰਤ ਲਾਲ ਵੀਰ ਜੀ ਨੇ ਨੰਬਰ ਦਿੱਤਾ ਸੀਗਾ
2: ਜੀ,
3: ਤੇ ਉਹਨਾਂ ਤੋਂ ਲਿਆ ਸੀ, ਉਹਨਾਂ ਨੂੰ ਮਿਲਿਆ ਸੀਗਾ ਲਾਸਟ ਵੀਕ।
2: ਅੱਛਾ
3: ਹਾਂਜੀ, ਤੇ ਪਿਛਲੇ ਵੀਕ ਕਾਲ ਕਰਨੀ ਸੀ, ਉਹ ਵੀ ਦਿਨ ਬਿਜੀ ਸੀ, ਅੱਜ ਵੀ ਬਿਜੀ ਆ। ਮੈਂ ਇੱਦਾਂ ਹੀ ਲਾ ਲਾਂ ਕਿਉਂਕਿ ਟਾਈਮ ਤਾਂ ਲੱਗਣਾ ਹੈ ਨੀ
2: ਜੀ। ਠੀਕ ਠੀਕ, ਕੀ ਕਹਿੰਦੇ ਉਹਨਾਂ ਕੋਲ ਲੈ ਲਿਓ ਪੈਸੇ।
3: ਕੀ ਕਹਿੰਦੇ ਜੀ?
2: ਕੀ ਕਹਿੰਦੇ ਪੈਸੇ ਉਹਨਾਂ ਕੋਲ ਲੈ ਲਿਓ।
1: ਅੱਛਾ, ਇਹ ਕੰਮ ਵੀ ਸੀ, ਪਤਾ ਹੀ ਨੀ।
3: ਹਾਂਜੀ, ਆਪਣੇ ਕੀ ਕਹਿੰਦੇ ਆ ਵੀਰੇ, ਤੁਸੀਂ ਰੋਮਾਂਟਿਕ ਗੀਤ ਸੁਣਨਾ ਜਾਂ ਧਾਰਮਿਕ ਸੁਣਨਾ, ਕਿੱਦਾਂ ਦਾ ਪਸੰਦ ਕਰੋਗੇ?
1: ਜੋ ਤੁਹਾਨੂੰ ਪਸੰਦ ਹੋਵੇ ਜੀ, ਸਾਨੂੰ ਉਹ ਪਸੰਦ।
2: ਵਾਹ, ਆਪਸ਼ਨਸ ਹੈ। ਨਹੀਂ, ਆਪਾਂ ਹੁਣ ਜਿਹੜੇ ਪੈਟਰਨ ਚ ਇਸ ਟਾਈਮ ਚੱਲ ਰਿਹਾ ਵਾ ਕੰਮ, ਉਹ ਧਾਰਮਿਕ ਤੇ ਨਾ ਹੀ ਸੁਣਾਇਓ,
1: ਰੋਮਾਂਟਿਕ
2: ਸਮੇਂ ਦੇ ਹਿਸਾਬ ਦੇ ਨਾਲ ਚੀਜ਼ਾਂ ਚੰਗੀਆਂ ਲੱਗਦੀਆਂ ਹਨਾ, ਤੇ ਉਹ ਫਿਰ।
3: ਹਾਂਜੀ ਨਹੀਂ, ਧਾਰਮਿਕ ਏਦਾਂ ਨੀ ਹੈਗਾ, ਜਿੱਦਾਂ ਆਪਾਂ ਕਹਿ ਦਿੰਦੇ ਆ ਨਾ ਵੀ ਜਿਵੇਂ ਹੁਣ ਬੰਦੇ ਦੀ ਪਰਖ ਨਾ, ਜਿਵੇਂ ਗੀਤਾਂ ਚ ਕੁਛ ਕੁ ਗਿਆਨ ਦੀਆਂ ਗੱਲਾਂ ਹੁੰਦੀਆਂ ਨੇ
2: ਜੀ ਜੀ ਜੀ ਜੀ,
3: ਵੀ ਜਿਵੇਂ ਆਪਾਂ ਕਹਿੰਦੇ ਆ ਵੀ ਯਾਰ ਮੇਰੇ ਤੋਂ ਬੰਦਾ ਪਰਖਿਆ ਨੀ ਗਿਆ ਜਾਂ ਕਿੱਦਾਂ,
2: ਉਹ ਨਾ ਹੋਵੇ, ਤੁਸੀਂ ਦੋ ਕੁ ਮਿੰਟਾਂ ਚ ਬਸ ਐਕਸਪਲੇਨ ਹੀ ਕਰੋ ਤੇ ਟਾਈਮ ਦੇ
1: ਗਾਣੇ ਦੀ ਵਿਆਖਿਆ ਰਹਿਣ ਦੋ ਤੁਸੀਂ।
3: ਕਹਿੰਦੇ ਕਲਯੁਗ ਤੇ ਸਤਯੁਗ ਸ਼ੇਰਾ, ਦੋ ਫੇਸ ਨੇ ਦੁਨੀਆਂ ਦੇ, ਪਹਿਚਾਨਣ ਵਾਲੀ ਅੱਖ ਚਾਹੀਦੀ, ਕੰਮ ਹੁੰਦੇ ਨੇ ਬੰਦੇ ਗੁਣੀਆਂ ਦੇ, ਉਹ ਕਦੇ ਨੀ ਹਾਰਦੇ ਝੱਲਿਆ ਜਿਹੜੇ ਹਰ ਦਾ ਨਾਮ ਧਿਆਉਂਦੇ ਨੇ, ਬਾਰਸ ਗੁਰੂ ਗੋਬਿੰਦ ਸਿੰਘ ਦੇ ਜਾਂ ਬਾਰਸ ਸਿੰਘਾਂ ਸ਼ਹੀਦਾਂ ਦੇ ਸਦਾ ਅਣਖਾਂ ਨਾਲ ਜਿਉਂਦੇ ਨੇ।
2: ਬਹੁਤ ਸੋਹਣੇ ਜੀ,
3: ਯਾਨੀ ਕਿ ਉਹਦੋ ਬਾਅਦ ਜਿਵੇਂ ਹੁਣ ਆਪਾਂ ਗੀਤ ਸੁਣਾ ਦਿੰਦੇ ਹਾਂ ਤੁਹਾਨੂੰ ਸੋਹਣਾ ਜਿਹਾ, ਯਾਨੀ ਕਹਿਣ ਦਾ ਮਤਲਬ ਉਹ ਵੀ ਪੋਜ਼ਿਟਿਵ ਹੀ ਆ, ਉਹਦੇ ਵਿੱਚ ਕੋਈ ਏਦਾਂ ਨੀ ਹੈਗਾ ਵੀ ਨੈਗੇਟਿਵਿਟੀ ਆ। ਕਹਿੰਦਾ ਕਹਿੰਦਾ ਝੋਟਿਆਂ ਦੇ ਸਿਰਾਂ ਜਿਹੇ ਜੂਟ ਰੱਖੇ ਨੇ, ਬੱਲੀਏ ਨੀ ਬੈਰੀ ਪੂਰੇ ਸੂਤ ਰੱਖੇ ਨੇ, ਨੌਹਾਂ ਦੀਆਂ ਕਿਰਤਾਂ ਤੇ ਵਿਸ਼ਵਾਸ ਕਰਦੇ, ਆਮ ਨਾਲੋਂ ਡੇਲੀ ਕੁਝ ਖਾਸ ਕਰਦੇ, ਝੁਕਦੇ ਨਹੀਂ ਕਦੇ ਬਿਨਾਂ ਨੀ ਕਸੂਰ ਤੋਂ, ਕਹਿੰਦਾ ਅਸੀਂ ਪੂੰਛਾਂ ਚਕਾ ਦਈਏ ਬੜੀ ਦੂਰ ਤੋਂ,
1: ਬੱਲੇ ਬੱਲੇ ਬੱਲੇ
2: ਰਿਮੋਟ ਨਹੀਂ,
3: ਕਹਿੰਦਾ ਅਸੀਂ ਭਾਜੜਾ ਪਵਾ, ਯਾਨੀ ਅੱਖ ਦਾ ਦਬਕਾ ਕਾਫੀ ਹੁੰਦਾ ਕਹਿੰਦੇ ਨੀ ਹੁੰਦੇ,
1: ਕਹਿੰਦੇ
3: ਹਾਈ ਜਿਹੇ ਲੈਵਲ ਦੀ ਫੀਲ ਰੱਖਦੇ, ਪਰਮੇਸ਼ਰ ਦੇ ਅੱਗੇ ਆ ਅਪੀਲ ਰੱਖਦੇ, ਖੁਦ ਨਾਲ ਕਰਦਿਆਂ ਆਰਗੂਮੈਂਟ ਨੀ ਦਿੰਦੇ ਨੀ ਕਿਸੇ ਨੂੰ ਕਦੇ ਬੈਡ ਕਮੈਂਟ ਨੀ, ਫੇਰ ਵੀ ਕਈ ਔਖੇ ਉਹ ਲੰਘਦੇ ਆ ਸਾਡੇ ਮੂਹਰ ਤੋਂ, ਅਸੀਂ ਕਹਿੰਦਾ ਬੈਰੀ ਨੂੰ ਡਰਾ ਦਈਏ ਬੜੀ ਦੂਰ ਤੋਂ, ਹਨਾ
1: ਬੱਲੇ ਬੱਲੇ।
3: ਤੇ ਫੇਰ ਕਹਿੰਦੇ ਕਹਿੰਦੇ ਕਰਦੇ ਨੀ ਬਹੁਤੀ ਪਰਵਾਹ, ਜੱਗ ਦੀ ਬਸ ਹਾ ਹਾ ਹੀ ਹੁੰਦੀ ਹੈ ਲੋਕਾਂ ਦੇ ਵੱਗ ਦੀ,
2: ਕਹਿੰਦੇ
3: ਖੁਦ ਦੀ ਗਰੋਥ ਉੱਤੇ ਗੌਰ ਕਰਦੇ, ਖੁਦ ਦਾ ਹੀ ਸੱਜਣਾ ਵੇ ਦੌਰ ਕਰਦੇ, ਛੱਡਦੇ ਨੀ ਮੈਦਾਨ ਕਦੇ ਪੈਂਦੀ ਭੂਰ ਤੋਂ, ਅਸੀਂ ਭਾਜੜਾ ਪਵਾ ਦਈਏ ਬੜੀ ਦੂਰ ਤੋਂ,
1: ਬੱਲੇ ਬੱਲੇ ਬੱਲੇ।
3: ਕਹਿੰਦਾ ਭਦੇਰ ਗੋਤ ਆ ਮੇਰਾ, ਕਹਿੰਦਾ ਭਦੇਰ ਜੱਟ ਗਾਣਿਆਂ ਚ ਸੱਚ ਲਿਖਦਾ, ਬੜਾ ਕੱਬਾ ਉਂਝ ਭੋਲਾ ਭਾਲਾ ਵੇਖਦਾ, ਕੱਟੜ ਜੇ ਰੱਖੇ ਨੇ ਅਸੂਲ ਬੱਲੀਏ, ਕਹਿੰਦਾ ਤਾਂ ਹੀ ਜੀਵਨ ਚ ਬੜਾ ਏ ਸਕੂਨ ਬੱਲੀਏ, ਲਾ ਲਮੀ ਅੰਦਾਜ਼ਾ ਸਾਡੇ ਚਿਹਰੇ ਵਾਲੇ ਨੂਰ ਤੋਂ, ਅਸੀਂ ਪੂੰਛਾਂ ਜਗਾ ਦੀਏ ਬੜੀ ਦੂਰ ਤੋਂ।
2: ਕ੍ਰਾਂਤੀਕਾਰੀ ਆਈਡੀਓਲੋਜੀ ਹੈ ਬਾਈ ਜੀ ਤੁਹਾਡੀ, ਵੈਰੀ ਨਾਈਸ।
3: ਕਹਿਣ ਦਾ ਮਕਸਦ ਵੀ ਨਾ ਇਹਦੇ ਚ ਨਸ਼ਾ, ਨਾ ਇਹਦੇ ਚ ਆਸ਼ਕੀ ਆ, ਜਾਣੀ ਇੱਕ ਨਾ ਪੋਜ਼ਿਟਿਵ
2: ਆਪ ਲਿਖਦੇ ਹੋ? ਆਪ ਹੀ ਲਿਖਦੇ ਹੋ?
3: ਹਾਂਜੀ ਆਪ ਲਿਖਦਾ, ਵੈਸੇ ਕਾਪੀਆਂ ਤੇ ਨੀ ਲਿਖਦਾ, ਮੈਮਰੀ ਕਾਰਡ ਬਹੁਤ ਵੱਡਾ ਦਿਮਾਗ ਚ ਲਿਖਦਾ ਨਾ।
2: ਅੱਛਾ, ਯਾਦ ਹੀ ਰੱਖ ਲੈਂਦੇ ਹੋ ਇਹਨਾਂ?
3: ਹਾਂਜੀ, ਇੱਕ ਤੁਹਾਨੂੰ ਛੋਟਾ ਜਿਹਾ ਹੋਰ ਸੁਣਾ ਦਿੰਦਾ
2: ਜੀ,
3: ਬਸ ਇੱਕ ਮਿੰਟ ਦੇ ਅੰਦਰ ਪੂਰਾ ਕਰ ਦੂ। ਕਹਿੰਦਾ ਅਸੀਂ ਮਿਡਲ ਕਲਾਸ ਦੇ ਆ, ਜੱਟ ਬਈ, ਸ਼ੌਂਕ ਵੀ ਨੀ ਬਾਹਲੇ ਸਾਡੇ ਵੱਡੇ ਸੀ, ਬਸ ਚੜ ਅਸੀਂ ਕਾਲਜ ਨੂੰ ਜਾਂਦੇ ਸੀ, ਸਾਈਕਲ ਖੜਾਉਂਦੇ ਉੱਤੇ ਅੱਡੇ ਸੀ, ਵਿੱਚ ਪਰਦੇਸੀ ਸੈੱਟ ਹੋ ਗਏ ਕਿਸੇ ਗੱਲ ਦੀ ਨਾ ਯਾਰੋ, ਸਾਨੂੰ ਘਾਟ ਬਈ ਘੁੰਮਦੇ ਆ ਵਿੱਚ ਹੁਣ ਕਾਰਾਂ ਦੇ, ਪਹਿਲਾਂ ਫੋੜੇ ਉੱਤੇ ਲਾਉਂਦੇ ਸੀ ਰਿਕਾਰਡ ਬਈ। ਕਹਿੰਦਾ ਦੋ ਬਲਦ ਵੀ ਰੀਝਾਂ ਨਾਲ ਪਾਲੇ ਸੀ, ਇੱਕ ਗੋਰਾ ਤੇ ਇੱਕ ਯਾਰੋ ਬੱਗਾ ਸੀ, ਜਾਨੋ ਵੱਧ ਜੱਟ ਨੂੰ ਪਿਆਰੇ ਸੀ, ਗੱਡੇ ਉੱਤੇ ਬਹਿ ਕੇ ਖੂਹ ਦੇ ਉੱਤੇ ਜਾਂਦੇ ਸੀ, ਬੜੇ ਚੰਗੇ ਦਿਨ ਹੁਣੇ ਆ ਗਏ, ਚੜ ਵਤਨਾਂ ਨੂੰ ਜਾਂਦੇ ਆ ਜਹਾਜ਼ ਬਈ, ਘੁੰਮਦੇ ਆ ਵਿੱਚ ਹੁਣ ਕਾਰਾਂ ਦੇ, ਪਹਿਲਾਂ ਫੋੜੇ ਉੱਤੇ ਲਾਉਂਦੇ ਸੀ ਰਿਕਾਰਡ ਬਈ। ਕਹਿੰਦਾ ਇੱਕ ਚੇਤਕ ਸਕੂਟਰ ਸੀ ਰੱਖਿਆ, ਕਦੇ ਕਦੇ ਉਹਦੇ ਉੱਤੇ ਗੇੜੀ ਲਾਉਂਦੇ ਸੀ, ਪੈਟਰੋਲ ਵੀ ਬੜਾ ਹੀ ਮਹਿੰਗਾ ਸੀ, ਬਸ ਅੱਧੀ ਕੁ ਟੈਂਕੀ ਹੀ ਭਰਾਉਂਦੇ ਸੀ, ਆਏ ਸਾਲ ਇੱਕ ਲੈ ਲੈਂਦੇ ਸੀ, ਦੋ ਚਾਰ ਵਿਘੇ ਦਾ ਪਲਾਟ ਬਈ, ਘੁੰਮਦੇ ਆ ਵਿੱਚ ਹੁਣ ਕਾਰਾਂ ਦੇ, ਪਹਿਲਾਂ ਫੋੜੇ ਉੱਤੇ ਲਾਉਂਦੇ ਸੀ ਰਿਕਾਰਡ ਬਈ। ਕਹਿੰਦਾ ਪਧੇਰ ਜੱਟ ਬੜਾ ਖੁਸ਼ ਰਹਿੰਦਾ ਏ, ਪੂਰੀ ਕਾਲੰਗੀਆਂ ਵਾਲੇ ਦੀ ਏ ਮਿਹਰ ਜੀ, ਸਿੰਘ ਹੀ ਜੇ ਕਿੰਗ ਸਦਾ ਹੁੰਦੇ ਨੇ, ਕਦੇ ਮਾਰਿਆ ਨੀ ਮਰਦੇ ਸ਼ੇਰ ਜੀ, ਬਥੇਰਿਆਂ ਨੇ ਲੱਤਾਂ ਖਿੱਚ ਦਿੱਤੀਆਂ, ਪੌੜੀ ਚੜ ਗਏ ਆ ਮਾਰ ਕੇ, ਦਹਾੜ ਬਈ ਘੁੰਮਦੇ ਆ ਵਿੱਚ ਹੁਣ ਕਾਰਾਂ ਦੇ, ਪਹਿਲਾਂ ਫੋੜੇ ਉੱਤੇ ਲਾਉਂਦੇ ਸੀ ਰਿਕਾਰਡ ਬਈ।
2: ਵਾਹ ਵਾਹ ਸੋਹਣੇ, ਬਹੁਤ ਵਧੀਆ,
1: ਵੈਰੀ ਨਾਈਸ।
3: ਯਾਨੀ ਹਰ ਇੱਕ ਚੀਜ਼ ਯਾਨੀ ਇੱਕ ਡਿਫਰੈਂਟ, ਜਿਵੇਂ ਹੁਣ ਜ਼ਿਆਦਾ ਉਹਦਾ ਜ਼ਿਕਰ ਹੁੰਦਾ ਨਾ ਅਸਲੇ ਵਗੈਰਾ ਦਾ, ਉਹ ਚੀਜ਼ਾਂ ਤੋਂ ਯਾਨੀ ਇੱਕ ਰਾਹਤ
2: ਸੜਕ ਤੇ ਜਾਂਦੇ ਜਾਂਦੇ ਕਰਿਆ ਕਰੋ,
3: ਨਵਾਂ ਘਰ ਪਾਇਆ ਨਾ, ਵਧਾਈਆਂ ਨਾਲੇ ਉਹਨਾਂ ਨੂੰ ਬਹੁਤ ਬਹੁਤ, ਤੇ ਉਹਨਾਂ ਦੇ ਨਾ ਗੇਟ ਵਗੈਰਾ ਲਾਉਣਾ ਸੀ, ਉਹ ਫੈਬਰੀਕੇਸ਼ਨ ਦੇ ਰਿਲੇਟਡ ਗੱਲ ਹੋਈ ਸੀ ਮੇਰੇ ਨਾਲ।
2: ਅੱਛਾ ਅੱਛਾ, ਓਕੇ ਓਕੇ ਓਕੇ, ਠੀਕ ਹੈ। ਖਰਚੇ ਪੱਖੋਂ ਤੇ ਨਹੀਂ ਪੂਛਾਂ ਚ ਕਾਏ ਕਿਤੇ?
3: ਨਹੀਂ ਨਹੀਂ, ਮੈਨੂੰ ਅਸਲ ਮੈਂ ਕੀ ਆ ਕਹਿੰਦੇ ਹੁੰਦੇ ਆ, ਮੈਂ ਕਿਹਾ ਵੀ ਇੱਕ ਨਾ ਵੀਰੇ ਆਪਣੇ ਜੂਸ ਨੂੰ ਚੰਗੀ ਸੇਧ ਦੇਣ ਦੀ ਬਹੁਤ ਜ਼ਰੂਰਤ ਆ।
2: ਜੀ ਜੀ,
3: ਜਿਵੇਂ ਬਈ ਮਿਸ ਪੂਜਾ ਦਾ ਦੌਰ ਸੀ, ਹੋਰ ਸੀਗਾ, ਜਿਹੜਾ ਅੱਜ ਕੱਲ ਦਾ ਦੌਰ ਆ ਉਹ ਮਿਣੋ ਮਿਣੀ ਵਾਲਾ ਬਾਹਲਾ ਜ਼ਿਆਦਾ ਆ।
2: ਬਿਲਕੁਲ ਬਿਲਕੁਲ, ਨਹੀਂ ਚਲੋ ਆਪਾਂ ਲੈਣੇ ਆ ਇਜਾਜ਼ਤ ਤੁਹਾਡੇ ਕੋਲ।
3: ਹਾਂਜੀ, ਓਕੇ ਵੀਰ ਜੀ,
2: ਮਿਹਰਬਾਨੀ,
1: ਥੈਂਕ ਯੂ ਜੀ, ਥੈਂਕ ਯੂ ਸੋ ਮਚ
2: ਜੀ, ਥੈਂਕ ਯੂ ਬਨੇਰ ਸਾਹਿਬ, ਥੈਂਕ ਯੂ, ਤੇ ਮਿਹਰਬਾਨੀ ਸੁਖਵਿੰਦਰ ਭੈਣ ਜੀ, ਇੰਨੇ ਇਹ ਤੇ ਬਹੁਤ ਵੱਡਾ ਮੈਸੇਜ ਆ, ਹੈ ਨਾ ਰਜੇ, ਕਹਿੰਦੇ ਮੁਲਾਕਾਤ ਕਿਸੇ ਦੇ ਕੋਲ ਖੜੂ ਜਾਣ ਜਾਂ ਨਾਲ ਬੈਠ ਜਾਣ ਦਾ ਨਾਮ ਨਹੀਂ, ਮੁਲਾਕਾਤ ਕਿਸੇ ਦੇ ਕੋਲ ਖੜ ਜਾਣ ਜਾਂ ਫਿਰ ਕਿਸੇ ਦੇ ਨਾਲ ਬੈਠ ਜਾਣ ਦਾ ਨਾਮ ਨਹੀਂ, ਇਹ ਸਰੀਰਾਂ ਦਾ ਨਹੀਂ ਰੂਹਾਂ ਦਾ ਸੰਪਰਕ ਹੁੰਦਾ ਹੈ। ਕਈ ਲੋਕ ਸਾਰੀ ਉਮਰ ਮਿਲਦੇ ਰਹਿੰਦੇ ਨੇ ਪਰ ਮੁਲਾਕਾਤ ਕਦੇ ਨਹੀਂ ਹੁੰਦੀ, ਤੇ ਕਈ ਵਾਰ ਇੱਕ ਪਲ ਹੀ ਸਦੀਆਂ ਦਾ ਅਹਿਸਾਸ ਬਣ ਜਾਂਦਾ। ਜਦੋਂ ਕਿਸੇ ਦੀ ਹਾਜ਼ਰੀ ਦੇ ਵਿੱਚ ਸਮੇਂ ਦੀ ਰਫ਼ਤਾਰ ਠਹਿਰ ਜਾਵੇ, ਸ਼ਬਦ ਬੇਲੋੜੇ ਹੋ ਜਾਣ, ਅੱਖਾਂ ਗੱਲਾਂ ਕਰਨ ਲੱਗ ਪੈਣ ਤੇ ਮਨ ਆਪਣਾ ਸਾਰਾ ਬੋਝ ਉਤਾਰ ਦੇਵੇ, ਸਮਝੋ ਉੱਥੇ ਮੁਲਾਕਾਤ ਹੋਈ ਹੈ। ਸੱਚੀ ਮੁਲਾਕਾਤ ਉਹ ਹੈ ਜਿੱਥੇ ਇੱਕ ਇਨਸਾਨ ਤੁਹਾਨੂੰ ਸੁਣਨ ਤੋਂ ਪਹਿਲਾਂ ਸਮਝ ਲਵੇ ਤੇ ਅੰਦਰਲੇ ਤੁਹਾਡੇ ਅੰਦਰਲੇ ਹਨੇਰਿਆਂ ਦੇ ਵਿੱਚ ਆਪਣੇ ਅਹਿਸਾਸਾਂ ਦਾ ਇੱਕ ਦੀਵਾ ਜਗਾ ਦੇਵੇ। ਮਿਲਣ ਵਾਲੇ ਤਾਂ ਹਰ ਮੋੜ ਦੇ ਉੱਤੇ ਮਿਲ ਜਾਂਦੇ ਨੇ ਪਰ ਮੁਲਾਕਾਤ ਕਿਸੇ ਵਿਰਲੇ ਦੇ ਨਾਲ ਹੁੰਦੀ ਹੈ ਤੇ ਉਹੀ ਮੁਲਾਕਾਤ ਉਮਰ ਭਰ ਦੀ ਯਾਦ ਬਣ ਜਾਂਦੀ ਹੈ। ਰਵਿੰਦਰ ਲਾਲਾਪੁਰੀ ਜੀ ਦੀ ਲਿਖਤ ਇਹ ਸਾਡੇ ਨਾਲ ਸੁਖਵਿੰਦਰ ਭੈਣ ਜੀ ਨੇ ਸਾਂਝੀ ਕੀਤੀ।
1: ਮਿਹਰਬਾਨੀ
2: ਜੀ ਤੁਹਾਡੀ, ਸਤਿ ਸ਼੍ਰੀ ਅਕਾਲ, ਸ਼ੁੱਕਰਵਾਰ ਦੇ ਦਿਨ ਦੀਆਂ ਸ਼ੁਭਕਾਮਨਾਵਾਂ, ਸਭ ਖੁਸ਼ ਰਹਿਣ, ਤੰਦਰੁਸਤ, ਚੜ੍ਹਦੀ ਕਲਾ ਦੀ ਜ਼ਿੰਦਗੀ ਜਿਉਣ। ਰਜਿੰਦਰ ਬਾਬਾ ਜੀ ਤੁਹਾਡੇ ਇਸ ਮੈਸੇਜ ਦੇ ਲਈ ਬਹੁਤ ਧੰਨਵਾਦ। ਸਾਡੇ ਵਾਲੀ ਦਾ ਵੀ ਕਹਿੰਦੇ ਨੇ ਕਿ ਲੈਫਟ ਗੁੱਟ ਦੁਖਦਾ, ਜਸਵਾਲ ਸਾਹਿਬ ਕਹਿੰਦੇ ਆ, ਬੀਬੀ ਜੀ ਸਾਡੇ ਵਾਲੇ, ਬਾਬਾ ਜੀ ਸਾਡੇ ਵਾਲੀ ਦਾ ਵੀ ਲੈਫਟ ਗੁੱਟ ਦੁਖਦਾ, ਉਹਦੇ 'ਤੇ ਵੀ ਮਿਹਰ ਕਰੋ।
1: ਵਾਹ,
2: ਤੁਸੀਂ ਵੇਖੋ ਪੇੜੇ ਛੋਟੇ ਕਰਾ ਲਓ।
1: ਵਧੀਆ ਸਲਾਹ ਵੈਸੇ ਪ੍ਰੈਕਟੀਕਲ ਹੈ ਜੀ
2: ਪ੍ਰੈਕਟੀਕਲ ਬਾਬੇ ਤਾਂ ਹੁਣ ਇਦਾਂ ਦੇ ਹੋਣਗੇ
1: ਨਹੀਂ ਗੁੱਡ ਗੁੱਡ ਗੁੱਡ ਵੈਰੀ ਗੁੱਡ ਵੈਰੀ ਗੁੱਡ
2: ਐਡਾ ਤੌਣ ਜਿੱਡਾ ਤੁਸੀਂ ਪੇੜਾ ਕਰਾਓਗੇ ਫਿਰ ਕਿੱਥੋਂ ਗੋਠੀ ਦੋਗਣਾ ਫਿਰ
1: ਮੁਸ਼ਕਿਲ ਹੋ ਜਾਂਦਾ ਬਈ
2: ਥੋੜਾ ਜਿਹਾ ਤੁਸੀਂ ਤੁਸੀਂ ਪਰਹੇਜ ਕਰ ਲਓ ਨਾ
1: ਲਿਟਲ ਲਿਟਲ ਪੇੜੇ
2: ਹਾਂ ਵੀ ਇੱਕ ਅੱਧਾ ਦਿਨ ਬੰਦਾ ਪਰਹੇਜ ਕਰ ਲਏ ਅਤੇ ਚਲੋ ਆਪਾਂ ਇੱਕ ਬ੍ਰੇਕ ਦੀ ਇਜਾਜ਼ਤ ਲੈਂਦੇ ਹਾਂ ਤੁਹਾਡੇ ਕੋਲੋਂ ਜਿਹੜੇ ਕਾਲਰ ਹੋਲਡ 'ਤੇ ਨੇ ਆ ਕੇ ਭਾਈ ਤੁਹਾਡੇ ਨਾਲ ਗੱਲਬਾਤ ਕਰਾਂਗੇ ਇੱਕ ਛੋਟੀ ਜਿਹੀ ਬ੍ਰੇਕ ਲੈ ਕੇ ਵਾਪਸੀ ਕਰਦੇ ਰੇਡੀਓ ਹਾਂਜੀ 1674

0: लग गया ना पता फिर केड़ा रेडियो बजदा। हांजी हांजी हांजी हांजी
1: हांजी हांजी रेडियो हांजी 1674 AM 24/7 इंडियन रेडियो सिडनी का अपना इंडियन रेडियो स्टेशन।
2: ਜਦੋਂ ਵੀ ਕਾਮੇਡੀ ਮੂਵੀ ਦੀ ਗੱਲ ਹੁੰਦੀ ਹੈ ਤਾਂ ਇੱਕ ਮੂਵੀ ਦਾ ਨਾਮ ਹਮੇਸ਼ਾ ਆਉਂਦਾ ਹੈ, ਉਹ ਮੂਵੀ ਜਿਹਨੇ ਸਭ ਨੂੰ ਹਸਾ ਹਸਾ ਕੇ ਲੋਟਪੋਟ ਕੀਤਾ, ਉਹ ਮੂਵੀ ਜਿਹਦੀ ਸਟੋਰੀ ਨੇ ਬ੍ਰੇਨ ਰੋਟ ਕੀਤਾ।
3: ਗਿੱਪੀ ਗਰੇਵਾਲ, ਬਿੰਨੂ ਟਿੰਨੂ, ਸਰਗੁਣ ਮਹਿਤਾ ਫਿਰ ਤੋਂ ਲੈ ਕੇ ਆ ਰਹੇ ਨੇ ਪੰਜਾਬੀ ਸਿਨੇਮਾ ਦੀ ਸਭ ਤੋਂ ਵੱਡੀ ਫ੍ਰੈਂਚਾਈਜ਼ ਕੈਰੀ ਔਨ ਜੱਟਾ 4, ਜਿੱਥੇ ਐਡਵੋਕੇਟ ਢਿੱਲੋਂ ਫਿਰ ਕਹਿਣਗੇ
4: ਪਰ ਢਿੱਲੋਂ ਨੇ ਕਾਲਾ ਕੋਟ ਐਵੇਂ ਨਹੀਂ ਪਾਇਆ।
2: ਦਿਸ 26 June ਕੈਰੀ ਔਨ ਜੱਟਾ 4 ਦੇ ਨਾਲ ਥੀਏਟਰਸ ਹੋਣਗੇ ਲਾਫਟਰ ਦਾ ਸਟੇਡੀਅਮ, ਕਿਉਂਕਿ ਇਹ ਸਿਰਫ ਫਿਲਮ ਨਹੀਂ ਇਹ ਲਾਫਟਰ ਦਾ ਫੈਸਟੀਵਲ ਹੈ।
5: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
6: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ।
5: ਨੰਬਰ ਤਾਂ ਦੇ ਬਾਂਸਲ ਇਮੀਗ੍ਰੇਸ਼ਨ ਵਾਲਿਆਂ ਦਾ।
6: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au।
7: ਸਭ ਦਮਦਾਰ ਔਰ ਰੋਮਾਂਚਕ ਕਹਾਣੀ
8: अल्फा प्रोग्राम उसका जुनून है।
7: शानदार एक्शन एंटरटेनर 3 जुलाई को।
8: मैं जो बना रहा हूँ वो इतिहास है।
7: आलिया भट्ट, शर्वरी, अनिल कपूर और बॉबी देओल स्टारर।
9: शुरू करो अग्नि परीक्षा
7: 3 जुलाई को आपके नजदीकी सिनेमा घरों में। अल्फा,
8: अब इंडिया अल्फा से डरेगा।
10: वो वेट कर रहा है तुम्हारा।
11: सुनो जी, गड्डी अक्षरा ज्वेलर्स वाल ले लो।
12: और जो हुकम मेरी सरकार।
11: वो आ किधर? हैरी स्पार्क वाल जाना, तुसी आ किथे जा रहे हो?
12: अक्षरा ज्वेलर्स दी दूजी लोकेशन रिवर्स टंच।
11: यानी हुन 22 कैरेट गोल्ड हॉलमार्क ज्वेलरी, डायमंड ज्वेलरी, अते बर्थ स्टोन रिंग्स दे नवे डिजाइन, सिल्वर आइटम्स, पूजा आइटम्स, सब कुछ हुन दो दो लोकेशन ते मिलनगे।
12: आहो जी आहो,
13: अक्षरा ज्वेलर अपनी दूजी लोकेशन 56 गारफील्ड रोड ईस्ट रिवर्सटन विच वी तुहाडी सेवा विच।
14: हुन थोड़े मोढे नाल मोढा मिला के थोड़ी तरक्की दी राह नूं होर भी सौखा अते सुरक्षित बनाउण दा वादा करदा है वेरी बी टोयोटा,
15: जिथे है टोयोटा दी बेस्ट टेक्नोलॉजी, बेस्ट कस्टमर सर्विस अते बेस्ट गूगल रिव्यूज। तुहाडी जरूरत अनुसार प्रितपाल सिंह तुहानू हेल्प करनगे तुहाडी अपनी टोयोटा चूज करन लई, जो ने एक दहाके तो वेर बी टोयोटा दे नाल।
14: बेस्ट डील लई कॉल करो 0431-465-186 ते 212-216 ओल्ड जी लोंग रोड हॉपर्स क्रॉसिंग। वेरी बी टोयोटा, द स्मार्ट चॉइस।

0: ਰੇਡੀਓ ਹਾਂਜੀ 1674 ਐਮ ਪ੍ਰੋਗਰਾਮ ਹਾਂਜੀ ਮੈਲਬਨ ਅੱਜ ਦਿਨ ਸ਼ੁੱਕਰਵਾਰ ਦਾ ਅੱਜ ਚੱਲ ਰਿਹਾ ਖੁੱਲ੍ਹਾ ਅਖਾੜਾ 11 ਵੱਜ ਚੁੱਕੇ ਨੇ 11:05 ਹੋ ਚੁੱਕੇ ਨੇ ਮੈਲਬਨ ਦੇ ਵਿੱਚ ਸਵੇਰ ਦੇ ਤੇ ਜੇ ਪ੍ਰੋਗਰਾਮ ਸਾਡਾ ਰਿਪੀਟ ਤੁਸੀਂ ਸੁਣ ਰਹੇ ਹੋ ਤੇ ਕੰਫਿਊਜ਼ ਨਹੀਂ ਤੁਸੀਂ ਹੋਣਾ ਹਿਸਾਬ ਲਾ ਲਿਓ ਵੀ ਜਦੋਂ 11 ਵਜੇ ਹੁੰਦੇ ਆ ਉਦੋਂ ਚੜੀ ਹੁੰਦੀ ਧੁੱਪ ਤੇ ਜੇ ਮੰਨ ਲਓ ਰਾਤ ਨੂੰ ਤੁਸੀਂ ਸੁਣ ਰਹੇ ਹੋ ਤੇ ਉਦੋਂ ਹੁੰਦਾ ਥੋੜਾ ਜਿਹਾ ਹਨੇਰਾ
1: ਵਾਹ ਬਾਬਾ ਜੀ ਵਾਹ ਆਪਣੇ ਤਾਂ ਅੱਜ ਮੇਰੀ ਆਂਖੋ ਕੇ ਆਗੇ ਚਾਨਣ ਕਰ ਦਿਆ ਹੈ
0: ਤੇ ਹੋ ਸਕਦਾ ਤੁਸੀਂ ਦੁਪਹਿਰੇ ਸੁਣ ਰਹੇ ਹੋ ਤੇ ਫਿਰ ਇਹ ਹੋ ਸਕਦਾ ਸਿਡਨੀ ਤੋਂ ਚੱਲ ਰਿਹਾ ਹੋਵੇ ਕਿਉਂਕਿ 1 ਵਜੇ ਸਿਡਨੀ ਤੋਂ ਸ਼ੁਰੂ ਹੁੰਦਾ ਪ੍ਰੋਗਰਾਮ ਸਾਡਾ
1: ਓਕੇ
0: ਤੇ ਅੱਜ 3 ਤਰੀਕ ਹੈ ਤੇ ਅੱਜ 3 ਤਰੀਕ ਦੇ ਵਿੱਚ ਕੀ ਖਾਸ ਹੈ ਹਾਂ ਅੱਜ ਮਨ ਸਾਹਿਬ ਦਾ ਜਨਮ ਦਿਨ ਤੇ ਬਹੁਤ ਮਿਹਰਬਾਨੀ ਜੀ ਧੰਨਵਾਦ ਤੇ ਮੈਚ ਦਾ ਤੁਹਾਨੂੰ ਦੱਸੀਏ ਸੂਰਤ ਹਾਲ ਤੇ ਅਖੀਰੀ ਪਲਾਂ ਦੇ ਵਿੱਚ ਜਾ ਕੇ ਤੇ ਕ੍ਰੋਏਸ਼ੀਆ ਨੇ ਮਾਰਿਆ ਇੱਕ ਹੋਰ ਗੋਲ ਤੇ 2-2 ਦੀ ਬਰਾਬਰੀ ਦੇ ਉੱਤੇ ਮੈਂ ਨਾ ਚੱਕ ਤੇ ਫਟੇ ਤੇ ਕਰੀ ਸੋਚਾਂ ਵਿਚਾਰਾਂ ਚ ਪਾਤਾ ਇਸ ਟਾਈਮ ਪੁਰਤਗਾਲ ਵਾਲਿਆਂ ਨੂੰ ਤੇ ਗੋਲ ਹੋ ਰਿਹਾ ਜੇ ਕੈਂਸਲ
1: ਕੈਂਸਲ ਹੋ ਗਿਆ
0: ਹਾਂਜੀ ਗੋਲ ਕੈਂਸਲ ਹੋ ਗਿਆ ਗੋਲ ਕੈਂਸਲ ਹੋ ਗਿਆ ਤੇ ਵਿਚਾਰਿਆਂ ਦੇ ਨਾ
1: ਸਾਹ ਚ ਸਾਹ ਆਇਆ
0: ਉਹਨਾਂ ਦੇ ਵੇਖਣ ਵਾਲੇ ਤੇ ਉਹਨਾਂ ਦੇ ਸਾਹ ਦੇ ਵਿੱਚ ਸਾਹ ਆ ਗਿਆ ਯਾਰ ਇੰਨੇ ਬਰੀਕ ਗੋਲ ਮਤਲਬ ਇੰਨੀ ਬਰੀਕੀ ਨਾਲ ਚੈੱਕ ਕਰਦੇ ਪਰ ਮਿਹਨਤ ਏਦਾਂ ਤੇ ਇੱਦਾਂ ਹੀ ਦੇ ਦੇਣਾ ਚਾਹੀਦਾ
1: ਵੈਸੇ ਹਾਂ ਇੰਨੀ ਕੋਈ ਲੱਗਦੀ ਨੀ ਸੀ ਗੱਲਬਾਤ
0: ਯਾਰ ਇਹਨਾਂ ਨੇ ਮਿਹਨਤ ਬਹੁਤ ਕੀਤੀ ਆ ਹਾਂ ਮੈਨੂੰ ਲੱਗਦਾ ਵੀ ਅੱਛਾ ਜਦੋਂ ਉਹਨੇ ਹਾਂ ਨਹੀਂ ਪਰ ਬੋਲ ਤੇ ਉਹਨੇ ਪਿੱਛੇ ਦੇ ਤੀ ਪਤਾ ਨੀ ਆਈ ਡੋਂਟ ਨੋ ਮੈਨੂੰ ਬਹੁਤੇ ਰੂਲਾਂ ਦਾ ਨੀ ਪਤਾ ਪਰ
1: ਮੁੱਕਦੀ ਗੱਲ ਇਹ ਹੋਈ ਕਿ 2-1 ਨਾਲ ਪੁਰਤਗਾਲ ਅੱਗੇ
0: ਹਾਂ ਮੁੱਕਦੀ ਗੱਲ ਇਹ ਆ ਵੀ ਫਿਲਹਾਲ ਪੁਰਤਗਾਲ ਨੂੰ ਅੱਗੇ ਕਰਾਰ ਦਿੱਤਾ ਗਿਆ ਤੇ ਆਓ ਆਪਾਂ ਅੱਗੇ ਵਧਦੇ ਹਾਂ ਤੇ ਬੇਨਤੀ ਆ ਵੀ ਜਿਹੜੇ ਜਿਹੜੇ ਸਾਡੇ ਨਾਲ ਪਹਿਲਾਂ ਕਾਲਰ ਜੁੜੇ ਨੇ ਉਹਨਾਂ ਨੂੰ ਪਹਿਲਾਂ ਆਪਾਂ ਵਿਹਲੇ ਕਰ ਦਈਏ ਤੇ ਫਿਰ ਆਪਾਂ ਬਾਕੀਆਂ ਨੂੰ ਲਵਾਂਗੇ ਆਪਾਂ ਨਹੀਂ ਤੇ ਫਿਰ ਕਈ ਵਾਰੀ ਹੋਲਡ ਤੇ ਪਿਆ ਸਾਡਾ ਪ੍ਰੈਸ਼ਰ ਬਹੁਤ ਵੱਧਾ ਤੇ ਧੰਨਵਾਦ ਜੀ ਮਿਹਰਬਾਨੀ ਇਕਬਾਲ ਸੈਣੀ ਜੀ ਕਹਿੰਦੇ ਵੀ ਆਂਡਿਆਂ ਵਾਲੇ ਮੰਡ ਸਾਹਿਬ ਨੂੰ ਜਨਮ ਦਿਨ ਦੀਆਂ ਮੁਬਾਰਕਾਂ ਤੇ ਉਹਨਾਂ ਨੂੰ ਕਹੋ ਵੀ ਦੱਸੋ ਵੀ ਸ਼ਾਮ ਦਾ ਕੋਈ ਹੈਗਾ ਪ੍ਰੋਗਰਾਮ ਤੇ ਫਿਰ ਆਪਾਂ ਰੋਟੀ ਰਾਟੀ ਨਾਲ ਅੱਜ ਬਣਾਈਏ ਉੱਥੇ ਹੁਣ ਉਹ ਦੱਸਣਗੇ ਭਾਈ ਤੁਸੀਂ ਆਈ ਡੀ ਲੀਡਰ ਰਹਿੰਦੇ ਹੋ ਤੁਹਾਨੂੰ ਪਤਾ ਹੋਊਗਾ ਕੀ ਕਹਿ ਸਕਦੇ
1: ਕਿਆ ਹੀ ਪ੍ਰੈਸ਼ਰ ਪਾਇਆ ਰੇਡੀਓ ਤੇ
0: ਕਮਾਲ ਮਤਲਬ
1: ਤੇ ਸ਼ਾਮ ਦਾ ਪ੍ਰੋਗਰਾਮ ਬਣਾਉਣਾ ਹੀ ਪੈਣਾ
0: ਆ ਵੀ ਪੁੱਛੀ ਜਾਂਦੇ ਚੱਲਦਾ ਹੋਊਗਾ ਨਾ ਉਹਨਾਂ ਦਾ ਚੱਲਦਾ
1: ਉਹਨਾਂ ਨਾਲ ਸੈਟਿੰਗ ਹੋਣੀ ਆਪਸ ਚ ਨਹੀਂ
0: ਨਹੀਂ ਨਾਈਸ ਨਾਈਸ ਗੁੱਡ ਸ਼ਹਿਰ ਆ ਜਾਣ ਪਛਾਣ ਉਹਨਾਂ ਨੂੰ ਪਤਾ ਮਨਸਾ ਰੋਟੀ ਰਾਟੀ ਵਧੀਆ ਬਣਾਉਂਦੇ ਆ
1: ਓਕੇ
0: ਲੱਡੇ ਲੁੱਡੇ ਕਰਾਰੇ ਵਧੀਆ ਬਣਾਉਂਦੇ ਆ
1: ਓਕੇ
0: ਇੱਕ ਹੋਰ ਗੋਲ ਕਹਿੰਦੇ ਹੋ ਗਿਆ ਤੇ ਅੱਛਾ ਪਰ ਪਹਿਲਾਂ ਮੈਸੇਜ ਹੋਣਾ ਨਾ ਇੰਨੇ ਹੁਣ ਕਿੱਥੋਂ ਹੋਈ ਜਾਣੇ ਆ ਤੇ ਚਲੋ ਆਓ ਆਪਾਂ ਵੱਧਦੇ ਅੱਗੇ ਤੇ
1: ਟਾਈਮਰ ਔਨ
0: ਹਾਂਜੀ ਨਹੀਂ ਤੁਸੀਂ ਤਾਂ ਸੁਣਾਓ ਕੁਛ
1: ਅੱਛਾ ਇਸ਼ਾਰਾ ਇਸ ਸੀਗਾ ਨਾ ਸਾਬਰ ਅਲੀ ਸਾਬਰ ਸਾਹਿਬ ਦਾ ਸੁਣਾਉਂਦਾ ਕਿਸਮਤ ਠੀਕ ਹੈ ਜੀ ਤੇਰੇ ਇੱਕ ਇਸ਼ਾਰੇ ਤੇ ਤੇਰੇ ਇੱਕ ਇਸ਼ਾਰੇ ਤੇ ਕੋਈ ਜ਼ਿੰਦਗੀ ਵਾਰੇ ਤੇ
0: ਵਾਹ
1: ਚਾਰੇ ਤੜਪੇ ਲਾਰੇ ਤੇ ਚੰਨ ਚਾਨਣੀ ਤਾਰੇ ਤੇ ਸੂਰਜ ਡੁੱਬ ਕੇ ਮਰ ਜੇਗਾ ਜੇ ਤੂੰ ਵਾਲ ਖਿਲਾਰੇ ਤੇ ਬੰਦੇ ਦੇ ਵਿੱਚ ਅੱਲਾ ਏ ਬੰਦੇ ਦੇ ਵਿੱਚ ਅੱਲਾ ਏ ਬੰਦਾ ਬੰਦਾ ਮਾਰੇ ਤੇ 14 ਤਬਕ ਸੀ ਦਿਲ ਅੰਦਰ ਕਬਜ਼ਾ ਕੀਤਾ ਹੀ ਸਾਰੇ ਤੇ ਦੁਨੀਆ ਪਾਗਲ ਕਹਿੰਦੀ ਹੈ ਦੁਨੀਆ ਪਾਗਲ ਕਹਿੰਦੀ ਹੈ ਸੋਚਾਂ ਦੁਨੀਆ ਬਾਰੇ ਤੇ ਕਿਸਮਤ ਹਾਰ ਹੀ ਜਾਂਦੀ ਹੈ ਬੰਦਾ ਹਿੰਮਤ ਹਾਰੇ ਤੇ ਸਾਬਰ ਅਲੀ ਸਾਬਰ ਸਾਹਿਬ ਤੇ ਲਿਖਤ ਉਸ ਪਾਸੇ ਵਾਲੇ ਪੰਜਾਬ ਤੋਂ
0: ਗੁੱਡ ਬਹੁਤ ਸੋਹਣੇ ਜੀ ਬਹੁਤ ਸੋਹਣੇ ਤੇ ਸਾਬਰ ਅਲੀ ਸਾਬਰ ਇਸੇ ਨਾਲ ਹੀ ਆਪਾਂ ਅੱਗੇ ਵੱਧਦੇ ਹਾਂ ਤੇ ਇਹ ਵੀ ਦੱਸ ਦਿੱਤਾ ਤੁਹਾਨੂੰ ਵੀ ਸ਼ੇਰ ਸ਼ੈਰੀ ਹੁੰਦੀ ਹੈ ਇਸ ਪ੍ਰੋਗਰਾਮ ਦੇ ਵਿੱਚ ਜੇ ਤੁਸੀਂ ਸੁਣਾਉਣੀ ਹੈ ਤਾਂ ਸਾਡੇ ਨਾਲ 500 ਤੁਸੀਂ ਆਉਂਦੇ ਰਹੋ ਜੀ 500
1: ਐਂਡ ਯੋਰ ਟਾਈਮ ਸਟਾਰਟਸ ਨਾਓ
2: ਹੈਲੋ ਸਸੀ ਵੀ
0: ਜੀ ਸਤਿ ਸ਼੍ਰੀ ਅਕਾਲ ਜੀ
2: ਮੈਂ ਨਾ ਇੱਕ ਪੋਇਮ ਸੁਣਾਉਣੀ ਸੀ
0: ਜੀ ਜੀ ਪਲੀਜ਼ ਪਲੀਜ਼ ਕੀ ਨਾਂ ਕੀ ਤੁਹਾਡਾ
2: ਮੇਰਾ ਨਾਮ ਸਿਮਰਨਪ੍ਰੀਤ ਹੈ
0: ਜੀ ਸਿਮਰਨ
1: ਜੀ ਸਿਮਰਨ ਜੀ
0: ਜੀ
2: ਨਹੀਂ ਸਿਮਰਨਪ੍ਰੀਤ ਜੀ ਰਾਰਾ ਨਹੀਂ ਹੈਗਾ
0: ਅੱਛਾ ਸਿਮਰਨਪ੍ਰੀਤ ਓਕੇ ਓਕੇ ਸੌਰੀ ਹਾਂਜੀ
2: ਐਕਚੁਅਲੀ ਪੋਇਮ ਮੇਰੀ ਨਹੀਂ ਲਿਖੀ ਹੋਈ ਹੈ ਇਹ ਪਰਮਵੀਰ ਕੌਰ ਕੋਈ ਗਿੱਲ ਨੇ ਉਹਨਾਂ ਦੀ ਲਿਖੀ ਹੋਈ ਹੈ
0: ਜੀ
2: ਤੇ ਇਹ ਪੋਇਮ ਹੈਗੀ ਹੈ ਕਿ ਸਾਡੀ ਜਿਹੜੀ ਇੱਥੋਂ ਦੀ ਰੋਜ਼ਮਰਾ ਦੀ ਜ਼ਿੰਦਗੀ ਹੈ ਇੱਕ ਡੇਲੀ ਔਰਤ ਦੀ ਉਹਦੇ ਬਾਰੇ ਹੈ
0: ਜੀ
2: ਸੋ ਪੋਇਮ ਹੈਗੀ ਹੈ ਵੱਜਿਆ ਅਲਾਰਮ 5 ਵਜੇ ਦਾ ਮੈਂ ਅੱਬੜ ਵਾਹੇ ਉੱਠੀ ਮਾਰਿਆ ਹੱਥ ਹਨੇਰੇ ਵਿੱਚ ਨਾ ਲੱਭੇ ਮੇਰੀ ਜੁੱਤੀ ਤਾਲੀ ਵਿੱਚ ਮੈਂ ਸ਼ਾਵਰ ਕੀਤਾ ਫੇਰ ਕਿਚਨ ਵੱਲ ਨੱਠੀ ਅੱਖਾਂ ਬੰਦ ਤੇ ਹੱਥ ਨੇ ਕਾਲੇ ਬਾਲ ਕੇ ਬਹਿ ਗਈ ਭੱਠੀ ਕਿਸੇ ਦੀ ਰੋਟੀ ਕਿਸੇ ਦਾ ਬਰਗਰ ਕੋਈ ਸੈਂਡਵਿਚ ਚਾਹਵੇ ਚਾਹਾਂ ਦੁੱਧ ਕਰਾ ਕੇ ਨਾਸ਼ਤਾ ਮੈਂ ਪੈ ਗਈ ਕੰਮ ਦੇ ਰਾਹੇ ਕਿਸੇ ਨੂੰ ਪਿੱਕ ਕਿਸੇ ਨੂੰ ਡਰੋਪ ਜਾਂ ਪਹੁੰਚੀ ਕੰਮ ਦੁਆਰੇ ਫੜਾਇਆ ਸਕੈਜੂਲ ਸੁਪਰਵਾਈਜ਼ਰ ਨੇ ਮੈਂ ਵੇਖਾਂ ਆਲੇ ਦੁਆਲੇ ਨੌ ਘੰਟੇ ਦੀ ਸ਼ਿਫਟ ਦੇ ਮਗਰੋਂ ਚਾਹ ਘਰ ਜਾਣ ਦਾ ਚੜਿਆ ਕੀ ਰਾਤ ਦਾ ਡਿਨਰ ਬਣਾਉਣਾ ਇਹ ਸੋਚ ਕੇ ਮੱਥਾ ਫੜਿਆ ਬੱਚਿਆਂ ਨੂੰ ਸਕੂਲ ਤੋਂ ਲੈਣਾ ਫਿਰ ਇੱਕਾ ਦੁੱਕਾ ਕੰਮ ਪੰਜ ਵੱਜ ਕੇ ਘਰ ਜਾਂਦਿਆਂ ਧੜਕਣ ਜਾਂਦੀ ਥੰਮ ਪਹਿਲਾਂ ਸਨੈਕਸ ਤੇ ਫਿਰ ਰਾਤ ਦੀ ਰੋਟੀ ਤਿੱਖੀ ਆਵਾਜ਼ ਆਈ ਲਜ਼ਾਨੀਆ ਨੂਡਲ ਤੇ ਤੀਜੇ ਚੁੱਲੇ ਚਾਹ ਆਪਣੀ ਚੜਾਈ ਲਸਣ ਅਦਰਕ ਤੇ ਪਿਆਜ਼ ਕੱਟਦਿਆਂ ਚਾਹ ਹੋ ਗਈ ਠੰਡੀ ਲਾ ਤੜਕਾ ਤੇ ਆਟਾ ਗੁੰਨ ਕੇ ਟੱਕਿਆ ਘਰ ਲੱਗੇ ਸਬਜ਼ੀ ਮੰਡੀ ਭਾਂਡੇ ਮਾਜ ਸਾਫ ਸਫਾਈ ਕਰ ਬਾਰੀ ਰੋਟੀ ਪਕਾਉਣ ਦੀ ਆਈ ਮੁੰਡਾ ਕਹੇ ਨੀ ਰੋਟੀ ਖਾਣੀ ਇਹ ਚੰਦਰੀ ਕਿਸੇ ਬਣਾਈ ਵੱਖੋ ਵਕਤ ਪਤਾ ਕੇ ਸਭ ਨੂੰ ਤਿੱਠਾ ਸਿੰਕ ਭਰਿਆ ਭਾਂਡਿਆਂ ਦਾ ਭਰਿਆ ਬਾਂਗ ਪਮੀਰੀ ਘੁੰਮਦੀ ਨੂੰ ਲੱਗੇ ਬਸ ਦਮ ਹੀ ਨਿਕਲਣ ਲੱਗਿਆ ਨੌ ਵੱਜ ਕੇ ਰਾਤ ਦੇ ਫੋਨ ਅੰਬੜੀ ਦਾ ਆਇਆ ਅੱਖਾਂ ਭਰ ਕੇ ਬੋਲੀ ਧੀਏ ਕਿਉਂ ਮਾਂ ਦਾ ਚੇਤਾ ਭੁਲਾਇਆ ਮਾਰੀ ਫੁਕਰੀ ਕਿਹਾ ਮਾਂ ਨੂੰ ਨਾ ਚੇਤਾ ਅਸਾਂ ਭੁਲਾਇਆ ਬਸ ਘੁੰਮਣ ਗਏ ਸੀ ਲੇਟ ਹੋ ਗਏ ਬਾਹਰ ਜੋ ਤੁਸਾਂ ਘਲਾਇਆ ਲੋਕਾਂ ਨੂੰ ਚਾ ਵੀਕਐਂਡ ਦਾ ਸਾਨੂੰ ਤਾਪ ਹੈ ਚੜਿਆ ਕੱਪੜੇ ਧੋਣੇ ਸਫਾਈ ਕਰਨੀ ਘਾ ਗੋਡੇ ਗੋਡੇ ਚੜਿਆ ਬੱਚਿਆਂ ਦੀਆਂ ਗੇਮਾਂ ਗਰੋਸਰੀ ਕਰਨੀ ਉੱਤੋਂ ਭੋਗ ਦਾ ਸੱਦਾ ਆਇਆ ਆ ਕਰ ਉਹ ਕਰ ਕਰ ਕਰਾ ਕੇ ਵੀਕਐਂਡ ਅਸਾਂ ਲੰਘਾਇਆ ਜਨਾਨੀ ਦਾ ਕੰਮ ਕਿਚ ਕਿਚ ਕਰਨੀ ਇਹ ਸਿਹਰਾ ਅਸਾਂ ਬਣਾਇਆ ਰੋਈ ਰੱਬ ਦੀ ਜਾਨ ਨੂੰ ਰੱਬਾ ਕਿਉਂ ਔਰਤ ਮੈਨੂੰ ਬਣਾਇਆ ਸ਼ੁਕਰੀਆ ਜੀ
0: ਬਹੁਤ ਸੋਹਣਾ ਜੀ ਲਿਖਣ ਵਾਲਿਆਂ ਦਾ ਵੀ ਧੰਨਵਾਦ ਤੇ ਤੁਹਾਡਾ ਸੁਣਾਉਣ ਵਾਲਿਆਂ ਦਾ ਵੀ ਮਤਲਬ ਕਿ ਖੂਬਸੂਰਤ ਤਰੀਕੇ ਦੇ ਨਾਲ
1: ਬਿਊਟੀਫੁਲ ਜਨਰਲੀ ਵੈਰੀ ਨਾਈਸ
0: ਬਹੁਤ ਵਧੀਆ ਬਹੁਤ
1: ਵਧੀਆ ਥੈਂਕ ਯੂ ਸੋ ਮਚ ਫੋਰ ਕਾਲਿੰਗ
0: ਥੈਂਕ ਯੂ ਤੁਹਾਡਾ ਇੰਨੀ ਵਧੀਆ ਲਿਖਤ ਲੱਭ ਕੇ ਲਿਆਉਣ ਦੇ ਲਈ ਅਤੇ ਸੁਣਾਉਣ ਦੇ ਲਈ ਬਹੁਤ ਸ਼ੁਕਰੀਆ ਤੁਹਾਡਾ ਅਤੇ ਮੈਚ ਖਤਮ ਹੋ ਚੁੱਕਾ ਹੈ ਜੀ ਪੁਰਤਗਾਲ ਜਿੱਤ ਚੁੱਕਾ 2-1 ਦੇ ਨਾਲ ਅਤੇ ਹੁਣ
1: ਵਧਾਈਆਂ ਹੋਈਆਂ ਜੀ ਪੁਰਤਗਾਲੀਆਂ ਨੂੰ
0: ਹਾਂਜੀ ਰੋਨਾਲਡੋ ਦੇ ਫੈਨਾਂ ਨੂੰ ਬਹੁਤ ਬਹੁਤ ਵਧਾਈਆਂ
1: ਰੋਨਾਲਡੋ ਫੈਨਸ
0: ਨੂੰ ਰੋਨਾਲਡੋ ਦੇ ਫੈਨਾਂ ਨੂੰ ਹਾਂਜੀ ਨੀਤੂ ਜੀ ਤੁਸੀਂ ਆਉਂਦੇ ਰਹੋ
3: ਰਬਾਬ ਅਸੀਸ ਗਾਣੇ ਫਿਰ ਰੂਬੀ ਜੀ ਦਾ ਗਾਣਾ ਫਿਰ ਕਵਿਤਾ ਹੁਣਾ ਤਾਂ ਕਮਾਲ ਹੀ ਕਰ ਗਏ ਜਿਹੜੇ ਸੁਣਾ ਗਏ ਇੱਕ ਵਾਰ ਤਾਂ ਲੂਹ ਕੰਡੇ ਜੇ ਹੋ ਗਏ ਕਿਉਂਕਿ ਜ਼ਿਆਦਾ ਜਿੰਨੇ ਵੱਡੇ ਬੰਦੇ ਸਮਝਣ ਨਾ ਜਦੋਂ ਲੇਡੀਜ਼ ਨੂੰ ਰਿਲੇਟ ਕਰਦੇ ਆ ਨਾ ਤਾਂ ਇੱਕ ਵਾਰੀ ਸੱਚੀ ਮਤਲਬ ਹੁੰਦਾ ਕਿ ਹਾਂ ਕਈ ਵਾਰ ਤਾਂ ਮੈਂ ਹਾਸੇ ਚ ਵੀ ਕਹਿ ਦਿੰਦੀ ਨਾ ਕਿ ਕਈ ਵਾਰ ਸਮਝ ਨੀ ਆਉਂਦੀ ਆਪਾਂ ਕਹਿ ਦਿੰਦੇ ਹਾਂ ਸਾਰੇ ਐਪਰੀਸ਼ੀਏਟ ਕਰਦੇ ਆ ਨਾ ਤੇ ਪਰ ਮੈਂ ਚਾਹੇ ਦੇਖੋ ਘਰ ਦੇ ਕੰਮ ਕਰਦੀ ਹਾਂ ਚਾਹੇ ਮੈਂ ਹਾਊਸ ਮੇਕਰ ਲਗਾਓ ਇਹਨੂੰ ਜੋ ਵੀ ਮਰਜ਼ੀ ਲਗਾਓ ਬਟ ਸੀਰੀਅਸਲੀ ਜਿੰਨੀਆਂ ਵੀ ਵਰਕਿੰਗ ਵੂਮੈਨਸ ਨੇ ਨਾ ਮੇਰੇ ਵੱਲੋਂ ਨਾ ਤੁਹਾਨੂੰ ਹੈਟਸ ਆਫ ਹੈ ਸੀਰੀਅਸਲੀ ਮਤਲਬ ਤੁਸੀਂ ਮੈਂ ਤਾਂ ਇਹ ਕਹਿ ਰਹੀ ਹਾਂ ਜਿੰਨੀਆਂ ਵੀ ਤੋਪਾਂ ਦੀ ਜਿਹੜੀ ਸਲਾਮੀ ਹੁੰਦੀ ਹੈ ਨਾ ਜਿੰਨੇ ਵੀ ਹਸਬੈਂਡ ਨੇ ਨਾ ਜਿਹੜੀਆਂ ਲੇਡੀਜ਼ ਕੰਮ ਕਰਕੇ ਆਉਂਦੇ ਇੱਕ ਵਾਰੀ ਆਪਣੀ ਮਤਲਬ ਆਉਂਦੀ ਹੈ ਨਾ ਵਾਈਫ ਸਲਿਊਟ ਮਾਰ ਦਿਆ ਕਰੋ ਬਸ ਬੜੇ ਕੰਮ ਹੁੰਦੇ ਆ ਬੜਾ ਐਪਰੀਸ਼ੀਏਟ ਆ ਮੈਂ ਤਾਂ ਬਹੁਤ ਕਰਦੀ ਹਾਂ ਅੱਛਾ ਤੇ ਬਾਕੀ ਮੈਂ ਕੀ ਕਹਿਣਾ ਸੀ ਨਾ ਮੈਂ ਨਾ ਗੱਲਾਂ ਇੰਨੀਆਂ ਹੋ ਜਾਂਦੀਆਂ ਕਈ ਵਾਰ ਦਿਮਾਗ ਚ ਹੁੰਦਾ ਕਿ ਹਈ ਕੀ ਗੱਲ ਕਰਨੀ ਆ ਮੈਂ ਨਾ ਰਾਈਟ ਡਾਊਨ ਕਰ ਲੈਂਦੀ ਹੁੰਦੀ ਹਾਂ ਕਈ ਵਾਰੀ ਗੱਲ ਕਰਦੇ ਕਰਦੇ ਨਾ ਚੇਤਾ ਭੁੱਲ ਜਾਂਦਾ ਨਾ ਨੀ ਹਾਂਜੀ ਨੀ ਮੈਨੂੰ ਯਾਦ ਨੀ ਰਹਿੰਦਾ ਹੈਗਾ ਨਾ ਤੇ ਮੈਂ ਨਾ ਹਾਸੇ ਵਾਲੀ ਗੱਲ ਕਰਨੀ ਆ ਤੁਹਾਨੂੰ ਹਾਸੇ ਦੇ ਨਾਲ ਨਾਲ ਚੰਗੀ ਚੰਗਾ ਵੀ ਵਿੱਚ ਕਵਰ ਹੋ ਜੂਗਾ ਤੇ ਕੱਲ ਪਰਸੋਂ ਦੀ ਗੱਲ ਹੈ ਹਾਂਜੀ ਤੇ ਵੈਸੇ ਹੀ ਮਤਲਬ ਕਿਉਂਕਿ ਸਾਰੇ ਸਾਰੇ ਰੰਗ ਹੋ ਗਏ ਨਾ ਮੈਂ ਕਿਹਾ ਹੱਸ ਵੀ ਲਈਏ ਨਾ ਤੇ ਮੈਨੂੰ ਕਹਿੰਦੇ ਇੱਕ ਦੋ ਦਿਨ ਦੀ ਗੱਲ ਹੈ ਨਾ ਮੈਨੂੰ ਕਹਿੰਦੇ ਤੁਹਾਨੂੰ ਇਹ ਨੀ ਲੱਗਦਾ ਸਾਡੇ ਸਾਡਾ ਅਸੀਂ ਏਦਾਂ ਦੇ ਹੈਗੇ ਆ ਮੈਨੂੰ ਕਹਿੰਦੇ ਤੁਹਾਨੂੰ ਏਦਾਂ ਨੀ ਲੱਗਦਾ ਤੁਸੀਂ ਨਾ ਇੱਕ ਦਿਨ ਵੀਡੀਓ ਹਾਂਜੀ ਤੇ ਜਾ ਕੇ ਕਹੋ ਤੁਹਾਨੂੰ ਨਾ ਸਿਰਫ ਗੱਲਾਂ ਹੀ ਮਾਰਨੀਆਂ ਆਉਂਦੀਆਂ ਨੇ ਮੈਨੂੰ ਕਹਿੰਦੇ ਗੱਲਾਂ ਮਾਰਨੀਆਂ ਆਉਂਦੀਆਂ ਮੈਂ ਕਿਹਾ ਮੈਂ ਤਾਂ ਕਹਿ ਦੂੰਗੀ ਮੈਨੂੰ ਤਾਂ ਕੋਈ ਪ੍ਰੋਬਲਮ ਨੀ ਹੈਗੀ ਮੈਂ ਕਿਹਾ ਪਰ ਮੈਨੂੰ ਨਾ ਮਜ਼ਾ ਤਾਂ ਨੀ ਆਉਣਾ ਇੰਨਾ ਮੈਂ ਕਹੂੰਗੀ ਕਹਿੰਦੇ ਕਿਉਂ, ਮੈਂ ਕਿਹਾ ਜਿੰਨਾ ਤੁਸੀਂ ਕਹੋਗੇ ਨਾ ਕਿ ਵੀ ਮੇਰੀ ਵਾਈਫ ਨੂੰ ਗੱਲਾਂ ਹੀ ਮਾਰਨੀ ਆਉਂਦੇ ਨੇ ਉਹ ਮੈਨੂੰ ਜ਼ਿਆਦਾ ਵਧੀਆ ਲੱਗੂਗਾ। ਤੇ ਹਾਂ ਤੇ ਮੈਂ ਕਿਹਾ ਤੁਸੀਂ, ਹਾਂ ਮੈਂ ਕਿਹਾ ਤੁਸੀਂ ਕਹੋ, ਮੈਂ ਕਿਹਾ ਤੁਸੀਂ ਤਾਂ ਕਹਿ ਲਓਗੇ, ਪਰ ਉਸ ਤੋਂ ਬਾਅਦ ਜਿਹੜਾ ਮੈਂ ਤੁਹਾਨੂੰ ਕਹੂੰਗੀ, ਜਿਹੜਾ ਮੈਂ ਤੁਹਾਨੂੰ ਭੰਡੂਗੀ, ਉਹ ਮੈਨੂੰ ਬੜਾ ਮਜ਼ਾ ਆਊਗਾ ਫਿਰ।
0: ਇਹ ਮਤਲਬ ਧਮਕੀ ਹੋ ਗਈ ਹੈ ਨਾ ਦੱਬੇ,
4: ਮੈਂ ਵੀ ਇਹੀ ਸੋਚ ਰਿਹਾ
0: ਦੱਬੇ ਸ਼ਬਦਾਂ ਚ।
3: ਹਾਸਾ ਮਤਲਬ ਹਾਸਾ ਵਗੈਰਾ ਕਹਿ ਤੇ ਸਹੀ। ਅੱਛਾ ਤੇ ਇਹ ਗੱਲ ਸਹੀ, ਹੁਣ ਰੂਬੀ ਜੀ ਦੇਖੋ ਜਿਹੜਾ ਗਾਣਾ ਸੁਣਾ ਕੇ ਗਏ ਨਾ, ਮੈਂ ਮੰਨਦੀ ਹਾਂ ਇਹ ਫੀਲਿੰਗਸ ਹੁੰਦੀਆਂ ਵਧੀਆ। ਹੁਣ ਜਿੱਦਾਂ ਤੁਸੀਂ ਸ਼ਾਇਰੀ ਸੁਣਾਈ ਨਾ, ਇਹ ਸਾਰੀ ਨਾ ਜਿੱਦਾਂ ਹੁੰਦਾ ਆਪਣੇ ਵਿਆਹ ਤੋਂ ਪਹਿਲਾਂ ਵਾਲੀਆਂ ਫੀਲਿੰਗਸ ਹੁੰਦੀਆਂ ਨੇ ਨਾ, ਬੰਦਾ ਹੁਸੀ ਉਹਦੇ ਚ ਆ ਕੇ ਲੱਗਦਾ, ਵੀ ਹੁਣ ਉਹ ਗਾਣਾ ਸੁਣਾ ਕੇ ਨਾ ਖਿੱਚ ਪੈਂਦੀ ਹੈ, ਬਾਅਦ ਚ ਤਾਂ ਬੰਦਾ ਖਿਜਿਆ ਖਿਜਿਆ ਹੀ ਰਹਿੰਦਾ ਹੈ ਨਾ। ਇਹ ਹੁਣ ਕਹਿਣਗੇ ਹਮੇਸ਼ਾ ਬੰਦਾ ਖਿਜਿਆ ਤਾਂ ਦੇਖੋ ਕਿਵੇਂ ਨੀ ਰਹੇਗਾ। ਹੁਣ ਕੱਲ ਨਾ ਥਰਸਡੇ ਸੀਗਾ ਨਾ, ਲੌਂਗ ਬੰਦ ਹੁੰਦਾ ਸ਼ੋਪਿੰਗ ਸੈਂਟਰ, ਮੈਂ ਬੱਚਿਆਂ ਨੂੰ ਵੀ ਇਹਨਾਂ ਨੂੰ ਵੀ ਛੱਡ ਕੇ ਨਾ ਮੈਂ ਆਪਣੇ ਆਰਾਮ ਨਾਲ ਕੰਮ ਕਰਨੇ ਸੀਗੇ। ਤੇ ਮੈਂ ਨਾ ਜਦੋਂ ਪਹੁੰਚੀ ਸ਼ੋਪਿੰਗ ਸੈਂਟਰ ਦੇ ਅੰਦਰ ਨਾ, ਮੈਂ ਆਪਣੇ ਆਪ ਚ ਵੀ ਰਿਅਲਾਈਜ਼ ਕੀਤਾ, ਮੈਂ ਕਿਹਾ ਜਦੋਂ ਇਹ ਨੈਚੁਰਲ ਹੈ ਨਾ, ਜਿੱਦਾਂ ਆਪਾਂ ਕਹਿੰਦੇ ਨਾ ਕਿ ਬੰਦੇ ਬਾਹਰ ਕੰਮ ਤੇ ਜਾਣ, ਲੇਡੀਜ਼ ਵੀ ਆਪਣੇ ਸਾਰੇ ਕੰਮ ਆਰਾਮ ਨਾਲ ਕਰਦੀ ਹੈ ਨਾ, ਤੇ ਹੁੰਦਾ ਇੱਕ ਸਕੂਨ ਜਿਹਾ ਹੁੰਦਾ ਨਾ, ਮੈਂ ਕਿਹਾ ਹਾਏ ਅੱਜ ਮੈਂ ਆਈ ਹਾਂ, ਇਹਨਾਂ ਨੂੰ ਵੀ ਕਿੰਨਾ ਸਕੂਨ ਮਿਲ ਰਿਹਾ ਹੋਊਗਾ ਨਾ, ਵੀ ਉਹ ਵੀ ਤਾਂ ਟੈਂ ਟੈਂ ਟੈਂ ਜਾਂਦੀ ਆ। ਮਤਲਬ ਮੈਂ ਆਪਣੇ ਆਪ ਨੂੰ ਫੀਲ ਕਰ ਰਹੀ ਸੀ, ਠੀਕ ਹੈ। ਪਰ ਜਦੋਂ ਮੈਂ ਵਾਪਿਸ ਆਈ ਘਰ ਆਈ ਨਾ, ਤੇ ਘਰ ਆਉਂਦੇ ਮੈਂ ਕਹਿ ਰਹੀ ਹਾਂ ਕੰਮ ਜਿਹੜੇ ਬੰਦੇ, ਮੈਂ ਤਾਂ ਕਹਿੰਦੀ ਕੁਕਿੰਗ ਨੂੰ ਨਾ ਬੰਦੇ ਉਹ ਸ਼ੋਕਿੰਗ ਹੀ ਬਣਾ ਦਿੰਦੇ ਆ, ਵੀ ਜੀ ਕਿਹੜੇ ਗਲਾਸ ਨੀ ਸੀ ਬਾਹਰ ਰੱਖੇ ਹੋਏ ਹਨਾ, ਤੇ ਭਾਂਡੇ ਸੀ ਲਾਸਟ ਚ, ਮੈਂ ਕਿਹਾ ਥੋੜੇ ਭਾਂਡੇ ਸੀਗੇ, ਅੱਜ ਧੋ ਦਿੰਦੇ ਦੇਖਿਓ ਹਨਾ, ਕਿੰਨਾ ਵਧੀਆ ਲੱਗਦਾ ਮੈਨੂੰ ਹਨਾ। ਕਹਿੰਦੇ ਮੇਰੇ ਕੰਮ ਹੀ ਇੰਨੇ ਸੀਗੇ, ਮੈਂ ਕਿਹਾ ਚਲੋ ਕੋਈ ਗੱਲ ਨੀ, ਕੰਮ ਸੀ ਤੇ ਹੋਰ ਵੀ ਇੰਨੇ ਖਿਲਾਰੇ। ਮੈਂ ਕਿਹਾ ਸਹੀ ਗੱਲ ਹੈ, ਜਿਸ ਕਾ ਕੰਮ ਜਿਸੀ ਕੋਸ ਆ ਜੇ, ਇਹ ਅਸੀਂ ਹੀ ਕਰ ਸਕਦੇ ਹੈਗੇ ਆ, ਤੁਸੀਂ ਮਤਲਬ ਰਹਿਣ ਹੀ ਦੋ ਹਨਾ। ਤੇ ਇੱਕ ਇਹਦੇ ਨਾਲ ਜਿਹੜੀ ਚੰਗੀ ਮੂਮੈਂਟ ਕੱਲ ਮੈਨੂੰ ਵੀ ਜੀ ਫੀਲ ਹੋਈ ਨਾ, ਸੀਰੀਅਸਲੀ ਕਹਿ ਰਹੀ ਹਾਂ, ਮੈਂ ਜਦੋਂ ਵਾਪਿਸ ਆ ਰਹੀ ਸੀ ਨਾ, ਆਈ ਥਿੰਕ 11 ਵਜੇ ਦਾ ਟਾਈਮ ਸੀਗਾ, 10:30 ਵਜੇ ਦਾ, ਯੂਜਲੀ ਮੈਂ ਲੇਟ ਜਾਂਦੀ ਨੀ, ਕੱਲ ਮੇਰਾ ਕੋਈ ਜ਼ਰੂਰੀ ਸੀ ਜਾਣਾ ਨਾ। ਤੇ ਉਹ ਗਾਣੇ ਚੱਲ ਰਹੇ ਸੀਗੇ ਆਪਣੀ ਸਿਡਨੀ ਸਟੇਸ਼ਨ ਹੀ ਚੱਲਦਾ ਕਾਰ ਚ ਨਾ, ਤੇ ਉਹ ਗਾਣੇ ਇੰਨੇ ਕੁ ਜ਼ਿਆਦਾ ਬਿਊਟੀਫੁਲ ਸੀ ਨਾ, ਮੇਰਾ ਦਿਲ ਕਰ ਰਿਹਾ ਸੀਗਾ ਕਿ ਹਾਈ ਡਰਾਈਵ, ਸਾਡੇ ਘਰ ਤੋਂ ਥੋੜਾ ਦੂਰ, ਇੰਨੀ ਜ਼ਿਆਦਾ ਡਿਸਟੈਂਸ ਨਹੀਂ ਹੈ, ਮੈਨੂੰ ਇੱਦਾਂ ਲੱਗ ਰਿਹਾ ਸੀਗਾ ਹਾਈ ਮੈਂ ਹੋਰ, ਜਦੋਂ ਤੱਕ ਗਾਣੇ ਖਤਮ ਨਹੀਂ ਹੁੰਦੇ ਨਾ, ਮੈਂ ਕਿੱਦਾਂ ਕਿਹੜਾ ਹੋਰ ਪਾਈ ਜਾਵਾਂ ਜਦੋਂ ਤੱਕ ਹੁੰਦਾ ਨੀਗਾ, ਮਤਲਬ ਕਿਉਂਕਿ ਨਾਲ ਆਪਾਂ ਡਰਾਈਵ ਕਰਦੇ ਹਾਂ ਨਾ, ਚੱਲਦੇ ਹਾਂ, ਇੰਨੇ ਵਧੀਆ ਲੱਗਦੇ ਆ ਗਾਣੇ। ਔਰ ਮੈਂ ਜੋ ਦਿਲ ਤੋਂ ਫੀਲ ਕਰਦੀ ਹਾਂ ਨਾ, ਜਦੋਂ ਆਪਾਂ ਰੇਡੀਓ ਹਾਂਜੀ ਦੇ ਗਾਣੇ ਸੁਣਦੇ ਹਾਂ, ਠੀਕ ਹੈ ਸਾਰੇ ਸੁਣਦੇ ਆ, ਸਾਰੇ ਕਹਿੰਦੇ ਇਹ ਗਾਣਾ ਪਲੇ ਕਰ ਦੋ, ਚੱਲ ਸੁਣਦੇ ਤਾਂ, ਪਰ ਯੂਟਿਊਬ ਤੇ ਵੀ ਹੈਗੇ ਆ ਨਾ ਸਾਰੇ, ਕੋਈ ਉਹ ਨੀ ਹੈਗਾ, ਬਟ ਇੱਥੇ ਗਾਣੇ ਸੁਣਨ ਦਾ ਸਵਾਦ ਜਿਹੜਾ ਆਉਂਦਾ ਨਾ, ਜਿਹੜੀ ਫੀਲਿੰਗਸ ਆਉਂਦੀਆਂ ਨੇ ਉਹ ਮੈਂ ਫੀਲ ਕਰਦੀ ਹਾਂ, ਜਿੱਦਾਂ ਨਾ ਆਪਾਂ ਆਪਣੀ ਮਾਂ ਦੀ ਗੋਦ ਚ ਨੀ ਬੈਠੇ ਹੁੰਦੇ ਹੈਗੇ, ਏਦਾਂ ਦੀ ਮਤਲਬ ਫੀਲਿੰਗਸ ਆਉਂਦੀਆਂ ਨੇਗੀਆਂ ਕਿ ਸਮ ਟਾਈਮਸ ਇੰਨੇ ਸੋਹਣੇ ਗਾਣੇ, ਮਤਲਬ ਸੀਰੀਅਸਲੀ ਰੇਡੀਓ ਹਾਂਜੀ ਨਾਲ ਸਾਡਾ ਜ਼ਿੰਦਾਬਾਦ, ਲੋਟਸ ਆਫ ਪਿਆਰ,
0: ਥੈਂਕ ਯੂ ਜੀ, ਥੈਂਕ ਯੂ, ਥੈਂਕ ਯੂ, ਥੈਂਕ ਯੂ ਜੀ, ਮਿਹਰਬਾਨੀ, ਤੁਹਾਡਾ ਦਿਨ ਵਧੀਆ ਵਧੀਆ ਰਵੇ, ਚੜ੍ਹਦੀ ਕਲਾ ਦੇ ਵਿੱਚ ਰਹੋ, ਤੇ ਇਸੇ ਤਰ੍ਹਾਂ ਦੇ ਨਾਲ ਤੁਸੀਂ ਆਪਣੇ ਸੁੱਖ ਦੁੱਖ ਸਾਂਝੇ ਕਰਦੇ ਰਹੋ। ਕਹਿੰਦੇ ਮੈਲਬਨ ਸ਼ਹਿਰ ਜਿੱਥੇ ਗਰਮੀਆਂ 'ਚ ਵੀ ਲੱਗੇ ਠੰਡ, ਚੜ੍ਹਦੇ ਵਰੇ ਹੀ ਵਿਆਜ ਦਰਾਂ ਨੇ ਵਧਾ ਭਾਰੀ ਦਿੱਤੀ ਕਰਜ਼ਿਆਂ ਦੀ ਪੰਡ।
4: ਅੱਛਾ, ਵੈਰੀ ਸੈਡ।
0: ਦੋ ਜਰਦੀ ਵਾਲੇ ਆਂਡਿਆਂ 'ਚ ਕਿੰਨਾ ਹੁੰਦਾ ਪ੍ਰੋਟੀਨ, ਇਹ ਦੱਸਣਗੇ ਐਡੀਲੇਡ ਵਾਲੇ ਮੰਡ। ਖਿੱਟੇ ਗੋਡੇ ਤੇ ਗੁੱਟ ਦੀ ਰੇਡਰ ਮਾਲਿਸ਼ ਕਰਦੇ, ਜੇਕਰ ਸਾਹਮਣੇ ਵਾਲੇ ਪਾਲੇ ਵਿੱਚ ਖੜਿਆ ਦੇਖ ਲੈਂਦੇ ਬਾਜੀ ਜੰਡ, ਤੇ ਖਾ ਖਾ ਜਲੇਬੀਆਂ ਵੱਧ ਗਈ ਸ਼ੂਗਰ, ਕਹਿੰਦਾ ਡਾਕਟਰ ਛੱਡਣੀ ਪੈਣੀ ਗੱਭਰੂਆ, ਤੈਨੂੰ ਅੱਜ ਹੀ ਖੰਡ। ਸੁਜਾਖੇ ਬੰਦੇ ਦੇ ਨਾਲ ਨਾ ਲਓ ਪੰਗਾ, ਕਿਉਂਕਿ ਉਸਦਾ ਗੁੱਸਾ ਹੁੰਦਾ ਬੜਾ ਪ੍ਰਚੰਡ, ਕਹਿੰਦਾ ਘੁੰਮਣ ਜਨਮਦਿਨ ਮੁਬਾਰਕ ਐਡੀਲੇਡ ਵਾਲੇ ਮੰਡ, ਖੂਬ ਕਰਿਓ ਇੰਜੋਏ, ਜੇਕਰ ਇਜਾਜ਼ਤ ਦੇਵੇ ਬੈਂਕਾਂ ਵਿੱਚ ਰੱਖੇ ਅਵੇਲੇਬਲ ਫੰਡ। ਵਾਹ
4: ਬਿਲਕੁਲ
0: ਜੀ, ਬਾਕੀ ਵੀ ਤੁਸੀਂ ਜਰੂਰ ਦੱਸਿਆ ਕਰੋ, ਚਾਹੇ ਮੈਸੇਜ ਕਰਕੇ ਦੱਸਦਿਆ ਕਰੋ ਵੀ ਤੁਹਾਡੇ ਨਾਲ ਕੀ ਚੰਗਾ ਹੋਇਆ ਇਸ ਹਫ਼ਤੇ, ਨਹੀਂ ਵੀ ਤੇ ਆਪਣੇ ਆਪ ਚ ਜਰੂਰ ਸੋਚ ਕੇ ਰੱਖ ਲਿਆ ਕਰੋ ਵੀ ਯਾਰ ਆਹ ਇਸ ਹਫ਼ਤੇ ਕੁਛ ਚੰਗਾ ਹੋਇਆ ਹੀ।
4: ਐਜ਼ ਅ ਐਕਸਰਸਾਈਜ਼ ਇਟਸ ਅ ਵੈਰੀ ਗੁੱਡ ਥਿੰਗ ਟੂ ਡੂ ਨਾ, ਕਿ ਤੁਹਾਨੂੰ ਇੱਕ ਪੋਜ਼ਿਟਿਵ ਚੀਜ਼ ਤਾਂ ਲੱਭਣੀ ਚਾਹੀਦੀ ਹੈ
0: ਬੀਤੇ ਹਫ਼ਤੇ ਜੋ ਸੋਚਣ ਦੇ ਲਈ ਆਪਾਂ ਮਜਬੂਰ ਤੇ ਹੁੰਨੇ ਆ। ਨਹੀਂ ਤੁਸੀਂ ਕਮ ਟੂ ਟੈਲ ਹਰ ਹਾਊਸ ਸਟੋਰੀ ਇਨ 1 ਵੀਕ। ਹਾਂ
4: ਪਰ ਇੱਕ ਦੇਖੋ ਬਹੁਤ ਮੇਨ ਗੱਲ ਇਹ ਹੈ ਕਿ ਇੱਕ ਆਮ ਨਾਰਮਲ ਗਾਣਾ 3 ਮਿੰਟ ਦਾ ਹੋ ਗਿਆ ਹੁਣ, ਹਨਾ 5-6 ਮਿੰਟ ਦਾ ਨਹੀਂ ਰਿਹਾ, ਹਨਾ 3 ਮਿੰਟ ਦੇ ਹੋ ਗਏ ਗਾਣੇ, ਉਹਦੇ ਅੰਦਰ ਵੀ ਇੱਕ ਰੈਪਰ ਜਿਹੜਾ ਆਉਂਦਾ, ਜਿਹੜਾ ਬਾਅਦ ਚੋਂ ਸ਼ੋ ਲਾਉਂਦਾ, ਜਿਹਦੀ ਆਪਾਂ 400-400 ਦੀਆਂ ਟਿਕਟਾਂ ਖਰੀਦਦੇ ਹਾਂ ਡਾਲਰਾਂ 'ਚ, ਉਹ 30-40 ਸੈਕਿੰਡ ਦਾ ਰੈਪ ਕਰਦਾ, ਹਨਾ ਨੀਤੂ ਜੀ 4 ਮਿੰਟ 36 ਸੈਕਿੰਡ ਇੱਕੋ ਸਾਹ ਬੋਲਿਆ, ਇਹ ਵੀ ਗੱਲ ਕਮੈਂਡੇਬਲ ਗੱਲ ਹੈ ਜੀ।
0: ਨਹੀਂ ਹਰ ਕੋਈ ਨਹੀਂ ਕਰ ਸਕਦਾ,
4: ਨਹੀਂ ਕਰ ਸਕਦਾ,
0: ਹਰ ਕੋਈ
4: ਇੰਪੋਸੀਬਲ,
0: ਗੱਲਾਂ ਵੀ ਕਿਸੇ ਕਿਸੇ ਨੂੰ ਆਉਂਦੀਆਂ ਵੇਖੋ,
4: ਬਿਲਕੁਲ ਠੀਕ,
0: ਗੱਲਾਂ ਵੀ ਕੋਈ ਕੋਈ ਕਰ ਸਕਦਾ। ਅਤੇ ਅੱਛਾ ਜੀ, ਹਾਂਜੀ ਜ਼ਰੂਰ ਜੀ ਜ਼ਰੂਰ, ਮਿਹਰਬਾਨੀ ਤੁਹਾਡੀ, ਜ਼ਰੂਰ ਕਰਦੇ ਹਾਂ। ਅਤੇ ਅੱਜ ਤੁਹਾਨੂੰ ਦੱਸ ਦਈਏ ਕਿ ਅੱਜ ਇੰਗਲੈਂਡ ਅਤੇ ਆਪਣਾ ਜਿਹੜਾ ਆਪਣਾ ਸਾਊਥ ਅਫਰੀਕਾ ਦੀਆਂ ਕੁੜੀਆਂ ਸੀ, ਉਹਨਾਂ ਦਾ ਮੈਚ ਜਿਹੜਾ ਵਾ ਉਹ ਜਿੱਤ ਲਿਆ ਸੀ ਆਪਣਾ ਇੰਗਲੈਂਡ ਵਾਲੀਆਂ ਨੇ। ਤਾਂ
4: ਹੁਣ
0: ਜੇ ਮੈਂ ਨਹੀਂ ਰੋਂਗ ਤੇ ਆਸਟ੍ਰੇਲੀਆ ਤੇ ਇੰਗਲੈਂਡ ਦਾ ਹੁਣ ਫਾਈਨਲ ਹੋਣਾ ਜੇ।
4: ਓਕੇ, ਸਾਡੇ ਵਾਲੀਆਂ ਤਾਂ ਬਾਹਰ ਹੋ ਗਈਆਂ, ਸੋ ਮਤਲਬ ਕਾਂਟ ਕੇ
0: ਪਿਛਲੀ ਵਾਰੀ ਜ਼ਿਆਦਾ ਮਤਲਬ ਮੈਨੂੰ ਲੱਗਦਾ ਵੀ ਉਹ ਇੰਜੋਏ ਉਹਨਾਂ ਨੇ ਕਰ ਲਿਆ ਜ਼ਿਆਦਾ ਹੀ ਓਵਰ।
4: ਹਾਂ ਐਕਚੁਅਲੀ 50 ਓਵਰ ਵਰਲਡ ਕੱਪ ਜਿੱਤ ਕੇ ਤਾਂ ਸ਼ਾਇਦ ਹਫਤਾ ਹੀ ਥੋੜਾ ਇਧਰ ਰਿਹਾ ਨਾ, ਇੰਡੀਆ ਆਇਰਲੈਂਡ ਤੋਂ ਹਾਰ ਗਈ, ਕਦੀ ਨਹੀਂ ਹੋਇਆ 19 ਸਾਲਾਂ ਦੇ ਅੰਦਰ।
0: ਵੇਖੋ
4: ਪਹਿਲਾਂ ਤਾਂ ਮੈਚ ਨਹੀਂ ਕਦੀ ਹਾਰੇ, ਫਿਰ ਕਦੀ ਸੀਰੀਜ਼ ਨਹੀਂ ਹਾਰੇ,
0: ਬੇਸਿਕਲੀ ਘਰੋਂ ਬਾਹਰ ਨਿਕਲੇ ਨਾ ਉਹ ਸਾਰਾ ਕੁਝ ਜਿਹੜਾ ਸੀ ਉਹ ਸ਼ਾਇਦ ਇੰਡੀਆ ਦੇ ਵਿੱਚ ਹੀ ਕੁੜੀਆਂ ਵਾਲਾ ਵੀ।
4: ਹਾਂ ਇਹ ਵੀ ਗੱਲ ਵਾਲਾ
0: ਵੀ ਤੇ ਸਾਰਾ ਕੁਝ ਹੀ, ਤੇ ਹੁਣ ਜਦੋਂ ਆਪਾਂ ਬਾਹਰ ਨਿਕਲਣਾ ਤੇ ਫਿਰ ਬਾਹਰ ਵੇਖੋ ਅਗਲੇ ਵੀ ਖੇਡਣ ਆਏ ਆ।
4: ਬਿਲਕੁਲ, ਅਗਲੇ ਵੀ ਘਰੋਂ ਆਏ ਤਿਆਰ ਹੋ ਕੇ, ਕੋਈ ਕੁਝ ਕਰਨਗੇ,
0: ਉਹ ਵੀ ਤਾਂ ਬਗਾਨੇ ਵੀ ਤੇ ਖੇਡਣ ਆਏ ਹੁੰਦੇ ਆ ਕਿਤੇ, ਐਵੇਂ ਥੋੜੀ ਮਤਲਬ ਵਿਸ਼ ਕਰਨਾ ਹੁਣ ਆਪਣੇ ਹਸਬੈਂਡ ਨੂੰ।
4: ਸਤਿ ਸ਼੍ਰੀ
0: ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਬੀ
5: ਜੀ, ਕੀ ਹਾਲ ਹੈ ਜੀ?
0: ਜੀ ਬਹੁਤ ਵਧੀਆ ਜੀ।
5: ਹਾਂਜੀ ਮੈਂ ਥੈਂਕ ਯੂ ਕਹਿਣਾ ਜੀ ਤੁਹਾਨੂੰ
0: ਜੀ, ਥੈਂਕ ਯੂ ਜੀ
5: ਤੁਹਾਡੀ ਵਿਸ਼ਿਜ਼ ਲਈ
0: ਜੀ। ਥੈਂਕ ਯੂ ਤੁਹਾਨੂੰ ਵਧਾਈਆਂ ਬਹੁਤ ਬਹੁਤ।
5: ਹਾਂਜੀ ਥੈਂਕ ਯੂ ਜੀ, ਮੈਂ ਤੁਹਾਡੇ ਨਾਲ ਸਾਂਝੀਆਂ ਕਰੇ ਬਿਨਾ ਅਧੂਰੀਆਂ ਸੀ ਨਾ।
0: ਬਿਲਕੁਲ ਬਿਲਕੁਲ ਜੀ, ਖੁਸ਼ੀਆਂ ਜਿੰਨੀਆਂ ਵੰਡੋ ਉਨੀਆਂ,
4: ਹਾਂ ਉਨੀਆਂ
0: ਉਨੀਆਂ ਜ਼ਿਆਦਾ ਮਜ਼ਾ ਦਿੰਦੀਆਂ। ਕਈ ਵਾਰੀ ਨਾ ਸਾਡਾ ਜਨਮ ਦਿਨ ਹੁੰਦਾ ਤਾਂ ਲੱਗ ਰਿਹਾ ਹੁੰਦਾ ਵੀ ਹਾਂ ਠੀਕ ਹੈਗਾ, ਤੇ ਡਿਗਰੀ ਗੱਲ ਹੈ
4: ਦੇਣੀ ਹੈ ਹਨਾ,
0: ਪਰ ਜਦੋਂ ਕੋਈ ਵਿਸ਼ ਕਰ ਦਿੰਦਾ ਵਾ ਤੇ ਉਤੋਂ ਅੱਗੇ ਹੋਰ ਹੋਰ ਵਿਸ਼ ਕਰੀ ਜਾਂਦੇ, ਫਿਰ ਇਦਾਂ ਲੱਗਦਾ ਯਾਰ ਵਾਕਈ ਤੇ ਵਧੀਆ ਹੀ ਕੀਤਾ ਮੈਂ ਜੰਮ ਕੇ ਹਨਾ।
4: ਸਹੀ ਗੱਲ ਹੈ ਬਈ, ਨਾਈਸ
0: ਹੁੰਦੀ ਤਾਂ ਇਦਾਂ ਹੁੰਦੀ ਫੀਲਿੰਗ।
5: ਹਾਂਜੀ ਮੈਂ ਉਹ ਜਿੰਨਾ ਮਰਜ਼ੀ ਵੱਡਾ ਗਿਫਟ ਜਾਂ ਕੁਛ ਵੀ ਲੈ ਆਉਂਦੀ ਨਾ, ਜਦ ਤੱਕ ਮੈਂ ਫੋਨ ਨਹੀਂ ਸੀ ਕਰਨਾ ਫਿਰ ਉਹਨਾਂ ਨੂੰ ਇਹ ਸਭ ਤੋਂ ਵਧੀਆ ਲੱਗਦਾ
0: ਜੀ ਜੀ। ਨਹੀਂ ਥੈਂਕ ਯੂ ਤੁਹਾਡਾ, ਤੁਸੀਂ ਸਵੇਰੇ ਜਿਹੜੀ ਸਾਂਝ ਪਾਈ, ਤੁਸੀਂ ਇੰਨੇ ਸਾਰੇ ਗਿਫਟ, ਪਰਫਿਊਮ ਕਿਹੜਾ ਦਿੱਤਾ ਜੀ?
5: ਹੁਣ ਅੱਗੇ ਬੱਚੇ ਦੀ ਚੋਇਸ ਹੋ ਜਾਂਦੀ ਹੈ ਜੀ, ਮੇਰਾ ਕੰਮ ਡਨ ਹੋ ਗਿਆ।
0: ਅਜਾ ਹੁਣ ਬੱਚੇ ਲੈ ਆਉਂਦੇ
5: ਆਪਕੇ? ਹਾਂਜੀ ਉਹ ਸਾਰਾ ਕੁਝ ਬੱਚਿਆਂ ਨੇ ਕੀਤਾ।
0: ਸਾਨੂੰ ਲੱਗ ਰਿਹਾ ਹੁੰਦਾ ਕਿ ਸਾਰੀ ਉਮਰ ਆਪਾਂ ਏਦਾਂ ਹੀ ਢੋਣਾ ਵਾ, ਤੇ ਉਸੇ ਚੱਕਰ ਚ ਕਈ ਬਹੁਤ ਜ਼ਿਆਦਾ ਸਟ੍ਰੈਸ ਲੈ ਕੇ ਤੇ ਐਵੇਂ ਆਪਣੇ ਆਪ ਨੂੰ ਬਿਮਾਰੀ ਲਾ ਲੈਂਦੇ, ਤੇ ਆਹ ਚੀਜ਼ਾਂ ਜਿਹੜੀਆਂ ਨਿੱਕੀਆਂ ਨਿੱਕੀਆਂ ਵਿੱਚੋਂ ਪਿੱਕ ਕਰਨ ਵਾਲੀਆਂ ਇਹ ਨੇ ਵੀ ਵੈਰੀ ਸੂਨ ਤੁਹਾਡੇ ਬੱਚਿਆਂ ਨੇ ਹੱਥ ਵੰਡਾਉਣਾ ਸ਼ੁਰੂ ਕਰ ਦੇਣਾ ਵਾ। ਬਹੁਤ ਘੱਟ ਲੋਕ ਨੇ ਜਿਹੜੇ ਖਿਆਲ ਰੱਖਦੇ ਆ,
4: ਸਹੀ ਗੱਲ
0: ਐਂਡ ਦੇ ਵਿਲ ਬੀ ਉਮਰ ਅਸੀਂ ਇਦਾਂ ਹੀ ਇਹ ਪੰਡ ਚੁੱਕੀ ਫਿਰਨੀ ਆ, ਮਨਾ ਉਸੇ ਚੱਕਰ ਦੇ ਵਿੱਚ ਹੀ ਤੁਰੇ ਫਿਰਦੇ ਆ, ਤੇ ਤੁਹਾਨੂੰ ਇਹ ਟੈਨਸ਼ਨਾਂ ਤੁਹਾਡੀਆਂ ਉਹਨਾਂ ਨੇ
4: ਟਾਈਮਲੀ ਹੁੰਦੀ
0: ਕਰ ਦੇਣੀਆਂ। ਹਾਂਜੀ ਨਹੀਂ ਥੈਂਕ ਯੂ ਤੁਹਾਡਾ ਜੀ, ਮਨ ਸਾਹਿਬ ਦਾ ਵੀ ਮੈਸੇਜ ਆਇਆ ਵਾ, ਕਹਿੰਦੇ ਨੇ ਕਿ ਮੋਸਟ ਵੈਲਕਮ, ਕਹਿੰਦੇ ਕਹਿ ਦਿਓ ਸੈਣੀ ਸਾਹਿਬ ਨੂੰ, ਤੇ ਨੀਤੂ ਕਹਿੰਦੇ ਨੇ ਕਿ ਲੈ ਕੇ ਆਈ ਆ ਚਿਕਨ ਤੇ ਬਸ ਉਹਨਾਂ ਮੈਰੀਨੇਟ ਕਰਕੇ।
4: ਵਾਹ ਵਾਹ
5: ਵਾਹ, ਵੈਜੀਟੇਰੀਅਨ ਹੈ ਜੀ?
0: ਹਾਂਜੀ
5: ਅਸੀਂ ਵੈਜੀਟੇਰੀਅਨ ਹੈ,
0: ਕਿਉਂ ਕਹੀ ਜਾਂਦੇ
4: ਭੁਲੇਖਾ ਖਾ ਕੇ ਲੱਗਦਾ ਵੀਗਨ ਹੋਏਗਾ, ਅੱਜ ਕੱਲ ਵੀਗਨ ਸਭ ਕੁਝ ਚੱਲ ਪਿਆ,
0: ਮੈਨੂੰ ਲੱਗਦਾ ਮੈਂ ਚਿਕਨ ਵਾਲੀ ਐਨਕ ਲਾ ਲਈ।
4: ਲਾਓ ਲਾਓ ਲਾਓ।
0: ਹਾਂ ਨਹੀਂ ਅੱਛਾ, ਸੋਇਆ ਸੋਇਆ ਓਕੇ, ਜਿਹੜਾ ਉਹ ਨਕਲੀ ਚਿਕਨ ਹੁੰਦਾ
4: ਵੀਗਨ ਚਿਕਨ, ਵੀਗਨ ਚਿਕਨ,
0: ਵੈਜ ਚਿਕਨ, ਵੈਜ ਵੈਜ ਵੀਗਨ ਚਿਕਨ।
5: ਹਾਂ ਬਹੁਤ ਬਹੁਤ ਸੋਹਣਾ ਕਵਰ ਅਪ ਵਿੱਚ ਜੀ,
0: ਮੇਰੇ ਨਾਲ ਵਧੀਆ ਤੇ ਤੁਸੀਂ ਕੀਤਾ ਉਧਰ। ਸੈਣੀ ਸਾਹਿਬ ਕਦੀ ਜੁੱਤੀ ਲਾਉਂਦੇ ਆ ਫੇਰ ਪਾ ਲੈਂਦੇ,
4: ਉਹਨਾਂ ਨੂੰ ਤਾਂ ਫ੍ਰੀ ਕਰੋ ਬਾਈ,
0: ਮੈਨੂੰ ਤਾਂ ਵੇਲਾ ਕਰੋ।
5: ਤੁਸੀਂ ਬਹੁਤ ਦੜਜਾ ਲੈਂਦੇ ਵੀਰ ਜੀ,
0: ਜਾਣ ਲੈਂਦੇ ਬੰਦੇ ਦੀ ਰੋਟੀ ਪੱਕੀ ਕਰਨ। ਚਲੋ ਵਧਾਈਆਂ ਜੀ ਬਹੁਤ ਬਹੁਤ
5: ਤੁਹਾਨੂੰ
0: ਦੇ ਜਨਮ ਦਿਨ ਤੇ ਕੁਛ। ਜਦੋਂ ਤੁਹਾਡਾ ਜਨਮ ਦਿਨ ਹੁੰਦਾ ਨਾ ਤਾਂ ਬੜੀ ਪਿਆਰੀ ਕਵਿਤਾ ਲੱਭ ਕੇ ਸੁਣਾਉਂਦੇ ਹੁੰਦੇ ਆ।
4: ਪ੍ਰੈਸ਼ਰ
5: ਠੀਕ ਹੈ ਮੈਂ ਸੁਣਾ ਦਿੰਦੀ ਹਾਂ, ਪਰ ਮੈਂ ਉਹ ਤੋਂ ਪਹਿਲਾਂ ਕਹਿਣਾ ਸੀ ਵੀ ਅੱਜ ਮੈਂ ਪਹਿਲਾਂ ਸੁਣਿਆ ਵੀ ਬਾਬਾ ਜੀ ਝਾੜਾ ਕਰਦੇ ਪੁੱਛਿਆ ਦਿੰਦੇ ਆ ਹਾਂਜੀ ਤੇ ਮੈਂ ਬਾਬਾ ਜੀ ਐਕਟਿਵ ਹੋਇਆ ਕਾਫੀ ਦੇਰ ਬਾਅਦ ਤੇ ਮੈਂ ਕਿਹਾ ਵੀ ਮੈਂ ਵੀ ਮੰਗ ਲਾਂ ਕੁਛ
0: ਨਹੀਂ ਨਾ ਧੱਕੇ ਨਾਲ ਹੀ ਐਵੇਂ ਐਕਟਿਵ ਕਰ ਛੱਡਿਆ
5: ਨਹੀਂ ਮੈਂ ਇਹਨਾਂ ਨਾਲ ਗੱਲ ਕਰਦੀ ਸੀ ਨਾ ਵੀ ਕਹਿੰਦੇ ਵੀ ਮੈਂ ਇਹਨਾਂ ਨੂੰ ਕਿਹਾ ਵੀ ਹੁਣ ਜਿਵੇਂ ਜਿਵੇਂ ਉਮਰ ਵੱਧਦੀ ਹਨ ਹੁਣ ਆਪਾਂ ਇਹੀ ਅਰਦਾਸ ਕਰਦੇ ਵਾਹਿਗੁਰੂ ਤੰਦਰੁਸਤੀ ਦੇਵੇ
0: ਹਨਾ
5: ਤੇ ਮੇਰੇ ਨਾਲ ਹੱਸਦੀ ਸੀਗੀ ਤੇ ਮੈਂ ਕਿਹਾ ਵੀ ਮਨਜਿੰਦਰ ਕੋਈ ਨਾ ਕੋਈ ਜੋਬ ਹੋਰ ਦੇਖਣੀ ਪੈਣੀ ਆ ਹੁਣ ਅੱਗੇ ਅੱਗੇ ਤਾਂ ਨੀ ਆਂਡੇ ਦਿੱਤੇ ਜਾਣੇ
0: ਅੱਜ ਵੇਖੋ ਆਪਣੇ ਆਪਣੇ 55ਵੇਂ ਜਨਮ ਦਿਨ ਦੇ ਉੱਤੇ ਮਾਨਸਾ ਬਾਂਡੇ ਦੇਣੇ ਛੱਡ ਦੋ ਨਿੱਕੇ ਕਰਾ ਲੋ ਦੇ ਲੈਂਦਾ
5: ਬਚਾ ਲਿਓ

0: ਬਸ ਜੀ ਅੱਗੇ ਨਹੀਂ ਆਉਂਦਾ
1: ਮੈਸੇਜ ਪਹੁੰਚਣਾ ਜ਼ਰੂਰੀ ਹੈ
2: ਤੁਹਾਡੇ ਉਹ ਤੇ ਪਤਾ ਲੱਗ ਗਿਆ ਨਾ ਤੁਹਾਡੇ ਜਜ਼ਬਾਤ ਤੁਸੀਂ ਕਹਿਣਾ ਕੀ ਚਾਹ ਰਹੇ ਹੋ ਤੇ ਇਹ ਸਭ ਤੋਂ ਵੱਡੀ ਚੀਜ਼ ਹੈ ਥੈਂਕ ਯੂ ਤੁਹਾਡਾ
3: ਥੈਂਕ ਯੂ ਜੀ
2: ਬਹੁਤ ਬਹੁਤ ਰੱਬ ਤੁਹਾਡਾ ਪਿਆਰ ਸਤਿਕਾਰ ਆਪਸ ਦੇ ਵਿੱਚ ਬਣਾਈ ਰੱਖੇ ਚੜ੍ਹਦੀ ਕਲਾ ਦੇ ਵਿੱਚ ਰਹੋ ਮਾਨ ਸਾਹਿਬ ਬਹੁਤ ਬਹੁਤ ਵਧਾਈਆਂ ਤੁਹਾਨੂੰ ਇੱਕ ਵਾਰੀ ਫਿਰ ਤੋਂ ਚੜ੍ਹਦੀ ਕਲਾ 'ਚ ਰੱਖੇ ਰੱਬ ਪਰਿਵਾਰ ਨੂੰ ਅਤੇ ਜੀ ਥੈਂਕ ਯੂ ਜੀ ਥੈਂਕ ਯੂ ਅਤੇ ਹਾਂਜੀ ਰਣਦੀਪ ਜੀ ਹੁਣ ਕਰ ਲਿਓ ਤੁਸੀਂ ਫੈਸਲ ਵਿੱਚ ਚੱਲਦੀ ਕਾਲ ਦੇ ਵਿੱਚ ਨਹੀਂ ਆਪਾਂ ਚੁੱਕ ਸਕਦੇ ਹੁੰਦੇ ਹੋ ਸਾਡੀ ਮਜਬੂਰੀ ਹੁੰਦੀ ਹੈ ਮਿਹਰਬਾਨੀ ਤੁਹਾਡੀ 565 ਤੁਸੀਂ ਆਉਂਦੇ ਰਹੋ ਜੀ
4: ਰਣਵੀਰ ਨਾਮ ਤਾਂ ਨੀ ਬੋਲਿਆ ਜੀ
2: ਹਾਂਜੀ ਹਾਂਜੀ ਰਣਵੀਰ ਜੀ
4: ਹਾਂਜੀ ਇਹ ਮੈਂ ਸਦੀਆਂ ਮੈਂ ਥੋੜਾ ਜਿਹਾ ਦੱਸਿਆ ਇਹ ਮਤਲਬ ਚਿੱਠੀ ਕਾਰਡ ਆਉਂਦਾ ਦੀਵਾਲੀ ਦਾ
2: ਜੀ
1: ਜੀ
4: ਦੀਵਾਲੀ ਦਾ ਕਾਰਡ ਆਉਂਦਾ ਤੇ ਉਹ ਮਤਲਬ ਦੀਵਾ ਤੇ ਬਲਦਾ ਵੇਖਿਆ ਜਾਂਦਾ ਪਰ ਹੁਣ ਜਿਹੜਾ ਲਿਖਿਆ ਕੰਗਰੈਚੁਲੇਸ਼ਨ ਉਹ ਸਮਝ ਨਹੀਂ ਆ ਰਿਹਾ ਉਹਦੇ ਉੱਤੇ ਹੈ
2: ਜੀ
4: ਕਈ ਚਿਰਾਂ ਪਿੱਛੋਂ ਆਵਾਜ਼ ਤੰਨੀ ਪਈ ਸੀ ਜਦੋਂ ਬੂਹਾ ਖੋਲਿਆ ਚਿੱਠੀ ਇੱਕ ਪਈ ਸੀ ਵੇਖਿਆ ਚਿੱਠੀ ਵਿੱਚ ਦੀਵਾ ਇੱਕ ਬਾਲਿਆ ਨਾਲ ਪਤਾ ਨੀ ਕੀ ਘਾਚਾ ਮਾਚਾ ਘਾਲਿਆ ਸੋਚਿਆ ਮੈਂ ਛੇਤੀ ਛੇਤੀ ਡਾਕ ਘਰ ਜਾਂਦਾ ਵਾਂ ਜਾ ਕੇ ਉੱਥੇ ਚਿੱਠੀ ਡਾਕੀਏ ਨੂੰ ਵਿਖਾਨਾ ਵਾਂ ਕਿ ਇਹ ਘਾਚਾ ਮਾਚਾ ਉਸੇ ਤੋਂ ਪੜਾਉਣਾ ਉਹਦਾ ਕੰਗਰੈਚੁਲੇਸ਼ਨ ਲਿਖਿਆ ਜੀ ਉਹ ਸਮਝ ਨੀ ਆ ਰਿਹਾ ਲੈ ਕੇ ਚਿੱਠੀ ਛੇਤੀ ਛੇਤੀ ਡਾਕ ਘਰ ਪੁੱਜਿਆ ਹੌਲੀ ਹੌਲੀ ਚੱਕਦੇ ਨੇ ਡਾਕੀਏ ਤੋਂ ਪੁੱਛਿਆ ਵੇਖੀ ਜਿਹੜਾ ਚਿੱਠੀ ਉੱਤੇ ਨਾਂ ਪਤਾ ਮੇਰਾ ਹੈ ਡਾਕੀਆ ਹੱਸਿਆ ਨਛੱਤਰ ਹੋਰ ਕਿਹੜਾ ਹੈ ਸਾਰਾ ਕੁਝ ਵੇਖ ਕੇ ਡਾਕੀਆ ਹੈਰਾਨ ਸੀ ਕੀ ਕੁਝ ਲਿਖਿਆ ਵੇਖ ਪਰੇਸ਼ਾਨ ਸੀ ਇਹਦੇ ਪਤਾ ਲੱਗਦਾ ਦੀਵਾ ਇੱਕ ਜਗਦਾ ਨਾਲ ਪਤਾ ਨੀ ਕੀ ਘਾਚਾ ਮਾਚਾ ਲੱਗਦਾ
2: ਅੱਛਾ ਜੀ
4: ਬੈਠ ਇੱਥੇ ਜਰਾ ਵੱਡਾ ਬਾਬੂ ਆਉਣ ਦੇ ਉਸੇ ਤੋਂ ਪੜਾਨਾ ਉਹੀ ਲੰਡੀ ਭਾਸ਼ਾ ਜਾਣਦਾ ਆਖਦਾ ਹੈ ਬਾਬੂ ਮੈਂ ਤਾਂ 16 ਭਾਸ਼ਾ ਜਾਣਦਾ ਐਸਾ ਕੋਈ ਮੁਲਕ ਨਹੀਂ ਜਿਹਨੂੰ ਨੀ ਪਛਾਣਦਾ ਪੁੱਛਿਆ ਮੈਂ ਬਾਬੂ ਹੋਰ ਕਿੰਨਾ ਚਿਰ ਲਾਏਗਾ

0: ਇਹਨੇ ਨੂੰ ਬਾਹਰ ਆਇਆ ਬਿੱਲਾ ਇੱਕ ਦਹਾੜ ਦਾ, ਇੱਕ ਹੱਥ ਸਿਰ ਤੇ ਇੱਕ ਢਿੱਡ ਨੂੰ ਪਿਆਰ ਦਾ, ਵੇਖ ਕੇ ਮੇਰੇ ਵੱਲ ਥੋੜਾ ਜਿਹਾ ਹੱਸਿਆ, ਡਾਕੀਏ ਨੇ ਫੇਰ ਉਹਨੂੰ ਸਾਰਾ ਕਿੱਸਾ ਦੱਸਿਆ। ਇੱਕ ਹੱਥ ਰੋਕ ਉਹਨੇ ਚਿੱਠੀ ਨੂੰ ਸੰਭਾਲਿਆ, ਹੁਣ ਵੇਖੋ ਜੀ, ਇੱਕ ਹੱਥ ਰੋਕ ਉਹਨੇ ਚਿੱਠੀ ਨੂੰ ਸੰਭਾਲਿਆ, ਪਹਿਲਾਂ ਤਾਂ ਵੇਖਾ ਉਹਨੇ ਦੀਵਾ ਖਾਨੂੰ ਬਾਲਿਆ, 7 ਸਾਲ ਲਾ ਕੇ ਮੈਂ ਇਹ ਭਾਸ਼ਾ ਸਿੱਖੀ ਹੈ, ਅੰਗਰੇਜ਼ੀ ਇਹਨੂੰ ਆਖਦੇ, ਇਹ ਭਾਸ਼ਾ ਸਿੱਖੀ ਹੈ। ਵੇਖ ਚਿੱਠੀ ਬਾਬੂ ਪਾਇਆ ਅੱਖਾਂ ਉੱਤੇ ਜ਼ੋਰ ਸੀ, ਇੰਨਾ ਵੱਡਾ ਲਿਖਿਆ ਇਹਦੀ ਕੀ ਲੋੜ ਸੀ। ਹੁਣ ਕਰਨ ਲੱਗਾ ਜੀ ਉਹਦਾ ਆਪਣਾ ਵਿਸ਼ਲੇਸ਼ਣ ਲੱਗਿਆ ਕਰਨ ਦਾ, ਕੰਗਰੈਜੁਲੇਸ਼ਨ ਦਾ। ਕਹਿੰਦਾ ਕੰਨ ਗ੍ਰੇ ਚ ਲੋਸ਼ਣ, ਕਹਿੰਦਾ ਗੈ, ਕਹਿੰਦਾ ਗ੍ਰੇ ਹੁੰਦਾ ਭੂਰੀਏ, ਕੀ ਨਛੱਤਰਾ ਕੋਈ ਮੱਝ ਤੇਰੀ ਭੂਰੀ ਏ, ਲਿਖਿਆ ਹੈ ਕੀ ਨਛੱਤਰਾ ਕੋਈ ਮੱਝ ਤੇਰੀ ਭੂਰੀ ਏ, ਲਿਖਿਆ ਹੈ ਕੰਨ ਉਹਦੇ ਲੋਸ਼ਣ ਕੋਈ ਪਾਉਣ ਨੂੰ। ਕੰਗਰੈਜੁਲੇਸ਼ਨ ਹੋ ਗਿਆ ਜੀ। ਕਹਿੰਦਾ ਕੀ ਨਛੱਤਰਾ ਕੋਈ ਮੱਝ ਤੇਰੀ ਭੂਰੀ ਏ, ਲਿਖਿਆ ਹੈ ਕੰਨ ਉਹਦੇ ਲੋਸ਼ਣ ਕੋਈ ਪਾਉਣ ਨੂੰ, ਬਾਲਿਆ ਦੀਵਾ ਕਰੀ ਗਰਮ ਸਮਝਾਉਣ ਨੂੰ, ਮੁੱਛ ਕਰ ਉੱਚੀ ਦੰਦੀ ਹਾਸਾ ਜਿਹਾ ਪਾ ਕੇ, ਪੜਿਆ ਹੈ ਵੱਡੇ ਬਾਬੂ ਦੱਸੀ ਉਹਨੂੰ ਜਾ ਕੇ। ਵੈਦ ਨੂੰ ਹੁਣ ਉਹ ਸੋਚਦਾ, ਕਹਿੰਦਾ ਵੈਦ ਨੂੰ ਹੀ ਪਤਾ ਸੀ ਬਸ ਮੱਝ ਮੇਰੀ ਭੂਰੀ ਹੈ, ਉਹਨੂੰ ਇਹ ਵੀ ਪਤਾ ਸੀ ਇੱਕ ਕੰਨੋਂ ਬਹਿਰੀ ਹੈ, ਪਤਾ ਨੀ ਉਹਨੇ ਕਿੱਥੇ ਬੈਠ ਰੋਲਾ ਉਸ ਪਾਇਆ ਹੈ, ਜਿਹੜਾ ਸਭ ਕੁੱਝ ਲਿਖ ਚਿੱਠੀ ਵਿੱਚ ਆਇਆ ਹੈ। ਬਸ ਹੁਣ ਕਿਸੇ ਦੀ ਨਾ ਥੋੜੀ ਨਾ ਕਹਿਣੀ ਹੈ, ਛੇਤੀ ਛੇਤੀ ਕਰਕੇ ਮੈਂ ਮੱਝ ਵੇਚ ਦੇਣੀ।
1: ਬਿਊਟੀਫੁਲ।
0: ਸੋਚਿਆ ਸੀ ਟੁੱਟੀਆਂ ਚ ਪੋਤਰੇ ਜੋ ਆਉਣਗੇ, ਦੁੱਧ ਦਹੀਂ ਵਾਲੀਆਂ ਮੋਜਾਂ ਉਹ ਹੰਡਾਉਣਗੇ, ਉਹਨਾਂ ਦੇ ਨਸੀਬ ਵਿੱਚ ਦੁੱਧ ਦਹੀਂ ਕਿਹੜਾ ਹੈ, ਰੱਬ ਤਾਈਂ ਬੰਨ ਦਿੱਤਾ ਵੇਚਣ ਵਾਲਾ ਗੇੜਾ ਹੈ। ਆ ਗਏ ਪੁੱਤਰ ਪੋਤਰੇ ਦਾਦੂ ਵਾਜਾਂ ਮਾਰਦੇ, ਖੜ ਗਏ ਬੂਹੇ ਵਿੱਚ ਦਾਦੂ ਨੂੰ ਨਿਹਾਰਦੇ, ਇੱਕ ਦੂਜੇ ਨੂੰ ਏਦਾਂ ਧੱਕਾ ਮਾਰਦੇ, ਦਾਦੂ ਦਾਦੂ ਪਹਿਲਾਂ ਮੈਨੂੰ ਪਿਆਰ ਦੇ। ਵੱਡਾ ਪੋਤਾ ਕਹਿੰਦਾ ਦਾਦੂ ਤੁਸੀਂ ਚਿੱਠੀ ਇੱਕ ਪਾਈ ਸੀ, ਵੱਡਾ ਪੋਤਾ ਕਹਿੰਦਾ ਦਾਦੂ ਤੈਨੂੰ ਚਿੱਠੀ ਇੱਕ ਪਾਈ ਸੀ, ਉਹਦੇ ਵਿੱਚ ਲਿਖਿਆ ਦੀਵਾਲੀ ਦੀ ਵਧਾਈ ਸੀ। ਕਹਿੰਦਾ ਕੀ ਬਦਮਾਸ਼ਾ, ਉਹ ਚਿੱਠੀ ਤੇਰੀ ਸੀ, ਉਹਨੇ ਤਾਂ ਬੰਦ ਤੇ ਫਿਰਕੀ ਜਿਹੀ ਮੇਰੀ ਸੀ, ਹੁਣ ਨਹੀਂ ਵੇਖਦਾ ਮੈਂ ਮੌਜਾਂ ਤੋਂ ਹੀ ਮਾਣਿਓ, ਦੁੱਧ ਦਹੀਂ ਵਾਲੀਆਂ ਸੁਗਾਤਾਂ ਨੂੰ ਪਛਾਣ।
2: ਵਾਹ ਜੀ ਵਾਹ,
1: ਬਿਊਟੀਫੁਲ,
2: ਬਹੁਤ ਵਧੀਆ ਜੀ, ਵੈਰੀ ਵੈਰੀ ਨਾਈਸ,
1: ਥੈਂਕ ਯੂ,
2: ਬਹੁਤ ਸੋਹਣਾ,
1: ਬਹੁਤ ਸੋਹਣਾ ਖਿਆਲ ਹੈ ਨਾ, ਕਿੰਨੀ ਸੋਹਣੀ ਇਮੇਜਰੀ ਸੀ, ਥੈਂਕ ਯੂ ਸੋ ਮਚ ਜੀ,
2: ਥੈਂਕ ਯੂ ਤੁਹਾਡਾ,
0: ਧੰਨਵਾਦ
2: ਜੀ, ਥੈਂਕ ਯੂ ਜੀ, ਥੈਂਕ ਯੂ, ਮਿਹਰਬਾਨੀ। ਅਤੇ ਤੁਸੀਂ ਵੀ ਕਰ ਸਕਦੇ ਹੋ ਜੀ ਕਾਲ, ਤੁਸੀਂ ਵੀ ਸੁਣਾ ਸਕਦੇ ਹੋ ਆਪਣੀ ਕੋਈ ਸ਼ੇਰੋ ਸ਼ਾਇਰੀ, ਕੋਈ ਬਾਤ, ਕੋਈ ਚੁਟਕਲਾ ਅਤੇ ਕੋਈ ਗੱਲਾਂ ਬਾਤਾਂ। ਧੰਨਵਾਦ ਜੀ, ਮਿਹਰਬਾਨੀ। ਬਲਜੀਤ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਸਾਰਿਆਂ ਦੇ ਲਈ, ਬਹੁਤ ਸੋਹਣਾ ਪ੍ਰੋਗਰਾਮ ਚੱਲ ਰਿਹਾ, ਵਾਹਿਗੁਰੂ ਚੜ੍ਹਦੀ ਕਲਾ 'ਚ ਰੱਖੇ, ਸਾਰਿਆਂ ਦਾ ਵੀਕਐਂਡ ਸੋਹਣਾ ਹੋਵੇ। ਇਹਨਾਂ ਸਭ ਗੱਲਾਂ ਬਾਤਾਂ ਦੇ ਦਰਮਿਆਨ ਇੱਕ ਚਾਈਨਾ ਦਾ ਇੱਕ ਫੋਨ ਲਾਂਚ ਹੋਇਆ ਜੀ ਆਸਟ੍ਰੇਲੀਆ ਦੇ ਵਿੱਚ।
1: ਓਕੇ,
2: ਇਸ ਟਾਈਮ ਮੀਡੀਆ ਦੇ ਵਿੱਚ ਜਿਹਦੇ ਚਰਚੇ ਨੇ ਕਿ ਆਈਫੋਨ ਕਿਹੜਾ ਹੈ, 17 ਆਇਆ ਸੀ ਨਾ,
1: ਹਾਂਜੀ ਫਿਲਹਾਲ
2: ਆਈਫੋਨ 17 ਪ੍ਰੋ ਦੀ ਇਹ ਕਾਪੀ ਆ ਅਤੇ ਚਾਈਨਾ ਮੇਡ ਹੈ ਅਤੇ ਆਈਫੋਨ ਦੇ ਨਾਲੋਂ ਲਗਭਗ $500 ਸਸਤਾ ਅਤੇ ਫੀਚਰ ਸਾਰੇ ਉਹੀ। ਸੋ ਇਸ ਟਾਈਮ ਦੇ ਉੱਤੇ ਧੜਾ ਧੜ ਚਾਈਨਾ ਦੀਆਂ ਆਈਟਮਸ ਜਿਹੜੀਆਂ ਮਤਲਬ ਵੇਖਣ ਦੇ ਵਿੱਚ ਵੀ ਕੋਈ ਖਾਸ ਫਰਕ ਮਤਲਬ ਮੈਨੂੰ ਤਾਂ ਲੱਭਾ ਨਹੀਂ, ਪਰ ਹਾਂ ਇੰਨਾ ਜ਼ਰੂਰ ਤੁਹਾਨੂੰ ਲੱਭੂਗਾ ਵੀ ਉਹਦੇ 'ਤੇ ਲੋਗੋ ਨਹੀਂ ਹੈਗਾ ਅਤੇ ਬਾਕੀ ਸਾਰੀਆਂ ਚੀਜ਼ਾਂ ਲਗਭਗ
1: ਸਾਡੇ ਇੰਡੀਆ ਵਿਕਦੇ ਹੁੰਦੇ ਹੈਗੇ ਨਾ ਇਹ ਫਸਟ ਕਾਪੀ ਐਪਲ।
2: ਅੱਛਾ, ਉਹ ਤਾਂ ਮਤਲਬ ਕਹਿ ਕੇ ਇਹ ਹਵਾਈ ਨਹੀਂ ਹੁੰਦਾ ਪਹਿਲਾਂ, ਹਵਾਈ ਉਹਨਾਂ ਦੀ ਕੋਈ ਸਿਸਟਰ ਕੰਪਨੀ ਆ, ਉਹਨਾਂ ਦੇ ਨਾਲ ਇਕੱਠੇ ਪਹਿਲਾਂ ਇਹ ਕਰਦੇ ਸੀ ਅਤੇ ਹੁਣ ਉਹਨਾਂ ਨੇ ਮੇਰੇ ਖਿਆਲ ਨਾਲ ਹਵਾਈ ਨੂੰ ਬਿਆਨ ਕੀਤਾ, ਸ਼ਾਇਦ ਉਹਨਾਂ ਨੇ ਤਾਂ ਕਰਕੇ ਵੱਖਰਾ ਕਰਕੇ ਨਾਂ 'ਤੇ ਫਿਰ ਸ਼ੁਰੂ ਕਰ ਲਿਆ ਹੋਣਾ। ਸੋ 1500 ਦੇ ਆਸ ਪਾਸ ਇਹ ਫੋਨ ਅਤੇ ਇਹਦੀ ਜਿਹੜੀ ਕੁਛ ਕੁ ਚੀਜ਼ਾਂ ਜਿਹੜੀਆਂ ਨੇ ਉਹ ਈਵਨ ਪਲੱਸ ਹੀ ਦੱਸੀਆਂ ਜਾ ਰਹੀਆਂ ਨੇ ਉਹਦੇ ਨਾਲੋਂ, ਜਿਹਦੇ ਵਿੱਚ ਕਿ ਆਪਾਂ ਚਾਰਜਿੰਗ ਉਹਦੇ ਨਾਲ ਨਹੀਂ ਮਿਲਦਾ, ਅੱਜ ਕੱਲ੍ਹ ਚਾਰਜਰ ਬੰਦ ਕਰਤੇ ਨੇ ਉਹਨਾਂ ਨੇ, ਇਹ ਕਹਿੰਦੇ ਆ ਵੀ ਆਪਾਂ ਚਾਰਜਰ ਵੀ ਦੇਵਾਂਗੇ, ਉਹ ਵੀ 80 ਵਾਟ ਦਾ ਚਾਰਜਰ, ਮਤਲਬ ਇਹਦਾ ਮਤਲਬ ਇਹ ਹੈ ਮਤਲਬ ਚੱਕ ਕੇ ਮਾਰੂਗਾ ਇਹ ਚਾਰਜ, ਚਾਰਜ ਕਰਨ ਲੱਗਿਆ
1: ਲਾਇਆ ਲਾਣਾ ਹੈ ਨਾ ਬਾਅਦ ਚੋਂ, ਪਹਿਲੇ ਇਹ ਚਾਰਜ ਹੋਇਆ ਹੋਣਾ
2: 80 ਵਾਟ ਬਹੁਤ ਆ, ਆਪਾਂ ਜਿਹੜਾ ਯੂਜ ਕਰਦੇ ਹਾਂ ਉਹ 20 ਤੋਂ 30
1: ਹੀ ਹੁੰਦਾ, ਯੂਜਲੀ 20 ਹੀ ਹੈਗੇ,
2: ਇੰਨਾ ਕੀ ਘੱਟ ਮਿਲਦਾ ਹੈ ਨਾ, ਅਤੇ ਪਰ ਇਹ ਆ ਵੀ ਇਹ ਤੁਹਾਨੂੰ ਮੈਂ

0: ਮੈਮਰੀ ਵਗੈਰਾ ਵੀ ਇਹਦੀ ਜਿਹੜੀ ਆ ਉਹਨਾਂ ਨੂੰ ਪ੍ਰਵਾਹ ਕੋਈ ਨਹੀਂ ਕਹਿੰਦੇ ਚੱਕੋ
1: ਐਡ ਲਿਖਣੀ ਚਾਹੀਦੀ ਸਾਨੂੰ ਇੱਦਾਂ ਦੀ ਕੰਪਨੀਆਂ ਵਾਸਤੇ ਹੈ ਅਸੀਂ ਵੀ ਕਰ ਸਕਦੇ ਹਾਂ ਕੰਮ ਕਿੰਨੇ ਲੰਬੇ ਚੌੜਾ ਕੰਮ ਨਹੀਂ ਹੈ ਆ ਚੱਕ 83 ਵਾਟ ਦਾ ਚਾਰਜਰ
0: ਸੋ ਇਹ ਓਨਰ ਨਾਂ ਦੀ ਕੰਪਨੀ ਆ ਮੈਲਬਨ ਦੇ ਵਿੱਚ ਕੀ ਕੀ ਹੋ ਰਿਹਾ ਵਾ ਇਹ ਵੀ ਤੁਹਾਡੇ ਨਾਲ ਸਾਂਝਾ ਕਰਾਂਗੇ ਆਪਾਂ ਅਗਲੇ ਹਿੱਸੇ ਦੇ ਵਿੱਚ ਪਰ ਫਿਲਹਾਲ ਆਪਣੇ ਪ੍ਰੋਗਰਾਮ ਜਾਰੀ ਰੱਖੀਏ ਮੈਲਬਨ ਦੇ ਵਿੱਚ ਇਸ ਵੀਕਐਂਡ ਦੇ ਉੱਤੇ ਤੁਸੀਂ ਕੀ ਕਰ ਸਕਦੇ ਹੋ ਉਹਦੇ ਉੱਤੇ ਵੀ ਇੱਕ ਝਾਤ ਮਾਰਦੇ ਹਾਂ ਫਿਲਹਾਲ ਆਪਾਂ ਰਿਚਰਡ ਜੀ ਨਾਲ ਗੱਲ ਕਰੀਏ ਰਿਚਰਡ ਜੀ ਕੀ ਹਾਲ ਚਾਲ ਨੇ ਤੁਹਾਡੇ ਜੀ ਸਤਿ ਸ਼੍ਰੀ ਅਕਾਲ
1: ਜੀ
0: ਬੋਲੇ ਯਾਰ ਮਤਲਬ ਆਹ ਗੱਲ ਵੇਖ ਲਓ ਵੀ
1: ਯੂ ਸ਼ੁੱਡ ਟੇਕ ਵਨ ਫੋਰ ਦ ਟੀਮ ਯਾਰ ਇਹ ਥੋੜ੍ਹਾ ਜਿਹਾ ਗੱਲ ਹੋਈ ਟੀਮ ਸਪੋਰਟ
0: ਇਹਨਾਂ ਦਾ ਮਤਲਬ ਇਹ ਹੋਇਆ ਵੀ ਨਹੀਂ ਮੈਂ ਕਰਾਉਣਾ ਇਹ
1: ਹਾਂ ਇਹੀ ਕਹਿਣਾ ਚਾਹ ਰਹੇ
0: ਯਾਰ ਕਮਾਲ ਕਰ ਛੱਡੀ
1: ਹੋਇਆ ਮਤਲਬ ਯਾਰ ਪਰਸਨੈਲਿਟੀ ਨਹੀਂ ਦੇਖੀ ਇਹਨਾਂ ਨੇ ਹੈ ਤਾਂ ਚੰਗੇ ਤਰੀਕੇ
0: ਨਹੀਂ ਪਰ ਆਹ ਤੇ ਰਿਚਰਡ ਜੀ ਨੇ ਮਾਰੀ ਟਕਾ ਕੇ ਮਤਲਬ ਟਕਾ ਕੇ ਮਤਲਬ ਵੀ ਇਹ ਮੈਨੂੰ ਲੱਗਦਾ ਸੀ ਵੀ ਇਹ
1: ਐਕਸਾਈਟਡ ਹੋਣਗੇ ਹਾਂ ਮੈਨੂੰ ਇਹ ਲੱਗ ਰਿਹਾ
0: ਕਰ ਦੇਣਗੇ ਪਰ ਨਹੀਂ ਰਿਚਰਡ ਜੀ ਕਮਾਲ ਹੈ ਯਾਰ
2: ਮੈਂ ਕਿਆ ਕਿਤਨਾ ਹਸਤਾ ਖੇਲਦਾ ਬੰਦਾ ਹੂੰ ਮੈਂ ਕਿਉਂ ਆਪਣੀ ਜ਼ਿੰਦਗੀ ਖਰਾਬ ਕਰੂੰ
1: ਨਹੀਂ ਪਰ ਦੇਖੋ ਮੈਨੀਫੈਸਟ ਵੀ ਤਾਂ ਕਰੋ ਨਾ ਜਸਟ ਮੈਨੀਫੈਸਟ ਕਿ ਅਗਰ ਐਸਾ ਹੋ ਤੋ ਕੈਸਾ ਹੋ ਔਰ ਫਿਰ ਕੈਸਾ ਕੈਸਾ ਹੋ
2: ਸਮਵਨ ਹੂ ਆਈ ਕੈਨ ਇੰਜੋਏ ਦ 1/3 ਆਫ ਮਾਈ ਲਾਈਫ ਵਿਦ ਮੈਂ ਮੈਨੀਫੈਸਟ ਕਰ ਰਹਾ ਹੂੰ ਬਟ ਸਹੀ ਬੰਦੀ ਕੇ ਲਈ ਕਰ ਰਹਾ ਹੂੰ
1: ਮਾਰਿਆ
0: ਚੁੱਕੇ
1: ਦੂਸਰੇ ਮੈਚ ਦਾ ਕਰਾਓ ਨਾ ਫਿਰ ਅਮਰ ਖਾਨ ਸਾਹਿਬ ਨੂੰ ਕਹੋ ਫਿਰ ਮੈਚ ਖੇਡਣ ਸਾਡੇ ਨਾਲ
0: ਅੱਜ ਦੋਵਾਂ ਗੱਲਾਂ ਤੋਂ
2: ਆਰਾਮ
1: ਉਹ ਤੀਜਾ ਵਿਆਹ ਕਰਾਉਣ ਨੂੰ ਫਿਰਦੇ ਆ
2: ਸਾਡਾ
0: ਕੁੱਤਾ ਕੁੱਤਾ ਤੇ ਤੁਹਾਡਾ ਕੁੱਤਾ
2: ਟੌਮੀ
0: ਗੱਲ ਹੈ ਤੁਸੀਂ ਆਪ ਤੁਸੀਂ ਵਿਆਹ ਕਰਾਉਣ ਨੂੰ ਫਿਰਦੇ
1: ਡਿਨਰ ਕੀ ਪਤਾ ਵਧੀਆ ਨਾ ਹੋਵੇ ਫੂਡ ਨਾ ਵਧੀਆ ਹੋਵੇ
2: ਨਹੀਂ ਨਹੀਂ ਜੋ ਉਸਕੋ ਖਾਣਾ ਤਾਂ ਵਹੀ ਲੈ ਕੇ ਗਏ ਔਰ ਵਹਾਂ ਪੇ ਵੀ ਕਾਮ ਕੀ ਬਾਤੇਂ ਕਰ ਰਹੇ ਮੈਨੇ ਕਹਾ ਭਾਈ ਹਮ ਯਹਾਂ ਚਿਲ ਮਾਰਨੇ ਆਏ ਦਿਸ ਇਜ਼ ਆਸਟ੍ਰੇਲੀਆ ਯੇ ਬਿਜ਼ਨਸ ਟੇਬਲ ਨਹੀਂ ਹੈ
0: ਗੁੱਡ ਇਹ ਗੱਲ ਤੁਸੀਂ ਕਰ ਸਕਦੇ ਹੋ
1: ਤੁਸੀਂ ਕਹਿ ਸਕਦੇ
0: ਗੁੱਡ
2: ਨਹੀਂ ਨਹੀਂ ਮੈਂ ਕਿਉਂਕਿ ਆਈ ਐਮ ਨੋਟ ਸਟਾਰਸਟ੍ਰਕ ਐਂਡ ਮੈਂ ਦਿਲ ਕੀ ਬਾਤ ਦਿਲ ਸੇ ਬੋਲਤਾ ਹੂੰ
0: ਨਹੀਂ ਹੋਇਆ ਤਾਂ ਤੁਹਾਡੀ ਖਾਸੀਅਤ ਹੈ
2: ਵਿਦਆਊਟ ਅਫੈਂਡਿੰਗ ਐਨੀਵਨ
0: ਆਈ ਮੀਨ ਆਈ ਕਾਗਜ਼ ਕੂਗਜ਼ ਇਹ ਕੀ ਥੱਲੀ ਜਾਂਦੇ ਜੇ ਤੁਸੀਂ ਪਿੱਛੇ
2: ਮੈਂ ਤਾਂ ਕੁਝ ਵੀ
1: ਨਹੀਂ ਕਰਦਾ ਨਹੀਂ ਜਿਹੜੇ ਥੱਲ ਰਹੇ ਉਹਨਾਂ ਨੂੰ ਕਹਿ ਰਹੇ ਐਕਸਟਰਾ ਪੁਆਇੰਟਸ ਵੈਰੀ ਗੁੱਡ ਆਹ ਵਧੀਆ ਲੱਗਾ ਮੈਨੂੰ
0: ਤੁਸੀਂ ਸੁਣਾਓ
2: ਕੋਈ ਅਭੀ ਪੋਇਟਰੀ ਢੂੰਡਦਾ ਹੋਏਗਾ
1: ਹਾਂ
0: ਉਹੀ ਉਹੀ ਉਹੀ ਉਹੀ
1: ਪੋਇਟਰੀ
0: ਇਹਦਾ ਮਤਲਬ ਆਊਗੀ ਪੋਇਟਰੀ
1: ਕੁਛ ਨਾ ਕੁਛ ਆਏਗਾ
2: ਐਸਾ ਨਹੀਂ ਮੈਂ ਇੱਕ ਛੋਟਾ ਕਿੱਸਾ ਸੁਣਾਉਣਾ ਚਾਹਤਾ ਹੂੰ
1: ਪਲੀਜ਼
0: ਜੀ
2: ਸੋ ਟੁਡੇ Unfortunately, Mithu's dad's first year passing away.
1: Hmm.
2: So I want to share my life with him. So, bachpan mein unne bahut hamara dekhbhal kiya. Jab bhi hum jaate the ghar, and he had a pharmacy in the main Bengali colony called Chitranjan Park.
0: Hmm.
2: So humko jo bhi khana hota, kathi dol, ye wo jo, and he was such a passionate guy about movies. ਫਸਟ ਡੇ ਫਸਟ ਸ਼ੋ ਜਾ ਕੇ ਹਮ ਸਭ ਲੋਕ ਕੀ ਟਿਕਟ ਬੁੱਕ ਹੋਤੀ ਸੀ ਐਂਡ ਆਈ ਥਿੰਕ ਮਿੱਤੂ ਗੋਟ ਹਰ ਕ੍ਰੇਜ਼ ਅਬਾਊਟ ਮੂਵੀਜ਼ ਫਰੋਮ ਦੇਅਰ ਓਨਲੀ ਕਿਉਂਕਿ ਬਚਪਨ ਸੇ ਵੋ ਗੋਦ ਸੇ ਲੈ ਕੇ हाथ पकड़ने तक वो पिक्चर्स डैड के साथ ही देखने जाती थी, फर्स्ट डे फर्स्ट शो. एंड देन आई वेंट फॉर कॉलेज टू बॉम्बे, तो हमारा वो टूट गया कनेक्शन. एंड देन मेरे शादी के टाइम में आई मेट हिम अगेन, ही वॉज स्टैंडिंग राइट इन द फ्रंट ऑफ द चर्च डोर टू वेलकम मी एंड माई वाइफ. दैट वॉज सच अ वार्म जेस्चर. फिर उसके बाद दोबारा मैं गायब हो गया बिजनेस में एंड ट्रैवलिंग द वर्ल्ड विद माय वाइफ एंजॉयिंग लाइफ. एंड देन व्हेन माय पेरेंट्स पास्ड अवे, उसके बाद मैं ऑस्ट्रेलिया आ गया. एंड देन व्हेन माय पेरेंट्स पास्ड अवे अगेन, ही वाज देयर द फर्स्ट पर्सन टू ग्रीट मी एट द चर्च डोर. तो वहां से उनके साथ मेरी बॉन्डिंग बनी, बिकॉज आई हैड लॉस्ट बोथ माई पेरेंट्स इन अ वेरी शॉर्ट टाइम. एंड देन ही हैड बिकम ओल्ड एंड आई कुड take him out to treat him like he used to take us when we were kids.
1: Circle of life ho gaya.
2: Circle of life ho gaya. And uske baad itne sare birthdays unke saath manaye, because Mittu was always here and I was there during his birthdays. Okay. And his last birthday also I celebrated with him. And his passion for the street dogs was amazing. Wo sab street dogs ko khana khilate the. And he had adopted his caretaker and his kids, like apne bachchon ki tarah unka dekhbhal kiya. And another funny thing about him was ki wo jinda dil bande the meri tarah, wo kabhi kisi cheez ki parwah nahi karte the. Paise ke liye to bilkul hi nahi, matlab paise wo pani ki tarah behate the. And Mittu had to keep on paying back wherever he took it from. So ek banda tha jisse unne paise इन्वेस्ट कर रहे थे, हु वॉन्टेड टू स्टार्ट व्हीकल विद वॉटर एंड नॉट पेट्रोल और गैस.
1: अच्छा, पानी and, पानी में चलने वाली बसें हैं.
2: हाँ, मतलब मे बी स्टीम और व्हाटएवर. एंड दैट गाय वाज एक्सटॉर्टिंग मनी फ्रॉम हिम एंड मिथु केप्ट ऑन पेइंग. तो मैंने कहा इनफ इज इनफ, सो आई टुक दैट गाय टू कोर्ट. एंड देयर in front of the judge and all, we paid every penny to him and closed the case. And uske dad ne kaha, acha mujhe cold drink peena hai, bahut garmi ho rahi hai, aur main canteen gaya cold drink lene. And he's sitting with the same guy, his name was Mr. Jain, who was his friend, jisse paise liye the. And uncle uske saath ek aur contract sign kar rahe hai 5 lakh rupaye ka. So I said, uncle, Mitchell is going to go crazy, main itni dur se aaya ye case band karne ko aur aap ek aur case kholne ke baithe ho. So I and I tore the stamp paper and all. I told Mr. Jain, you both enjoy being friends, but don't involve money in it. Because
1: that is
2: just
1: sweet.
2: Because we live in Australia, we don't have money growing on trees. So these are the good memories with him. And then when I opened my showroom in India, it was 50th year of my dad's company. So I got him to come and cut the ribbon because he was as good as a dad to me.
1: Beautiful. That's so very sweet.
2: These are my fond memories for him today, and I wish wherever he is, he's looking over us and blessing all of us. And he told me ki don't worry, tumhari shaadi dobara zarur hogi.
1: Buzurgon ne keh diya fir hoga.
0: Gallan yaad reh jandiyan bande diyan.
2: And ek aur cheez, I went and got a passport made for him because I had connection with the department. एंड उनका ना हमारे पास आधार कार्ड था ना बर्थ सर्टिफिकेट वगैरह, तो एफिडेविट वगैरह बना के बनाया. एंड व्हेन आई वाज गोइंग टू अटेस्ट द पेपर, ही वाज सिटिंग विद वन ऑफ द सीनियर आईएएस ऑफिसर्स जो हु डिड ऑल द अटेस्टिंग फॉर अस. एंड व्हाइल आई वाज अवे, अंकल सेड आई हैव फॉरगॉटन माय वॉलेट इन द हाउस, कैन यू काइंडली गिव मी 2000 रुपीज, आई एम गोइंग टू द एयरपोर्ट टू मीट माय गर्लफ्रेंड.
1: सो
2: अपने पूरे लाइफ में कभी ब्राइब नहीं लिया, आज पहली दफा मैंने ब्राइब दिया साइन करने को अपना नाम. So there's so many fun times I had with him, क्योंकि वो मित्तू के सामने ये सब नहीं करेंगे. मित्तू के सामने ही तो वेरी गुड.
0: आज तो ये सारे उससे जो नर्चे हो फिर.
2: तो जैसे उनको बियर अलाउड नहीं था, मैं उनको बियर हमेशा चिल्ड बियर जाके पिलाता मैं, जबकि खुद नहीं पीता. एंड देन आई टू गो, आई मीन आई रियली एंजॉयड माई, बिकॉज आई लॉस्ट माई पेरेंट्स 18 ईयर्स अगो, सो 18 साल मैंने जो उनके साथ बिताए, आई मीन
1: नॉट लेस देन,
2: नो वन कैन रिप्लेस माई पेरेंट्स, बट ही कंप्लीटेड दैट वॉइड दैट आई हैड एंड नाउ अगेन हैव दैट वॉइड. तो रब राखा सबको एंड सबके माँ बाप हमेशा खुश रहे, सलामत रहे.
0: चले जाइए, चले जाओ, पिछो कोई गल्लां इदां हस हस के कर रहा होवे.
1: अफरीकी कहावत है ना कि जो कोई बुजुर्ग जांदा ते ओह कहिंदे कि लाइब्रेरी इक खत्म हो रही है, एक प्रॉपर लाइब्रेरी जिन्ना ज्ञान हुंदा, कहानियां हुंदी, किस्से हुंदे, जिहड़े ओने तां जीए हुंदे कि है ना, पर तुहाडे नाल भी कितना किते वो जुड़े हुंदे आ. सो सच फॉन्ड मेमोरीज है ना. अच्छा, जो तुसीं इधर ही गल्लां सुनदे हो तुसीं अपने जॉनर च चल जांदे हो ना, एक ये भी
0: तुसीं सोचदे हो तुसीं भी तुसीं जाओगे तो पिछों घीरे रह जाने किसे दे भी किसे दे क्या लाइब्रेरी रह जांदी
1: है. लाइब्रेरी है, बुक शॉप है.
0: चलो आपां लास्ट कॉलर लेने हैं जाज दे, फिर जाज तलवांगे. 205 आंटी जी, तुसी ऑन एयर हो, सत श्री अकाल.
3: सत श्री अकाल जी रंजोत जी एंड मेरे ख्याल कृष्णा जी दे.
1: जी हां जी, हां जी, सत श्री अकाल जी.
0: होर सुनाओ, की हाल तुहाडा, छुट्टियां किवें जा रहीयां?
3: हां जी, बहुत वधिया. अज छुट्टियां च मैं पहली वारी मैं कह रेडियो तां सुनिया जाए.
0: नहीं, चंगा कीता जी,
3: तुसी चंगा लगा. हुण मैं अद्धा क घंटा होया पहला लाया सी, बहुत बहुत मजा आ रिया सुन के सब दियां गल्लां. मदर लिखदे हुंदे सीगे, मतलब पंजाबी दे विच, ते ओह थोड़ी जी कोई चिणक जी मेरे भी मन च हैगी आ.
0: जी जी,
3: ते छुट्टियां च कई वारी हुंदा के तुसी कुछ लिख लैंदे हो
0: जी.
3: मैनू लगा कि सारे जने सुना रहे ने ते मैं भी कुछ सुना दा अज.
0: थैंक यू, थैंक यू तुहाडा. हां जी
3: हां जी, पर ओ मतलब एवे बैठे बैठे जो कई बार कोई दिल च गल आउंदी ना तुसी देख लैंदे हो, पर ओ एक बार पहला रफ मतलब जिवें कह दिंदे ना ओही चीज है, अजे होर इम्प्रूव करूंगी इनू मैं जी. क्योंकि छुट्टियां दे विच थोड़ी गार्डनिंग भी करी दी आ, थोड़ा मैनू जिम दा शौक है, ओ भी थोड़ा टाइम वधाई दा आ, क्योंकि पिछली बार भी मैं ओहदे लई खेल के आई सी विक्टोरिया दी स्टेट टीम च, ते ऐतकी भी मेरी सिलेक्शन हुई है, सो ओहदे लई जिम जाके हुण वापस आई सी, तां रेडियो मैं क्या लाया. थोड़ा जा लिखिया सीगा पिछले दिनां दे विच, ते क्योंकि कुदरत दे थोड़ा नेड़े होण दा मौका ज्यादा मिलदा छुट्टियां च, जदों बूटियां दे कोल बह के गल्लां बातां उहनां नाल भी करी दियां, अपने आप नाल भी करी दियां ने
0: जी.
3: ते ओह मैं माड़ा जिहा लिखिया सी कि चित करदा है, मतलब मेरा दिल करदा है, चित करदा है
0: जी.
3: चित करदा है मेरा अंदरों कुदरत दे नाल इक मिक होके जीवन जीवन दी जाच सिख जावा. कुदरत है एक खुली पोथी, सरल शुद्ध है इस दी बोली, सबना लई ए एक बराबर, ना कोई वल ना फरेब कोई, ना ए टक्की चादर, गरीब अमीर दा फर्क ना कर दी, सबना नू एक नजर ना तक दी. जे मैं किते ए सीख ले जावा, धरती नू वांग स्वर्ग बनावा. चित करदा ए मेरा अंदरों कुदरत दे नाल इक मिक होके जीवन जीवन दी जाच सिख जावा. रुख बूटे फुल पत्ते करुंबलां, पतझड़ विच उजड़ पुजड़ जावन, ते कदे ठंडियां सीत हवावां चल के कदे लूआं दियां पौणां विच झुलसन, फिर सौण दी रुत्त विच आके हरियावल दा सुनेहा लियावन, बदल दे हालातां नाल बदल के हंबला मार के फिर उठ जावन, जिधरे ਕਿਧਰੇ ਇਹ ਸੀਖ ਲੈ ਮੈਂ ਸੋਰੀ ਕਿਧਰੇ ਇਹ ਸੀਖ ਮੈਂ ਲੈ ਜਾਵਾਂ, ਧਰਤੀ ਨੂੰ ਮੈਂ ਸਵਰਗ ਬਣਾਵਾਂ, ਚਿਤ ਕਰਦਾ ਏ ਮੇਰਾ ਅੰਦਰੋਂ ਕੁਦਰਤ ਦੇ ਨਾਲ ਇੱਕ ਮਿਕ ਹੋ ਕੇ ਜੀਵਨ ਜਿਉਣ ਦੀ ਜਾਤ ਸਿੱਖ ਜਾਵਾਂ।
1: ਥੈਂਕ ਯੂ ਜੀ। ਵਾਹ ਬਿਊਟੀਫੁਲ,
0: ਬਹੁਤ ਵਧੀਆ ਜੀ, ਬਹੁਤ ਸੋਹਣਾ। ਤੂੰ ਤੁਸੀਂ ਸੁਣਾਇਆ ਵੀ ਐ ਜਿੱਦਾਂ ਨਾ
3: ਨਾਨੀ
0: ਜੀ ਤੇ ਡਾਕਟਰ ਹਰਪ੍ਰੀਤ ਸ਼ੇਰਗਿੱਲ ਜੀ, ਸਾਡੀ ਟੀਮ ਦੇ ਸਭ ਤੋਂ ਵਿਸ਼ਿਸ਼ਟ
3: ਬਜ਼ੁਰਗ ਹੋ ਗਏ ਨੇ, ਤੁਸੀਂ ਵੀ ਕਹਿ ਲੋ ਵੀ ਇਹ ਸਾਡੇ ਰੇਡੀਓ ਹਾਂਜੀ ਤੇ ਬਜ਼ੁਰਗ ਨੇ।
0: ਨਹੀਂ ਨਹੀਂ, ਤੁਸੀਂ ਤੇ ਖੇਡਦੇ ਹੋ ਹਲੇ ਵੀ ਤੇ ਉਹ ਤੇ ਐਵੇਂ ਕਹੀ ਜਾਂਦੇ ਆ। ਥੈਂਕ ਯੂ ਜੀ। ਤੇ ਕੁਛ ਇੱਕ ਅਪਡੇਟਸ ਫਿਰ ਆਪਾਂ ਤੁਹਾਡੇ ਕੋਲੋਂ ਇਜਾਜ਼ਤਾਂ ਵੀ ਲੈਂਦੇ ਹਾਂ ਤੁਹਾਡੇ ਕੋਲੋਂ। ਮੈਲਬਨ ਦੇ ਵਿੱਚ ਤੁਸੀਂ ਰਹਿ ਰਹੇ ਹੋ ਤੇ ਕੁਛ ਇੱਕ ਚੀਜ਼ਾਂ ਆਸ ਪਾਸ ਜਾ ਕੇ ਤੁਸੀਂ ਆਪ ਅਤੇ ਪਰਿਵਾਰ ਦੇ ਨਾਲ ਇੰਜੋਏ ਕਰ ਸਕਦੇ ਹੋ। 3 ਤਰੀਕ ਤੋਂ ਅੱਜ ਦੇ ਦਿਨ ਤੋਂ ਲੈ ਕੇ ਤੇ ਐਤਵਾਰ ਦੇ ਦਿਨ ਤੱਕ ਫਾਇਰ ਲਾਈਟ ਫੈਸਟੀਵਲ ਚੱਲ ਰਿਹਾ ਵਾ।
1: ਉਹ ਡੋਕਲੈਂਡਸ,
0: ਹਾਂਜੀ ਡੋਕਲੈਂਡਸ, ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜਾ ਕੇ ਤੁਸੀਂ ਆਨੰਦ ਮਾਣ ਸਕਦੇ ਹੋ। ਅੱਜ ਦੇ ਦਿਨ ਤੋਂ ਇਹ ਸ਼ੁਰੂ ਹੋ ਜਾਣਾ ਤੇ ਵੱਡੀ ਗੱਲ ਤੇ ਸੋਹਣੀ ਗੱਲ ਇਹ ਆ ਵੀ ਇਹ ਬਿਲਕੁਲ ਫਰੀ ਆ। ਫਰੀ ਦਾ ਮਤਲਬ ਵੀ
1: ਐਂਟਰੀ ਹੀ ਫਰੀ ਹੈ,
0: ਐਂਟਰੀ, ਬਾਕੀ ਰੋਟੀ ਪਾਣੀ ਜੋ ਵੀ ਤੁਸੀਂ ਖਾਣਾ ਪੀਣਾ ਉਹ ਤੇ ਚਲੋ ਤੁਸੀਂ ਲੈਣਾ ਹੀ ਆ, ਤੇ ਤੁਸੀਂ ਥੋੜਾ ਜਿਹਾ ਆਪਣਾ ਪਾਰਕਿੰਗ ਪੂਰਕਿੰਗ ਦਾ ਧਿਆਨ ਰੱਖਿਓ ਤੇ ਟਾਈਮ ਦੇ ਨਾਲ ਚੱਲ ਜਾਓ। 5 ਵਜੇ ਦੇ ਨਾਲ ਚੱਲ ਜਾਓ ਤੁਸੀਂ, 6:30 ਤੋਂ 8:30 ਦੇ ਦਰਮਿਆਨ ਇਹ ਹੁੰਦਾ ਵਾ। ਤੇ ਇੱਥੇ ਲੇਜ਼ਰ ਸ਼ੋਅ ਤੇ ਮਿਊਜ਼ਿਕ ਤੇ ਮਤਲਬ ਪਾਣੀ ਦੇ ਫੁਹਾਰੇ ਤੇ ਮਤਲਬ ਬਸ
1: ਫੂਡ ਟਰੱਕ ਵੀ ਬਹੁਤ ਵਧੀਆ ਹੁੰਦੇ ਆ, ਫੂਡ ਟਰੱਕਸ
0: ਜੀ। ਸੋ ਕਾਫੀ ਸੋਹਣਾ ਮਾਹੌਲ ਚੱਲ ਬਣ ਜਾਂਦਾ ਵਾ ਸ਼ਾਮ ਨੂੰ, ਤੇ ਤੁਸੀਂ ਟਾਈਮ ਦੇ ਨਾਲ ਪਹੁੰਚੋ। ਤੁਸੀਂ ਉੱਥੇ ਭੀੜ ਭੜਕਾ ਵੀ ਜ਼ਿਆਦਾ ਹੁੰਦਾ, ਫਿਰ ਠੰਡ ਵੀ ਆ, ਲੀੜੇ ਕੱਪੜੇ ਮੋਟੇ ਲੈ ਕੇ ਜਾਇਓ। ਹਰ ਵਾਰੀ ਇਹ ਪ੍ਰੋਬਲਮ ਆਉਂਦੀ ਹੁੰਦੀ ਆ, ਮੁੜ ਕੇ ਠੰਡ ਬਹੁਤ ਲੱਗਦੀ ਹੁੰਦੀ ਆ। ਮੈਂ ਸੁਣਿਆ, ਮੈਂ ਗਿਆ ਨਹੀਂ ਕਦੇ, ਮੈਂ ਸਿਰਫ
1: ਆਪਾਂ ਚੱਲਦੇ ਹਾਂ ਕੱਲ੍ਹ ਨਾਲ।
0: ਅਜੇ ਇੱਕ ਹੋਰ ਪ੍ਰੋਗਰਾਮ ਜਿਹੜਾ ਤੁਸੀਂ ਵੇਖ ਸਕਦੇ ਹੋ, ਇਹ ਅਮੈਜੀਨੇਟਰ ਨਾਂ ਦਾ ਪ੍ਰੋਗਰਾਮ ਜਿਹੜਾ ਕਿ ਡੋਕਲੈਂਡਸ ਦੇ ਵਿੱਚ ਹੀ ਚੱਲਦਾ ਵਾ, ਇੱਕ ਵਾਕ ਥਰੂ ਪ੍ਰੋਗਰਾਮ ਹੁੰਦਾ ਵਾ ਇਹ। ਅਤੇ ਇਹ ਵੀ ਆਪਾਂ ਕਹਿ ਲਈਏ ਕਿ ਇਹਦੇ ਵਿੱਚ ਤੁਸੀਂ ਥੋੜ੍ਹਾ ਜਿਹਾ ਮਨੋਰੰਜਨ ਅਤੇ ਥੋੜ੍ਹੀ ਜਿਹੀ ਟੈਕਨੋਲੜੀ ਦਾ ਸੁਮੇਲ ਤੁਸੀਂ ਵੇਖਦੇ ਹੋ, ਪਰਿਵਾਰਾਂ ਸਮੇਤ ਤੁਸੀਂ ਜਾ ਸਕਦੇ ਹੋ। ਅਤੇ ਇਹ 5 ਜੁਲਾਈ ਨੂੰ ਐਤਵਾਰ ਦੇ ਦਿਨ ਸਵੇਰੇ 10 ਵਜੇ ਹੋਊਗਾ ਇਹ। ਡੋਗਲੈਂਡ ਜਿੱਥੇ ਝੂਲਾ ਹੈ ਨਾ, ਬਸ ਉੱਧਰਲੇ ਪਾਸੇ ਨੂੰ ਤੁਸੀਂ ਚਲ ਜਾਣਾ। ਬਾਕੀ ਵਧੇਰੇ ਜਾਣਕਾਰੀਆਂ ਅਮੈਜੀਨੇਟਰ ਪ੍ਰੋਗਰਾਮ ਦੇ ਨਾਂ ਦੇ ਉੱਤੇ ਤੁਸੀਂ ਸਰਚ ਕਰ ਲਿਓ ਤੁਸੀਂ, ਠੀਕ ਹੈ ਜੀ। ਇਹ ਮੁਫ਼ਤ ਨਹੀਂ ਆ, ਇਹਦੀ ਟਿਕਟ ਲੱਗਣੀ
1: ਜੀ।
0: ਟਿਕਟ ਮਾਸਟਰ ਦੇ ਉੱਤੇ ਜਾ ਕੇ ਟਿਕਟ ਇਹਦੀ ਤੁਸੀਂ ਖਰੀਦ ਲਿਓ। 3 ਸਾਲ ਤੋਂ ਘੱਟ ਉਮਰ ਦੇ ਬੱਚੇ ਮੁਫ਼ਤ ਨੇ, ਤੇ ਬਾਕੀ ਤੁਹਾਡੀ ਸਾਰੇ ਬਾਕੀ ਵੱਡਿਆਂ ਦੀ ਤੁਹਾਡੀ ਟਿਕਟ ਲੱਗੂਗੀ।
1: ਬੱਚੇ ਦੀ ਟਿਕਟ ਮੁਫ਼ਤ ਹੈ, ਉੱਥੇ ਬੱਚੇ ਨੇ ਮੁਫ਼ਤ।
0: ਹਾਂਜੀ,
1: ਤੁਸੀਂ 3 ਸਾਲ ਤੋਂ ਘੱਟ ਬੱਚੇ ਮੁਫ਼ਤ ਨੇ, ਬੱਚੇ ਨੇ ਮਿਲ ਰਹੇ। ਮੈਂ ਕਿਹਾ ਮੈਂ ਕਈ ਵਾਰੀ ਕਨਫਿਊਜ਼ ਹੋ ਜਾਂਦਾ
0: ਬੰਦਾ ਦੀ ਟਿਕਟ ਉਹਨਾਂ ਟਿਕਟ ਮੁਫ਼ਤ। ਤੇ ਇੱਧਰ ਇਸ ਤੋਂ ਇਲਾਵਾ ਸਪੋਰਟਸ ਸਿਟੀ ਆ, ਸਪੋਰਟਸ ਸਟੇਟ ਆ, ਤੇ ਤੁਸੀਂ ਸਪੋਰਟਸ ਦਾ ਆਨੰਦ ਮਾਣ ਸਕਦੇ ਹੋ। ਤੁਸੀਂ ਸਭ ਤੋਂ ਪਹਿਲਾਂ AFL ਦੀ ਗੱਲ ਕਰੀਏ ਆਪਾਂ, ਤੇ AFL ਦੇ ਮੈਚ ਜਿਹੜੇ ਕਿ ਅੱਜ ਦੇ ਦਿਨ ਨੇ, ਸਿਡਨੀ ਸਵਾਨ ਅਤੇ ਵੈਸਟਰਨ ਬੁਲਡੋਗ ਦਾ ਮੈਚ 7:40 ਤੇ ਹੋਣਾ ਵਾ ਸਿਡਨੀ ਦੇ ਵਿੱਚ, ਅਤੇ ਵੈਸਟ ਕੋਸਟ ਈਗਲ ਦਾ ਮੈਚ ਐਡੀਲੇਡ ਦੇ ਨਾਲ ਤੁਸੀਂ ਆਨੰਦ ਮਾਣੋਗੇ 8:10 ਦੇ ਉੱਤੇ। ਅਤੇ ਹੌਥਨ ਅਤੇ ਮੈਲਬਨ ਦਾ ਵੀ ਮੈਚ ਆ ਕੱਲ੍ਹ ਦੇ ਦਿਨ, ਅਤੇ ਉਸ ਤੋਂ ਬਾਅਦ ਫਿਰ GWS ਜੈਂਟਸ ਅਤੇ ਫਿਰ ਮੈਂਟਲ ਦਾ ਮੈਚ ਆ, ਇਹ ਵੀ ਕੱਲ੍ਹ ਦੇ ਦਿਨ, ਇਹ ਦੁਪਹਿਰ ਦੇ 2 ਮੈਚ ਨੇ। ਅਤੇ ਗੋਲਡ ਕੋਸਟ ਸਨਸ ਅਤੇ ਕੋਲਿੰਗਵੁੱਡ ਦਾ ਵੀ ਮੈਚ ਆ, ਇਹ ਸ਼ਾਮ ਦਾ 4:15 ਦਾ ਮੈਚ ਆ। ਅਤੇ ਰਿਚਮੰਡ ਅਤੇ ਕਾਰਲਟਨ ਦਾ ਵੀ ਮੈਚ ਹੋਣਾ ਵਾ MCG ਦੇ ਵਿੱਚ 7:35 ਦੇ ਉੱਤੇ ਸ਼ਨੀਵਾਰ ਕੱਲ੍ਹ ਦੇ ਦਿਨ। ਅਤੇ ਆਪਣਾ ਐਤਵਾਰ ਦੇ ਦਿਨ ਹੋਣ ਵਾਲੇ ਮੈਚ ਜਿਹੜੇ ਆ ਉਹ ਆ ਅਸੈਂਡਨ ਅਤੇ ਸੇਂਟ ਕਿਲਡਾ ਦਾ, ਇਹ ਵੀ 3:15 ਹੋਊਗਾ ਮਾਰਬਲ ਸਟੇਡੀਅਮ ਦੇ ਵਿੱਚ। ਅਤੇ ਪੋਰਟ ਐਡੀਲੇਟ ਅਤੇ ਨੌਰਥ ਮੈਲਬਨ ਦਾ ਮੈਚ ਜਿਹੜਾ ਵਾ ਉਹ ਐਡੀਲੇਟ ਦੇ ਵਿੱਚ ਹੋਣਾ ਵਾ 4:40 ਦੇ ਉੱਤੇ। ਸੋ ਇਹ ਆ ਇਸ 17ਵੇਂ ਰਾਊਂਡ ਦੇ ਜਿਹੜੇ ਮੈਚ ਆ ਉਹ ਤੁਸੀਂ ਵੇਖ ਸਕਦੇ ਹੋ। ਇਸ ਤੋਂ ਇਲਾਵਾ ਇਸ ਟਾਈਮ ਦੇ ਉੱਤੇ ਫੀਫਾ ਚੱਲ ਰਿਹਾ, ਅਤੇ ਫੀਫਾ ਦੇ ਵਿੱਚ ਤੁਸੀਂ ਕੈਨੇਡਾ ਅਤੇ ਮੋਰੱਕੋ ਦਾ ਮੈਚ ਤੁਸੀਂ ਵੇਖੋਗੇ, ਅਤੇ ਪੈਰਾਗੁਏ ਅਤੇ ਫਰਾਂਸ ਦਾ ਮੈਚ ਜਿਹੜਾ ਕਾਫੀ ਫਸਵਾਂ ਹੋ ਸਕਦਾ,
1: ਇਹ ਹੋਏਗਾ ਮਜ਼ੇਦਾਰ।
0: ਪੈਰਾਗੁਏ ਨੇ ਜਿਹੜੇ ਤਰੀਕੇ ਦੇ ਨਾਲ ਪਿੱਛੇ
1: ਜਰਮਨੀ ਨੂੰ ਤੰਗ ਕੀਤਾ ਹਨਾ,
0: ਹਾਂ ਹੁਣ ਵੇਖਣ ਵਾਲੀ ਚੀਜ਼ ਹੈ, ਕਿਉਂਕਿ ਫਰਾਂਸ ਜਿਹੜੀ ਟੌਪ 'ਤੇ ਮੰਨੀ ਜਾ ਰਹੀ ਹੈ ਦਾਅਵੇਦਾਰ, ਇਹ ਮੈਚ ਇਸ ਕਰਕੇ ਥੋੜ੍ਹਾ ਚਰਚਾ ਦੇ ਵਿੱਚ ਹੈ। ਉੱਧਰ ਬ੍ਰਾਜ਼ੀਲ ਅਤੇ ਨਾਰਵੇ ਵੀ ਟੌਪ ਦੀਆਂ ਟੀਮਾਂ ਟੱਕਰ ਦੇਣਗੀਆਂ ਇੱਕ ਦੂਸਰੇ ਨੂੰ, ਅਤੇ ਮੈਕਸੀਕੋ ਅਤੇ ਇੰਗਲੈਂਡ ਦਾ ਮੈਚ ਵੀ ਬੜਾ ਫਸਵਾਂ ਹੋਣ ਦੇ ਆਸਾਰ ਨੇ। ਓਕੇ ਇਹ ਰਾਊਂਡ 16 ਦੇ ਮੈਚ ਤੇ ਇਹਨਾਂ ਦਾ ਤੁਸੀਂ ਆਨੰਦ ਮਾਣ ਸਕਦੇ ਹੋ ਤੇ ਇਸ ਤੋਂ ਇਲਾਵਾ ਜੇ ਤੁਸੀਂ ਕ੍ਰਿਕਟ ਦੇ ਸ਼ੌਕੀਨ ਹੋ ਤੁਸੀਂ ਤੇ ਕ੍ਰਿਕਟ ਦਾ ਮੈਚ ਇੱਕ ਤੇ ਚੱਲ ਰਿਹਾ ਵਾ ਇੱਕ ਤੇ ਆਪਣਾ ਸ੍ਰੀਲੰਕਾ ਤੇ ਇੰਡੀਆ ਦਾ ਮੈਚ ਸ਼ੁਰੂ ਹੋ ਚੁੱਕਾ ਟੈਸਟ ਮੈਚ ਟੈਸਟ ਸੀਰੀਜ਼ ਚੱਲ ਰਹੀ ਆ ਤੇ ਇਸ ਮੈਚ ਦੇ ਵਿੱਚ ਸ੍ਰੀਲੰਕਾ 288 ਦੌੜਾਂ ਬਣਾ ਕੇ 5 ਖਿਡਾਰੀ ਆਊਟ ਹੋਏ ਨੇ ਤੇ ਇੱਕ ਦਿਨ ਬੀਤਿਆ ਵਾ ਤੇ ਬਾਕੀ ਇਸ ਮੈਚ ਦਾ ਤੁਸੀਂ ਵੀਕਐਂਡ ਦੇ ਉੱਤੇ ਆਨੰਦ ਮਾਣ ਸਕਦੇ ਹੋ ਸੋ ਇਹ ਕੁਛ ਖੇਡ ਸੰਸਾਰ ਤੋਂ ਖੇਡ ਜਗਤ ਤੋਂ ਤੇ ਕੁਛ ਇੱਕ ਤੁਹਾਡੇ ਮੈਸੇਜ ਤੇ ਫਿਰ ਆਪਾਂ ਲੈਂਦੇ ਹਾਂ ਇਜਾਜ਼ਤ ਰਿਚਰਡ ਜੀ ਕਹਿੰਦੇ ਕਿ ਨਾਨੀ ਜੀ ਜਿੰਦਾਬਾਦ ਹੈ ਜਿੰਦਾਬਾਦ ਰਹੇਗੀ
1: ਤੇ
0: ਧੰਨਵਾਦ ਤੁਹਾਡਾ ਮਿਹਰਬਾਨੀ ਜੀ ਤੇ ਆਪਣਾ ਸੋਨੂੰ ਚਾਲ ਜੀ ਕਹਿੰਦੇ ਨੇ ਕਿ ਮਨ ਸਾਹਿਬ ਨੂੰ ਮੇਰੇ ਵੱਲੋਂ ਹੈਪੀ ਬਰਥਡੇ ਕਹਿ ਦਿਓ ਹੈਪੀ ਬਰਥਡੇ ਗੱਭਰੂ
1: ਗੱਭਰੂ
0: ਹੈਪੀ ਬਰਥਡੇ ਕੁੱਕੜੂ ਕੜੂ ਤੇ ਹੁਣ ਲੈਂਦੇ ਹਾਂ ਤੁਹਾਡੇ ਕੋਲੋਂ ਇਜਾਜ਼ਤ ਜੀ ਚਲੀਏ ਕੁਛ ਰਹਿਤ ਨਹੀਂ ਗਿਆ
1: ਕੁਛ ਟਾਈਮਿੰਗ ਵਾਈਜ਼ ਜੀ ਵਿਨਰ ਦੱਸ ਦੇਣੇ ਚਾਹੀਦੇ
0: ਅੱਛਾ ਉਹ ਤਾਂ ਆਪਾਂ ਅੱਛਾ ਖੋਈ ਗੱਲ
1: ਟਾਈਮਿੰਗ ਵਾਈਜ਼ ਐਗਜੈਕਟਲੀ 4 ਮਿੰਟ ਜਾਂਦੇ ਮਿਸਿਸ ਮੰਡ ਜੀ ਨੂੰ
0: ਅੱਛਾ ਹਾਂ ਪੂਰੇ 4 ਮਿੰਟ ਚ ਮੰਗਾ ਦਿੱਤੇ
1: ਐਗਜੈਕਟਲੀ 4 ਮਿੰਟ
0: ਉਹ ਵੇਖੋ ਘਰ ਵਾਲੇ ਦੀ ਸਿਫਤ ਚ ਬੰਦਾ
1: ਕਿੰਨਾ ਕੀ ਸਮਾਂ ਤੁਸੀਂ ਰਿਚਰਡ ਜੀ ਦੇਖੋ ਨਾ ਉਹਨਾਂ ਨੇ ਪੌਲੀਨ ਹੈਂਸਨ ਨੂੰ ਨਾ ਕਰਨ ਦੇ ਚੱਕਰ ਚ 8 ਮਿੰਟ ਗਵਾਏ
0: ਵੇਖੋ ਉੱਥੇ ਤਾਂ ਫਿਰ ਟਾਈਮ ਲੱਗਾ ਤੇ ਇਹ ਆ ਜੀ ਇਹ ਆ ਸੂਰਤ ਹਾਲ ਹੈ ਨਾ ਅੱਛਾ ਫਿਲਮਾਂ ਵੀ ਦੱਸ ਦਈਏ ਸਰ ਜਾਂਦੇ ਜਾਂਦੇ ਵੈਸੇ ਤਾਂ ਤੁਹਾਨੂੰ ਪਤਾ ਹੀ ਹੋਣੀਆਂ ਵਾ ਕਿੰਨਾ ਕੁ ਇੰਟਰਸਟ ਹੈ ਤੁਹਾਡਾ ਉਸ ਹਿਸਾਬ ਦੇ ਨਾਲ ਆਪਾਂ ਵੇਖ ਹੀ ਲੈਂਦੇ ਹਾਂ ਜਿਹੜੇ ਜਿਹੜੇ ਵਿੱਚ ਤੁਹਾਡਾ ਇੰਟਰਸਟ ਪਾਵੇ ਪਰ ਇੱਕ ਵਾਰੀ ਫਿਰ ਤੁਹਾਨੂੰ ਦੱਸ ਦਿੰਦੇ ਮਿਰਜ਼ਾਪੁਰ ਰਿਲੀਜ਼ ਹੋਣੀ ਹਾਲੇ ਡੇਟ ਲੇਟ ਆ ਪਰ ਵੱਡੇ ਫਿਰ ਦੇ ਤਿਆਰੀ ਹੈ ਬਟਵਾਰਾ ਆ ਰਹੀ ਹੈ ਬਟਵਾਰਾ 1947 ਇਹ ਵੀ ਫਿਲਮ ਕਾਫੀ ਚਰਚਾ ਦੇ ਵਿੱਚ ਹੈ ਤੇ ਹੁਣ ਆਉਣ ਵਾਲੇ ਜਿਹੜਾ ਪ੍ਰੋਗਰਾਮ ਉਹਦੇ ਵਿੱਚ ਰਾਹਤ ਫਤਿਹ ਅਲੀ ਖਾਨ ਇਹਨਾਂ ਦਾ ਸ਼ੋਅ ਆ ਇਹ ਵੀ ਹਲੇ ਦੂਰ ਹੈ ਇਸ ਵੀਕਐਂਡ ਤੇ ਖਾਸ ਨਹੀਂ ਪਰ ਤਰਸੇਮ ਜੱਸੜ ਇਹਨਾਂ ਦੀ ਫਿਲਮ ਜਿਹੜੀ ਹੈ 17 ਤਰੀਕ ਨੂੰ 17 ਜੁਲਾਈ ਨੂੰ ਰਿਲੀਜ਼ ਹੋਣੀ ਆ ਤੇ ਇਹ ਆ ਵੀ ਰਹੇ ਨੇ ਆਸਟ੍ਰੇਲੀਆ ਜੇ ਤੁਹਾਡਾ ਮਿਲ ਮਿਲਾਉਣ ਨੂੰ ਦਿਲ ਕਰੇ ਤੇ 10 ਤਰੀਕ ਨੂੰ ਦੋ ਫਿਲਮਾਂ ਰਿਲੀਜ਼ ਹੋਣੀਆਂ ਇੱਕ ਤੇ 10 ਨੂੰ ਹੋ ਜਾਣੀਆਂ ਵੀ ਸਰਪੰਚ ਅਗਲੇ ਹਫ਼ਤੇ ਹੋਣੀ ਫਿਰੇ ਤੇ ਦੂਸਰੀ 10 ਤਰੀਕ ਨੂੰ ਹੋ ਜਾਣੀਆਂ ਧਮਾਲ
1: ਧਮਾਲ
0: ਧਮਾਲ
1: ਧਮਾਲ
0: ਚਾਰ ਧਮਾਲ ਤੇ ਇਸ ਟਾਈਮ ਕੈਰੀ ਔਨ ਜੱਟਾ 4 ਚੱਲ ਰਹੀ ਹੈ ਸਿਨੇਮਾ ਦੇ ਵਿੱਚ ਤੇ ਇਹ ਰਿਲੀਜ਼ ਹੋਈ ਪਿਛਲੇ ਹਫ਼ਤੇ
1: ਹਾਂਜੀ
0: ਤੇ ਇਸ ਤੋਂ ਇਲਾਵਾ ਅਲਫਾ ਰਿਲੀਜ਼ ਹੋਣੀ ਹੈ ਹਲੇ ਟਾਈਮ ਆ
1: ਪਹਿਲਾਂ
0: ਵੀ ਆਉਂਦੀ ਫਿਰ ਫਿਲਮਾਂ ਚ
1: ਹਾਂ ਹਾਂ ਇਹਦਾ ਉਹ ਨੀ ਮਸ਼ਹੂਰ ਸੀਗਾ ਤਰਸ ਨੀ ਆਇਆ ਤੁਝਕੋ
0: ਸੁਪਨਾ ਕੀ ਦੱਸ ਬੈਠਾ ਸੁਪਨੇ ਏਦਾਂ ਦੇ ਹੁੰਦੇ ਆ ਯਾਰ ਇੱਕ ਪਲ ਲੱਗ ਰਿਹਾ ਵੀ ਉਹ ਦੱਸ ਜਨਾਨੀ ਹੈ ਦੂਸਰੇ ਪਲ ਤੋਂ ਇਵੇਂ ਦੇ ਤੁਹਾਨੂੰ ਲੱਗਦਾ ਕਾਂ ਆ ਤੀਸਰੇ ਪਲ ਤੋਂ ਇਵੇਂ ਦੇ ਤੁਹਾਨੂੰ ਲੱਗਦਾ ਬੰਦਾ ਵਾ ਸੁਪਨੇ ਏਦਾਂ ਦੇ ਹੁੰਦੇ ਆ
1: ਚਲੋ ਤੁਹਾਡੇ ਸੁਪਨੇ ਪੂਰੇ ਹੋਣ ਮੈਂ ਹੀ ਕਹੂੰਗਾ ਅੱਛਾ OTT ਦਾ ਵੀ ਕੋਈ ਦੋਨੋਂ ਰਿਕਮੈਂਡੇਸ਼ਨ
0: ਤਾਂ ਮੈਂ OTT ਆ
1: ਪ੍ਰਾਈਮ ਪ੍ਰਾਈਮ ਤੇ ਵੇਖੋ ਜੀ ਏਅਰ ਨਾਈਕੀ ਏਅਰ ਰੀਅਲ ਸਟੋਰੀ
0: ਅੱਛਾ
1: ਮਾਈਕਲ ਜਾਰਡਨ ਨੂੰ ਕਿਸ ਤਰ੍ਹਾਂ ਕੰਟਰੈਕਟ ਮਿਲਿਆ ਤੇ ਜਾਰਡਨ ਕਿਸ ਤਰ੍ਹਾਂ ਬਣਿਆ ਬ੍ਰਾਂਡ ਐਜ਼ ਅ ਬ੍ਰਾਂਡ ਤੇ ਨਾਈਕੀ ਦੀ ਤਦ ਉਨੀ ਵੈਲਿਊ ਨਹੀਂ ਸੀਗੀ ਮਤਲਬ ਨਾਈਕੀ ਨੂੰ ਬਾਸਕਟਬਾਲ ਦੀ ਦੁਨੀਆ ਦੇ ਅੰਦਰ ਐਜ਼ ਅ ਸ਼ੂ ਬ੍ਰਾਂਡ ਬਹੁਤ ਹੀ ਜਾਲੀ ਜਿਹਾ ਕਿਹਾ ਜਾਂਦਾ ਸੀ ਤੇ ਕਨਵਰਸ ਨੰਬਰ 1 ਸੀ
0: ਅੱਛਾ
1: ਤੇ ਇੱਕੋ ਬਸ ਦਾ ਖੇਡਿਆ ਉਹਨਾਂ ਨੇ ਜਾਰਡਨ ਨੂੰ ਲੈ ਕੇ ਆਉਣ ਦਾ ਤੇ ਅਲਟੀਮੇਟਲੀ ਗੱਲ ਇਹ ਹੋਈ ਕਿ ਕਨਵਰਸ ਵਿਕ ਗਿਆ ਨਾਈਕੀ ਦੇ ਕੋਲ ਕਿ ਹਾਂ ਇੰਨਾ ਤਗੜਾ ਬ੍ਰਾਂਡ ਨਾਈਕੀ ਬਣ ਗਿਆ ਉਹ ਸਾਨੂੰ ਸਾਰਿਆਂ ਨੂੰ ਪਤਾ ਰਾਈਟ ਸੋ ਉਹ ਵੇਖ ਸਕਦੇ ਹੋ ਤੇ ਇੱਕ ਫੋਰਡ ਵਰਸਿਸ ਫਰਾਰੀ ਇਹ ਵੀ ਰੀਅਲ ਸਟੋਰੀ ਆ ਕਿ ਹੈਨਰੀ ਫੋਰਡ ਦਾ ਮੁੰਡਾ ਉਹਨੂੰ ਬਹੁਤ ਜ਼ਿਆਦਾ ਚਾਹ ਸੀ ਕਿ ਉਹ ਇੰਨੀ ਤੇਜ਼ ਗੱਡੀ ਬਣਾਏ ਕਿ ਫਰਾਰੀ ਨੂੰ ਹਰਾ ਦੇਣ
0: ਅੱਛਾ
1: ਇੱਕ ਲੇਮਾਨਸ ਕਰਕੇ ਰੇਸ ਹੁੰਦੀ ਹੈ ਅੱਜ ਵੀ ਹੁੰਦੀ ਹੈ ਰੇਸ ਫਾਰਮੂਲਾ 1 ਤੋਂ ਔਖੀ ਰੇਸ ਕਹੂੰਗਾ ਮੈਂ ਉਹਨੂੰ ਕਿਉਂਕਿ ਉਹਦੇ 'ਚ 2 ਜਾਂ 3 ਡਰਾਈਵਰਸ ਰੀਲੇ ਕਰਕੇ 24 ਘੰਟੇ ਕਾਰ ਚਲਾਉਂਦੇ ਆ
0: ਅੱਛਾ
1: ਪੂਰੀ 24 ਘੰਟੇ ਲੰਮੀ ਰੇਸ ਹੁੰਦੀ ਹੈ ਤੇ ਉਹ ਕਿਸ ਤਰੀਕੇ ਨਾਲ ਪਹਿਲੀ ਵਾਰੀ ਫੋਰਡ ਜਿੱਤੀ ਕਿਸ ਟੀਮ ਨੇ ਉਹ ਗੱਡੀਆਂ ਬਣਾਈਆਂ ਬਹੁਤ ਇੰਪੈਕਟਫੁਲ ਪਰਫਾਰਮੈਂਸਿਸ ਮੈਟ ਡੇਮਨ ਕ੍ਰਿਸਚੀਅਨ ਬੇਲ ਮੈਟ ਡੇਮਨ ਇਹਦੇ ਅੰਦਰ ਵੀ ਹੈ ਪ੍ਰਾਈਮ ਦੇ ਅੰਦਰ ਵੀ ਤੇ ਵਧੀਆ ਫਿਲਮ ਹੈ, ਦੇਖਿਓ ਤੇ ਦੱਸਿਓ ਸਾਨੂੰ, ਕੁਛ ਸਿੱਖਣ ਨੂੰ ਮਿਲੇਗਾ ਕਿ ਹਾਓ ਵਰਲਡ ਅਰਾਊਂਡ ਅਸ ਵਰਕਸ ਨਾ, ਹਨਾ ਜਿਹੜੇ ਲੋਕਲ ਹੀਰੋਜ਼ ਨੇ ਉਹਨਾਂ ਦਾ ਤਾਂ ਪਤਾ ਲੱਗਣਾ ਚਾਹੀਦਾ ਕਿਸ ਤਰ੍ਹਾਂ ਪੋਪੂਲਰ ਕਲਚਰ ਦੇ ਅੰਦਰ
0: ਰੀਅਲ ਸਟੋਰੀਜ਼ ਹੈ। ਓਕੇ, ਤੋ ਧੰਨਵਾਦ ਜੀ ਤੁਹਾਡਾ, ਤੇ ਤੁਸੀਂ ਜੋ ਜੋ ਵੀ ਜਿੱਦਾਂ ਜਿੱਦਾਂ ਦਾ ਵੀ ਤੁਹਾਡਾ ਸੁਭਾਅ ਆ ਉਸ ਹਿਸਾਬ ਦੇ ਨਾਲ ਤੁਸੀਂ ਇਹ ਚੀਜ਼ਾਂ ਇੰਜੋਏ ਕਰਿਓ, ਤੇ ਆਪਾਂ ਹੁਣ ਤੁਹਾਡੇ ਕੋਲੋਂ ਇਜਾਜ਼ਤ ਲੈਂਦੇ ਹਾਂ, ਹੱਸਦੇ ਖੇਡਦੇ ਚੜ੍ਹਦੀ ਕਲਾ ਦੇ ਵਿੱਚ ਰਹੋ ਤੇ ਸੁਣਦੇ ਰਹੋ ਰੇਡੀਓ ਹਾਂਜੀ 1674 ਏ।

0: ਜਦੋਂ ਵੀ ਕਾਮੇਡੀ ਮੂਵੀ ਦੀ ਗੱਲ ਹੁੰਦੀ ਹੈ ਤਾਂ ਇੱਕ ਮੂਵੀ ਦਾ ਨਾਮ ਹਮੇਸ਼ਾ ਆਉਂਦਾ, ਉਹ ਮੂਵੀ ਜਿਹਨੇ ਸਭ ਨੂੰ ਹਸਾ ਹਸਾ ਕੇ ਲੋਟ ਪੋਟ ਕੀਤਾ, ਉਹ ਮੂਵੀ ਜਿਹਦੀ ਸਟੋਰੀ ਨੇ ਬ੍ਰੇਨ ਰੋਟ ਕੀਤਾ।
1: ਗਿੱਪੀ ਗਰੇਵਾਲ, ਬਿੰਨੂ ਟਿੰਨੂ, ਸਰਗੁਣ ਮਹਿਤਾ ਫਿਰ ਤੋਂ ਲੈ ਕੇ ਆ ਰਹੇ ਨੇ ਪੰਜਾਬੀ ਸਿਨੇਮਾ ਦੀ ਸਭ ਤੋਂ ਵੱਡੀ ਫ੍ਰੈਂਚਾਈਜ਼ ਕੈਰੀ ਔਨ ਜੱਟਾ 4, ਜਿੱਥੇ ਐਡਵੋਕੇਟ ਢਿੱਲੋਂ ਫਿਰ ਕਹਿਣਗੇ
2: ਪਰ ਢਿੱਲੋਂ ਨੇ ਕਾਲਾ ਕੋਟ ਐਵੇਂ ਨਹੀਂ ਪਾਇਆ।
0: ਦਿਸ 26 ਜੂਨ ਕੈਰੀ ਔਨ ਜੱਟਾ 4 ਦੇ ਨਾਲ ਥੀਏਟਰਸ ਹੋਣਗੇ ਲਾਫਟਰ ਦਾ ਸਟੇਡੀਅਮ, ਕਿਉਂਕਿ ਇਹ ਸਿਰਫ ਫਿਲਮ ਨਹੀਂ, ਇਹ ਲਾਫਟਰ ਦਾ ਫੈਸਟੀਵਲ ਹੈ।
3: ਫੁਲਕਾਰੀ ਉੱਤੇ ਵੇਲ ਬੂਟੀਆਂ, ਮਿੱਤਰਾਂ ਦੇ ਚਾਦਰੇ ਤੇ ਪਾ ਦੇ ਮੋਰੀ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਗਿੱਪੀ ਗਰੇਵਾਲ ਤੇ ਤੁਸੀਂ ਸੁਣ ਰਹੇ ਹੋ ਹਾਂਜੀ ਰੇਡੀਓ। ਹਾਂਜੀ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.
3: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
4: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
3: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
5: ਜਦੋਂ ਵੀ ਕਾਮੇਡੀ ਮੂਵੀ ਦੀ ਗੱਲ ਹੁੰਦੀ ਹੈ ਤਾਂ ਇੱਕ ਮੂਵੀ ਦਾ ਨਾਮ ਹਮੇਸ਼ਾ ਆਉਂਦਾ ਹੈ, ਉਹ ਮੂਵੀ ਜਿਹਨੇ ਸਭ ਨੂੰ ਹਸਾ ਹਸਾ ਕੇ ਲੋਟਪੋਟ ਕੀਤਾ, ਉਹ ਮੂਵੀ ਜਿਹਦੀ ਸਟੋਰੀ ਨੇ ਬ੍ਰੇਨ ਰੋਟ ਕੀਤਾ।
6: ਗਿੱਪੀ ਗਰੇਵਾਲ, ਬਿੰਨੂ ਟਿੰਨੂ, ਸਰਗੁਣ ਮਹਿਤਾ ਫਿਰ ਤੋਂ ਲੈ ਕੇ ਆ ਰਹੇ ਨੇ ਪੰਜਾਬੀ ਸਿਨੇਮਾ ਦੀ ਸਭ ਤੋਂ ਵੱਡੀ ਫ੍ਰੈਂਚਾਈਜ਼ ਕੈਰੀ ਔਨ ਜੱਟਾ 4, ਜਿੱਥੇ ਐਡਵੋਕੇਟ ਢਿੱਲੋਂ ਫਿਰ ਕਹਿਣਗੇ
7: ਪਰ ਢਿੱਲੋਂ ਨੇ ਕਾਲਾ ਕੋਟ ਐਵੇਂ ਨਹੀਂ ਪਾਇਆ।
5: ਦਿਸ 26 ਜੂਨ ਕੈਰੀ ਔਨ ਜੱਟਾ 4 ਦੇ ਨਾਲ ਥੀਏਟਰਸ ਹੋਣਗੇ ਲਾਫਟਰ ਦਾ ਸਟੇਡੀਅਮ, ਕਿਉਂਕਿ ਇਹ ਸਿਰਫ ਫਿਲਮ ਨਹੀਂ, ਇਹ ਲਾਫਟਰ ਦਾ ਫੈਸਟੀਵਲ ਹੈ।
8: ਦਿਸ ਸਟੇਸ਼ਨ ਇਜ਼ ਨਾਓ ਦੀ ਅਲਟੀਮੇਟ ਪਾਵਰ ਇਨ ਦੀ ਯੂਨੀਵਰਸ।
9: ਰੇਡੀਓ ਹਾਂਜੀ 1674 AM।
3: ਸੁਣੋ ਜੀ, ਗੱਡੀ ਅਕਸ਼ਾ ਜੂਲਰਸ ਵੱਲ ਲੈ ਲੋ।
10: ਜੋ ਹੁਕਮ ਮੇਰੀ ਸਰਕਾਰ।
3: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
10: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸ ਟੰਚ,
3: ਯਾਨੀ ਹੁਣ 22-ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ।
10: ਆਹੋ ਜੀ ਆਹੋ,
3: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
11: सबसे दमदार और रोमांचक कहानी
12: अल्फा प्रोग्राम उसका जुनून है।
11: शानदार एक्शन एंटरटेनर 3 जुलाई को।
12: मैं जो बना रहा हूँ वो इतिहास है।
11: आलिया भट्ट, शर्वरी, अनिल कपूर और बॉबी देओल स्टारर।
13: शुरू करो अग्नि परीक्षा
11: 3 जुलाई को आपके नजदीकी सिनेमा घरों में। अल्फा।
14: वो वेट कर रहा है तुम्हारा।
9: रेडियो हाँ जी 1674 AM।

ਰੇਡੀਓ ਹਾਂਜੀ 1674 AM ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਜੀ। ਅੱਜ ਜੁਲਾਈ ਮਹੀਨੇ ਦੀ 3 ਤਾਰੀਖ ਸ਼ੁੱਕਰਵਾਰ ਦਾ ਦਿਨ, ਆਸਟ੍ਰੇਲੀਆ, ਭਾਰਤ ਤੇ ਦੁਨੀਆ ਦੀਆਂ ਖਬਰਾਂ। ਪ੍ਰੋਗਰਾਮ ਨਿਊਜ਼ ਰੂਮ ਦੀ ਸ਼ੁਰੂਆਤ ਸਭ ਤੋਂ ਪਹਿਲਾਂ ਇੰਟਰਨੈਸ਼ਨਲ ਖਬਰਾਂ ਦੇ ਨਾਲ।

ਕੌਮਾਂਤਰੀ ਖਬਰਾਂ ਦੀ ਸ਼ੁਰੂਆਤ ਸਭ ਤੋਂ ਪਹਿਲਾਂ ਇੰਟਰਨੈਸ਼ਨਲ ਨਿਊਜ਼ ਦੇ ਵਿੱਚ ਬਰਤਾਨੀਆ ਤੇ ਅਮਰੀਕਾ ਦੀ ਰਲ ਕੇ ਰਚੀ ਗਈ ਇੱਕ ਕੌਮਾਂਤਰੀ ਸਾਜਿਸ਼ ਦੇ ਨਾਲ ਜੁੜੀ ਹੋਈ, ਹਾਲਾਂਕਿ ਵੈਸਟਰਨ ਮੀਡੀਆ ਇਸ ਨੂੰ ਸਾਜਿਸ਼ ਕਦੇ ਨਹੀਂ ਦੱਸੇਗਾ। ਬ੍ਰਿਟੇਨ ਤੇ ਅਮਰੀਕਾ ਦੇ ਦਰਮਿਆਨ ਹੋਏ ਨਵੇਂ ਫਾਰਮਾਸਿਟੀਕਲ ਸਮਝੌਤੇ ਨੂੰ ਲੈ ਕੇ ਹੁਣ ਵੱਡਾ ਵਿਵਾਦ ਖੜਾ ਹੋ ਗਿਆ। ਬ੍ਰਿਟਿਸ਼ ਮੈਡੀਕਲ ਜਰਨਲ ਯਾਨੀ BMJ ਦੇ ਵਿੱਚ ਪ੍ਰਕਾਸ਼ਿਤ ਇੱਕ ਖੋਜ ਦੇ ਅੰਦਰ ਦਾਅਵਾ ਕੀਤਾ ਗਿਆ ਕਿ ਇਸ ਡੀਲ ਦੇ ਕਾਰਨ ਬ੍ਰਿਟੇਨ ਦੀ ਰਾਸ਼ਟਰੀ ਸਿਹਤ ਸੇਵਾ ਯਾਨੀ NHS ਦੇ ਉੱਤੇ ਭਾਰੀ ਆਰਥਿਕ ਬੋਝ ਪਏਗਾ, ਜੋ ਕਿ ਉੱਥੋਂ ਦੇ ਪ੍ਰਧਾਨ ਮੰਤਰੀ ਕੇਅਰ ਸਟਾਮਰ ਦੀ ਕੁਰਸੀ ਖੋਣ ਦਾ ਵੀ ਇੱਕ ਵੱਡਾ ਕਾਰਨ ਹੈ, ਜਿਸ ਦੇ ਨਾਲ ਸਾਲ 2036 ਤੱਕ ਲਗਭਗ 2,29,000 ਤੋਂ ਵਧੇਰੇ ਮੌਤਾਂ ਹੋ ਸਕਦੀਆਂ ਨੇ। ਖੋਜਕਾਰਾਂ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਨਵੀਆਂ ਅਮਰੀਕੀ ਦਵਾਈਆਂ ਦੇ ਉੱਤੇ ਖਰਚਾ ਵਧਾਉਣ ਦੇ ਨਾਲ ਸਿਹਤ ਸੇਵਾਵਾਂ ਦੇ ਉੱਤੇ ਹੋਰ ਵਾਧੂ ਬੋਝ ਪਏਗਾ, ਬਜਟ ਵਧੇਗਾ। ਬੀਤੇ ਸਾਲ ਦਸੰਬਰ ਦੇ ਵਿੱਚ ਬ੍ਰਿਟੇਨ ਤੇ ਅਮਰੀਕਾ ਦੇ ਵਿਚਕਾਰ ਇਹ ਸਮਝੌਤਾ ਹੋਇਆ ਸੀ। ਇਹਦੇ ਤਹਿਤ ਅਮਰੀਕਾ ਨੇ ਅਗਲੇ 3 ਸਾਲਾਂ ਤੱਕ ਬ੍ਰਿਟਿਸ਼ ਦਵਾਈਆਂ ਤੇ ਮੈਡੀਕਲ ਟੈਕਨੋਲੋਜੀਕਲ ਉਤਪਾਦਾਂ ਦੇ ਉੱਤੇ ਨਵਾਂ ਕੋਈ ਟੈਰਿਫ ਨਾ ਲਗਾਉਣ ਦਾ ਫੈਸਲਾ ਲਿਆ ਸੀ। ਬਦਲੇ ਦੇ ਵਿੱਚ ਬ੍ਰਿਟੇਨ ਨੇ NHS ਦੇ ਜ਼ਰੀਏ ਅਮਰੀਕੀ ਬ੍ਰੈਂਡਿਡ ਦਵਾਈਆਂ ਦੇ ਉੱਤੇ ਖਰਚਾ ਵਧਾਉਣ ਦੀ ਵਚਨਬੱਧਤਾ ਪ੍ਰਗਟਾਈ ਸੀ। ਯਾਨੀ ਕਿ ਬ੍ਰਿਟੇਨ ਦੇ ਵਿੱਚ ਅਮਰੀਕੀ ਦਵਾਈਆਂ ਜਦੋਂ ਮਹਿੰਗੀਆਂ ਹੋਣਗੀਆਂ ਤਾਂ ਅਮਰੀਕੀ ਉਤਪਾਦਕਾਂ ਨੂੰ ਇਸ ਦਾ ਫਾਇਦਾ ਹੋਏਗਾ। ਜ਼ਾਹਰ ਜੀ ਗੱਲ ਹੈ ਕਿ ਬ੍ਰਿਟਿਸ਼ ਲੋਕਾਂ ਦੇ ਉੱਤੇ, ਉੱਥੋਂ ਦੇ ਆਮ ਨਾਗਰਿਕਾਂ ਦੇ ਉੱਤੇ ਇਸ ਦਾ ਬੋਝ ਤਾਂ ਪਏਗਾ ਹੀ। ਮੰਨਿਆ ਜਾ ਰਿਹਾ ਹੈ ਕਿ ਸਮਝੌਤੇ ਦੇ ਤਹਿਤ NHS ਨੂੰ ਸਾਲ 2026 ਦੇ ਵਿੱਚ GDP ਦਾ 0.3% ਨਵੀਆਂ ਦਵਾਈਆਂ ਦੇ ਉੱਤੇ ਖਰਚ ਕਰਨਾ ਪਏਗਾ ਤੇ 2036 ਤੱਕ ਜਾਂਦਿਆਂ ਘੱਟੋ ਘੱਟ 0.5% ਹੋਰ ਖਰਚ ਵੱਧ ਜਾਏਗਾ। ਮਤਲਬ ਇਹ ਹੈ ਕਿ NHS ਦੇ ਕੁੱਲ ਬਜਟ ਦੇ ਵਿੱਚ ਦਵਾਈਆਂ ਤੇ ਹੋਣ ਵਾਲਾ ਖਰਚ 10% ਤੋਂ ਵੱਧ ਕੇ 12% ਤੱਕ ਚਲਾ ਜਾਏਗਾ। ਦੱਸ ਦਈਏ ਕਿ ਰਿਪੋਰਟ ਦੇ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਜੇ ਸਰਕਾਰ ਆਪਣੇ ਤੈਅ ਟੀਚੇ ਪੂਰੇ ਕਰਦੀ ਹੈ ਤਾਂ NHS ਨੂੰ 2028 ਤੱਕ ਹਰ ਸਾਲ ਵਾਧੂ 1.3 ਅਰਬ ਪਾਉਂਡ ਖਰਚ ਕਰਨੇ ਪੈਣਗੇ। ਔਰ ਇਹ ਵਾਧੂ ਖਰਚ ਹੈ, ਇਹ ਰਾਸ਼ੀ 2036 ਤੱਕ ਵੱਧ ਕੇ 8.8 ਅਰਬ ਪਾਉਂਡ ਪ੍ਰਤੀ ਸਾਲ ਹੋ ਜਾਏਗੀ। ਯਾਨੀ ਕਿ ਬਰਤਾਨੀਆ ਦੇ ਵਿੱਚ ਸਿਹਤ ਸੇਵਾਵਾਂ ਦੇ ਉੱਤੇ ਸਰਕਾਰ ਨੂੰ ਇੱਕ ਵੱਡਾ ਖਰਚ ਕਰਨਾ ਪੈ ਸਕਦਾ ਹੈ। ਵਜ੍ਹਾ ਇਹ ਕਿ ਮਹਿੰਗੀਆਂ ਅਮਰੀਕੀ ਦਵਾਈਆਂ ਅਮਰੀਕਾ ਨੂੰ ਫਾਇਦਾ ਪਹੁੰਚਾਉਣ ਦੇ ਲਈ। ਅਮਰੀਕਾ ਦੇ ਵਿੱਚ ਰਾਸ਼ਟਰਪਤੀ ਡੋਨਲਡ ਟਰੰਪ ਦੇ ਨਿਰਦੇਸ਼ਾਂ ਦੇ ਉੱਤੇ ਗੈਰ ਕਾਨੂੰਨੀ ਪ੍ਰਵਾਸੀਆਂ ਦੇ ਖਿਲਾਫ ਵੱਡੀ ਮੁਹਿੰਮ ਵਿੱਢੀ ਗਈ ਹੈ। ਇਮੀਗ੍ਰੇਸ਼ਨ ਤੇ ਕਸਟਮ ਐਨਫੋਰਸਮੈਂਟ ਯਾਨੀ ICE ਨੇ ਜੂਨ ਦੇ ਅਖੀਰ ਦੇ ਵਿੱਚ ਸਿਰਫ 5 ਦਿਨਾਂ ਦੇ ਅੰਦਰ ਅੰਦਰ 10,000 ਲੋਕਾਂ ਨੂੰ ਗ੍ਰਿਫਤਾਰ ਕਰਕੇ ਸਨਸਨੀ ਫੈਲਾ ਦਿੱਤੀ ਹੈ। ਇਹ ਕਾਰਵਾਈ ਟਰੰਪ ਪ੍ਰਸ਼ਾਸਨ ਤੇ ਉਸਦੇ ਏਜੰਡੇ ਦਾ ਹਿੱਸਾ ਹੈ, ਜਿਸ ਦੇ ਤਹਿਤ ਵੱਡੇ ਪੱਧਰ ਦੇ ਉੱਤੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਰਹਿ ਰਹੇ ਲੋਕਾਂ ਨੂੰ ਦੇਸ਼ ਦੇ ਵਿੱਚੋਂ ਕੱਢਣ ਦੀ ਤਿਆਰੀ ਕੀਤੀ ਜਾ ਰਹੀ ਹੈ। ਪਹਿਲਾਂ ਵੱਡੇ ਸ਼ਹਿਰਾਂ ਦੇ ਵਿੱਚ ਜ਼ੋਰ ਸ਼ੋਰ ਦੇ ਨਾਲ ਛਾਪੇਮਾਰੀ ਕੀਤੀ ਜਾ ਰਹੀ ਸੀ, ਹੁਣ ਰਾਸ਼ਟਰਪਤੀ ਟਰੰਪ ਦੇ ਡਿਪੋਰਟੇਸ਼ਨ ਦੇ ਟੀਚਿਆਂ ਨੂੰ ਪੂਰਾ ਕਰਨ ਦੇ ਲਈ ਗੁਪਤ ਤੇ ਸ਼ਾਂਤ ਤਰੀਕਿਆਂ ਦੇ ਨਾਲ ਗ੍ਰਿਫਤਾਰੀਆਂ ਹੋ ਰਹੀਆਂ ਨੇ। ਅੰਕੜਿਆਂ ਮੁਤਾਬਕ ਸ਼ੁੱਕਰਵਾਰ ਤੋਂ ਮੰਗਲਵਾਰ ਦੇ ਵਿਚਕਾਰ ਰੋਜ਼ਾਨਾ ਲਗਭਗ 2,000 ਲੋਕਾਂ ਨੂੰ ਹਿਰਾਸਤ 'ਚ ਲੈ ਲਿਆ ਗਿਆ ਸੀ। ਇਹ ਪਿਛਲੇ ਸਮੇਂ ਦੇ ਮੁਕਾਬਲੇ ਬਹੁਤ ਵੱਡਾ ਉਛਾਲ ਹੈ। ਇਸ ਤੋਂ ਪਹਿਲਾਂ ਦਸੰਬਰ ਮਹੀਨੇ ਦੇ ਵਿੱਚ ਸਭ ਤੋਂ ਵੱਧ ਗ੍ਰਿਫਤਾਰੀਆਂ ਹੋਈਆਂ ਸੀ, ਉਦੋਂ ਵੀ ਰੋਜ਼ਾਨਾ 1,200 ਦੇ ਆਸ ਪਾਸ ਗ੍ਰਿਫਤਾਰੀਆਂ ਹੋ ਰਹੀਆਂ ਸੀ। ਉੱਥੇ ਹੀ ਅਗਲੀ ਖਬਰ ਈਰਾਨ ਦੇ ਨਾਲ ਜੁੜੀ ਹੋਈ, ਜਿੱਥੇ ਈਰਾਨ ਦੀ ਇੱਕ ਹੋਰ ਧਮਕੀ ਅਮਰੀਕਾ ਨੂੰ ਸਾਹਮਣੇ ਆਈ ਹੈ। ਈਰਾਨ ਦਾ ਕਹਿਣਾ ਹੈ ਕਿ ਉਹਨਾਂ ਦੇ ਸਿਖਰਲੇ ਨੇਤਾ ਆਯਾਤੁੱਲਾ ਅਲੀ ਖਾਮਨੇਈ ਦੇ ਅੰਤਮ ਸੰਸਕਾਰ ਦੇ ਮੌਕੇ ਦੇ ਉੱਤੇ ਜੇਕਰ ਅਮਰੀਕਾ, ਇਜ਼ਰਾਈਲ ਤੇ ਉਸਦੇ ਸਹਿਯੋਗੀਆਂ ਨੇ ਕੋਈ ਵੀ ਕਾਰਵਾਈ ਕੀਤੀ ਤਾਂ ਕਰਾਰਾ ਜਵਾਬ ਮਿਲੇਗਾ। BBC ਮੋਨੀਟਰਿੰਗ ਦੀ ਖਬਰ ਦੇ ਮੁਤਾਬਕ ਈਰਾਨ ਦੇ ਖਾਤਮ ਅਲ ਅਬੀਆ ਕੇਂਦਰ ਤੋਂ ਕਮਾਂਡਰ ਮੇਜਰ ਜਨਰਲ ਅਲੀ ਅਬਦੁੱਲਾਹੀ ਨੇ ਖਾਮਨੇਈ ਦੇ ਅੰਤਮ ਸੰਸਕਾਰ ਤੋਂ ਪਹਿਲਾਂ ਅਮਰੀਕਾ ਤੇ ਇਜ਼ਰਾਈਲ ਦੇ ਨਾਲ ਜੁੜਦੇ ਉਹਨਾਂ ਦੇ ਸਹਿਯੋਗੀਆਂ ਨੂੰ ਇਹ ਚੇਤਾਵਨੀ ਦੇ ਛੱਡੀ ਹੈ। ਈਰਾਨ ਦੇ ਸਿਖਰਲੇ ਫੌਜੀ ਕਮਾਂਡ ਦੇ ਪ੍ਰਮੁੱਖ ਅਬਦੁੱਲਾਹੀ ਨੇ ਕਿਹਾ ਹੈ ਕਿ ਅੰਤਮ ਸੰਸਕਾਰ ਸਮਾਰੋਹ ਇਹ ਦਿਖਾਏਗਾ ਕਿ ਈਰਾਨੀ ਜਨਤਾ ਅਲੀ ਖਾਮਨੇਈ ਦੀ ਮੌਤ ਦਾ ਬਦਲਾ ਲੈਣ ਦੇ ਲਈ ਵਚਨਬੱਧ ਹੈ। ਇਸ ਤੋਂ ਪਹਿਲਾਂ ਵੀ ਈਰਾਨ ਨੇ ਇਹੀ ਬਿਆਨ ਦਿੱਤਾ ਸੀ ਕਿ ਅਲੀ ਖਾਮਨੇਈ ਦੀ ਮੌਤ ਜ਼ਾਇਆ ਨਹੀਂ ਗਈ ਹੈ, ਉਹਨਾਂ ਦਾ ਬਦਲਾ ਲਿਆ ਜਾਏਗਾ ਔਰ ਪੱਕੇ ਤੌਰ ਦੇ ਉੱਤੇ ਲਿਆ ਜਾਏਗਾ। ਇਹ ਜਾਣਕਾਰੀ ਹੁਣ ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਕੋਪਸ ਯਾਨੀ IRGC ਦੇ ਨਾਲ ਜੁੜੀ ਤਸਨੀਮ ਖਬਰ ਏਜੰਸੀ ਨੇ ਆਪਣੇ ਟੈਲੀਗ੍ਰਾਮ ਤੋਂ ਜਾਰੀ ਕੀਤੀ ਹੈ। ਅਬਦੁੱਲਾਹੀ ਨੇ ਕਿਹਾ ਹੈ ਕਿ ਅਸੀਂ ਤਾਕਤਵਰ ਈਰਾਨ ਦੇ ਦੁਸ਼ਮਣਾਂ, ਖਾਸ ਕਰਕੇ ਅਮਰੀਕਾ, ਜ਼ਿਓਨੀ ਸ਼ਾਸਨ, ਜ਼ਿਓਨਿਸਟ ਕਹਿ ਲੈਂਦੇ ਨੇ ਇਜ਼ਰਾਈਲ ਨੂੰ, ਅਤੇ ਉਸਦੇ ਖੇਤਰੀ ਅਤੇ ਇਸ ਖੇਤਰ ਤੋਂ ਬਾਹਰ ਜਿੰਨੇ ਵੀ ਸਹਿਯੋਗੀ ਨੇ ਉਹਨਾਂ ਨੂੰ ਚੇਤਾਵਨੀ ਦਿੰਦੇ ਹਾਂ ਕਿ ਕਿਸੇ ਕਿਸਮ ਦੀ ਗਲਤ ਫਹਿਮੀ ਦੇ ਵਿੱਚ ਨਾ ਰਹੋ। ਦੱਸ ਦਈਏ ਕਿ ਖਾਮਨੇਈ ਦਾ ਅੰਤਮ ਸੰਸਕਾਰ ਕਈ ਦਿਨ ਚੱਲਣਾ, 4 ਤੋਂ ਲੈ ਕੇ 8 ਜੁਲਾਈ ਤੱਕ ਅੰਤਮ ਸੰਸਕਾਰ ਕਹਿ ਲਓ, ਚਾਹੇ ਇਸ ਨੂੰ ਵਿਦਾਇਗੀ ਸਮਾਰੋਹ। ਇਸ ਦਰਮਿਆਨ ਦੁਨੀਆ ਭਰ ਤੋਂ ਸਿਆਸਤਦਾਨਾਂ ਨੂੰ ਸੱਦਿਆ ਗਿਆ, ਲਗਭਗ 1.5 ਤੋਂ 2 ਕਰੋੜ ਲੋਕ ਇਸ ਸਮਾਰੋਹ ਦੇ ਵਿੱਚ ਸ਼ਮੂਲੀਅਤ ਕਰਨਗੇ। ਭਾਰਤ ਦੇ ਵਿਦੇਸ਼ ਮੰਤਰਾਲੇ ਦੇ
ਮੁਤਾਬਕ ਅੱਜ ਸਵੇਰ ਵੇਲੇ ਵੀ ਤੁਹਾਡੇ ਨਾਲ ਖਬਰ ਸਾਂਝੀ ਕੀਤੀ ਸੀ ਕਿ ਬਿਹਾਰ ਦੇ ਗਵਰਨਰ ਸੈਯਦ ਅਤਾ ਹਸਨੈਨ ਤੇ ਵਿਦੇਸ਼ ਮਾਮਲਿਆਂ ਦੇ ਰਾਜ ਮੰਤਰੀ ਪਵਿੱਤਰ ਮਾਰਗਰੇਟਾ ਨੂੰ 3 ਜੁਲਾਈ ਨੂੰ ਉੱਥੇ ਯਾਨੀ ਅੱਜ ਦੇ ਦਿਨ ਉੱਥੇ ਪਹੁੰਚ ਕਰਕੇ ਈਰਾਨ ਦੇ ਵਿੱਚ ਸ਼ਮੂਲੀਅਤ ਕਰ ਲਈ ਗਈ ਹੈ। ਉਧਰ ਈਰਾਨ ਦੇ ਵਿਦੇਸ਼ ਮੰਤਰੀ ਅਬਾਸ ਅਰਾਕਚੀ ਨੇ ਬਹਿਰੀਨ ਦੇ ਵਿੱਚ ਅਮਰੀਕੀ ਸੈਂਟਰਲ ਕਮਾਨ ਯਾਨੀ ਸੈਟਕੌਮ ਦੀ ਤਰਫ ਤੋਂ ਆਯੋਜਿਤ ਖੇਤਰੀ ਸੁਰੱਖਿਆ ਸੰਮੇਲਨ ਦੀ ਸਖ਼ਤ ਆਲੋਚਨਾ ਕੀਤੀ ਗਈ ਹੈ। ਉਹਨਾਂ ਨੇ ਇਸ ਗੱਲ ਨੂੰ ਖਾਰਜ ਕੀਤਾ ਹੈ ਕਿ ਪੱਛਮੀ ਦੇਸ਼ਾਂ ਦੀ ਦਖਲ ਅੰਦਾਜ਼ੀ ਪੱਛਮੀ ਏਸ਼ੀਆ ਦੇ ਵਿੱਚ ਸਥਿਰਤਾ ਲਿਆ ਸਕਦੀ ਹੈ। ਬੀਬੀਸੀ ਦੀ ਹੀ ਖ਼ਬਰ ਦੇ ਮੁਤਾਬਕ ਅਰਾਕਚੀ ਤੋਂ ਜਦੋਂ ਇਹ ਪੁੱਛਿਆ ਗਿਆ ਕਿ ਅਮਰੀਕੀ ਸੈਂਟਰਲ ਕਮਾਨ ਯਾਨੀ ਸੈਟਕੌਮ ਨੇ ਇਸ ਖੇਤਰ ਦੇ ਵਿੱਚ ਸੁਰੱਖਿਆ ਪੈਦਾ ਕੀਤੀ ਹੈ ਤਾਂ ਕਿ ਉਹਨਾਂ ਦਾ ਕੀ ਜਵਾਬ ਹੈ, ਤਾਂ ਅਰਾਕਚੀ ਨੇ ਕਿਹਾ ਕਿ ਇਹ ਗੱਲ ਬਿਲਕੁਲ ਵੀ ਸਪਸ਼ਟ ਹੋ ਜਾਣੀ ਚਾਹੀਦੀ ਹੈ ਕਿ ਇਸ ਖੇਤਰ ਦੇ ਵਿੱਚ ਸ਼ਾਂਤੀ ਉਦੋਂ ਹੀ ਪੱਕੀ ਹੋਏਗੀ ਜਦੋਂ ਵਿਆਪਕ ਪੱਧਰ ਦੇ ਉੱਤੇ ਸਹਿਯੋਗ ਹੋ ਸਕਣਗੇ ਅਤੇ ਵਿਦੇਸ਼ੀ ਦਖਲ ਅੰਦਾਜ਼ੀ ਨਹੀਂ ਹੋਏਗੀ। ਅਮਰੀਕਾ ਦੇ ਚੱਲਦਿਆਂ ਕੋਈ ਵੀ ਸ਼ਾਂਤੀ ਸਥਾਪਿਤ ਨਹੀਂ ਹੋਈ ਹੈ। ਇਸ ਦਰਮਿਆਨ ਅਮਰੀਕਾ ਅਤੇ ਈਰਾਨ ਦੇ ਅੰਦਰ ਚੱਲ ਰਹੇ ਜੰਗਬੰਦੀ ਸਮਝੌਤੇ ਦੀ ਉਲੰਘਣ ਦੀਆਂ ਖ਼ਬਰਾਂ ਵਾਰ ਵਾਰ ਆ ਰਹੀਆਂ ਨੇ। ਦੁਨੀਆ ਬੁਰੀ ਤਰ੍ਹਾਂ ਦੇ ਨਾਲ ਡਰੀ ਹੋਈ ਹੈ ਕਿ ਕਿਤੇ ਇੱਕ ਵਾਰ ਫਿਰ ਤੋਂ ਜੰਗਬੰਦੀ ਦਾ ਸਮਝੌਤਾ ਕੋਈ ਵੀ ਧਿਰ ਤੋੜ ਕੇ ਹਮਲਾ ਨਾ ਸ਼ੁਰੂ ਕਰ ਦੇਵੇ। ਇੱਕ ਹਫ਼ਤੇ ਬਾਅਦ ਈਰਾਨ ਨੇ ਹੁਣ ਹੋਰਮੁਜ਼ ਸਟ੍ਰੇਟ ਤੋਂ ਗੁਜ਼ਰਨ ਵਾਲੇ ਟੈਂਕਰਾਂ ਨੂੰ ਇੱਕ ਵਾਰ ਫਿਰ ਤੋਂ ਚੇਤਾਵਨੀ ਵੀ ਦਿੱਤੀ ਹੈ। ਉੱਥੇ ਹੀ ਅਗਲੀਆਂ ਖ਼ਬਰਾਂ ਭਾਰਤ ਦੇ ਨਾਲ ਜੁੜੀਆਂ ਹੋਈਆਂ ਵੀ ਸਾਂਝੀਆਂ ਕਰ ਲਈਏ, ਜਿੱਥੇ ਭਾਰਤ ਦੇ ਵਿੱਚ ਆਉਂਦੀ 20 ਜੁਲਾਈ ਤੋਂ ਮਾਨਸੂਨ ਸੈਸ਼ਨ ਪਾਰਲੀਮੈਂਟ ਦਾ ਸ਼ੁਰੂ ਹੋ ਸਕਦਾ ਔਰ ਇਹ 13 ਅਗਸਤ ਤੱਕ ਚੱਲਣ ਦੀ ਸੰਭਾਵਨਾ ਹੈ। 4 ਹਫ਼ਤਿਆਂ ਤੱਕ ਚੱਲਣ ਵਾਲੇ ਮਾਨਸੂਨ ਸੈਸ਼ਨ ਦੇ ਵਿੱਚ 19 ਬੈਠਕਾਂ ਹੋ ਸਕਦੀਆਂ ਨੇ। ਇਸ ਵਾਰ ਪਾਰਲੀਮੈਂਟਰੀ ਸੈਸ਼ਨ ਹੰਗਾਮੇ ਭਰਪੂਰ ਰਹਿਣ ਦੀ ਸੰਭਾਵਨਾ ਹੈ। TMC ਦੇ ਵਿੱਚ ਪਈ 2 ਫਾੜ ਹੋਈ ਪਾਰਟੀ, ਸ਼ਿਵ ਸੈਨਾ UBT ਦੇ 6 ਸੰਸਦ ਮੈਂਬਰਾਂ ਦੀ ਬਗਾਵਤ, DMK ਅਤੇ ਇੰਡੀਆ ਬਲਾਕ ਦਾ ਅਲੱਗ ਹੋਣਾ ਇਸ ਸੈਸ਼ਨ ਦੇ ਵਿੱਚ ਖਾਸ ਤੌਰ ਦੇ ਉੱਤੇ ਚਰਚਾ ਦਾ ਵਿਸ਼ਾ ਬਣੇ ਰਹਿਣਗੇ। ਪਤਾ ਚੱਲ ਰਿਹਾ ਹੈ ਕਿ NDA ਸਰਕਾਰ ਕਈ ਅਹਿਮ ਬਿੱਲ ਪੇਸ਼ ਕਰ ਸਕਦੀ ਹੈ। ਇੱਕ ਤਾਂ ਸਭ ਤੋਂ ਅਹਿਮ ਔਰ ਜਿਸਨੇ ਪਿਛਲੀ ਵਾਰ ਭਾਜਪਾ ਸਰਕਾਰ ਦੇ ਗੋਡੇ ਲਵਾ ਦਿੱਤੇ ਸੀ ਔਰ ਚੰਗੀ ਬੇਇੱਜ਼ਤੀ ਕਰਵਾਈ ਸੀ, ਉਹ ਹੈ ਮਹਿਲਾ ਰਾਖਵਾਂਕਰਨ ਅਤੇ ਡੀਲਿਮੀਟੇਸ਼ਨ ਦੇ ਨਾਲ ਜੁੜਿਆ ਹੋਇਆ ਬਿੱਲ। 131ਵਾਂ ਸੋਧ ਬਿੱਲ ਜਿਹੜਾ ਇਹ ਲਿਆਇਆ ਜਾ ਸਕਦਾ। ਭਾਜਪਾ ਨੂੰ ਉਮੀਦ ਹੈ ਕਿ ਇਸ ਬਿੱਲ ਦੇ ਆਉਣ ਤੋਂ ਪਹਿਲਾਂ ਤੱਕ ਭਾਜਪਾ NDA ਧੜੇ ਦੇ ਇੰਝ ਕਹਿ ਲਈਏ ਕਿ ਵਿਰੋਧੀ ਧੜੇ ਦੇ ਵੱਧ ਤੋਂ ਵੱਧ MPs ਨੂੰ ਤੋੜ ਦੇਗੀ। 352 ਜਿਹੜੇ MPs ਨੇ ਉਹਨਾਂ ਦੀ ਹਮਾਇਤ ਦੀ ਲੋੜ ਪਏਗੀ ਭਾਜਪਾ ਨੂੰ ਲੋਕ ਸਭਾ ਦੇ ਵਿੱਚ ਇਸ ਬਿੱਲ ਨੂੰ ਪਾਸ ਕਰਵਾਉਣ ਦੇ ਲਈ 543 ਮੈਂਬਰਾਂ ਦੇ ਵਿੱਚੋਂ, ਜਦਕਿ ਭਾਜਪਾ ਦੇ ਕੋਲ ਇੰਨੇ ਮੈਂਬਰ ਹੈ ਨਹੀਂ ਸੀ। ਪਰ ਹੁਣ ਪਤਾ ਚੱਲ ਰਿਹਾ ਹੈ ਕਿ ਪੱਛਮ ਬੰਗਾਲ ਦੀਆਂ ਚੋਣਾਂ, ਕਰਨਾਟਕ ਦੀਆਂ ਚੋਣਾਂ ਅਤੇ ਮਹਾਰਾਸ਼ਟਰ ਦੇ ਵਿੱਚ ਜਿਹੜੀ ਤੋੜ ਫੋੜ ਕੀਤੀ ਗਈ ਹੈ ਉਸ ਤੋਂ ਬਾਅਦ ਭਾਜਪਾ ਆਪਣਾ ਆਧਾਰ ਵਧਾ ਸਕਦੀ ਹੈ ਔਰ ਇਸ ਬਿੱਲ ਨੂੰ ਲਿਆਂਦਾ ਜਾ ਸਕਦਾ। ਸਰਕਾਰ 30 ਦਿਨ ਦੇ ਅੰਦਰ ਅੰਦਰ ਜੇਲ੍ਹ ਦੇ ਉੱਤੇ ਪ੍ਰਧਾਨ ਮੰਤਰੀ CM ਅਤੇ ਮੰਤਰੀ ਨੂੰ ਮੰਤਰੀ ਦੀ ਕੁਰਸੀ ਖੋਹਣ ਵਾਲਾ 130ਵਾਂ ਸੋਧ ਬਿੱਲ ਵੀ ਐਸੇ ਸੈਸ਼ਨ ਦੇ ਵਿੱਚ ਲਿਆ ਸਕਦੀ ਹੈ। ਉੱਥੇ ਹੀ ਅਗਲੀਆਂ ਖ਼ਬਰਾਂ ਆਸਥਾ ਦੇ ਨਾਲ ਜੁੜੀਆਂ ਹੋਈਆਂ ਜਾਂ ਆਸਥਾ ਦੇ ਖਿਲਵਾੜ ਦੇ ਨਾਲ ਜੁੜੀਆਂ ਹੋਈਆਂ। ਪਹਿਲੀ ਖ਼ਬਰ ਤਾਂ ਆਸਥਾ ਦੇ ਨਾਲ ਇਹ ਹੈ ਕਿ ਸਾਲਾਨਾ ਅਮਰਨਾਥ ਯਾਤਰਾ ਅੱਜ ਦੇ ਦਿਨ ਤੋਂ ਸ਼ੁਰੂ ਹੋ ਗਈ। ਦੱਸ ਦਈਏ ਕਿ ਸ਼ਰਧਾਲੂਆਂ ਦਾ ਪਹਿਲਾ ਜਥਾ ਬਾਲਟਾਲ ਅਤੇ ਨੁਣਵਾਨ ਦੇ ਦੋਵੇਂ ਬੇਸ ਕੈਂਪ ਤੋਂ ਰਵਾਨਾ ਹੋ ਕੇ ਕਸ਼ਮੀਰ ਦੇ ਦੱਖਣੀ ਹਿੱਸੇ ਦੇ ਵਿੱਚ ਹਿਮਾਲਿਆ ਦੇ ਸਮੁੰਦਰੀ ਤੱਟ ਦੀ ਉਚਾਈ ਤੋਂ ਲਗਭਗ 3880 ਮੀਟਰ ਦੇ ਉੱਤੇ ਬਣੇ ਇਸ ਪਵਿੱਤਰ ਅਮਰਨਾਥ ਗੁਫਾ ਦੇ ਵੱਲ ਰਵਾਨਾ ਹੋ ਗਿਆ। ਇਸ ਤੋਂ ਪਹਿਲਾਂ 4800 ਯਾਤਰੀਆਂ ਦਾ ਪਹਿਲਾ ਜਥਾ ਭਾਰੀ ਸੁਰੱਖਿਆ ਦੇ ਦਰਮਿਆਨ ਕਸ਼ਮੀਰ ਪਹੁੰਚਿਆ ਸੀ। ਇਸ ਗੁਫਾ ਦੇ ਵਿੱਚ ਕੁਦਰਤੀ ਤੌਰ ਦੇ ਉੱਤੇ ਨਿਰਮਿਤ ਹਿਮ ਸ਼ਿਵਲਿੰਗ ਦੇ ਦਰਸ਼ਨ ਕੀਤੇ ਜਾਂਦੇ ਨੇ। ਅਧਿਕਾਰੀਆਂ ਨੇ ਦੱਸਿਆ ਕਿ ਯਾਤਰਾ ਅੱਜ ਸ਼ੁੱਕਰਵਾਰ ਤੜਕੇ ਦੋਹਾਂ ਰਸਤਿਆਂ ਤੋਂ ਸ਼ੁਰੂ ਕਰ ਦਿੱਤੀ ਗਈ ਹੈ। ਟ੍ਰੈਡੀਸ਼ਨਲ ਜਾਂ ਪਰੰਪਰਿਕ ਰਸਤਾ ਜਿਹੜਾ 48 ਕਿਲੋਮੀਟਰ ਲੰਮਾ ਨੁਣਵਾਨ ਪਹਿਲਗਾਮ ਰਾਹ ਅਤੇ 14 ਕਿਲੋਮੀਟਰ ਲੰਬਾ ਬਾਲਟਾਲ ਮਾਰਗ ਵੀ ਸ਼ਾਮਲ ਹੈ। ਵਿੱਚ ਵਿੱਚ ਬਾਰਿਸ਼ ਹੋਣ ਦੇ ਚੱਲਦਿਆਂ ਸ਼ਰਧਾਲੂਆਂ ਦੇ ਵਿੱਚ ਉਤਸ਼ਾਹ ਵੀ ਬਣਿਆ ਹੋਇਆ। ਦੱਸ ਦਈਏ ਕਿ ਪੁਰਸ਼ਾਂ, ਮਹਿਲਾਵਾਂ, ਸਾਧੂ ਸੰਤਾਂ ਸਣੇ ਸ਼ਰਧਾਲੂਆਂ ਦੇ ਜਥੇ ਸਵੇਰ ਹੁੰਦਿਆਂ ਹੀ ਦੱਖਣੀ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਦੇ ਵਿੱਚ ਪਹਿਲਗਾਮ ਸਥਿਤ ਨੁਣਵਾਨ ਬੇਸ ਦੇ ਲਈ ਰਵਾਨਾ ਹੋ ਗਏ ਸੀ। ਉੱਥੇ ਅਗਲੀ ਖ਼ਬਰ ਭਾਰਤ ਦੇ ਵਿੱਚ ਪੈਟਰੋਲ ਦੇ ਅੰਦਰ ਇਥਨੋਲ ਮਿਲਾਨ ਨੂੰ ਲੈ ਕੇ ਚੱਲ ਰਹੀ ਬਹਿਸ ਦੇ ਨਾਲ ਜੁੜੀ ਹੋਈ, ਜਿੱਥੇ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਹਰਦੀਪ ਪੁਰੀ ਨੇ ਕਿਹਾ ਕਿ ਰੇਸਿੰਗ ਕਾਰਾਂ ਦੇ ਵਿੱਚ ਇਸ ਦਾ ਪੂਰੀ ਸਫਲਤਾ ਦੇ ਨਾਲ ਇਸਤੇਮਾਲ ਕੀਤਾ ਜਾ ਰਿਹਾ। ਉਹਨਾਂ ਇਹ ਵੀ ਕਿਹਾ ਕਿ ਇਹਨਾਂ ਕਾਰਾਂ ਦੀ ਰਫ਼ਤਾਰ ਅਤੇ ਉਸਦੇ ਪ੍ਰਦਰਸ਼ਨ ਬਿਹਤਰ ਬਣਾਉਣ ਦੇ ਲਈ ਐਥਨੋਲ ਦੀ ਵਰਤੋਂ ਕੀਤੀ ਜਾਂਦੀ ਹੈ।
ਹਰਦੀਪ ਪੁਰੀ ਨੇ ਕਿਹਾ ਕਿ ਰੇਸਿੰਗ ਕਾਰਾਂ 'ਚ ਐਥਨੋਲ ਦਾ ਇਸਤੇਮਾਲ ਜੇਕਰ ਚੰਗੇ ਨਤੀਜੇ ਦੇ ਸਕਦਾ ਹੈ ਤਾਂ ਭਾਰਤ ਦੀਆਂ ਸੜਕਾਂ ਦੇ ਉੱਤੇ ਕਿਉਂ ਨਹੀਂ। ਅਸਲ 'ਚ ਉਹਨਾਂ ਦੇ ਮੁਤਾਬਕ ਇਹ ਫੋਸਿਲ ਫਿਊਲ ਦੀ ਕਾਬਲੀਅਤ ਵਧਾਉਣ ਦੇ ਨਾਲ ਨਾਲ ਕਾਫ਼ੀ ਜ਼ਿਆਦਾ ਮਦਦਗਾਰ ਹੋ ਸਕਦਾ। ਭਾਰਤ ਦੇ ਵਿੱਚ E20 ਯਾਨੀ ਐਥਨੋਲ ਦੀ ਹੋਰ ਵੀ ਜ਼ਿਆਦਾ ਜਿਹੜੀ ਇਸਤੇਮਾਲ ਹੈ ਉਹ ਕਰਨ ਦੀ ਗੱਲ ਕੀਤੀ ਜਾ ਰਹੀ ਹੈ। ਹਾਲਾਂਕਿ ਇਸ ਤੋਂ ਪਹਿਲਾਂ ਇਹ ਖਬਰਾਂ ਸਾਹਮਣੇ ਆ ਰਹੀਆਂ ਸੀ ਕਿ ਸੜਕੀ ਵਾਹਨ ਮੰਤਰੀ ਜਿਹੜੇ ਨਿਤਿਨ ਗਡਕਰੀ ਨੇ ਉਹਨਾਂ ਦੇ ਬੇਟੇ ਦੇ ਦੁਆਰਾ ਇਸ ਤਰੀਕੇ ਦੇ ਨਾਲ ਐਥਨੋਲ ਭਾਰਤ ਭਰ ਦੇ ਵਿੱਚ ਵੇਚਿਆ ਜਾਂਦਾ ਔਰ ਇਸੇ ਕਰਕੇ ਭਾਜਪਾ ਸਰਕਾਰ ਆਪਣੇ ਲੋਕਾਂ ਨੂੰ ਫਾਇਦਾ ਪਹੁੰਚਾਉਣ ਦੇ ਲਈ E20 ਦੇ ਇਸਤੇਮਾਲ ਨੂੰ ਪ੍ਰਚਲਿਤ ਕਰ ਰਹੀ ਹੈ। ਜਦਕਿ ਇਹ ਕਿਹਾ ਜਾਂਦਾ ਹੈ ਕਿ ਕਾਰਾਂ ਦੇ ਇੰਜਨ ਦੇ ਲਈ ਔਰ ਕਾਰਾਂ ਦੀ ਉਮਰ ਦੇ ਲਈ ਖਰਾਬ ਹੁੰਦਾ ਹੈ। ਹਾਲਾਂਕਿ ਹਰਦੀਪ ਪੁਰੀ ਨੇ ਕਿਹਾ ਕਿ ਐਥਨੋਲ ਬਲੈਂਡਿੰਗ ਦੇ ਨਾਲ ਕੁਝ ਮਾਮਲਿਆਂ ਦੇ ਵਿੱਚ ਵਾਹਨਾਂ ਦੇ ਅੰਦਰ ਮਾਈਲੇਜ ਦੇ ਅੰਦਰ ਹਲਕੀ ਜਿਹੀ ਕਮੀ ਜ਼ਰੂਰ ਆ ਸਕਦੀ ਹੈ, ਪਰ ਇਸ ਦੇ ਕਈ ਹੋਰ ਕਾਰਨ ਵੀ ਹੋਣਗੇ। ਉਹਨਾਂ ਕਿਹਾ ਕਿ ਇਲੈਕਟ੍ਰਿਕ ਵਾਹਨਾਂ ਅਤੇ ਬਾਇਓਫਿਊਲ ਵਾਲੇ ਵਾਹਨਾਂ ਦੋਹਾਂ ਦੇ ਲਈ ਬਾਜ਼ਾਰ ਦੇ ਵਿੱਚ ਬਰਾਬਰ ਥਾਂ ਹੈ। ਇਹ ਕਿਹਾ ਜਾ ਰਿਹਾ ਸੀ ਕਿ ਐਥਨੋਲ ਦਾ ਇਸਤੇਮਾਲ ਵਧਾ ਕੇ ਇਲੈਕਟ੍ਰਿਕ ਵਾਹਨਾਂ ਦੇ ਵੱਲ ਲੋਕਾਂ ਨੂੰ ਧੱਕਿਆ ਜਾਏਗਾ। ਉਧਰ ਦੂਸਰੀ ਖਬਰ, ਰਾਮ ਮੰਦਰ ਦੇ ਵਿੱਚ ਚੜਾਵੇ ਦੀ ਚੋਰੀ ਦੇ ਨਾਲ ਜੁੜੀ ਹੋਈ, ਜਿਸ ਦੇ ਉੱਤੇ ਕਾਰਵਾਈ ਤੇਜ਼ ਹੋ ਰਹੀ ਹੈ। ਵੀਰਵਾਰ ਦੇ ਦਿਨ SIT ਇੱਕ ਵਾਰ ਫਿਰ ਤੋਂ ਦੁਪਹਿਰ ਲਗਭਗ 3 ਵਜੇ ਰਾਮ ਮੰਦਰ ਪਹੁੰਚੀ ਤੇ ਜਾਂਚ ਅੱਗੇ ਵਧਾਈ ਗਈ। ਦੂਜੇ ਪਾਸੇ ਗ੍ਰਿਫਤਾਰ ਮੁਲਜ਼ਮਾਂ ਦੇ ਖਿਲਾਫ ਗੈਂਗਸਟਰ ਐਕਟ ਲਗਾਉਣ ਤੇ ਉਹਨਾਂ ਦੇ ਉੱਤੇ ਚੱਲ ਅਚੱਲ ਜਾਇਦਾਦ ਦੀ ਪੜਤਾਲ ਕਰਨ ਦੀ ਕਾਰਵਾਈਆਂ ਵੀ ਸ਼ੁਰੂ ਕਰ ਦਿੱਤੀਆਂ ਗਈਆਂ ਨੇ। ਰਾਮ ਮੰਦਰ ਚੜਾਵਾ ਚੋਰੀ ਮਾਮਲੇ ਦੇ ਵਿੱਚ ਜਾਂਚ ਤੇਜ਼ ਕਰਦਿਆਂ SIT ਨੇ ਵੀਰਵਾਰ ਨੂੰ ਟਰੱਸਟ ਦੇ ਮੈਂਬਰ ਡਾਕਟਰ ਅਨਿਲ ਮਿਸ਼ਰਾ ਦੇ ਕੋਲੋਂ ਮੰਦਰ ਕੰਪਲੈਕਸ ਦੇ ਇੱਕ ਬੰਦ ਕਮਰੇ ਦੇ ਵਿੱਚ 3 ਘੰਟੇ ਤੱਕ ਪੁੱਛ ਪੜਤਾਲ ਕੀਤੀ। ਇਸ ਦੌਰਾਨ ਸੱਦੇ ਗਏ ਟਰੱਸਟ ਮੈਂਬਰ ਗੋਪਾਲ ਰਾਓ ਨੂੰ ਵੀ ਬੰਦ ਕਮਰੇ ਦੇ ਬਾਹਰ ਇੰਤਜ਼ਾਰ ਕਰਵਾਇਆ ਗਿਆ। ਖ਼ਬਰਾਂ ਇਹ ਨੇ ਕਿ SIT ਨੇ ਇਸ ਤੋਂ ਪਹਿਲਾਂ ਟਰੱਸਟ ਦੇ ਜਨਰਲ ਸਕੱਤਰ ਚੰਪਤ ਰਾਏ ਕੋਲੋਂ ਵੀ ਪੁੱਛ ਪੜਤਾਲ ਕੀਤੀ ਹੈ। ਜਾਂਚ ਦੇ ਵਿੱਚ ਫਿਲਹਾਲ ਚੰਪਤ ਰਾਏ ਨੂੰ ਇੱਕ ਅਹਿਮ ਗਵਾਹ ਮੰਨਿਆ ਜਾ ਰਿਹਾ। ਉਸ ਨੂੰ FIR ਦੇ ਵਿੱਚ ਮੁਲਜ਼ਮ ਨਹੀਂ ਬਣਾਇਆ ਗਿਆ, ਜਦਕਿ ਵਿਰੋਧੀ ਧਿਰ ਚੰਪਤ ਰਾਏ ਅਤੇ ਭਾਜਪਾ ਦੇ ਸਿਖਰਲੇ ਅਧਿਕਾਰੀਆਂ ਅਤੇ ਨੇਤਾਵਾਂ ਦੀ ਸ਼ਮੂਲੀਅਤ ਤੋਂ ਬਗੈਰ ਇਹ 100,000 ਕਰੋੜਾਂ ਦੀ ਚੜਾਵਾ ਚੋਰੀ ਕਿਵੇਂ ਹੋਈ ਹੋਏਗੀ, ਇਸ ਗੱਲ ਨੂੰ ਝੂਠਾ ਦੱਸ ਰਹੀ ਹੈ। ਅਤੇ ਵਿਰੋਧੀ ਧਿਰ ਦਾ ਕਹਿਣਾ ਹੈ ਕਿ ਚੰਪਤ ਰਾਏ ਦੇ ਖਿਲਾਫ਼ ਵੀ ਮਾਮਲਾ ਦਰਜ ਹੋਣਾ ਚਾਹੀਦਾ ਅਤੇ ਹੋਰਨਾਂ ਮੰਤਰੀਆਂ ਦੇ ਖਿਲਾਫ਼ ਵੀ। ਖ਼ਬਰਾਂ ਮੁਤਾਬਕ ਸ਼੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਦੇ ਜਨਰਲ ਸਕੱਤਰ ਚੰਪਤ ਰਾਏ ਨੇ ਆਪਣੇ ਕਰੀਬੀ ਸਹਿਯੋਗੀਆਂ ਨੂੰ ਕਿਹਾ ਕਿ ਉਹਨਾਂ ਦੀ ਅਯੋਧਿਆ 'ਚ ਸੇਵਾ ਪੂਰੀ ਹੋ ਗਈ ਹੈ, ਹੁਣ ਉਹ ਇਸ ਕਲੰਕ ਦੇ ਨਾਲ ਜੀਣਾ ਨਹੀਂ ਚਾਹੁੰਦੇ। ਇਸ ਤੋਂ ਪਹਿਲਾਂ ਉਹਨਾਂ ਨੇ ਨੈਤਿਕ ਆਧਾਰ ਦੇ ਉੱਤੇ ਟਰੱਸਟ ਦੇ ਜਨਰਲ ਸਕੱਤਰ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਉਧਰ ਕਾਂਗਰਸ ਦੇ ਜਨਰਲ ਸਕੱਤਰ KC ਵੇਣੂਗੋਪਾਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖ ਕੇ ਮੰਗ ਕੀਤੀ ਹੈ ਕਿ ਅਯੋਧਿਆ ਸਥਿਤ ਰਾਮ ਮੰਦਰ 'ਚ ਚੜਾਵੇ ਦੇ ਕਥਿਤ ਗਬਨ ਅਤੇ ਵਿੱਤੀ ਬੇਨੀਮੀਆਂ ਦੇ ਦੋਸ਼ਾਂ ਨੂੰ ਸੁਪਰੀਮ ਕੋਰਟ ਦੀ ਨਿਗਰਾਨੀ ਦੇ ਹੇਠ ਕਿਸੇ ਹਾਈ ਲੈਵਲ ਇਨਕੁਆਇਰੀ ਕਿਸੇ ਤੋਂ ਕਰਵਾਈ ਜਾਣੀ ਚਾਹੀਦੀ ਹੈ। ਵੇਣੂਗੋਪਾਲ ਨੇ ਦਾਅਵਾ ਕੀਤਾ ਹੈ ਕਿ ਇਸ ਪੂਰੇ ਘਟਨਾ ਚੱਕਰ ਦੇ ਵਿੱਚ ਕਰੋੜਾਂ ਭਾਰਤੀ ਨਾਗਰਿਕਾਂ ਦੀ ਆਸਥਾ ਦੇ ਨਾਲ ਵਿਸ਼ਵਾਸਘਾਤ ਹੋਇਆ ਹੈ। ਉੱਥੇ ਸੁਪਰੀਮ ਕੋਰਟ ਨੇ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਮਦਦ ਦੇ ਨਾਲ ਤਿਆਰ ਕੀਤੇ ਫਰਜ਼ੀ, ਗੈਰ ਮੌਜੂਦ ਅਤੇ ਮਨਘੜੰਤ ਅਦਾਲਤੀ ਫੈਸਲਿਆਂ ਦਾ ਹਵਾਲਾ ਦੇਣ ਦੇ ਉੱਤੇ ਸਖ਼ਤ ਰੁੱਖ ਅਖਤਿਆਰ ਕਰਦਿਆਂ ਕੌਮੀ ਕੰਪਨੀ ਟ੍ਰਿਬਿਊਨਲ ਯਾਨੀ NCLT ਦਾ ਇੱਕ ਹੁਕਮ ਰੱਦ ਕਰ ਦਿੱਤਾ। ਸੁਪਰੀਮ ਕੋਰਟ ਨੇ ਸਪਸ਼ਟ ਕੀਤਾ ਕਿ ਅਦਾਲਤਾਂ ਦੇ ਵਿੱਚ ਬਿਨਾਂ ਜਾਂਚ ਪੜਤਾਲ ਦੇ AI ਦੇ ਰਾਹੀਂ ਤਿਆਰ ਕੀਤੇ ਕਾਨੂੰਨੀ ਫੈਸਲਿਆਂ ਦੀ ਵਰਤੋਂ ਕਿਸੇ ਵੀ ਹੱਦ ਤੱਕ ਪ੍ਰਵਾਨ ਨਹੀਂ ਕੀਤੀ ਜਾ ਸਕਦੀ। ਜਸਟਿਸ PS ਨਰਸਿਮਾ ਅਤੇ ਜਸਟਿਸ ਅਲੋਕ ਅਰਾਧੇ ਦੀ ਬੈਂਚ ਨੇ ਕਿਹਾ ਕਿ ਅਦਾਲਤੀ ਕਾਰਵਾਈ ਦੇ ਵਿੱਚ ਫਰਜ਼ੀ ਅਤੇ ਮਨਘੜੰਤ ਕਾਨੂੰਨੀ ਸਮੱਗਰੀ ਦੀ ਵਰਤੋਂ ਕਰਨਾ ਕਾਨੂੰਨ ਅਤੇ ਨਿਆਂ ਪ੍ਰਣਾਲੀ ਦੇ ਲਈ ਖਤਰਨਾਕ ਹੈ। ਇਹ ਮਾਮਲਾ SL ਇਨਫਰਾ ਪ੍ਰੋਜੈਕਟਸ ਲਿਮਿਟਡ ਦੀ ਦਿਵਾਲੀਆ ਪ੍ਰਕਿਰਿਆ ਦੇ ਨਾਲ ਜੁੜਿਆ ਹੋਇਆ ਸੀ। ਸੁਣਵਾਈ ਦੌਰਾਨ ਸੁਪਰੀਮ ਕੋਰਟ ਨੇ ਪਾਇਆ ਕਿ NCLT ਨੇ ਆਪਣੇ ਹੁਕਮ ਦੇ ਵਿੱਚ ਜਿਨ੍ਹਾਂ ਅਦਾਲਤੀ ਫੈਸਲਿਆਂ ਦਾ ਜ਼ਿਕਰ ਕੀਤਾ ਸੀ ਉਹਨਾਂ 'ਚੋਂ ਕਈਆਂ ਦਾ ਤਾਂ ਅਸਲ 'ਚ ਕੋਈ ਵਜੂਦ ਹੀ ਨਹੀਂ ਸੀ, ਉਹ AI ਦੇ ਜ਼ਰੀਏ ਤਿਆਰ ਕੀਤੀ ਗਈ ਇੱਕ ਮਨਘੜੰਤ ਸਮੱਗਰੀ ਸੀ। ਇਸ ਨੂੰ ਇੱਕ ਗੰਭੀਰ ਗਲਤੀ ਮੰਨਦਿਆਂ ਹੋਇਆਂ ਅਦਾਲਤ ਨੇ ਸੰਬੰਧਿਤ ਹੁਕਮ ਨੂੰ ਰੱਦ ਕਰ ਦਿੱਤਾ ਸੀ। ਉੱਥੇ ਹੀ ਅਗਲੀ ਖਬਰ ਪੰਜਾਬ ਦੇ ਨਾਲ ਜੁੜੀ ਹੋਈ, ਜਿੱਥੇ ਪੰਜਾਬ ਭਾਜਪਾ ਦੇ ਕਦੇ ਪ੍ਰਧਾਨ ਰਹੇ ਸੁਨੀਲ ਜਾਖੜ ਨੂੰ ਹੁਣ ਇੱਕ ਜ਼ਿਲ੍ਹੇ ਦਾ ਪ੍ਰਧਾਨ ਥਾਪਿਆ ਗਿਆ। ਪੰਜਾਬ ਭਾਜਪਾ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਵੱਡਾ ਕਦਮ ਚੁੱਕਦਿਆਂ ਹੜ੍ਹ ਪ੍ਰਭਾਵਿਤ ਜ਼ਿਲ੍ਹਿਆਂ ਦਾ ਜਾਇਜ਼ਾ ਲੈਣ ਦੇ ਲਈ ਪਾਰਟੀ ਦੇ ਸੀਨੀਅਰ ਆਗੂਆਂ ਦੀ ਨਿਯੁਕਤੀ ਕੀਤੀ ਹੈ। ਪਾਰਟੀ ਦੇ ਸੂਬਾ ਜਨਰਲ ਸਕੱਤਰ ਰਾਕੇਸ਼ ਰਾਠੌਰ ਵੱਲੋਂ ਜਾਰੀ ਕੀਤੇ ਪੱਤਰ ਦੇ ਮੁਤਾਬਕ ਹੁਣ ਜ਼ਿਲ੍ਹਾਵਾਰ
ਇਹਨਾਂ ਇੰਚਾਰਜਾਂ ਨੂੰ ਨਿਯੁਕਤੀ ਦਿੱਤੀ ਗਈ ਹੈ। ਗੁਰਦਾਸਪੁਰ ਤੋਂ ਅਸ਼ਵਨੀ ਸ਼ਰਮਾ, ਫਤਿਹਜੰਗ ਬਾਜਵਾ ਨੂੰ ਅੰਮ੍ਰਿਤਸਰ ਜ਼ਿਲ੍ਹੇ ਦੀ ਜ਼ਿੰਮੇਵਾਰੀ, ਸ਼ਵੇਤ ਮਲਿਕ ਨੂੰ ਪਠਾਨਕੋਟ, ਸੁਰਜੀਤ ਜਿਆਨੀ ਨੂੰ ਫਿਰੋਜ਼ਪੁਰ, ਸੁਨੀਲ ਜਾਖੜ ਨੂੰ ਫਾਜ਼ਿਲਕਾ, ਸੁਸ਼ੀਲ ਰਿੰਕੂ ਨੂੰ ਅਬੋਹਰ, ਅਵਿਨਾਸ਼ ਰਾਏ ਖੰਨਾ ਨੂੰ ਜਲੰਧਰ, ਜੰਗੀ ਲਾਲ ਮਹਾਜਨ ਨੂੰ ਹੁਸ਼ਿਆਰਪੁਰ ਅਤੇ ਵਿਜੇ ਸਾਂਪਲਾ ਨੂੰ ਰੋਪੜ ਅਤੇ ਇਕਬਾਲ ਸਿੰਘ ਲਾਲਪੁਰਾ ਨੂੰ SAS ਨਗਰ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ, ਤਾਂ ਕਿ ਉਹ ਇਹਨਾਂ ਹੜ੍ਹਾਂ ਦੇ ਨਾਲ ਹੋਈ ਮਾਰ ਦੇ ਬਾਰੇ ਵਿਆਪਕ ਰਿਪੋਰਟ ਜਿਹੜੀ ਹੈ ਭਾਜਪਾ ਦੇ ਸਿਖਰਲੇ ਅਹੁਦੇਦਾਰਾਂ ਤੱਕ ਦੇ ਸਕਣ। ਆਸਟ੍ਰੇਲੀਆ ਦੀਆਂ ਖਬਰਾਂ ਵੀ ਸਾਂਝ ਪਾਉਂਦੇ ਚੱਲਦੇ ਹਾਂ। ਆਸਟ੍ਰੇਲੀਆ ਦੇ ਵਿੱਚ ਸਭ ਤੋਂ ਟੌਕਸਿਕ, ਸਭ ਤੋਂ ਜ਼ਹਿਰੀਲਾ ਔਰ ਸਭ ਤੋਂ ਖਤਰਨਾਕ ਵਰਤਾਰਾ ਹੈ ਹੇਟ ਸਪੀਚ। ਔਨਲਾਈਨ ਹੇਟ ਸਪੀਚ ਦੇ ਉੱਤੇ ਟਿੱਪਣੀ ਕਰਦਿਆਂ ਹੋਇਆਂ ਦੱਸਿਆ ਗਿਆ ਹੈ ਕਿ ਹੁਣ ਐਂਟੀ ਸੈਮੀਟਿਜ਼ਮ ਅਤੇ ਸੋਸ਼ਲ ਕੋਹੇਜ਼ਨ ਦੇ ਖਿਲਾਫ ਰਾਇਲ ਕਮਿਸ਼ਨ ਬੈਠਿਆ ਜਾਣਾ ਚਾਹੀਦਾ। ਅਸਲ 'ਚ ਦੇਸ਼ ਦੇ ਅੰਦਰ ਕਿਸੇ ਨਾ ਕਿਸੇ ਕਿਸਮ ਦੀ ਨਸਲ ਨੂੰ ਲੈ ਕੇ ਜਿਹੜੀ ਇੱਕ ਨਫ਼ਰਤ ਹੈ ਉਹ ਸੋਸ਼ਲ ਮੀਡੀਆ 'ਤੇ ਦਿਖਦੀ ਹੈ, ਅਤੇ ਸੋਸ਼ਲ ਮੀਡੀਆ ਤੋਂ ਇਹੀ ਨਫ਼ਰਤ ਟਰਾਂਸਲੇਟ ਹੋ ਕੇ ਜ਼ਮੀਨੀ ਪੱਧਰ ਦੇ ਉੱਤੇ ਵੰਡਾਈ ਸ਼ੂਟਿੰਗ ਵਰਗੇ ਹਮਲਿਆਂ ਦਾ ਕਾਰਨ ਬਣਦੀ ਹੈ। ਜੂਇਸ਼ ਕੌਂਸਲ ਦੀ ਤਰਫ ਤੋਂ ਕਿਹਾ ਗਿਆ ਕਿ ਐਂਟੀ ਸੈਮੀਟਿਜ਼ਮ ਨੂੰ ਕਿਸੇ ਵੀ ਪੱਧਰ 'ਤੇ ਸਵੀਕਾਰ ਨਹੀਂ ਕੀਤਾ ਜਾ ਸਕਦਾ। ਹਾਲਾਂਕਿ ਤਾਜ਼ਾ ਰਿਪੋਰਟ ਇਹ ਕਿਹਾ ਦੱਸਦੀ ਹੈ ਕਿ ਸਿਰਫ ਐਂਟੀ ਸੈਮੀਟਿਕ ਹੀ ਨਹੀਂ ਬਲਕਿ ਹਰ ਕਿਸਮ ਦੇ ਨਸਲ ਅਤੇ ਰੰਗ ਭੇਦ ਦੇ ਨਾਲ ਜੁੜੇ ਹੋਏ ਮਾਮਲੇ ਆਸਟ੍ਰੇਲੀਆ ਦੇ ਵਿੱਚ ਜਿੰਨੇ ਵੀ ਸਾਹਮਣੇ ਆਉਂਦੇ ਨੇ ਉਹ ਇੱਕ ਖਤਰੇ ਦਾ ਵਿਸ਼ਾ ਬਣ ਜਾਂਦਾ। ਉੱਧਰ ਇੱਕ ਹੋਰ ਖਬਰ ਦੇ ਮੁਤਾਬਕ ਯੂਨੀਵਰਸਿਟੀ ਆਫ ਵੋਲੰਗੋਂਗ ਯਾਨੀ UAW ਦੇ ਚਾਂਸਲਰ ਮਾਈਕਲ ਸਟਿਲ ਨੇ ਹੁਣ ਆਪਣੇ ਅਹੁਦੇ ਤੋਂ ਤੁਰੰਤ ਪ੍ਰਭਾਵ ਦੇ ਨਾਲ ਅਸਤੀਫਾ ਦੇ ਦਿੱਤਾ, ਯਾਨੀ ਇਮੀਡੀਏਟ ਇਫੈਕਟਿਵ ਰਿਜ਼ਾਈਨ। ਕਿਹਾ ਗਿਆ ਹੈ ਕਿ ICAC ਦੀ ਇੱਕ ਇਨਕੁਆਇਰੀ ਦੇ ਚੱਲਦਿਆਂ ਉਹਨਾਂ ਨੇ ਆਪਣੇ ਇਸ ਅਹੁਦੇ ਤੋਂ ਅਸਤੀਫਾ ਦਿੱਤਾ। ਯੂਨੀਵਰਸਿਟੀ ਆਫ ਵੋਲੰਗੋਂਗ ਨਿਊ ਸਾਊਥ ਵੇਲਜ਼ ਦੇ ਵਿੱਚ ਪੈਂਦੀ ਦੇਸ਼ ਦੀਆਂ ਸਭ ਤੋਂ ਬਿਹਤਰੀਨ ਯੂਨੀਵਰਸਿਟੀਜ਼ ਦੇ ਵਿੱਚੋਂ ਇੱਕ ਹੈ। ਦੱਸ ਦਈਏ ਕਿ ਸਟਿਲ ਦਾ ਜਿਹੜਾ ਮਾਮਲਾ ਉਹ ICAC ਯਾਨੀ ਇੰਡੀਪੈਂਡੈਂਟ ਕਮਿਸ਼ਨ ਅਗੇਂਸਟ ਕਰਪਸ਼ਨ ਦੇ ਕੋਲ ਬਕਾਇਆ ਪਿਆ, ਜਿਸ ਦੇ ਵਿੱਚ ਯੂਨੀਵਰਸਿਟੀ ਅਤੇ ਇਸ ਦੇ ਨਾਲ ਜੁੜੇ ਆਪਰੇਸ਼ਨ ਦੇ ਮਾਮਲੇ ਦੇ ਵਿੱਚ ਉਹਨਾਂ ਤੋਂ ਇੱਕ ਪੜਤਾਲ ਕੀਤੀ ਜਾ ਰਹੀ ਹੈ। ਬਹਰਹਾਲ ਚਾਂਸਲਰ ਨੇ ਨੈਤਿਕ ਜ਼ਿੰਮੇਵਾਰੀ ਲੈਂਦਿਆਂ ਹੋਇਆਂ ਆਪਣੇ ਇਸ ਅਹੁਦੇ ਤੋਂ ਅਸਤੀਫੇ ਦਾ ਐਲਾਨ ਕਰ ਦਿੱਤਾ। ਉੱਧਰ ਸਾਲ 2024 ਦੇ ਵਿੱਚ MCG ਯਾਨੀ ਮੈਲਬਰਨ ਕ੍ਰਿਕਟ ਗਰਾਊਂਡ ਦੇ ਬਾਹਰ ਫੈਡਰਲ ਸੈਨੇਟਰ ਲੀਡੀਆ ਥੋਰਪੇ ਜਦੋਂ ਆਪਣੇ ਦੋਸਤਾਂ ਦੇ ਨਾਲ ਗੁਜ਼ਰ ਰਹੀ ਸੀ ਤਾਂ ਉਸਦੇ ਉੱਤੇ ਹਮਲਾ ਕਰਨ ਵਾਲੀ ਮਹਿਲਾ ਨੂੰ ਹੁਣ ਜੇਲ੍ਹ ਦੀ ਸਜ਼ਾ ਤੋਂ ਦੂਰ ਰੱਖਿਆ ਗਿਆ। ਦੱਸ ਦਈਏ ਕਿ ਸੈਨੇਟਰ ਥੋਰਪੇ ਇਸ ਸਟੇਡੀਅਮ ਤੋਂ ਬਾਹਰ ਆ ਰਹੇ ਸੀ ਜਦੋਂ ਅਸੈਂਡਨ ਅਤੇ ਰਿਚਮੰਡ ਦੇ ਦਰਮਿਆਨ ਚੱਲ ਰਹੀ ਇੱਕ ਗੇਮ ਖਤਮ ਹੋਈ ਸੀ। ਐਬੋਨੀ ਜੈਨ ਬੈੱਲ ਨਾਮ ਦੀ ਇਸ ਮਹਿਲਾ ਨੇ ਅਚਾਨਕ ਹੀ ਸੈਨੇਟਰ ਥੋਰਪੇ ਦੇ ਉੱਤੇ ਹਮਲਾ ਕਰ ਦਿੱਤਾ ਸੀ। ਕਈ ਵਾਰ ਹਮਲੇ ਕਰਨ ਕੀਤੇ ਸੀ ਔਰ ਇਸ ਦੇ ਵਿੱਚ ਉਹਨਾਂ ਦੇ ਜ਼ਖਮੀ ਹੋਣ ਦੀ ਖਬਰ ਸਾਹਮਣੇ ਆਈ ਸੀ। ਇਸ ਤੋਂ ਬਾਅਦ ਬੈੱਲ ਨੂੰ ਗ੍ਰਿਫਤਾਰ ਕਰਕੇ 12 ਮਹੀਨਿਆਂ ਦਾ ਕਮਿਊਨਿਟੀ ਕਰੈਕਸ਼ਨ ਆਰਡਰ ਅੱਜ ਦੇ ਦਿਨ ਸੁਣਾਇਆ ਗਿਆ ਹੈ। ਉੱਥੇ ਮੈਲਬਰਨ ਦੇ ਡਰਾਈਵਰਸ ਦੇ ਕੋਲੋਂ ਲਿੰਕਡ ਨਾਮ ਦੀ ਜਿਹੜੀ ਟੋਲ ਕੰਪਨੀ ਹੈ ਉਹਨਾਂ ਨੇ ਗਲਤ ਤਰੀਕੇ ਦੇ ਨਾਲ ਟੋਲ ਵਸੂਲ ਰਹੇ ਸੀ। ਲਗਭਗ 14 ਲੱਖ ਟ੍ਰਿਪਸ ਮੈਲਬਰਨ ਦੇ ਵਿੱਚ ਐਸੇ ਇਹਨਾਂ ਮੇਜਰ ਟੋਲਵੇਜ਼ ਤੋਂ ਹੋਏ ਨੇ। ਸਿਟੀ ਲਿੰਕ ਅਤੇ ਵੈਸਟਗੇਟ ਟਨਲ ਦੇ ਵਿੱਚੋਂ ਜੇਕਰ ਤੁਸੀਂ ਟੋਲ ਦਾ ਇਸਤੇਮਾਲ ਕਰਦਿਆਂ ਹੋਇਆਂ ਗੁਜ਼ਰੇ ਹੋ ਤਾਂ ਤੁਸੀਂ ਵੀ ਉਹਨਾਂ 90,000 ਵਾਹਨ ਚਾਲਕਾਂ ਦੇ ਵਿੱਚੋਂ ਇੱਕੋ ਜਿਨ੍ਹਾਂ ਨੂੰ ਲਿੰਕਡ ਦੀ ਤਰਫ ਤੋਂ ਮੁਆਵਜ਼ਾ ਤਾਂ ਨਹੀਂ ਕਹਿ ਸਕਦੇ ਪਰ ਉਹਨਾਂ ਦੇ ਬਣਦੇ ਗਲਤ ਜਿਹੜੇ ਪੈਸੇ ਕੱਟੇ ਗਏ ਸੀ ਉਹ ਵਾਪਸ ਕੀਤੇ ਜਾਣਗੇ। ਟ੍ਰਾਂਸਰਬਨ ਕੰਪਨੀ ਜਿਹੜੀ ਕਿ ਲਿੰਕਡ ਨਾਮ ਦੀ ਇਸ ਅਦਾਰੇ ਨੂੰ ਚਲਾਉਂਦੀ ਹੈ ਟ੍ਰਾਂਸਰਬਨ ਕੰਪਨੀ ਜਿਹੜੀ ਕਿ ਲਿੰਕ ਨਾਮ ਦੇ ਇਸ ਟੋਲ ਅਦਾਰੇ ਨੂੰ ਚਲਾਉਂਦੀ ਹੈ ਉਹਨਾਂ ਦਾ ਕਹਿਣਾ ਹੈ ਕਿ ਗ੍ਰਾਹਕਾਂ ਨੂੰ ਉਹਨਾਂ ਦੇ ਬਣਦੇ ਜਿਹੜੇ ਰਕਮ ਸੀ ਜਿਹੜੀ ਗਲਤ ਢੰਗ ਦੇ ਨਾਲ ਕੱਟੀ ਗਈ ਸੀ ਉਹ ਵਾਪਸ ਜਲਦ ਉਹਨਾਂ ਦੇ ਖਾਤਿਆਂ ਦੇ ਵਿੱਚ ਕਰ ਦਿੱਤੀ ਜਾਏਗੀ ਜਿਨ੍ਹਾਂ ਖਾਤਿਆਂ ਤੋਂ ਭੁਗਤਾਨ ਕੀਤਾ ਜਾਂਦਾ। NSW ਦੇ ਵਿੱਚ ਬਰਡ ਫਲੂ ਦਾ ਪਹਿਲਾ ਕੇਸ ਰਿਕਾਰਡ ਕੀਤਾ ਗਿਆ ਔਰ ਇਹ ਬਰਡ ਫਲੂ ਦੀ ਇੱਕ ਖਤਰਨਾਕ ਕਿਸਮ ਦੱਸਿਆ ਗਿਆ। ਸੂਬੇ ਦੇ ਐਗਰੀਕਲਚਰ ਮਿਨਿਸਟਰ ਤਾਰਾ ਮੋਰੈਰੀਟੀ ਨੇ ਇਸ ਖਬਰ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਇਹ ਜਿਹੜਾ ਸਟ੍ਰੇਨ ਹੈ ਇਹ NSW ਦੇ ਵਿੱਚ ਜਾਇੰਟ ਪੈਟਰਲ ਹਾਕਸ ਨੈਸਟ ਦੇ ਕੋਲ ਪੈਂਦੇ ਇੱਕ ਫਾਰਮ ਦੇ ਵਿੱਚ ਪੰਛੀ ਦੇ ਅੰਦਰ ਪ੍ਰਾਪਤ ਹੋਇਆ। ਇਸ ਨੂੰ H5 ਇਨਫਲੂਐਂਜ਼ਾ ਦਾ ਇੱਕ ਖਤਰਨਾਕ ਸੰਕ੍ਰਮਣ ਮੰਨਿਆ ਜਾ ਸਕਦਾ। ਹਾਲਾਂਕਿ ਇਹ ਮਨੁੱਖਾਂ ਤੱਕ ਦੇਰੀ ਦੇ ਨਾਲ ਹੀ ਜਾਂ ਫਿਰ ਘੱਟ ਤਾਕਤ ਦੇ ਨਾਲ ਪਹੁੰਚਦਾ ਪਰ ਜਾਨਵਰਾਂ ਦੇ ਉੱਤੇ ਜਨੌਰਾਂ ਦੇ ਉੱਤੇ ਇਸ ਦੇ ਮਾੜੇ ਅਸਰ ਹੁੰਦੇ ਨੇ ਔਰ ਇਹ ਉਹਨਾਂ ਦੇ ਲਈ ਘਾਤਕ ਸਾਬਤ ਹੁੰਦਾ। ਅਜਿਹੇ ਦੇ ਵਿੱਚ ਹਾਲ ਫਿਲਹਾਲ
NSW ਦੀ ਜਿਹੜੀ ਖੇਤੀਬਾੜੀ ਮਹਿਕਮਾ ਹਸਬੈਂਡਰੀ ਮਹਿਕਮਾ ਉਹਨਾਂ ਦੀ ਤਰਫ ਤੋਂ ਕਿਹਾ ਗਿਆ ਹੈ ਕਿ ਇਸ ਬਰਡ ਫਲੂ ਦੇ ਹੋਰ ਵੀ ਕੇਸ ਸਾਹਮਣੇ ਆ ਸਕਦੇ ਨੇ ਹਾਲ ਫਿਲਹਾਲ ਉਹ ਪੜਤਾਲ ਦਾ ਇੱਕ ਵਿਸ਼ਾ ਹੈ ਆਸਟ੍ਰੇਲੀਆ ਦੇ ਵਿੱਚ ਇਹਨਾਂ ਦਿਨਾਂ ਦੇ ਅੰਦਰ ਸਨੋਈ ਮਾਊਂਟੇਨਸ ਦੇ ਉੱਤੇ ਲੋਕ ਸਕੀ ਕਰਨ ਦੇ ਲਈ ਪਹੁੰਚਦੇ ਨੇ NSW ਤੇ ਵਿਕਟੋਰੀਆ ਦੇ ਵਿੱਚ ਐਪਸ ਆਲਪਸ ਜਿਹੜੀਆਂ ਇਹ ਪੈਂਦੀਆਂ ਨੇ ਯਾਨੀ ਉੱਚੀਆਂ ਬਰਫ਼ ਦੀਆਂ ਪਹਾੜੀਆਂ ਜਿੱਥੇ ਸੈਲਾਨੀ ਜਾਣੇ ਸ਼ੁਰੂ ਹੋ ਗਏ ਨੇ ਐਲਪਾਈਨ ਰੀਜਨ ਦੇ ਵਿੱਚ ਇਸ ਵਾਰ ਉਨੀ ਵਧੀਆ ਸ਼ੁਰੂਆਤ ਨਹੀਂ ਰਹੀ ਪਹਿਲੇ ਹੀ ਦਿਨ ਜਿੰਨੀ ਵਧੀਆ ਸ਼ੁਰੂਆਤ ਹੁੰਦੀ ਹੈ ਬਲਕਿ ਇਹ ਕਹਿ ਲਿਆ ਜਾਵੇ ਕਿ ਪਿਛਲੇ 59 ਸਾਲਾਂ ਦੇ ਵਿੱਚ ਸਾਲ 1957 ਤੋਂ ਜਦੋਂ ਤੋਂ ਸਕੀ ਸੀਜ਼ਨ ਇੱਥੇ ਸ਼ੁਰੂ ਕੀਤਾ ਗਿਆ ਬਰਫ਼ ਦੀਆਂ ਨੇ ਪਹਾੜੀਆਂ 'ਚ ਉਦੋਂ ਤੋਂ ਬਾਅਦ ਹੁਣ ਤੱਕ ਇਹ ਸਭ ਤੋਂ ਘੱਟ ਬਰਫ਼ ਪਈ ਹੈ ਪਹਿਲੀ ਅਤੇ ਦੂਜੀ ਜੁਲਾਈ ਨੂੰ 301 ਮਿਲੀਮੀਟਰ ਬਰਫ਼ ਪੈਣ ਦੀ ਖ਼ਬਰ ਸੀ ਪਰ 25 ਮਿਲੀਮੀਟਰ ਹੀ ਬਰਫ਼ ਪੈ ਸਕੀ ਮੌਸਮ ਦੇ ਵਿੱਚ ਕੁਝ ਖਾਸ ਗਿਰਾਵਟ ਆਈ ਨਹੀਂ ਜਿਸ ਕਰਕੇ ਲੋਕ ਜਿਹੜੇ ਠੰਡ ਦੇ ਵਿੱਚ ਇੱਥੇ ਲੁਤਫ਼ ਉਠਾਉਣ ਆਏ ਸੀ ਮਜ਼ਾ ਉਠਾਉਣ ਆਏ ਸੀ ਉਹਨਾਂ ਦਾ ਐਡਾ ਕੋਈ ਮਜ਼ਾ ਵਧੀਆ ਨਹੀਂ ਹੋ ਸਕਿਆ ਹਾਲਾਂਕਿ ਕਿਹਾ ਜਾ ਰਿਹਾ ਕਿ ਇਸ ਸੀਜ਼ਨ ਦੇ ਵਿੱਚ ਇੱਕ ਵਾਰ ਜਿਹੜੀ ਬਰਫ਼ਬਾਰੀ ਰੱਜ ਕੇ ਹੋਏਗੀ ਜ਼ਰੂਰ ਪਰ ਹਾਲੇ ਉਹ ਦਿਨ ਦੂਰ ਹੈ ਪਹਿਲੀ ਜੁਲਾਈ 2015 ਦੇ ਵਿੱਚ ਵੀ ਕੁਝ ਇਸੇ ਕਿਸਮ ਦੀ ਰਾਤ ਸੀ ਜਦੋਂ ਠੰਡ ਤਾਂ ਪੈ ਰਹੀ ਸੀ ਪਰ ਬਰਫ਼ਬਾਰੀ ਇੰਨੀ ਨਹੀਂ ਸੀ ਹੋਈ ਖੇਡ ਜਗਤ ਦੇ ਨਾਲ ਜੁੜੀਆਂ ਖ਼ਬਰਾਂ ਦੀ ਸਾਂਝ ਪਾਈਏ ਮੇਜ਼ਬਾਨ ਇੰਗਲੈਂਡ ਨੇ ਮਹਿਲਾਵਾਂ ਦੇ T20 ਵਿਸ਼ਵ ਕੱਪ ਦੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਹੋਇਆਂ ਸਾਊਥ ਅਫਰੀਕਾ ਨੂੰ 40 ਦੌੜਾਂ ਦੇ ਫਰਕ ਦੇ ਨਾਲ ਹਰਾ ਕੇ ਫਾਈਨਲ 'ਚ ਥਾਂ ਬਣਾ ਲਈ ਹੈ ਵੀਰਵਾਰ ਦੇ ਦਿਨ ਓਵਲ 'ਚ ਖੇਡੇ ਗਏ ਸੈਮੀਫਾਈਨਲ ਦੇ ਵਿੱਚ ਇਸ ਜਿੱਤ ਦੇ ਨਾਲ ਇੰਗਲੈਂਡ ਆਪਣੇ ਘਰੇਲੂ ਮੈਦਾਨ ਦੇ ਉੱਤੇ ਇੱਕ ਹੋਰ ਵਿਸ਼ਵ ਕੱਪ ਖਿਤਾਬ ਜਿੱਤਣ ਦੇ ਬਸ ਕੁਝ ਹੀ ਕਦਮ ਦੂਰ ਹੈ ਪਿੰਡਲੀ ਦੇ ਵਿੱਚ ਚੋਟ ਤੋਂ ਉੱਭਰਦਿਆਂ ਹੋਇਆਂ ਨੈੱਟ ਸਾਈਵਰ ਬ੍ਰੰਟ ਨੇ ਸੈਮੀਫਾਈਨਲ ਦੇ ਵਿੱਚ ਸ਼ਾਨਦਾਰ ਵਾਪਸੀ ਕੀਤੀ ਅਤੇ ਆਪਣੀ ਟੀਮ ਨੂੰ ਜਿੱਤ ਦੇ ਲਈ ਅਹਿਮ ਭੂਮਿਕਾ ਵੀ ਨਿਭਾਈ ਉਹਨਾਂ ਦੀ ਟੀਮ ਨੇ 20 ਓਵਰਾਂ ਦੇ ਵਿੱਚ 5 ਵਿਕਟਾਂ ਦੇ ਨੁਕਸਾਨ 'ਤੇ 169 ਦੌੜਾਂ ਬਣਾਈਆਂ 170 ਦੌੜਾਂ ਦਾ ਪਿੱਛਾ ਕਰਨ ਉੱਤੇ ਸਾਊਥ ਅਫਰੀਕਾ ਦੀ ਟੀਮ ਦੀ ਤਰਫ ਤੋਂ ਤਾਜ਼ਮਿਨ ਬ੍ਰਿਟਸ ਨੇ ਹਾਫ ਸੈਂਚਰੀ ਵੀ ਲਗਾਈ ਪਰ ਦੂਸਰੇ ਪਾਸੇ ਉਹਨਾਂ ਨੂੰ ਚੰਗਾ ਸਾਥ ਨਹੀਂ ਮਿਲ ਸਕਿਆ ਸਾਊਥ ਅਫਰੀਕਾ ਦੀ ਪੂਰੀ ਟੀਮ 170 ਦੌੜਾਂ ਦੇ ਟੀਚੇ ਦੇ ਅੱਗੇ 20 ਓਵਰਾਂ ਦੇ ਵਿੱਚ 8 ਵਿਕਟਾਂ ਦੇ ਨੁਕਸਾਨ 'ਤੇ 169 ਦੌੜਾਂ ਹੀ ਬਣਾ ਸਕੀ ਅਤੇ ਇੰਗਲੈਂਡ ਇਹ ਮੈਚ 40 ਦੌੜਾਂ ਦੇ ਫਰਕ ਦੇ ਨਾਲ ਜਿੱਤ ਗਿਆ ਉੱਥੇ ਫੀਫਾ ਦੀ ਗੱਲ ਕਰੀਏ ਤਾਂ ਫੀਫਾ ਵਰਲਡ ਕੱਪ 2026 'ਚ ਇੱਕ ਬੇਹੱਦ ਰੋਮਾਂਚਕ ਮੁਕਾਬਲੇ ਦੇ ਅੰਦਰ ਪੁਰਤਗਾਲ ਨੇ ਕੁਰੇਸ਼ੀਆ ਨੂੰ 2-1 ਦੇ ਨਾਲ ਹਰਾ ਕੇ ਆਖਰੀ 16 ਦੇ ਵਿੱਚ ਥਾਂ ਬਣਾ ਲਈ ਹੈ ਹੁਣ ਉਹਨਾਂ ਦਾ ਮੁਕਾਬਲਾ ਸਪੇਨ ਦੇ ਨਾਲ ਹੋਏਗਾ ਜਿਸ ਨੇ ਆਸਟਰੀਆ ਨੂੰ 3-0 ਦੇ ਨਾਲ ਹਰਾ ਕੇ ਆਖਰੀ 16 'ਚ ਥਾਂ ਬਣਾਈ ਹੈ ਫੁੱਲ ਟਾਈਮ ਤੱਕ ਪੁਰਤਗਾਲ ਅਤੇ ਕੁਰੇਸ਼ੀਆ ਦੋਵੇਂ 1-1 ਦੀ ਬਰਾਬਰੀ 'ਤੇ ਸੀ ਜਿਸ ਤੋਂ ਬਾਅਦ ਮੈਚ ਐਕਸਟਰਾ ਟਾਈਮ ਦੇ ਵਿੱਚ ਚਲਾ ਗਿਆ ਐਕਸਟਰਾ ਟਾਈਮ ਦੇ ਵਿੱਚ ਪੁਰਤਗਾਲ ਦੇ ਗੋਨਸਾਲੋ ਰਾਮੋਸ ਨੇ ਗੋਲ ਕਰਕੇ ਆਪਣੀ ਟੀਮ ਨੂੰ 2-1 ਦੇ ਨਾਲ ਬੜਤ ਜ਼ਰੂਰ ਦਵਾਈ ਪਰ 193 ਮਿੰਟ 'ਚ ਜੋ ਹੋਇਆ ਉਸ ਦੇ ਨਾਲ ਇਸ ਮੈਚ ਨੂੰ ਲੰਬਾ ਖਿੱਚਣ ਦੇ ਇਤਿਹਾਸ ਦੇ ਨਾਲ ਯਾਦ ਰੱਖਿਆ ਜਾਏਗਾ ਕੁਰੇਸ਼ੀਆ ਦੇ ਯਸ਼ੋਕੋ ਵਾਰਡੀਅਲ ਨੇ ਗੋਲ ਕਰਕੇ ਟੀਮ ਨੂੰ 2-2 ਦੀ ਬਰਾਬਰੀ ਦੇ ਉੱਤੇ ਲਿਆ ਦਿੱਤਾ ਪਰ ਇਸ ਗੋਲ ਤੋਂ ਬਾਅਦ ਇਸ ਨੂੰ ਆਫਸਾਈਡ ਕਰਾਰ ਦੇ ਦਿੱਤਾ ਗਿਆ ਮੈਦਾਨ ਦੇ ਵਿੱਚ ਮੌਜੂਦ ਕੁਰੇਸ਼ੀਆ ਦੇ ਹਮਾਇਤੀ ਗੁੱਸੇ 'ਚ ਨਜ਼ਰ ਆਏ ਮੈਦਾਨ ਦੇ ਵਿੱਚ ਪਲਾਸਟਿਕ ਦੀਆਂ ਬੋਤਲਾਂ ਸਿੱਟਣੀਆਂ ਸ਼ੁਰੂ ਕਰ ਦਿੱਤੀਆਂ ਆਖਰਕਾਰ ਮੈਚ ਦੁਬਾਰਾ ਸ਼ੁਰੂ ਕਰਵਾਇਆ ਗਿਆ ਆਖਰੀ ਸੀਟੀ ਵੱਜਦਿਆਂ ਹੀ ਪੁਰਤਗਾਲ ਨੇ ਆਖਰੀ 16 ਦੇ ਵਿੱਚ ਥਾਂ ਬਣਾ ਲਈ ਪੁਰਤਗਾਲ ਦੇ ਲਈ ਉਹਨਾਂ ਦਾ ਪਹਿਲਾ ਗੋਲ ਸੁਪਰਸਟਾਰ ਕ੍ਰਿਸਟੀਆਨੋ ਰੋਨਾਲਡੋ ਨੇ 68ਵੇਂ ਮਿੰਟ ਦੇ ਵਿੱਚ ਕੀਤਾ ਜੋ ਕਿ ਪੈਨਲਟੀ ਤੋਂ ਆਇਆ ਜਦਕਿ ਕੁਰੇਸ਼ੀਆ ਦੇ ਇਕਲੌਤੇ ਗੋਲ ਨੂੰ 53ਵੇਂ ਮਿੰਟ ਦੇ ਵਿੱਚ ਇਵਾਨ ਪੈਰਿਸ਼ਿਚ ਨੇ ਅੰਜਾਮ ਦਿੱਤਾ ਇਸ ਤੋਂ ਪਹਿਲਾਂ ਆਖਰੀ 32 ਦੇ ਵਿੱਚ ਥਾਂ ਬਣਾਉਣ ਵਾਲੇ ਆਸਟਰੀਆ ਨੂੰ ਹਰਾ ਕੇ ਸਪੇਨ ਨੇ ਆਖਰੀ 16 ਦੇ ਵਿੱਚ ਹੁਣ ਥਾਂ ਬਣਾ ਲਈ ਹੈ ਯਾਨੀ ਰਾਊਂਡ ਆਫ 16 ਦੇ ਵਿੱਚ ਸਪੇਨ ਪਹੁੰਚ ਗਿਆ ਸਪੇਨ ਨੇ ਆਸਟਰੀਆ ਨੂੰ 3-0 ਦੇ ਨਾਲ ਮਾਤ ਦਿੱਤੀ ਸਪੇਨ ਦੇ ਲਈ ਮਿਕਲ ਓਯਾਰਸਬਲ ਨੇ 36ਵੇਂ ਅਤੇ 99ਵੇਂ ਮਿੰਟ 'ਚ ਗੋਲ ਕੀਤਾ ਜਦਕਿ ਪੈਦਰੋ ਪੋਰੋ ਨੇ 96ਵੇਂ ਮਿੰਟ ਦੇ ਵਿੱਚ ਗੋਲ ਕੀਤਾ ਖ਼ਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਫਿਲਹਾਲ ਇੰਨਾ ਹੀ ਦਿਓ ਇਜਾਜ਼ਤ ਧੰਨਵਾਦ ਸੁਣਦੇ ਰਹੋ ਰੇਡੀਓ ਹਾਂਜੀ 1674 ਬਾਕੀ ਦੇ ਪ੍ਰੋਗਰਾਮ ਖ਼ਬਰਾਂ ਜਾਣਕਾਰੀਆਂ ਇਸੇ ਤਰ੍ਹਾਂ ਦੇ ਨਾਲ ਸਾਡੀ ਫ੍ਰੀਕੁਐਂਸੀ ਤੋਂ ਜਾਰੀ ਰਹਿਣਗੀਆਂ ਲਾਈਵ ਖ਼ਬਰਾਂ ਫਿਲਹਾਲ ਮੁੱਕੀਆਂ ਸੀ ਅਤੇ ਹੁਣ ਅਗਲਾ ਪ੍ਰੋਗਰਾਮ ਲੈ ਕੇ ਹੁੰਦੇ ਹਾਂ ਹਾਜ਼ਰ

ਖਾਣ ਪੈਣੀ ਦਾ ਇਹੀ ਗਾਣਾ ਮੈਨੂੰ ਥੋੜ੍ਹਾ ਜਿਹਾ ਆਫ ਬੀਟ ਜਿਹਾ ਲੱਗਿਆ, ਪਰ ਪ੍ਰੋਗਰਾਮ ਪੜਦਾ ਦੇ ਵਿੱਚ ਅੱਜ ਦੇ ਦਿਨ ਆਫ ਬੀਟ ਗਾਣੇ ਨਹੀਂ ਹੋਣਗੇ। ਨਵੇਂ ਨਕੋਰ ਗਾਣੇ ਲੈ ਕੇ ਆਏ ਹਾਂ ਤੁਹਾਡੇ ਤੱਕ, ਔਰ ਪ੍ਰੋਗਰਾਮ ਦੇ ਵਿੱਚ ਕੁਝ ਇੱਕ ਟ੍ਰੇਲਰਸ ਦੀ ਵੀ ਗੱਲ ਕਰਨੀ ਹੈ। ਆ ਜਾਓ ਫਿਰ ਕਰਦੇ ਹਾਂ ਸ਼ੁਰੂਆਤ ਅੱਜ ਦੇ ਇਸ ਫਿਲਮਾਂ ਦੇ ਨਾਲ ਜੁੜੇ, ਫਿਲਮਾਂ ਦੀ ਜਾਣਕਾਰੀਆਂ ਦੇ ਨਾਲ ਜੁੜੇ ਪ੍ਰੋਗਰਾਮ ਦੀ। ਕੁਰਾਲਾ ਮਾਨ ਦਾ ਵੀ ਨਵਾਂ ਗਾਣਾ ਆ ਗਿਆ, ਸੁਣਦੇ ਹਾਂ ਉਹ। ਹੋਪਫੁਲੀ ਇਹਦੇ 'ਚ ਥੋੜ੍ਹੀ ਜਿਹੀ ਬੀਟ ਹੋਵੇ, ਲਾ ਦੇਸੀ ਕਰੂ ਦਾ ਹੈ।

ਲੇ ਉਸਤਾਦ ਬੱਬੂ ਮਾਨ ਦਾ ਵੀ ਗਾਣਾ ਸੁਣਦੇ ਚੱਲੋ। ਹੁਣ ਮਾਨ ਮਾਨ ਇਕੱਠੇ ਜੁੜੇ ਰਹੇ ਨੇ ਅਤੇ ਰਿਸ਼ਤੇਦਾਰ ਗਾਣਾ ਆਇਆ, ਬਸ ਸੁਣਨਾ ਹੀ ਸੀਗਾ ਵੀ ਕਹਿ ਜਾ। ਅਤੇ ਫਿਰ ਅੱਜ ਦੇ ਪ੍ਰੋਗਰਾਮ ਦੇ ਵਿੱਚ ਜਾਣਕਾਰੀਆਂ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਪ੍ਰੋਗਰਾਮ ਪੜ੍ਹਦਾ ਬੇ ਪੜ੍ਹਦਾ ਰੇਡੀਓ।

0: ਬੱਬੂ ਮਾਨ ਸੜਕਾਂ ਤੇ ਰਹਿ ਰਹੇ ਲੋਕਾਂ ਦਾ ਕੀ ਕਹਿੰਦੇ ਹੁੰਦੇ ਆ ਮਸੀਹਾ, ਸੋ ਉਹਨਾਂ ਦੇ ਲਈ ਇੱਕ ਸਪੈਸ਼ਲ ਰੋਡ ਟਰੈਕ ਤਿਆਰ ਕੀਤਾ ਗਿਆ ਜੀ। ਲਓ ਜੀ, ਸੜਕਾਂ ਦੇ ਉੱਤੇ ਆ ਜਿਵੇਂ ਕਹਿ ਲਈਏ ਕਿ ਲੇਮੈਨ ਵਾਲੀ, ਇਹਦੇ 'ਚ ਕਿਹੜੀ ਗੱਲ ਹੈਗੀ ਹੈ ਸੰਗ ਸ਼ਰਮ ਦੀ? ਹੁਣ ਲੇਮੈਨ ਦਾ ਹੀਰੋ ਜਿਹੜਾ ਸਾਊਥ ਦੇ ਵਿੱਚ ਯਸ਼ ਵੀ ਹੈਗਾ, ਪਰ ਕਮਾਲ ਹੀ ਕਰਤੀ KGF ਵਾਲੇ ਯਸ਼ ਦੀ ਫਿਲਮ ਲੇਡੀਜ਼ ਐਂਡ ਲੇਡੀਜ਼ ਦੇ ਨਾਮ ਦੇ ਨਾਲ ਜਿਹੜਾ ਇੱਕ ਟੀਜ਼ਰ ਆਇਆ ਹੈਗਾ। ਫਿਲਮ ਤਾਂ ਖੈਰ ਜਿਹੋ ਜਿਹੀ ਵੀ ਹੋਊਗੀ ਸੋ ਹੋਊਗੀ, ਟੌਕਸਿਕ ਹੈ, ਫਿਲਮ ਟੌਕਸਿਕ ਹੈ, ਪਰ ਇਹਦਾ ਜਿਹੜਾ ਇੱਕ ਟੀਜ਼ਰ ਹੈ ਜਾਂ ਇੱਕ ਥੋੜ੍ਹਾ ਜਿਹਾ ਐਗਜ਼ਾਮਪਲ ਹੈ, ਉਹਨੂੰ ਮੈਂ ਹਾਫ ਹੀ ਸੁਣਾ ਸਕਦਾ ਤੁਹਾਨੂੰ, ਕਿਉਂਕਿ ਬਾਕੀ ਦਾ ਹਾਫ ਸੁਣਾਇਆ ਨਹੀਂ ਜਾ ਸਕਦਾ। ਫਿਲਹਾਲ ਸੁਣ ਲਓ ਉਹ ਪਹਿਲਾਂ ਟੌਕਸਿਕ। ਅੱਛਾ, ਸ਼ੁਰੂਆਤ ਦੇ ਵਿੱਚ ਲਿਖਿਆ ਹੋਇਆ ਇਹ ਆ ਰਿਹਾ ਹੈ ਕਿ ਆਹ ਜਿਹੜਾ ਟਾਈਪਿੰਗ ਹੋ ਰਹੀ ਹੈ, ਟੈਂ ਟੈਂ ਟੈਂ, ਕਿਡਜ਼ ਸਟੇ ਅਵੇ, ਪੇਰੈਂਟਸ ਮੇਕ ਸ਼ੋਰ ਯੂਅਰ ਕਿਡਜ਼ ਸਟੇ ਅਵੇ, ਗ੍ਰੈਂਡ ਪੇਰੈਂਟਸ ਮੇਕ ਸ਼ੋਰ ਯੂਅਰ ਕਿਡਜ਼ ਸਟੇ ਅਵੇ, ਯਾਨੀ ਤੁਹਾਡੇ ਬੱਚਿਆਂ ਦੇ ਬੱਚੇ, ਅਤੇ ਜਿਹੜੇ ਅੱਗੇ ਆਉਂਦੇ ਨੇ ਗ੍ਰੇਟ ਗ੍ਰੈਂਡ ਪੇਰੈਂਟਸ, ਵਾਚ ਐਟ ਯੂਅਰ ਓਨ ਰਿਸਕ।
1: Love. Love makes monsters of women. It is a beautiful illusion if one understands the depth of its deception. And yet here we are. Fighting for his scraps of devotion.
2: Ladies and ladies, ek ek karke aaoge ya ek saath aaoge?
0: Bas na ki suna sakda hai. Hun ede ch hoya eh hai kam ke jada ladies and ladies naam de naal toxic da ek teaser.

ਆਇਆ। ਇੱਕ ਤਾਂ ਮੈਂ ਫਿਲਮ ਦੇ ਵਿੱਚ ਮੈਨੂੰ ਲੱਗਿਆ ਸੀਗਾ ਕਿ ਯਸ਼ ਦੀ ਫਿਲਮ ਹੋਏਗੀ, ਪਰ ਯਸ਼ ਤੋਂ ਇਲਾਵਾ ਇਹ ਚਾਰ ਚਾਰ ਪੰਜ ਪੰਜ ਐਕਟਰਸ ਦੀ ਫਿਲਮ ਵੀ ਹੈ। ਇਹ 'ਚ ਨਯਨਤਾਰਾ, ਇਹਦੇ 'ਚ ਕਿਆਰਾ ਅਡਵਾਨੀ ਹੈ, ਇਹ 'ਚ ਤਾਰਾ ਸੁਧਾਰੀ ਹੈ, ਜਿਹਦੇ ਕਰਕੇ ਮੈਂ ਫਿਲਮ ਵੀ ਦੇਖਣੀ ਹੈ। ਹੁਮਾ ਕੁਰੇਸ਼ੀ ਹੈ, ਕਮਾਲ ਦੀਆਂ ਐਕਟਰੈਸ, ਔਰ ਰੁਕਮਨੀ ਇਹ ਸਾਊਥ ਦੀ ਐਕਟਰੈਸ ਹੈ। ਸੋ ਪੰਜ ਐਕਟਰੈਸ ਤਾਂ ਇਹ ਹੈਗੀਆਂ, ਬਾਕੀ ਉਸ ਤੋਂ ਇਲਾਵਾ ਵੀ ਹੀਰੋਇਨ ਕਹਿ ਸਕਦੇ ਹਾਂ, ਪੰਜ ਤਾਂ ਹੀਰੋਇਨ ਨੇ, ਐਕਟਰੈਸ ਤਾਂ ਉਸ ਤੋਂ ਇਲਾਵਾ ਹੋਰ ਵੀ ਹੈਗੀਆਂ ਨੇ। ਪਰ ਹੁਣ ਜੇ KGF ਤੋਂ ਬਾਅਦ ਇੰਨੇ ਟਾਈਮ ਬਾਅਦ ਯਸ਼ ਆ ਰਹੇ ਹੈ ਤਾਂ ਕੁਛ ਤਾਂ ਲੈ ਕੇ ਆ ਹੀ ਰਿਹਾ, ਉਡੀਕ ਹੈਗੀ ਹੈ ਵੈਸੇ। ਅੱਛਾ, ਇੱਕ ਇਹ ਇੱਕ ਟੀਜ਼ਰ ਆਇਆ ਸੀਗਾ ਅੱਜ ਤੋਂ 8-9 ਦਿਨ ਪਹਿਲਾਂ ਸ਼ਰਧਾ ਕਪੂਰ ਦਾ। ਕਿੰਨੇ ਸਾਲ ਹੋ ਗਏ ਸ਼ਰਧਾ ਕਪੂਰ ਵੀ ਫਿਲਮਾਂ 'ਚ ਐਕਟਿੰਗ ਕਰਦੀ ਹੁੰਦੀ ਸੀ, ਹੁਣ ਤਾਂ ਭੁੱਲ ਹੀ ਗਏ। ਰਣਦੀਪ ਹੁੱਡਾ ਅਤੇ ਸ਼ਰਧਾ ਕਪੂਰ ਦੀ ਫਿਲਮ ਆ ਰਹੀ ਹੈ ਈਠਾ। ਹੁਣ ਇਹ ਵੀ ਐਵਰੀਵਨ ਨੋ ਕਿ ਸ਼ਰਧਾ ਕਪੂਰ ਇੱਕ ਹਾਰਡ ਕੋਰ ਜਿਹੜੀ ਮਰਾਠਣ ਹੈਗੀ ਹੈ, ਅਤੇ ਈਠਾ ਕਿਹਾ ਜਾ ਰਿਹਾ ਕਿ ਇੱਕ ਬਾਇਓਪਿਕ ਹੈਗੀ ਹੈ ਮਰਾਠੀ ਦੀ ਇੱਕ ਮਸ਼ਹੂਰ ਡਾਂਸਰ ਦੇ ਉੱਤੇ ਹੈਗੀ ਹੈ। ਥੋੜ੍ਹਾ ਥੋੜ੍ਹਾ ਜਿਹਾ ਤੁਹਾਨੂੰ ਇਹ ਵੀ ਲੱਗੂਗਾ ਕਿ ਈਠਾ ਅਤੇ ਜਿਹੜੀ ਇੱਕ ਗੰਗੂਬਾਈ ਕਾਠੀਆਵਾੜ ਸੀਗੀ, ਕਾਠੀਆਵਾੜ ਦੀ ਜਿਹੜੀ ਗੰਗੂਬਾਈ ਹੁੰਦੀ ਸੀ ਆਲੀਆ ਭੱਟ ਦੀ, ਉਹ ਫਿਲਮ ਆਈ ਸੀ ਉਹਦੇ ਵਰਗਾ ਇਹ ਤੁਹਾਨੂੰ ਲੱਗੂਗਾ। ਬਟ ਇਹ ਕਿਹਾ ਜਾ ਰਿਹਾ ਕਿ ਨਹੀਂ, ਉਹੋ ਜਿਹੀ ਨਹੀਂ ਹੈਗੀ, ਥੋੜ੍ਹੀ ਡਿਫਰੈਂਟ ਹੈ। ਅੱਛਾ, ਹੁਮਾ ਕੁਰੇਸ਼ੀ ਦਾ ਇੱਕ ਤਾਂ ਇਹ ਹੋ ਗਿਆ ਯਸ਼ ਵਾਲੀ ਫਿਲਮ ਟੌਕਸਿਕ ਦਾ ਟੀਜ਼ਰ, ਪਲੱਸ ਹੁਮਾ ਕੁਰੇਸ਼ੀ ਦੀ ਅੱਜ ਕੱਲ੍ਹ ਚਰਚਾ ਚੱਲ ਰਹੀ ਹੈ, ਉਹਨਾਂ ਦੇ ਆਪਣੇ ਭਰਾ ਦੇ ਨਾਲ ਇੱਕ ਫਿਲਮ ਆਈ ਹੈ ਹੁਮਾ ਕੁਰੇਸ਼ੀ ਅਤੇ ਸਾਕਿਬ ਸਲੀਮ ਦੀ, ਬੇਬੀ ਡੂ ਡਾਈ ਡੂ, ਬੇਬੀ ਸ਼ੱਕ ਡੂ ਡੂ ਡੂ ਡੂ ਡੂ ਡੂ, ਉਹ ਨਹੀਂ ਬੇਬੀ ਡੂ ਡਾਈ ਡੂ ਡਾਈ ਡੂ। ਸੋ ਕਰੇਗੀ ਮਰੇਗੀ ਔਰ ਫਿਰ ਕਰੇਗੀ, ਹਿੰਦੀ ਮੇਂ ਇਹ ਟਾਈਟਲ ਹੈ, ਆ ਰਹੀ ਹੈ 3 ਜੁਲਾਈ ਕੋ ਆਪਕੇ ਨਜ਼ਦੀਕੀ ਸਿਨੇਮਾ ਘਰੋਂ ਮੇਂ। ਅੱਜ ਰਿਲੀਜ਼ ਹੋ ਰਹੀ ਹੈ, ਕੈਲੰਡਰ ਅੱਗੇ ਚੱਲ ਕੇ ਮੈਂ ਦੱਸਣਾ ਹਾਲੇ ਤੁਹਾਨੂੰ। ਇੱਕ ਜਿਹੜੀ ਟਾਈਟਲ ਅਨਾਊਂਸਮੈਂਟ ਹੋਈ ਸੀਗੀ ਉਹ ਚੌਹਾਨ ਦੀ ਹੋਈ ਸੀ, ਇਹ ਸੀ ਅਜੇ ਦੇਵਗਨ ਦੀ ਕਾਫੀ ਜ਼ਿਆਦਾ ਦੇਰ ਤੋਂ ਉਡੀਕੀ ਜਾ ਰਹੀ ਫਿਲਮ ਹੈ ਚੌਹਾਨ। ਕਹਿੰਦੇ ਨੇ ਕਿ ਜਿਵੇਂ ਇੱਕ ਮਾੜਾ ਦੌਰ ਸੀਗਾ ਹਿੰਦੀ ਫਿਲਮ ਇੰਡਸਟਰੀ ਦਾ, ਤਾਂ ਅਜੇ ਦੇਵਗਨ ਦੀ ਹੀ ਇੱਕ ਫਿਲਮ ਆਈ ਸੀ ਕਿਹੜੀ, ਉਹ ਮਰਾਠਿਆਂ ਦੇ ਉੱਤੇ, ਉਹਨੇ ਤਾਰਤਾ ਸੀਗਾ ਕੰਮ ਸਾਰਾ ਦਾ ਸਾਰਾ। ਸੋ ਇਹ ਚੌਹਾਨ ਵੀ ਜਿਹੜੀ ਹੈਗੀ ਹੈ ਇਹਦੀ ਵੀਰੂ ਦੇਵਗਨ ਦੇ ਬਰਥ ਐਨੀਵਰਸਰੀ ਦੇ ਉੱਤੇ ਇਹ ਰਿਲੀਜ਼ ਹੋ ਰਹੀ ਹੈਗੀ ਹੈ, ਬਰਥਡੇ ਦੇ ਉੱਤੇ ਰਿਲੀਜ਼ ਹੋਈ ਹੈਗੀ ਹੈ। 1 ਅਕਤੂਬਰ ਨੂੰ ਇਹ ਫਿਲਮ ਰਿਲੀਜ਼ ਹੋਣੀ ਹੈ। ਹੁਣ ਮੈਨੂੰ ਇਹ ਨਹੀਂ ਪਤਾ ਕਿ ਇੱਕ ਤਾਂ 2 ਅਕਤੂਬਰ ਨੂੰ ਇਹਨਾਂ ਦੀ ਅਜੇ ਦੇਵਗਨ ਦੀ, ਉਹ ਦੂਜੀ ਵੀ ਆ ਰਹੀ ਸੀਗੀ ਕਿਹੜੀ ਸੀ 2 ਅਕਤੂਬਰ ਪਣਜੀ ਦ੍ਰਿਸ਼ਯਮ 3, ਉਹਦਾ ਵੀ ਮੈਂ ਕਿਤੇ ਟੀਜ਼ਰ ਦੇਖਿਆ ਸੀਗਾ, ਅਤੇ ਆ ਵੀ ਹੈਗੀ ਹੈ ਚੌਹਾਨ। ਸੋ ਇਹ ਕੀ ਕਰਨਗੇ ਹੁਣ, 1 ਅਤੇ 2 ਅਕਤੂਬਰ ਨੂੰ ਹੀ ਸਾਰਾ ਕੁਛ ਹੋ ਜਾਣਾ ਹੈਗਾ। ਅਤੇ ਐਲਫਾ ਵੀ ਜਿਹੜੀ ਹੈਗੀ ਹੈ ਉਹ ਵੀ ਫਿਰ ਹੁਣ ਰਿਲੀਜ਼ ਹੋ ਹੀ ਗਈ ਹੈ, ਐਲਫਾ ਸ਼ਰਵਰੀ ਬਾਗ ਅਤੇ ਆਲੀਆ ਭੱਟ ਦੀ ਫਿਲਮ। ਵੈਸੇ ਐਲਫਾ ਦੀ ਸਭ ਤੋਂ ਵੱਧ ਪ੍ਰਮੋਸ਼ਨ ਤਾਂ ਸਮੇਂ ਰਹਿਣਾ ਨੇ ਹੀ ਕੀਤੀ ਹੈ ਉਹਦੇ ਸ਼ੋਅ ਦੇ ਉੱਤੇ, ਇੰਡੀਆਜ਼ ਗੋਟ ਲੇਟੈਂਟ ਦੇ ਉੱਤੇ ਆ ਕੇ ਇਹਨਾਂ ਨੇ ਜਿਹੜਾ ਉਹ ਕੀਤਾ, ਉਹਦੇ ਤੋਂ ਬਾਅਦ ਆਲੀਆ ਭੱਟ ਵੀ ਪਾਪੂਲਰ ਹੋ ਗਈ, ਨਹੀਂ ਤਾਂ ਆਲੀਆ ਭੱਟ ਦੇ ਵੀ ਫੈਨ ਮਿਲ ਹੀ ਗਏ ਕਾਫੀ ਹੱਦ ਤੱਕ। ਹਿੰਦੀ ਫਿਲਮਾਂ ਦਾ ਇਹ ਹੈਗਾ, ਇੰਗਲਿਸ਼ ਫਿਲਮਾਂ ਦੇ ਵਿੱਚ ਓਡੀਸੀ ਅਤੇ ਓਡੀਸੀ ਦਾ ਟ੍ਰੇਲਰ ਤਾਂ ਅੱਜ ਕੱਲ੍ਹ ਥੀਏਟਰਸ ਦੇ ਵਿੱਚ ਵੀ ਆਉਂਦਾ ਕੋਈ ਫਿਲਮ ਦੇਖਣ ਜਾਂਦੇ ਹੋ ਤਾਂ, ਅਤੇ ਰਨਰ ਅਤੇ ਸਪਾਈਡਰਮੈਨ ਬੱਚਿਆਂ ਦੇ ਲਈ। ਸੋ ਇਹ ਫਿਲਮਾਂ ਜਿਹੜੀਆਂ ਹੈਗੀਆਂ, ਬੱਚਿਆਂ ਨੂੰ ਬਈ ਵੈਲਕਮ ਫਿਲਮ ਨਾ ਦਿਖਾਉਣ ਲੈ ਕੇ ਜਾਇਓ ਛੁੱਟੀਆਂ ਦੇ ਵਿੱਚ, ਜੇ ਤੁਹਾਨੂੰ ਲੱਗਦਾ ਕਿ ਵੈਲਕਮ ਉਹੋ ਜਿਹੀ ਫਿਲਮ ਹੈ, ਉਹੋ ਜਿਹੀ ਫਿਲਮ ਨਹੀਂ ਹੈਗੀ ਬੱਚਿਆਂ ਦੀ ਲਈ, ਬਿਲਕੁਲ ਨਹੀਂ ਹੈਗੀ ਇਹੋ ਜਿਹੀ ਫਿਲਮ। ਪ੍ਰੋਗਰਾਮ ਚੱਲ ਰਿਹਾ ਪਰਦਾ ਬੇਪਰਦਾ, ਐਕਟਿੰਗ ਦੇ ਮਾਮਲੇ 'ਚ ਤਾਂ ਵੱਡੇ ਵੀ ਡਰ ਜਾਣਗੇ ਇਹ ਫਿਲਮ ਦੇਖ ਕੇ।

ਕਹਾਣੀ ਇਹ ਹੈ ਕਿ ਇਹ ਵੈਲਕਮ ਟੂ ਜੰਗਲ ਦਾ ਗਾਣਾ ਹੈਗਾ। ਹੁਣ ਫਿਲਮ ਜਿਹੋ ਜਿਹੀ ਮਰਜ਼ੀ ਹੋਊਗੀ, ਕਹਾਣੀ ਇਹ ਹੈ, ਇਹ ਆਨੰਦ ਰਾਜ ਆਨੰਦ, ਮਤਲਬ ਹਿੰਦੀ ਫਿਲਮ ਇੰਡਸਟਰੀ ਦੇ ਵਿੱਚ 90s ਦੇ ਦੌਰ 'ਚ ਬੜੇ ਕਮਾਲ ਦੇ ਮਿਊਜ਼ਿਕ ਇਹਨਾਂ ਨੇ ਦਿੱਤੇ ਸੀ, ਯੇ ਜੋ ਤੇਰੀ ਪਾਇਆ ਲੋਕੀ ਛਨ ਛਨ ਇਹ ਜੇ। ਅੱਛਾ, ਇਹਨਾਂ ਦੇ ਉੱਤੇ ਨਾ ਇੱਕ ਪੂਰਾ ਦਾ ਪੂਰਾ ਆਪਾਂ ਐਪੀਸੋਡ ਵੀ ਕੀਤਾ ਹੋਇਆ, ਸੱਚ ਮੇਰੇ ਯਾਦ ਆ ਗਿਆ, ਵਾਕਮੈਨ ਸ਼ੋਅ ਕੀਤਾ ਹੋਇਆ ਆਨੰਦ ਰਾਜ ਆਨੰਦ 'ਤੇ। ਤਾਂ ਤੁਸੀਂ ਜੇ ਪੋਡਕਾਸਟ ਸੈਕਸ਼ਨ 'ਚ ਜਾਓਗੇ ਤਾਂ ਵਾਕਮੈਨ ਸ਼ੋਅ ਦੇ ਸੈਗਮੈਂਟ 'ਚ ਤੁਹਾਨੂੰ ਸ਼ਾਇਦ ਹਲੇ ਵੀ ਮਿਲ ਜਾਵੇ ਆਨੰਦ ਰਾਜ ਆਨੰਦ ਦਾ। ਕਈ ਮਹੀਨੇ ਪਹਿਲਾਂ ਤਾਂ ਮੈਂ ਦੇਖਿਆ ਸੀਗਾ ਸ਼ੋਅ, ਕਰਦੇ ਕਰਦੇ ਮੈਂ ਦੁਬਾਰਾ ਚੈੱਕ ਕਰ ਲੈਂਦਾ। ਅਤੇ ਆਨੰਦ ਰਾਜ ਆਨੰਦ ਨੇ ਇਹਦਾ ਮਿਊਜ਼ਿਕ ਤਿਆਰ, ਆ ਮਿਊਜ਼ਿਕ ਪੀਸ ਤਿਆਰ ਕੀਤਾ ਹੋਇਆ ਸੀ, ਕਿਤੇ ਨਹੀਂ ਫਿੱਟ ਹੋ ਰਿਹਾ ਇਸ ਫਿਲਮ ਦੇ ਵਿੱਚ। ਬਸ ਕਿਤੇ ਨਾ ਕਿਤੇ ਕੁਛ ਨਾ ਕੁਛ ਕਰਕੇ ਕਿਵੇਂ ਨਾ ਕਿਵੇਂ ਜ਼ਬਰਦਸਤੀ ਸੀਨ ਕ੍ਰੀਏਟ ਕਰਕੇ ਫਿੱਟ ਕਰਤਾ। ਆ ਆਵਾਜ਼ ਸੁਣੋ ਫੀਮੇਲ, ਹੁਣ ਮੈਂ ਕੀ ਦੱਸਾਂ ਤੁਹਾਨੂੰ ਇਹਦੇ ਬਾਰੇ। ਮਹਾਰਾਸ਼ਟਰ ਦੇ CM ਨੇ ਦਵਿੰਦਰ ਫੜਨਵੀਸ, ਉਹਨਾਂ ਦੀ ਵਾਈਫ ਹੈਗੀ, ਉਹ ਵਿਚਾਰੀ ਮਤਲਬ ਉਹਨੂੰ ਚਾਹੀਦਾ ਕਿ ਸੋਸ਼ਲ ਮੀਡੀਆ ਦੇ ਉੱਤੇ ਉਹ ਆਉਂਦੀ ਰਹਿੰਦੀ ਹੈ, ਇੱਕ ਵਾਰ ਉਹ ਆਪਣੀ ਆਊਟਫਿੱਟ ਦੇ ਲੈ ਕੇ ਚਰਚਾ 'ਚ ਸੀਗੀ, ਯੋਗਾ ਡੇ ਮਨਾ ਰਹੇ ਸੀ, ਪਤਾ ਨਹੀਂ ਕੀ ਸੀਗਾ, ਉਹਦੀ ਆਊਟਫਿੱਟ ਬਹੁਤ ਜ਼ਿਆਦਾ ਰਿਵੀਲਿੰਗ ਸੀ, ਮਤਲਬ ਸ਼ੀ ਇਜ਼ ਟੂ ਮੱਚ ਸੋਸ਼ਲ ਮੀਡੀਆ ਸੇਵੀ, ਅਤੇ ਉਹਨੂੰ ਚਾਹੀਦੀ ਹੈ ਉਹ ਥੋੜ੍ਹੀ ਜਿਹੀ ਲਾਈਮਲਾਈਟ। ਹੁਣ ਉਹਦੇ ਤੋਂ ਗਵਾਇਆ ਗਿਆ ਹੈ ਗਾਣਾ, ਫੀਮੇਲ ਪਾਰਟ, ਔਰ ਉਹਨੂੰ ਬਹੁਤ ਜ਼ਿਆਦਾ ਇਫੈਕਟ ਦੇ ਕੇ ਟੈਕਨੋ ਟੁਕਨੋ ਜੇ ਜਿੰਨੇ ਜਿੰਨਾ ਕੁ ਮਤਲਬ ਉਹਨੂੰ ਰਿਵਰਬ ਔਰ ਜਿੰਨਾ ਕੁ ਵੀ ਉਹਨੂੰ ਉਹਦੇ 'ਤੇ ਆਟੋ ਟਿਊਨ ਲਗਾ ਸਕਦੇ ਸੀਗੇ, ਉਹਨਾਂ ਨੇ ਲਗਾ ਕੇ ਉਹ ਆਡੀਓ ਦਿੱਤੀ ਹੈ। ਮਤਲਬ ਜੇ ਮੈਂ ਦਿਨ 'ਚ 10 ਵਾਰ ਵੀ ਹਾਜ਼ਰ ਹੋਵੇ ਤਾਂ ਮੈਂ ਇਹ ਅਮ੍ਰਿਤਾ ਫੜਨਵੀਸ ਦੀ ਆਵਾਜ਼ ਸੁਣ ਲੂੰਗਾ। ਓਹ ਯਾਰ, ਬੇਸਿਕਲੀ ਨਾ ਇਹ ਇੱਕ ਕਸ਼ਮੀਰੀ ਫੋਕ ਸੌਂਗ ਤੁਸੀਂ ਕਹਿ ਸਕਦੇ ਹੋ, ਰਕਸ਼ਦਾ ਰਕਸ਼ਦਾ, ਇਹ ਉਹਦਾ ਮਿਊਜ਼ਿਕ ਚੱਕਿਆ ਹੋਇਆ ਆਨੰਦ ਰਾਜ ਆਨੰਦ ਨੇ, ਕਿਉਂਕਿ ਪੰਜਾਬੀ ਬੰਦਾ ਅਤੇ ਨੌਰਥ ਇੰਡੀਅਨ ਮਿਊਜ਼ਿਕ ਤੋਂ ਚੰਗੀ ਤਰ੍ਹਾਂ ਵਾਕਫ ਹੈਗਾ। ਹੁਣ ਜਿਵੇਂ ਝੁੰਬਰੋ ਝੁੰਬਰੋ ਉਹ ਕਰਕੇ ਗਾਣਾ ਹੈਗਾ ਨਾ, ਅਤੇ ਜੇ ਉੱਦਾਂ ਦਾ ਗਾਣੇ ਵਰਗਾ ਇਹਨਾਂ ਨੇ ਕੁਝ ਸੋਚਿਆ ਹੋਣਾ ਵੀ ਕਿਸੇ ਟਾਈਮ ਦੇ ਉੱਤੇ ਵੀ ਉੱਦਾਂ ਦਾ ਇੱਕ ਮੈਂ ਬਣਾਊਂਗਾ ਗਾਣਾ। ਅਤੇ ਇਹ ਜਿਹੜਾ ਰਕਸ਼ਦਾ ਰਕਸ਼ਦਾ ਕਰਕੇ ਕਸ਼ਮੀਰੀ ਗਾਣਾ ਸੀਗਾ, ਉਹਦਾ ਮਿਊਜ਼ਿਕ ਇਹਨਾਂ ਨੇ ਐਜ਼ ਇਟ ਇਜ਼ ਚੱਕ ਕੇ ਬਸ ਉਹਦਾ ਪੰਜਾਬੀ ਇੱਕ ਤਰੀਕੇ ਦੇ ਨਾਲ, ਪੰਜਾਬੀ ਕਹਿਤਾ ਹਿੰਦੀ ਗਾਣਾ ਉਹਦਾ ਕਿਸੇ ਤਰੀਕੇ ਦੇ ਨਾਲ ਪਾਤਾ। ਤੁਸੀਂ ਜਦੋਂ ਇੰਸਟਰੂਮੈਂਟਸ ਵੀ ਸੁਣਦੇ ਹੋ ਤੁਹਾਨੂੰ ਸਾਫ਼ ਪਤਾ ਲੱਗਦਾ ਬਈ ਪਹਾੜੀ ਇੰਸਟਰੂਮੈਂਟਸ ਨੇ, ਆਹ ਬੇਸਿਕਲੀ ਉਹ ਪਾਰਟ ਹੈ ਉਹਦਾ।

ਐਸਾ ਹੀ ਕੁਛ ਹੈਗਾ ਹੁਕਸ ਬੁਕਸ ਐਨੀਵੇਜ਼ ਤੇ ਮਤਲਬ ਕਹਿਣ ਦਾ ਭਾਵ ਇਹ ਸੀਗਾ ਕਿ ਵਾਚ ਜੰਗਲ ਵੈਲਕਮ ਟੂ ਜੰਗਲ ਐਟ ਯੂਰ ਓਨ ਰਿਸਕ ਮੈਂ ਤਾਂ ਸਿਰਫ ਗਾਣਾ ਹੀ ਸੁਣਾ ਸਕਦਾ ਪਰਦਾ ਪੇ ਪਰਦਾ ਪ੍ਰੋਗਰਾਮ ਹੀ ਕਰ ਸਕਦੇ ਹਾਂ ਤੁਹਾਨੂੰ ਅੱਜ ਦਾ ਕੈਲੰਡਰ ਦੱਸਦੇ ਹਾਂ ਫਿਰ ਕੀ ਕੁਛ ਫਿਲਮਾਂ ਆਉਣ ਜਾ ਰਹੀਆਂ ਅਤੇ ਨਾਲੇ ਕਿਹੜੀ ਕਿਹੜੀ ਫਿਲਮ ਨੇ ਕਿੰਨਾ ਕਿੰਨਾ ਕਮਾਇਆ ਹੋਰ ਨੌਰਥ ਇੰਡੀਅਨ ਸੀ ਆਹ ਸਾਊਥ ਇੰਡੀਅਨ ਕਿਸ ਕਿਸ

ਇਹ ਵੀ ਵੈਲਕਮ ਟੂ ਜੰਗਲ ਦਾ ਗਾਣਾ ਹੈ ਗਿਸ ਗਿਸ ਗਿਸ ਕਰਕੇ ਸਾਊਥ ਇੰਡੀਅਨ ਤੇ ਭੋਜਪੁਰੀ ਫਲੇਵਰ ਦੇਣ ਦੀ ਕੋਸ਼ਿਸ਼ ਕੀਤੀ ਉਹ ਯਾਰ ਕੀ ਕੁਛ ਕਰਨਾ ਪੈਂਦਾ ਹੈਗਾ ਫਿਲਮਾਂ ਦੇ ਲਈ ਓਕੇ ਤੇ ਲੋ ਜੀ ਇਹ ਤਾਂ ਗੱਲ ਰਹੀ ਆਪਣੀ ਇਹਨਾਂ ਫਿਲਮਾਂ ਦੀ ਕੈਲੰਡਰ ਦੇ ਵੱਲ ਆਈਏ ਹੁਣ ਤੇ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਕਿਹੜੀਆਂ ਕਿਹੜੀਆਂ ਫਿਲਮਾਂ ਰਿਲੀਜ਼ ਹੋ ਰਹੀਆਂ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਫਿਰ ਤੁਹਾਨੂੰ ਆਪਾਂ ਉਹਨਾਂ ਦਾ ਕਮਾਈ ਵੀ ਦੱਸ ਦਾਂਗੇ ਜਿਹੜੀਆਂ ਪਿਛਲੇ ਦਿਨਾਂ 'ਚ ਹੋਈਆਂ ਨੇ ਬੇਬੀ ਡੂ ਡਾਈ ਡੂ ਅੱਜ ਦੇ ਦਿਨ ਰਿਲੀਜ਼ ਹੋ ਰਹੀ ਹੈ ਐਲਫਾ ਵੀ ਅੱਜ ਦੇ ਦਿਨ ਹੀ ਰਿਲੀਜ਼ ਹੋ ਰਹੀ ਹੈ ਮਾਈ ਰੈਕਮੈਂਡੇਸ਼ਨ ਗੋ ਫਾਰ ਹੁਮਾ ਕੁਰੈਸ਼ੀ ਡੋਂਟ ਗੋ ਫਾਰ ਕੀ ਨਾਮ ਹੈ ਉਹਦਾ ਕੁੜੀ ਦਾ ਆਲਿਆ ਭੱਟ ਸੋ ਇਹ ਇੰਨੀ ਕੁ ਗਰੰਟੀ ਹੈਗੀ ਹੈ ਕਿ ਉਹਦਾ ਟ੍ਰੇਲਰ ਟੀਜ਼ਰ ਦੇਖ ਕੇ ਬੈਟਰ ਦੈਨ ਦੈਟ ਮਤਲਬ ਐਲਫਾ ਦੇ ਨਾਲੋਂ ਵਧੀਆ ਲੱਗ ਰਹੀ ਹੈਗੀ ਫਾਈਟ ਐਕਸ਼ਨ ਫਿਲਮਾਂ ਬਹੁਤ ਆਉਣੀਆਂ ਨੇ ਇਸ ਸਾਲ ਦੇ ਵਿੱਚ ਸੋ ਡੋਂਟ ਵਰੀ ਅਬਾਊਟ ਦੈਟ ਇੱਕ ਡਿਜੀਟਲ ਰਿਲੀਜ਼ ਹੋ ਰਹੀ ਹੈ ਅਗਲੇ ਹਫ਼ਤੇ ਇੱਕਾ ਜਿਹਦਾ ਟ੍ਰੇਲਰ ਸ਼ਾਇਦ ਤੁਸੀਂ ਦੇਖ ਹੀ ਲਿਆ ਹੋਣਾ ਤਾਰੀਖ ਪਰ ਤਾਰੀਖ ਸਨੀ ਦਿਓਲ ਵਾਲੀ ਸਨੀ ਦਿਓਲ ਇੱਕ ਵਾਰ ਫਿਰ ਤੋਂ ਵਕੀਲ ਦੇ ਕਿਰਦਾਰ ਦੇ ਵਿੱਚ ਆਏ ਨੇ ਅਤੇ ਰਹਿਮਾਨ ਡਕੈਥ ਯਾਨੀ ਕਿ ਅਕਸ਼ੇ ਖੰਨਾ ਜਿਹੜੇ ਨੇ ਕਥਿਤ ਮੁਲਜ਼ਮ ਬਣੇ ਨੇ ਕਥਿਤ ਇਸ ਕਰਕੇ ਕਿਉਂਕਿ ਟ੍ਰੇਲਰ ਦੇ ਵਿੱਚ ਪਤਾ ਨਹੀਂ ਲੱਗਦਾ ਕਿ ਵਾਕਈ ਉਹਨੇ ਉਹ ਕ੍ਰਾਈਮ ਕੀਤਾ ਕਿ ਨਹੀਂ ਕੀਤਾ ਕੋ ਡਰਾਮਾ ਮੂਵੀ ਹੈਗੀ 10 ਜੁਲਾਈ ਨੂੰ ਡਿਜੀਟਲ ਰਿਲੀਜ਼ ਹੈਗੀ ਔਰ ਐਸੇ ਦਿਨ ਇੰਗਲਿਸ਼ ਦੀ ਹੋਰਰ ਫਿਲਮਾਂ ਦੇ ਵਿੱਚੋਂ ਮੇਰੀ ਫਸਟ ਔਰ ਮੋਸਟ ਹੌਂਟਿਡ ਫਿਲਮ ਜਿਹੜੀ ਸੀ ਈਵਲ ਡੈਡ ਉਹਦਾ ਸੈਕਿੰਡ ਪਾਰਟ ਨਹੀਂ ਕਹਿ ਸਕਦੇ ਹੈਗੇ ਬਟ ਅੱਜ ਦੇ ਦੌਰ ਦੀ ਈਵਲ ਡੈਡ ਆ ਰਹੀ ਹੈਗੀ ਮਤਲਬ ਨਵੇਂ ਦੌਰ ਦੀ ਈਵਲ ਡੈਡ ਇਹ ਵੀ 10 ਜੁਲਾਈ ਨੂੰ ਰਿਲੀਜ਼ ਹੋਣੀ ਹੈਗੀ ਹੈ ਈਵਲ ਡੈਡ ਬਰਨ ਔਰ 10 ਜੁਲਾਈ ਨੂੰ ਜਿੱਥੇ ਕੋਡ ਡਰਾਮਾ ਹੈ ਜਿੱਥੇ ਹੌਂਟਿਡ ਹੋਰਰ ਮੂਵੀ ਹੈ ਉੱਥੇ ਇੱਕ ਕੋਮੇਡੀ ਫਿਲਮ ਵੀ ਰਿਲੀਜ਼ ਹੋ ਰਹੀ ਹੈ ਧਮਾਲ 4 ਸੋ ਇੱਕ ਬਹੁਤ ਵੱਡੀ ਸਟਾਰਕਾਸਟ ਦੇ ਨਾਲ ਅਜੇ ਦੇਵਗਨ ਐਂਡ ਕੰਪਨੀ ਆ ਰਹੇ ਨੇ ਧਮਾਲ 4 ਲੈ ਕੇ ਸਿਨੇਮੈਟਿਕ ਰਿਲੀਜ਼ ਹੈ ਅਤੇ ਇਸੇ ਦਿਨ ਬੱਚਿਆਂ ਨੂੰ ਜੇ ਲੈ ਕੇ ਜਾਣਾ ਤਾਂ ਮੋਆਨਾ ਫਿਲਮ ਜਿਹੜੀ ਉਹ ਸਕੂਲਾਂ ਦੇ ਵਿੱਚ ਕਿਉਂਕਿ ਛੁੱਟੀਆਂ ਚੱਲ ਰਹੀਆਂ ਨੇ ਇੰਡੀਆ ਦੇ ਵਿੱਚ ਛੁੱਟੀਆਂ ਮੁੱਕ ਗਈਆਂ ਪਰ ਫਿਰ ਵੀ ਪਤਾ ਨਹੀਂ ਮੈਨੂੰ ਇੱਥੇ ਆਸਟ੍ਰੇਲੀਆ 'ਚ ਕਿਤੇ ਲੱਗੀ ਹੈ ਕਿ ਨਹੀਂ ਲੱਗੀ ਇੱਕ ਮਹਾਪ੍ਰਭੂ ਜਗਨਨਾਥ ਫਿਲਮ ਵੀ ਰਿਲੀਜ਼ ਹੋਈ ਹੋਈ ਹੈ ਉਹ ਤੋਂ ਅਗਲੇ ਹਫ਼ਤੇ ਦੇ ਵਿੱਚ ਜਿਹੜਾ 17 ਜੁਲਾਈ ਵਾਲਾ ਹਫ਼ਤਾ ਹੈਗਾ ਉਹਦੇ 'ਚ ਛੋਟੀਆਂ ਛੋਟੀਆਂ ਫਿਲਮਾਂ ਤਾਂ ਕਈ ਹੈਗੀਆਂ ਨੇ ਆਈ ਡੋਂਟ ਨੋ ਜਾਂ ਤਾਂ ਧਮਾਲ ਤੋਂ ਡਰ ਗਏ ਨੇ ਜਾਂ ਕੀ ਚੱਕਰ ਹੈਗਾ ਇੱਕ ਤਾਂ ਇੰਡੀਆ ਆਪਣਾ ਰਹੂੰ ਮੈਂ ਤੇਰੇ ਰੂਬਰੂ ਇੱਕ ਉੱਤਰ ਦਾ ਪੁੱਤਰ ਇੱਕ ਇੰਡੀਆ ਸਟੋਰੀ ਸੋ ਇਹ ਸਾਰੀਆਂ ਫਿਲਮਾਂ ਹੈਗੀਆਂ ਨੇ ਅਤੇ ਤੇਰਾ ਯਾਰ ਹੂੰ ਮੈਂ ਇਹ ਵੀ ਫਿਲਮ ਛੋਟੀਆਂ ਛੋਟੀਆਂ ਫਿਲਮਾਂ ਨੇ ਔਰ ਇਹਨਾਂ ਦੀ ਮੈਨੂੰ ਸਟਾਰ ਕਾਸਟ ਵੀ ਨਹੀਂ ਪਤਾ ਹੈਗੀ ਕਿਹੋ ਜਿਹੀ ਹੈਗੀ ਹੈ ਦੁਲਹਨੀਆਂ ਲੈ ਆਏਗੀ ਯੇ ਵੋ ਫਲਾਣਾ ਧਿਮਕਾ ਬੱਚਿਆਂ ਦੀਆਂ ਛੁੱਟੀਆਂ NSW ਵਿਕਟੋਰੀਆ ਕੁਇਨਜ਼ਲੈਂਡ ਸਾਰੀਆਂ ਸਟੇਟ 'ਚ ਮੁੱਕ ਜਾਣਗੀਆਂ ਉਹ ਤੋਂ ਬਾਅਦ ਫਿਰ 30 ਜੁਲਾਈ ਨੂੰ ਰਿਲੀਜ਼ ਹੋਣੀ ਹੈ ਸਪਾਈਡਰਮੈਨ ਬ੍ਰੈਂਡ ਨਿਊ ਡੇ ਔਰ ਵਧੀਆ ਫਿਲਮ ਕਾਫੀ ਉਮੀਦ ਹੈਗੀ ਇਹਦੇ ਤੋਂ ਸਪਾਈਡਰ ਵੂਮੈਨ ਵੀ ਆ ਰਹੀ ਹੈ ਵੈਸੇ ਅਤੇ ਅਗਸਤ ਮਹੀਨੇ ਦੇ ਵਿੱਚ ਸੁਪਰ ਟਰੂਪਰ ਵੀ ਆ ਰਹੀ ਹੈ ਉਹ ਵੀ ਬੱਚਿਆਂ ਦੀ ਹੈਗੀ ਉਹ ਵੀ ਅਗਸਤ ਮਹੀਨੇ 'ਚ ਹੀ ਹੈ ਅਤੇ ਅਗਸਤ ਮਹੀਨੇ ਦੇ ਵਿੱਚ ਵੈਸੇ ਇੰਡੀਪੈਂਡੈਂਸ ਡੇ ਦੇ ਆਸ ਪਾਸ ਵੱਡੀਆਂ ਫਿਲਮਾਂ ਰਿਲੀਜ਼ ਹੁੰਦੀਆਂ ਨੇ ਜਿਵੇਂ ਦਿਵਾਲੀ 'ਤੇ ਹੁੰਦੀਆਂ ਨੇ ਸਨੀ ਦਿਓਲ ਨੇ ਕਬਜ਼ਾ ਕੀਤਾ ਹੁੰਦਾ ਅਤੇ ਐਤਕੀ ਵੀ 3 ਫਿਲਮਾਂ ਰਿਲੀਜ਼ ਹੋ ਰਹੀਆਂ ਨੇ 13, 14 ਅਤੇ 15 ਅਗਸਤ ਨੂੰ ਇਨਫੈਕਟ 4 ਫਿਲਮਾਂ ਤੁਸੀਂ ਕਹਿ ਲਓ ਵੱਡੀਆਂ ਤਾਂ ਨਹੀਂ ਕਹਿ ਸਕਦੇ ਪਰ ਇੱਕ ਤਾਂ ਬਟਵਾਰਾ ਹੈਗੀ ਹੈ ਬਟਵਾਰਾ 1947 ਇਹ 13 ਅਗਸਤ ਨੂੰ ਰਿਲੀਜ਼ ਹੋਣੀ ਹੈ ਸਨੀ ਦਿਓਲ ਦੀ ਫਿਲਮ ਐਜ ਯੂਜੁਅਲ ਭੇੜੀਆ ਪਾਰਟ 2 ਰਿਲੀਜ਼ ਹੋ ਰਹੀ ਹੈਗੀ ਹੈ ਭੇੜੀਆ ਜਿਹੜੀ ਵਰੁਣ ਧਵਨ ਵਾਲੀ ਤੁਸੀਂ ਪਹਿਲਾਂ ਦੇਖੀ ਸੀਗੀ ਹੋਰਰ ਕੋਮੇਡੀ ਫਿਲਮਾਂ ਕੱਢਣ ਵਾਲੇ ਜਿਹੜੇ ਵਿਜਨ ਬ੍ਰਦਰਸ ਹੈਗੇ ਨੇ ਮੈਡੋਕ ਫਿਲਮ ਜਿਹੜੇ ਲੈ ਕੇ ਆਉਂਦੇ ਨੇ ਉਹ ਹੁਣ ਆ ਰਹੇ ਨੇ ਭੇੜੀਆ 2 ਕਿਹਾ ਜਾ ਰਿਹਾ ਕਿ ਭੇੜੀਆ 2 ਦੇ ਵਿੱਚ ਵਰੁਣ ਧਵਨ ਵੀ ਹੈਗੇ ਨੇ ਅਤੇ ਆਪਣਾ ਆਯੁਸ਼ਮਾਨ ਖੁਰਾਨਾ ਵੀ ਹੈਗੇ ਨੇ ਅਤੇ ਇਹਦੇ 'ਚ ਸਤਰੀ ਵੀ ਦਿਖੇਗੀ ਤੁਹਾਨੂੰ ਯਾਨੀ ਕਿ ਸ਼ਰਧਾ ਕਪੂਰ ਵੀ ਇਹਦੇ ਵਿੱਚ ਹੈਗੀ ਹੈ ਅਤੇ ਇੱਕ ਫਿਲਮ ਜਿਹੜੀ 15 ਅਗਸਤ ਨੂੰ ਹੋਰ ਚੌਥੀ ਵੱਡੀ ਰਿਲੀਜ਼ ਹੋ ਰਹੀ ਹੈ ਚਿਤਰਾਂਗਤਾ ਸਿੰਘ ਅਤੇ ਭਾਈ ਜਾਨ ਸਲਮਾਨ ਖਾਨ ਦੀ ਫਿਲਮ ਮਾਤਰਭੂਮੀ ਸੋ ਇਹ 3 ਫਿਲਮਾਂ ਸੌਰੀ ਆਰਿਆ ਭੱਟ ਭੇੜੀਆ ਅਤੇ ਮਾਤਰਭੂਮੀ ਓ ਹੋ ਹੋ ਇਹਨਾਂ 3 ਤੋਂ ਇਲਾਵਾ ਜਿਹੜੀ ਮੈਂ ਦੇਖਣੀ ਉਹ 4th ਫਿਲਮ ਹੈ ਉਹ ਹੈਗੀ ਹੈ ਆਵਾਰਾਪਨ ਪਾਰਟ 2 ਇਮਰਾਨ ਹਾਸ਼ਮੀ ਸਾਹਿਬ ਅਤੇ ਇਸ ਵਾਰ ਦਿਸ਼ਾ ਪਾਟਨੀ ਨੂੰ ਲੈ ਕੇ ਆ ਰਹੇ ਨੇ ਆਵਾਰਾਪਨ 2 ਜੇ ਨਾ ਦੇਖੀ ਤਾਂ ਕੀ ਨੋਸਟੈਲਜੀਆ ਨੂੰ ਰੀਲਿਵ ਕੀਤਾ ਤਾਂ ਕੀ ਕੀਤਾ ਸੋ ਇਹ ਫਿਲਮ ਉਸ ਦਿਨ ਰਿਲੀਜ਼ ਹੋਣੀ ਹੈਗੀ ਅਤੇ ਟੌਕਸਿਕ ਜਿਹਦਾ ਟ੍ਰੇਲਰ ਆਪਾਂ ਚਲਾਇਆ ਸੀ ਉਹ ਅਗਸਤ ਮਹੀਨੇ ਦੀ 26 ਤਰੀਕ ਨੂੰ ਹੈ ਅਤੇ ਉਹ ਤੋਂ 2 ਦਿਨ ਬਾਅਦ ਈਠਾ
ਸ਼ਰਧਾ ਕਪੂਰ ਦੀ ਇੱਕ ਹੋਰ ਫਿਲਮ ਜਿਹੜੀ ਹੈ ਰਿਲੀਜ਼ ਹੋ ਰਹੀ ਹੈ। ਸੋ ਦਿਸ ਇਜ਼ ਦੀ ਕੈਲੰਡਰ ਫੋਰ ਜੁਲਾਈ ਐਂਡ ਅਗਸਤ। ਬਾਕੀ ਅਗਲਾ ਕੈਲੰਡਰ ਅਗਲੇ ਹਫ਼ਤੇ ਅਗਲੇ ਫੋਰਟਨਾਈਟ ਦੇ ਵਿੱਚ ਤੁਹਾਨੂੰ ਦੱਸ ਦੇਵਾਂਗੇ। ਅਤੇ ਫਿਲਹਾਲ ਨਵੇਂ ਨਵੇਂ ਗਾਣੇ ਚੱਲ ਰਹੇ ਨੇ ਔਰ ਟਾਈਮ ਵੀ ਥੋੜ੍ਹਾ ਹੈਗਾ, ਉਹ ਤੋਂ ਬਾਅਦ ਬੋਇਜ਼ ਮੀਟਅਪ ਸ਼ੋਅ ਜਿਹੜੇ ਲਾਈਵ ਸੁਣ ਰਹੇ ਹੈਗੇ ਨੇ ਉਹਨਾਂ ਦੇ ਲਈ ਲੈ ਕੇ ਆਵਾਂਗੇ। ਅਤੇ ਇੱਕ ਵਿੱਚ ਇੱਕ ਜਾਣਕਾਰੀ ਵੀ ਹੈਗੀ ਹੈ, ਉਹ ਇੱਕ ਨਿਊਜ਼ ਵੀ ਜਿਹੜੀ ਤੁਹਾਡੇ ਤੱਕ ਸ਼ੇਅਰ ਕਰਨੀ ਹੈ, ਉਹ ਵੀ ਤੁਸੀਂ ਅਗਲੇ ਸੈਗਮੈਂਟ ਦੇ ਵਿੱਚ ਸਾਡੇ ਨਾਲ ਸੁਣਿਆ ਜ਼ਰੂਰ। ਸ਼ਿਵਜੋਤ ਦਾ ਨਵਾਂ ਗਾਣਾ ਵੀ ਸੁਣ ਲਓ ਤੁਸੀਂ।

ਆਮਿਰ ਖਾਨ ਸਾਹਿਬ ਦਾ ਵਿਆਹ ਹੋਣ ਜਾ ਰਿਹਾ ਹੈ, ਬੜੀ ਚਰਚਾ ਹੈਗੀ ਹੈ ਇਹਦੀ, ਹੈ ਜੀ। ਤੀਜੀ ਵਾਰ ਲਾੜਾ ਬਣਨ ਜਾ ਰਹੇ ਨੇ ਮਿਸਟਰ ਪਰਫੈਕਸ਼ਨਿਸਟ ਆਮਿਰ ਖਾਨ ਸਾਹਿਬ, ਅਤੇ ਖੁਦ ਹੀ ਉਹਨਾਂ ਨੇ ਮੋੜ ਲਗਾਈ ਹੈ। 5 ਜੁਲਾਈ ਨੂੰ, ਯਾਨੀ ਹੁਣ ਤੋਂ ਇਸ ਵੀਕਐਂਡ ਦੇ ਉੱਤੇ ਵਿਆਹ ਹੋ ਜਾਣਾ ਹੈ ਆਮਿਰ ਖਾਨ ਦਾ। ਬੜੀ ਛੇਤੀ ਖਾਨ ਸਾਹਿਬ ਹੈ, ਅਤੇ ਇਹ ਕਹਿੰਦੇ ਨੇ, ਕਹਿੰਦੇ ਕਿ ਇਹਨਾਂ ਦੀ ਅਗੇਨ ਪ੍ਰੇਮਿਕਾ ਸੀਗੀ ਗੌਰੀ ਸਪਰੈਟ, ਸਪਰੈਟ ਫੈਮਿਲੀ ਫਰੈਂਡ ਸੀਗੀ, ਸੋ ਉਹਨਾਂ ਨਾਲ ਇਹ ਵਿਆਹ ਕਰਨ ਜਾ ਰਹੇ ਹੈਗੇ ਨੇ। ਅਤੇ ਬੜਾ ਲਿਮਿਟਿਡ ਜਿਹਾ ਵਿਆਹ ਹੈਗਾ, 100-150 ਖਾਸ ਖਾਸ ਲੋਕਾਂ ਦੇ ਵਿੱਚ। ਖਾਸ ਗੱਲ ਇਹ ਹੈਗੀ ਹੈ ਕਿ ਆਮਿਰ ਖਾਨ ਦੀਆਂ ਐਕਸ ਵਾਈਫਸ ਵੀ ਹੋਣਗੀਆਂ, ਰੀਨਾ ਦੱਤਾ ਅਤੇ ਕਿਰਨ ਰਾਓ, ਦੋਨੋਂ ਇਸ ਖੁਸ਼ੀ ਦੇ ਸਮਾਗਮ ਦੇ ਵਿੱਚ ਖੁਸ਼ੀ ਖੁਸ਼ੀ ਹਿੱਸਾ ਬਣਨਗੀਆਂ। ਆਮਿਰ ਖਾਨ ਦੇ ਬੱਚੇ ਵੀ ਲੰਬੂ ਲੰਬੂ, ਜ਼ੁਨੈਦ ਖਾਨ, ਹੀਰਾ ਖਾਨ ਅਤੇ ਆਜ਼ਾਦ ਖਾਨ ਵੀ ਆਪਣੇ ਫਾਦਰ ਦੀ ਨਵੀਂ ਸ਼ੁਰੂਆਤ ਦੇ ਵਿੱਚ ਹੋਣਗੇ। ਅਤੇ ਰੰਗ ਦੇ ਬਸੰਤੀ, ਨਹੀਂ ਰੰਗ ਦੇ ਬਸੰਤੀ ਨਹੀਂ, ਕਿਹੜੀ ਸੀਗੀ ਆਪਣਾ ਜਿਹੜੀ ਇੱਥੇ ਮੈਲਬਨ ਦੇ ਵਿੱਚ ਦਿਖਾਉਣੀ ਹੈਗੀ ਹੈ ਫਿਲਮ, ਲਗਾਨ, ਲਗਾਨ ਫਿਲਮ ਦੀ ਐਨੀਵਰਸਰੀ ਦੇ ਉੱਤੇ ਫਿਲਮ ਦਿਖਾਈ ਜਾਣੀ ਹੈ। ਇਨਫੈਕਟ ਦਿੱਲੀ ਬੈਲੀ ਦੇ ਵੀ 15 ਸਾਲ ਪੂਰੇ ਹੋ ਗਏ ਨੇ। ਸੋ ਸੋਸ਼ਲ ਮੀਡੀਆ 'ਤੇ ਆਮਿਰ ਖਾਨ ਪ੍ਰੋਡਕਸ਼ਨ ਹਾਊਸ ਨੇ ਦਿੱਲੀ ਬੈਲੀ ਨੂੰ ਵੀ ਸ਼ੇਅਰ ਕੀਤਾ ਹੈਗਾ, ਕਿਉਂਕਿ ਇਹਨਾਂ ਦੀ ਜਿਹੜੀ ਨਵਾਂ ਪਾਰਟ ਸੀਗਾ ਦਿੱਲੀ ਬੈਲੀ ਦਾ, ਉਹ ਇੰਨਾ ਚੱਲ ਨਹੀਂ ਸਕਿਆ, ਇਸ ਕਰਕੇ ਹੁਣ ਫਿਰ ਤੋਂ ਪੁਰਾਣੇ ਦੇ ਉੱਤੇ ਹੀ ਭਰੋਸਾ ਜਤਾਇਆ ਜਾ ਰਿਹਾ ਹੈਗਾ। ਫਿਲਮ ਦੇ ਟ੍ਰੇਡ ਦੀ ਵੀ ਗੱਲ ਕਰ ਲੈਂਦੇ ਹਾਂ ਅਗਲੇ ਸੈਗਮੈਂਟ ਦੇ ਵਿੱਚ, 1-2 ਗਾਣੇ ਬਚੇ ਹੈਗੇ ਨੇ, ਅਤੇ ਆਖਰ ਦੇ ਵਿੱਚ ਜਾਣ ਤੋਂ ਪਹਿਲਾਂ ਪਰਦਾ ਪੇ ਪਰਦਾ 'ਚ ਇਹ ਗਾਣੇ ਵੀ ਸ਼ੇਅਰ ਕਰ ਚੱਲਦੇ ਹੈਗੇ। ਇਹ ਗਾਣਾ ਕਿਹਦਾ? ਜਾਰਡਨ ਸੰਧੂ ਅਤੇ ਪਰੀ ਪੰਧੇਰ ਦਾ।

ਪੱਤਲੋ ਦਾ ਨਾਂ ਤਾਂ ਨਹੀਂ ਦੱਸਦੇ ਹੈਗੇ, ਜੇ ਇੱਦਾਂ ਪੱਤਲੋ ਨੇ ਗੱਲ ਕਰਨੀ ਹੈਗੀ ਹੈ ਫਿਰ ਨਹੀਂ ਦੱਸਣਾ ਕਦੇ ਵੀ, ਨਾ ਨਾਲੇ ਬੇਲੀਆਂ ਨੂੰ ਕਾਹਦੇ ਲਈ ਦੱਸਣਾ, ਨਾਲੇ ਇਹ ਨਹੀਂ ਪਤਾ ਲੱਗਿਆ ਬੈਲੀਆਂ ਨੂੰ ਕਿਹਾ ਕਿ ਬੇਲੀਆਂ ਨੂੰ ਕਿਹਾ, ਫਰਕ ਹੁੰਦਾ ਪਰੀ ਪੰਧੇੜ ਜੀ। ਆਪਣਾ ਬਿਜ਼ਨਸ ਦੀ ਗੱਲ ਕਰਨੀ ਸੀ, ਬਿਜ਼ਨਸ ਕਿਹੜੀ ਫਿਲਮ ਨੇ ਕਿੰਨੇ ਕਮਾਏ ਹੈਗੇ ਨੇ, ਬੋਕਸ ਆਫਿਸ ਕਲੈਕਸ਼ਨ ਦੀ ਗੱਲ ਕਰਦੇ ਹਾਂ ਜੀ ਆਪਾਂ, ਔਰ ਮੈਂ ਸਿਰਫ ਇੱਥੇ ਆਸਟ੍ਰੇਲੀਆ ਦੀ ਗੱਲ ਕਰੂੰਗਾ। ਆਈ ਡੋਂਟ ਨੋ ਇੰਡੀਆ ਦੇ ਵਿੱਚ ਕਿੰਨੀ ਕਮਾਈ, ਕਿਹੜੀ ਫਿਲਮ ਨੇ ਕਿੰਨੀ ਕੀਤੀ ਹੈਗੀ ਹੈ, ਕਿਉਂਕਿ ਬਹੁਤੀਆਂ ਫਿਲਮਾਂ ਤਾਂ ਇੱਥੇ ਲੱਗਦੀਆਂ ਵੀ ਨਹੀਂ ਹੈਗੀਆਂ। ਇਸ ਸਾਲ ਦੀਆਂ ਜਿਹੜੀਆਂ ਸਭ ਤੋਂ ਵੱਧ ਕਮਾਈਆਂ ਕਰ ਗਈਆਂ ਨੇ ਫਿਲਮਾਂ, ਉਹਦੇ 'ਚ ਤਾਂ ਨੋ ਡਾਊਟ ਦੁਰੰਧਰ ਹੀ ਹੈ, ਦੀ ਰਿਵੈਂਜ ਫਿਲਮ ਜਿਹੜੀ ਹੁਣ ਤੱਕ ਆਸਟ੍ਰੇਲੀਆ 'ਚ $83 ਲੱਖ ਤੋਂ ਜ਼ਿਆਦਾ ਕਮਾ ਚੁੱਕੇ, ਹੁਣ ਤਾਂ ਇਸ ਤੋਂ ਵੱਧ ਕਮਾਉਣਾ ਵੀ ਨਹੀਂ ਆਸਟ੍ਰੇਲੀਆ 'ਚ, ਹੋ ਗਈ ਇਹਦੀ ਕਮਾਈ ਜਿਹੜੀ ਨਹੀਂ ਸੀ। ਸਾਲ ਦੀ ਸ਼ੁਰੂਆਤ ਦੇ ਵਿੱਚ ਹੀ ਬਾਰਡਰ 2 ਨੇ 18 ਲੱਖ ਕਮਾਈ ਦੇ ਨਾਲ ਗੇਟ ਖੋਲ੍ਹਤੇ ਸੀਗੇ, ਫਲੱਡ ਗੇਟ, ਮਤਲਬ ਸਭ ਤੋਂ ਵੱਧ ਕਮਾਈ ਕੀਤੀ ਸੀਗੀ। ਅਤੇ ਉਸ ਤੋਂ ਬਾਅਦ ਬਾਰਡਰ 2 ਤੋਂ ਬਾਅਦ ਸਭ ਤੋਂ ਵੱਧ ਕਮਾਈ ਵਾਲੀ ਫਿਲਮ ਇਹ ਬਣੀ ਦੁਰੰਧਰ, $83 ਲੱਖ ਇਹਨੇ ਆਸਟ੍ਰੇਲੀਆ ਦੇ ਵਿੱਚ ਕਮਾਏ। ਅਤੇ ਉਸ ਤੋਂ ਬਾਅਦ ਜੇ ਕਿਸੇ ਫਿਲਮ ਨੇ ਸਭ ਤੋਂ ਵੱਧ ਕਮਾਏ ਨੇ ਤਾਂ ਉਹ ਭੂਤ ਬੰਗਲਾ ਰਹੀ ਹੈ, ਲਗਭਗ $9 ਲੱਖ ਇਸ ਫਿਲਮ ਨੇ ਵੀ ਕਮਾਏ ਹੈਗੇ ਨੇ। ਬਾਕੀ ਫਿਲਮਾਂ ਜਿਹੜੀਆਂ ਨੇ ਉਹ ਨੇੜੇ ਤੇੜੇ ਵੀ ਨਹੀਂ ਰਹੀਆਂ ਹੈਗੀਆਂ, 4-5 ਲੱਖ ਇੰਨੇ ਕੁ ਦੇ ਆਸ ਪਾਸ ਜਾਂ ਇਹ ਤੋਂ ਵੀ ਥੱਲੇ ਰਹਿ ਜਾਂਦੇ ਹੈਗੇ ਨੇ। ਹੁਣ ਰੀਸੈਂਟਲੀ ਕੋਕਟੇਲ 2 ਜਿਹੜੀ ਆਈ ਹੈ ਸ਼ਾਹਿਦ ਕਪੂਰ ਹੋਣਾ ਵਾਲੀ, ਉਹਨੇ $4.25 ਲੱਖ, ਵੈਲਕਮ ਟੂ ਜੰਗਲ ਨੇ $2.47 ਲੱਖ, ਹਾਲਾਂਕਿ ਵੈਲਕਮ ਟੂ ਜੰਗਲ ਹਾਲੇ ਵੀ ਲੱਗੀ ਹੋਈ ਹੈ, ਪਰ ਮੈਂ ਵਾਪਸ ਆਊਂਗਾ $2.5 ਲੱਖ ਹੀ ਕਮਾ ਸਕੀ ਹੈ, ਵਿਚ ਆਈ ਫੈਲਡ ਕਿ ਥੋੜ੍ਹੀ ਹੋਰ ਜ਼ਿਆਦਾ ਕਮਾਈ ਹੋ ਸਕਦੀ ਸੀ ਜਿੱਦਾਂ ਉਹਦੇ ਰਿਵਿਊ ਆਏ ਨੇ ਔਰ ਜਿੱਦਾਂ ਫੀਡਬੈਕ ਆ ਰਹੀ ਹੈਗੀ ਹੈ। ਪਰਸਨਲੀ ਆਈ ਹੈਵਨਟ ਸੀਨ ਇਟ, ਪਰ ਮੈਨੂੰ ਲੱਗਦਾ ਕਿ ਉਹਦੇ ਥੋੜ੍ਹੇ ਵਧੀਆ ਹੋਣੇ ਚਾਹੀਦੇ ਸੀਗੇ। ਅਤੇ ਪੇਦੀ ਫਿਲਮ ਨੇ ਇੱਥੇ 4.25 ਲੱਖ ਕਮਾ ਲਏ, ਸੋ ਸਾਊਥ ਦਾ ਕੋਈ ਸਟਾਰ ਹੁੰਦਾ ਉਹਦਾ ਵਧੀਆ ਕਮਾਈ ਹੋਣ ਲੱਗ ਪਈ ਹੈ ਹੁਣ, ਉਹਦੀ ਵਜ੍ਹਾ ਇਹ ਹੈਗੀ ਹੈ ਕਿ ਇੱਕ ਚੰਗੀ ਸਾਊਥ ਦੀ ਜਿਹੜੀ ਪਾਪੂਲੇਸ਼ਨ ਹੈਗੀ ਹੈ, ਤਮਿਲ, ਤੇਲਗੂ, ਕੰਨੜ, ਮਲਿਆਲਮ ਲੋਕ ਇੱਥੇ ਰਹਿਣ ਲੱਗ ਪਏ ਨੇ, ਸੋ ਸਾਊਥ ਦੇ ਕਿਸੇ ਵੀ ਸਟਾਰ ਦੀ ਕੋਈ ਵੱਡੀ ਫਿਲਮ ਹੁੰਦੀ ਹੈ ਤਾਂ ਉਹਨੂੰ ਉਹ ਪਿਆਰ ਤਾਂ ਜ਼ਰੂਰ ਦਿੰਦੇ ਨੇ। ਰਾਜਾ ਸ਼ਿਵਾ ਜੀ ਨੂੰ ਨਹੀਂ ਦਿੱਤਾ ਤਾਂ ਕੀ ਹੋ ਗਿਆ, ਕੁਛ ਐਕਸੈਪਸ਼ਨਸ ਵੀ ਹੁੰਦੀਆਂ ਨੇ ਇੱਥੇ। ਅਤੇ ਇਹ ਜਿਹੜਾ ਇੱਥੇ ਕਹਾਣੀ ਆਸਟ੍ਰੇਲੀਆ ਦੇ ਵਿੱਚ ਕਮਾਈਆਂ ਦੀ ਹੈਗੀ ਹੈ। ਲਓ ਜੀ ਆਖਰੀ ਗਾਣੇ ਦੇ ਨਾਲ ਛੱਡ ਕੇ ਜਾਂਦੇ ਹਾਂ ਤੁਹਾਨੂੰ, ਤਰਸੇਮ ਜੱਸੜ ਦੀ ਫਿਲਮ ਆ ਰਹੀ ਹੈ ਦਸਤਾਰ, ਉਹਦੇ 'ਚ ਕਮਾਲ ਖਾਨ ਸਾਹਿਬ ਦਾ ਗਾਣਾ ਵੇ ਸੋਹਣਿਆ। ਅਤੇ ਫਿਲਮ ਦੀ ਪੋਸਟਰ ਰਿਲੀਜ਼ ਸੀ ਜਾਂ ਟੀਜ਼ਰ ਰਿਲੀਜ਼ ਸੀ, ਉਹਦੇ 'ਤੇ ਬੜੀ ਓਵਰ ਐਕਟਿੰਗ ਕੀਤੀ ਹੈ ਗੀਤ ਗਰਾਇਆ ਨੇ, ਮਤਲਬ ਨੈਚ ਅਸਲੀਅਤ ਦੇ ਵਿੱਚ ਜੇ ਇੰਨੀ ਓਵਰ ਐਕਟਿੰਗ ਕਰ ਰਹੀ ਹੈ ਤਾਂ ਫਿਲਮ 'ਚ ਲੱਲੜ ਨਾ ਲਾ ਦੇਵੇ, ਐਵੇਂ ਮੈਨੂੰ ਉਮੀਦ ਵੀ ਪੂਰੀ ਹੈਗੀ ਹੈ ਵੈਸੇ ਇਹਦੇ ਤੋਂ। ਜਿਹੜੇ ਸੋਸ਼ਲ ਮੀਡੀਆ ਵਾਲੇ ਲੋਕ ਹੁੰਦੇ ਉਹ ਸਿਰਫ ਸੋਸ਼ਲ ਮੀਡੀਆ ਦੇ ਹੀ

0: ਇਹੋ ਕੰਮ ਨਾ ਸ਼ੁਰੂ ਕਰ ਲਓ ਤੁਸੀਂ ਕਿਤੇ।
1: ਤੋੜ ਨੀ ਬਿੱਲੋ ਟੁੱਟਦੇ ਤਾਰਿਆਂ ਤੋਂ ਜਿਹਨੂੰ ਮੰਗਦੀ ਫਿਰਦੀ ਹੈ ਰੇਡੀਓ। ਹਾਂਜੀ 1674 AM ਤੇ ਤੁਹਾਡਾ ਨਿੱਘਾ ਨਿੱਘਾ ਸਵਾਗਤ। ਮੈਂ ਹਾਂ ਆਰਜੇ ਕ੍ਰਿਸ਼ਨਾ, ਮੇਰੇ ਨਾਲ ਆਰਜੇ ਬਲਕੀਰਤ।
2: ਓਏ ਆਰਜੇ ਵੀ ਲੋੜਾਂ ਜਿਹਨੂੰ
1: ਕਰਦਾ ਯੈਸ। ਐਂਡ ਮੇਰੀ ਅੱਜ ਫੇਰ ਤੋਂ ਆਈ ਵਾਸ ਆਲਮੋਸਟ देयर, ਮੇਰਾ ਅੱਜ ਆਲਮੋਸਟ ਖਤਮ ਹੋ ਗਿਆ ਸੀ। ਇਹ ਬੰਦੇ ਦਾ ਧਿਆਨ ਇਧਰ ਉਧਰ ਸੀ, ਮੈਂ ਤਾਂ ਹੀ ਨਾ ਮੈਂ ਕਿਹਾ ਮੈਂ ਇੰਟਰੋਡਕਸ਼ਨ ਕੰਪਲੀਟ ਕਰਾਂ, ਪਰ ਫੇਰ ਨਹੀਂ ਹੋ ਸਕੀ। ਤੁਹਾਡਾ ਬਹੁਤ ਬਹੁਤ ਨਿੱਘਾ ਨਿੱਘਾ ਸਵਾਗਤ ਹੈ ਬੋਇਜ਼ ਮੀਟ ਅਪ ਦੇ ਨਵੇਂ ਐਪੀਸੋਡ ਚ। ਕਿਵੇਂ ਹੋ ਬਲਕੀਰਤ ਜੀ? ਠੀਕ
2: ਹੋ? ਕੈਂਟ ਪਰ ਨਾ ਜੋ ਵੀ ਹੁੰਦਾ ਨਾ,
1: ਹਾਂ
2: ਇਹ ਬ੍ਰਿੰਕ ਆਫ ਆਈ ਦਾ ਹੀ ਹੁੰਦਾ ਵਾ। ਤੁਹਾਨੂੰ ਵੀ ਲੱਗਦਾ ਵਾ ਵੀ ਪਹਿਲਾਂ ਸਾਰਾ ਏਦਾਂ ਨੀ ਹੁੰਦਾ, ਤੁਸੀਂ ਬਸ ਰੈਡੀ ਰਹਿਣਾ, ਕਦੀ ਕੁਛ ਵੀ ਹੋ ਸਕਦਾ।
1: ਰੈਡੀ ਰਹਿਣਾ ਤੇ ਅੱਜ ਗੱਲਬਾਤ ਆਪਾਂ ਇਹ ਕਰਨਾ, ਰੈਡੀ ਤਾਂ ਰਹਿਣਾ ਹੀ ਆ, ਪਰ ਆਪਾਂ ਗੱਲਬਾਤ ਕਰਨੀ
2: ਥੋੜੀ ਵਾਈਬ ਦਾ ਹੋਇਆ ਹੈਡਫੋਨ ਦੀ
1: ਕਰਨੀ ਵੀ। ਓਕੇ ਕਰੋ ਲੋ ਜੀ, ਲੋ ਠੀਕ ਹੈ ਜੀ, ਓਕੇ।
2: ਨਹੀਂ ਨਹੀਂ ਹੈਡਫੋਨ ਥੱਲੇ ਆ ਜਾਣ।
1: ਓਹੋ ਸੈਟਿੰਗ ਦੀ ਸਾਰਿਆਂ ਨੂੰ ਦੱਸ ਦਿੰਦਾ ਆਦਮੀ ਕਿ ਇਹ ਨਾ ਹਜੇ
2: ਆਪਰੇਸ਼ਨ ਠੀਕ ਜਾ ਰਿਹਾ। ਏਦਾਂ ਦੀ ਗੱਲ ਨਹੀਂ, ਥੱਲੇ ਕਿਤੇ ਇਹਦਾ ਮਤਲਬ ਇਹ ਨਹੀਂ ਹੈ ਕਿ ਆਪਰੇਸ਼ਨ ਚ ਨਹੀਂ ਠੀਕ ਯਾਰ, ਇੱਦਾਂ ਨਾ ਕਰਿਆ ਕਰੋ।
1: ਆਪਰੇਸ਼ਨ ਠੀਕ ਹੈ,
2: ਵਾਹਿਗੁਰੂ ਆਪਰੇਸ਼ਨ ਦਾ ਨਾਂ ਨਾ ਲਓ,
1: ਆਪਰੇਸ਼ਨ ਦਾ ਨਾਂ ਲਓ ਬਾਈ।
2: ਇਹ ਹੋਰ ਆਪਰੇਸ਼ਨ,
1: ਯੈਸ ਯੈਸ ਯੈਸ,
2: ਆਪਰੇਸ਼ਨ ਵੀ ਕਿੰਨੇ ਤਰ੍ਹਾਂ ਦੇ ਹੁੰਦੇ ਆ।
1: ਆਪਰੇਸ਼ਨ ਬਹੁਤ ਤਰ੍ਹਾਂ ਦੇ ਹੁੰਦੇ ਬਈ, ਇੱਥੇ ਆ ਕੇ ਜ਼ਿਆਦਾ ਪਤਾ ਲੱਗਾ ਕਿ ਆਹ ਹੁੰਦਾ ਆਪਰੇਸ਼ਨ ਮੈਨੇਜਰ ਕਹਿੰਦੇ ਆ, ਆਪਰੇਸ਼ਨ ਮੈਨੇਜਰ ਫਿਰ ਆ ਵੀ ਹੈ ਨਾ।
2: ਤੁਹਾਨੂੰ ਕਦੀ ਓਦਾਂ ਲੱਗਾ ਹੈ ਕਿ ਤੁਸੀਂ ਆਪਰੇਸ਼ਨ ਕਰੋਗੇ ਕਦੀ?
1: ਨਹੀਂ ਯਾਰ, ਔਖਾ ਹੀ ਲੱਗਦਾ ਹੈ
2: ਹਨਾ। ਵੇਖ ਲਓ ਹੁਣ ਨਹੀਂ, ਫੋਨ
1: ਹਲਾ ਸੀ, ਹਲਾ ਸੀਗੇ ਕਿ ਸਾਡਾ ਨਾ ਕਰਦੇ ਕੋਈ ਆਪਰੇਸ਼ਨ। ਪਰ ਚਲੋ ਉਹੀ ਗੱਲ ਹੈ, ਬਲਿੰਕ ਆਫ ਐਨ ਆਈ, ਵਾਟ ਵਿਲ ਹੈਪਨ, ਯੂ ਡੋਨਟ ਨੋ ਬ੍ਰਦਰ, ਯੂ ਡੋਨਟ ਨੋ ਬ੍ਰੋ, ਯੂ ਡੋਨਟ ਨੋ, ਯੂ ਡੋਨਟ ਨੋ। ਤੇ ਅੱਜ ਦਾ ਮੁੱਦਾ ਕੀ ਹੈ ਬਲਕੀਰਤ ਜੀ, ਅੱਜ ਕੀ ਗੱਲਬਾਤ ਕਰਨਾ ਹੈ?
2: ਮੁੱਦੇ ਵੇਖੋ, ਦਿਨੇ ਉੱਠਦੇ ਕੋਈ ਨਾ ਕੋਈ ਨਵਾਂ ਛਿੜ ਪੈਂਦਾ ਵਾ। ਹੁਣ ਮੁੱਦਾ ਨਵਾਂ ਛਿੜ ਜਾਂਦਾ ਵਾ, ਬੰਦਾ ਵੀ ਨਵੇਂ ਸਿਰੋਂ ਉੱਠਦਾ।
1: ਬਿਲਕੁਲ,
2: ਗੱਲਬਾਤ ਵੀ ਨਵੀਂ ਕੋਈ ਕਰਨੀ ਆ।
1: ਕਿਆ ਬਾਤ ਹੈ ਬਾਬਾ ਜੀ, ਕਿਆ ਬਾਤ ਹੈ ਸ਼੍ਰੀ ਸ਼੍ਰੀ 108 ਬਲਕੀਰਤ ਮਹਾਰਾਜ ਕੀ ਜੈ।
2: ਹੈ ਪਹਿਲਾਂ ਕਿਹੜਾ ਸੀ 108 ਤੇ ਮਾਮਾ ਦੂਜਾ ਸੀ ਉਹ ਜਿਹੜੀ ਐਂਬੂਲੈਂਸ ਚੱਲਦੀ।
1: ਨਹੀਂ ਸਾਰਿਆਂ ਨਾਲ ਲੱਗਦਾ ਇਹ।
2: ਅੱਛਾ
1: ਹਾਂ, ਜਿਹੜੇ ਸਰ ਹੁੰਦੇ ਨਾ ਕਥਾਵਾਚਕ,
2: ਜਿੱਦਾਂ ਪਲੱਸ 6-1 ਲਾਈਦਾ,
1: ਮਹਾਰਥੀ ਕਥਾਵਾਚਕ ਜਾਂ ਬਾਬੇ ਹੁੰਦੇ ਆ, ਸੰਤ ਕਹਿ ਦਿੰਦੇ ਜਿਹਨਾਂ ਨੂੰ ਆਪਾਂ ਹਨਾ, ਉਹਨਾਂ ਨੂੰ ਫਿਰ ਸਰ ਕਹਿੰਦੇ।
2: ਵਾਹਿਗੁਰੂ ਵਾਹਿਗੁਰੂ,
1: 1008 ਇੱਦਾਂ ਕਰਕੇ।
2: ਖੈਰ ਆਪਾਂ ਨੀਵੇਂ ਹੋ ਕੇ ਚੱਲਿਆ ਕਰੋ ਸਰ।
1: ਹਾਂਜੀ, ਨੀਵੇਂ ਹੋ ਕੇ ਚੱਲੋ। ਤੇ ਅੱਜ ਆਪਾਂ ਗੱਲਬਾਤ ਕਰਨੀ ਕਿ ਚੱਲਣਾ ਕਿਸ ਤਰ੍ਹਾਂ, ਉੱਠਣਾ ਕਿਸ ਤਰ੍ਹਾਂ, ਬੈਠਣਾ ਕਿਸ ਤਰ੍ਹਾਂ, ਪਾਣਾ ਕੀ ਹੈ, ਲਾਣਾ ਕੀ ਹੈ, ਮਤਲਬ ਕਿ ਅੱਜ ਬਲਕੀਰਤ ਜੀ ਸਾਡੇ ਨਾਲ, ਹਾਂ
2: ਚਾਹਣਾ ਕੀ ਹੈ।
1: ਸੋ ਬੇਸਿਕਲੀ ਗੱਲਬਾਤ ਇਹ ਹੋਣੀ ਹੈ ਕਿ ਬਈ ਹਾਊ ਟੂ ਕੈਰੀ ਵਨ ਸੈਲਫ।
2: ਆਏ ਓਏ,
1: ਸਹੀ ਗੱਲ ਹੋ ਗਈ।
2: ਬਿਲਕੁਲ ਜੀ, ਆਪਾਂ ਗੱਲਬਾਤ ਇਹੀ ਕਰਨੀ ਅੱਜ ਵੀ, ਆਪਾਂ ਆਪਣੇ ਆਪ ਨੂੰ ਕੈਰੀ ਕਿੱਦਾਂ ਕਰਨਾ ਵਾ। ਹੁਣ ਕੈਰੀ ਕਰਨ ਦਾ ਮਤਲਬ ਇਹ ਨਹੀਂ ਵੀ ਚੁੱਕ ਕੇ ਕਿਤੇ ਖੜਨਾ ਆਪਣੇ ਆਪ ਨੂੰ।
1: ਕੈਰੀ ਓਨ, ਕੈਰੀ ਓਨ, ਕੈਰੀ ਓਨ ਜੱਟਾ ਜੀ,
2: ਕੈਰੀ ਓਨ। ਨਹੀਂ ਯਾਰ, ਫਿਲਮ ਮੇਰਾ ਮੱਚ ਮਰ ਗਿਆ, ਮੈਂ ਨਹੀਂ ਵੇਖਣੀ।
1: ਮੈਂ ਵੀ ਨਹੀਂ ਦੇਖੀ,
2: ਤੁਸੀਂ ਵੀ ਨਹੀਂ ਵੇਖਣੀ,
1: ਦੇਖਣੀ ਕਰਾ ਭਰਾਵਾ, ਇਹ ਵੀ ਨਹੀਂ ਕਿ ਵਧੀਆ ਕਿ ਨਹੀਂ। ਪਰ ਜਾ ਕੇ ਦੇਖੋ, 26 June ਨੂੰ ਰਿਲੀਜ਼ ਹੋਈ ਹੈ ਕੈਰੀ ਓਨ ਜੱਟਾ 4।
2: ਇਦਾਂ ਕਰ ਕਰ ਕੇ ਮੜ ਕੇ
1: ਸਾਨੂੰ ਤਾਂ ਕਹਿਣਾ ਪੈਂਦਾ ਭਰਾ,
2: ਆਹੋ ਕਵਰ ਕਰਨਾ ਹੀ ਪੈਂਦਾ,
1: ਕਵਰ ਕਵਰ, ਗੁੱਡ ਫਿਲਮ, ਗੁੱਡ ਫਿਲਮ,
2: ਹਰ ਇੱਕ ਚੀਜ਼ ਨੂੰ ਕਵਰ ਕਰਨਾ ਪੈਂਦਾ, ਨਹੀਂ ਤੇ ਪਾਈਪ ਖਰਾਬ ਹੋ ਜਾਂਦੀ।
1: ਪਰ ਇੱਕ ਗੱਲ ਆ ਵੈਸੇ,
2: ਹਾਂ,
1: ਗਿੱਪੀ ਗਰੇਵਾਲ ਨੇ ਆਪਣਾ ਨੂੰ ਕੈਰੀ ਵਧੀਆ ਕੀਤਾ ਥਰੂ ਆਊਟ ਦਾ ਯਰ।
2: ਹਾਂ ਬਿਲਕੁਲ,
1: ਇਹ ਗੱਲ ਹੈ, ਖਿੱਚ ਕੇ ਸ਼ੇਵ ਕਰਦਾ ਪ੍ਰਧਾਨ, ਮਤਲਬ
2: ਹਰ ਇੱਕ ਚੀਜ਼ ਚ ਵੀ ਕੈਰੀ ਕਰਨਾ ਹੁੰਦਾ ਨਾ। ਹੁਣ ਕੈਰੀ ਕਰਨਾ ਇਹਦਾ ਮਤਲਬ ਇਹ ਨਹੀਂ ਆ ਵੀ ਇਕੱਲੀ ਸ਼ੇਵ ਹੀ ਕਰਨੀ ਹੈ ਜਾਂ ਇਕੱਲਾ ਮੂੰਹ ਹੀ ਕੈਰੀ ਕਰਨਾ। ਕੈਰੀ ਕਰਨੀਆਂ ਬਹੁਤ ਚੀਜ਼ਾਂ ਹੁੰਦੀਆਂ ਵਾ ਜਿਹੜੀਆਂ ਆਪਾਂ ਨੂੰ ਡੇਲੀ ਲਾਈਫ ਦੇ ਵਿੱਚ ਕਰਨੀਆਂ ਚਾਹੀਦੀਆਂ ਵੀ ਆ। ਹਾਲਾਂਕਿ ਚਲੋ ਕਈ ਕਰਦੇ ਵੀ ਆ, ਜਿਹੜੇ ਹੁਣ ਜੇ ਆਪਾਂ ਕਹਿ ਦਿੰਦੇ ਕਿ ਸਕਸੈਸਫੁਲ ਕੋਈ ਬੰਦਾ ਆ, ਤੇ ਉਹਦਾ ਇੱਕ ਇਹ ਵੀ ਪਾਰਟ ਹੈ ਕਿ ਉਹ ਆਪਣੇ ਆਪ ਨੂੰ ਕੈਰੀ ਵੀ ਵਧੀਆ ਕਰਦਾ ਵਾ, ਤੇ ਉਹ ਤਾਂ ਹੀ ਸਕਸੈਸਫੁਲ ਆ ਹਨਾ।
1: ਇਹ ਵੀ ਗੱਲ ਸਹੀ ਆ,
2: ਕਿਉਂਕਿ ਵੇਖੋ ਇੱਕ ਅਹਿਮ ਰੋਲ ਇਹ ਨਿਭਾਉਂਦਾ ਇੱਕ ਬੰਦੇ ਦੀ ਪਰਸਨੈਲਿਟੀ ਦੇ ਵਿੱਚ। ਹੁਣ ਇਹਦੇ ਵਿੱਚ ਕਈ ਸਾਰੀਆਂ ਚੀਜ਼ਾਂ ਆ ਜਾਂਦੀਆਂ, ਜਿੱਦਾਂ ਤੁਸੀਂ ਆਪਾਂ ਜੇ ਗੱਲ ਕਰ ਲਈਏ ਕਿ ਆਪਾਂ ਲਾਉਂਦੇ ਪਾਉਂਦੇ ਕੀ ਆ, ਜਿੱਥੇ ਫਸਟ ਇੰਪ੍ਰੈਸ਼ਨ ਆ ਇੱਕ, ਤੇ ਉਹ ਹੀ ਮੈਟਰ ਕਰਦਾ ਵਾ।
1: ਦੈਟ ਇਜ਼ ਸੋ ਰਾਈਟ। ਆਪਾਂ ਕਹਿ ਦਿੰਦੇ ਹਾਂ ਨਾ ਕਿ ਡੋਂਟ ਜੱਜ ਅ ਬੁੱਕ ਬਾਈ ਇਟਸ ਕਵਰ, ਪਰ ਇਹ ਗੱਲ ਨਹੀਂ ਆ।
2: ਹਾਂ,
1: ਕਿਤਾਬ ਕਵਰ ਤੋਂ ਹੀ ਪਛਾਣੀ ਜਾਂਦੀ ਹੈ,
2: ਜਿਹੜਾ ਕਵਰ ਦੇ ਉੱਤੇ 2 ਸਤਰਾਂ ਲਿਖੀਆਂ ਜਾਂਦੀਆਂ ਨਾ,
1: ਉਹੀ ਮੇਨ,
2: ਉਤੋਂ ਹੀ ਪਤਾ ਲੱਗਦਾ ਵਾ ਵੀ ਵਿੱਚ ਕੀ ਆ ਕੱਢਣ ਪਾਉਂਦਾ।
1: ਖਾਸ ਕਰ ਅੱਜ ਦਾ ਜ਼ਮਾਨਾ ਜੋ ਇੰਨਾ ਫਾਸਟ ਆ ਹਨਾ, ਤੁਹਾਡਾ ਪਹਿਲਾ ਇੰਪ੍ਰੈਸ਼ਨ, ਤੁਹਾਡੇ ਪਹਿਲੇ ਬੋਲ, ਤੁਹਾਡੇ ਗੱਲ ਕਰਨ ਦਾ ਸਲੀਕਾ, ਤੁਹਾਡਾ ਉੱਠਣ ਬੈਠਣ ਦਾ ਸਲੀਕਾ, ਉਹਦੇ ਨਾਲ ਹੀ ਇਹ ਤੱਕ ਡਿਸਾਈਡ ਹੋ ਜਾਂਦਾ ਇਸ ਆਦਮੀ ਦੇ ਨਾਲ ਕੰਮ ਕਰਨਾ ਨਹੀਂ ਕਰਨਾ, ਇਸ ਨੂੰ ਬੰਦੇ ਨੂੰ ਜੋਬ ਦੇਣੀ ਹੈ ਨਹੀਂ ਦੇਣੀ ਹੈ, ਜਾਂ ਫਿਰ ਸਮਝੋ ਰਿਸ਼ਤੇ ਵਗੈਰਾ ਹੋਣ, ਜਾਂ ਫਿਰ ਡੇਟਿੰਗ ਲਾਈਫ ਵੀ ਹੋਵੇ ਬਈ। ਤੇ ਜੇ ਤੁਸੀਂ ਪਹਿਲੀ ਵਾਰੀ ਡੇਟ ਸ਼ੀਟ ਤੇ ਦੇਖਿਆ ਤਾਂ ਉੱਥੇ ਵੀ ਮਤਲਬ ਹਨਾ, ਬੰਦਾ ਕਹਿੰਦੇ ਬੱਤਾਂ ਮੰਗਾ ਲਈਏ, ਉਹ ਕੰਮ ਨਹੀਂ ਚੱਲ
2: ਓਏ ਠੰਡਾ ਲਿਆਈ, ਓਏ
3: ਠੰਡਾ ਲਿਆਈ, ਓਏ
2: ਸੌਖੇ ਸ਼ਬਦਾਂ ਚ ਆਪਾਂ ਕਹਿ ਲਈ ਕਿ ਜਿਹੜਾ ਰੀਲ ਦਾ ਕਵਰ ਆ ਨਾ, ਉਹ ਜਿਹੜੀ ਕਵਰ ਫੋਟੋ ਆਪਾਂ ਲਾ ਦੀ ਉੱਥੋਂ ਹੀ ਰੀਲ ਚੱਲਦੀ ਹੈ,
3: ਰੀਲ ਉੱਥੋਂ ਹੀ ਚੱਲਦੀ ਆ। ਜਿਹੜੇ ਪਹਿਲੇ 3 ਸੈਕਿੰਡ ਨੇ ਨਾ ਉਹ ਜੇ ਉੱਚ ਰੁਕ ਗਏ ਉਹ ਹੀ ਹੋ
2: ਕੇ ਬਾਤ ਹੈ ਵੇ ਜੱਟਾ, ਕੀ ਬਾਤ ਹੈ, ਕੱਲ ਸੀਗੀ ਦਿਨਾਂ ਬਤਾਈ ਰਾਤ ਹੈ
3: ਭਰਾਵਾ,
2: ਗਾਣਾ ਜਿੱਤੇ ਆ ਗਿਆ, ਗਲਤ
3: ਹੋ ਗਿਆ,
2: ਆਪਣੇ ਤੇ ਨਾ ਸੀਰੀਅਸ ਲੈ ਜਾ ਕਰੋ ਤੁਸੀਂ,
3: ਓਕੇ ਬੇਬੀ ਜਿਵੇਂ ਤੁਸੀਂ ਕਹੋ।
2: ਅੱਛਾ ਆਪਾਂ ਵਾਪਸ ਹੁੰਦੇ ਹਾਂ,
3: ਆਓ ਜੀ ਆਓ।
2: ਜਿੱਦਾਂ ਤੁਸੀਂ 3 ਸਕਿੰਟਾਂ ਦੀ ਗੱਲ ਕੀਤੀ, ਉੱਦਾਂ ਹੀ ਇਹਦੇ ਵਿੱਚ ਵੀ ਕਹਿੰਦੇ ਆ ਕਿ ਪਰਸਨੈਲਿਟੀ ਦੇ ਵਿੱਚ ਜਾਂ ਮੰਨ ਲਓ ਫਸਟ ਇੰਪ੍ਰੈਸ਼ਨ ਦੇ ਵਿੱਚ ਜਦੋਂ ਆਪਾਂ ਕਿਤੇ ਜਾਂਦੇ ਹਾਂ ਨਾ, ਜਦੋਂ ਆਪਾਂ ਪਹਿਲਾਂ ਕਿਸੇ ਬੰਦੇ ਨੂੰ ਮਿਲਦੇ ਹਾਂ ਜਿਹਨੂੰ ਤੁਸੀਂ ਜਿਹਨੂੰ ਨਹੀਂ ਪਤਾ ਤੁਹਾਡਾ, ਜਿਹੜਾ ਤੁਹਾਨੂੰ ਨਹੀਂ ਜਾਣਦਾ ਕਿਸੇ ਵੀ ਪੱਖੋਂ, ਉਹ ਪਹਿਲੇ 10 ਸੈਕਿੰਡ ਦੇ ਵਿੱਚ ਤੁਹਾਨੂੰ ਜੱਜ ਕਰਦਾ ਵਾ। ਹਰ ਕੋਈ ਹਰ ਕਿਸੇ ਨੂੰ ਜੱਜ ਕਰਦਾ, ਭਾਵੇਂ ਆਪਾਂ ਜਿੰਨੇ ਮਰਜ਼ੀ ਕਹੀ ਜਾਈਏ ਨਹੀਂ ਜੀ ਨਹੀਂ ਅਸੀਂ ਨੀ ਕਿਸੇ ਨੂੰ ਜੱਜ
3: ਕਰੀਦਾ,
2: ਹਾਂ ਸਾਡੇ ਸਾਹਮਣੇ ਜਿੰਨਾ ਕੋਈ ਮਰਜ਼ੀ ਕੋਈ ਕਰੀ ਜਾਵੇ ਸਾਨੂੰ ਨਹੀਂ ਕੋਈ ਪਰਵਾਹ, ਆਪਣਾ ਆਪ ਵੇਖੀ ਦਾ ਏਦਾਂ ਨਹੀਂ ਹੁੰਦਾ, ਅੱਖਾਂ ਖੁੱਲੀਆਂ ਨੇ ਰੱਬ ਨੇ ਦਿੱਤੀਆਂ ਵੇਖਣ ਨੂੰ ਦਿੱਤੀਆਂ,
3: ਇਹ ਗੱਲ
2: ਉਹ ਤੁਸੀਂ ਵੇਖਦੇ ਹੀ ਹੋ ਤੇ ਉਹ ਵੇਖ ਕੇ ਆਟੋਮੈਟਿਕ ਹੀ ਦਿਮਾਗ ਜਿਹੜਾ ਵਾ ਉਹਨੂੰ ਜੱਜ ਕਰਨਾ ਸ਼ੁਰੂ ਕਰ ਦਿੰਦਾ, ਕਿਉਂਕਿ ਉਹ ਆਟੋ ਹੀ ਆਏ ਤੁਸੀਂ ਆਪ ਨੀ ਕਰਦੇ, ਤੁਹਾਡਾ ਨੀ ਕਸੂਰ, ਇਹ ਹੋ ਜਾਂਦਾ ਇਹ ਹੋਣਾ ਹੀ ਆ। ਉਹ ਜਿਹੜੇ 10 ਸੈਕਿੰਡ ਦੇ ਵਿੱਚ ਤੁਸੀਂ ਮੰਨ ਲਓ ਇੱਕ ਬੰਦੇ ਨੂੰ ਜਿਹੜਾ ਜੱਜ ਕੀਤਾ ਤੇ ਉਦੋਂ ਹੀ ਤੁਹਾਨੂੰ ਉਹਦਾ ਪਤਾ ਲਾ ਜਾਣਾ ਵਾ, ਮੰਨ ਲਓ ਅਗਲਾ ਬੰਦਾ ਪਾ ਕੇ ਕੀ ਆ, ਸਮਾਈਲ ਕਿੱਦਾਂ ਕਰਨ ਡਿਆ ਵਾ, ਉਹਦਾ ਆਈ ਕੰਟੈਕਟ ਕਿੱਦਾਂ ਦਾ ਕਿ ਹਾਂ ਮੈਨੂੰ ਆ ਕੇ ਵਧੀਆ ਮਿਲਿਆ ਵਾ, ਵੱਖਾਂ ਚੱਖਾਂ ਪਾਈਆਂ ਕਿ ਕੋਨਫੀਡੈਂਸ ਲੈਵਲ ਕਿੰਨਾ ਕਿਆ, ਜਾਂ ਬੋਡੀ ਲੈਂਗੁਏਜ ਕਹਿ ਲਓ ਜਿਹੜੀ ਜਿਹੜੀ ਕਿ ਸਭ ਤੋਂ ਪਹਿਲੇ ਨੰਬਰ ਤੇ ਜਿਹੜੀ ਨੋਟਿਸ ਕੀਤੀ ਜਾਂਦੀ ਹੈ ਕਿ ਤੁਸੀਂ ਆਏ ਹੋ, ਹੱਥ ਮਿਲਾਇਆ ਵਾ, ਜਾਂ ਮੰਨ ਲਓ ਡਿਪੈਂਡ ਪਾਉਣ ਤੁਹਾਡੇ ਕਿੱਡੀ ਕੁ ਨਜ਼ਦੀਕ ਆ, ਜੱਫੀ ਪਾਈ ਜਾਂ ਮੰਨ ਲਓ ਦੂਰੋਂ ਹੀ ਹੈਲੋ ਕਰਤੀ ਐ ਕਰਕੇ, ਉਹ ਹਾਈ ਫਾਈ ਕਰਦੇ ਐ ਕਰਕੇ ਜਿਹੜਾ ਕਰਦੇ ਆ
3: ਫਿਸਟ ਬੰਪ, ਫਿਸਟ ਬੰਪ, ਫਿਸਟ ਬੰਪ,
2: ਹਾਂਜੀ
3: ਫਿਸਟ ਬੰਪ ਕਹਿੰਦੇ ਨੂੰ,
2: ਫਿਸ਼ਟ
3: ਫਿਸ਼ਟ ਬੰਪ,
2: ਹਾਂਜੀ ਫਿਸ਼ਟ ਬੰਪ,
3: ਹਾਂ
2: ਉਹ ਫਿਸ਼ਟ ਬੰਪ ਕਰਤਾ ਜਾਂ ਦੂਜੀ, ਮਤਲਬ ਕੋਈ
3: ਹਾਂ ਮਤਲਬ ਤੁਹਾਡਾ
2: ਗੈਸਚਰ ਕੀ,
3: ਤੁਹਾਡਾ ਗੱਲਬਾਤ ਕਰਨ ਦਾ ਤਰੀਕਾ ਕੀ ਹੈ, ਤੁਹਾਡੇ ਜੈਸਚਰ ਕੀ ਹੈ, ਬਹੁਤ ਮਾਇਨੇ ਰੱਖਦੇ ਆ। ਜਿੱਦਾਂ ਤੁਸੀਂ ਕਿਹਾ ਉਹਦੇ ਅੰਦਰ ਮੇਜਰ ਪੁਆਇੰਟ, ਜਦੋਂ ਅਸੀਂ ਵੱਡੇ ਹੁੰਦੇ ਹਾਂ ਤੇ ਸਾਨੂੰ ਇਹੀ ਸਮਝਾਉਣਾ ਕਿ ਜਿਹਦੇ ਨਾਲ ਗੱਲ ਕਰਨੀ ਹੈ ਕਿ ਆਈ ਕੰਟੈਕਟ ਮੇਨਟੇਨ ਕਰਨਾ
2: ਹਮੇਸ਼ਾ,
3: ਖਾਸ ਕਰ ਜਦੋਂ ਵੀ ਤੁਸੀਂ ਕਿਸੇ ਨੂੰ ਫਸਟ ਟਾਈਮ ਮਿਲ ਰਹੇ ਹੋ, ਪਰ ਇਹ ਵੀ ਨਹੀਂ ਕਿ ਇੱਦਾਂ ਵੇਖਣਾ ਸ਼ੁਰੂ ਕਰ ਦੋਗੇ ਅਗਲਾ ਕਹੇ ਕਿ ਆਪਣੀ ਪ੍ਰੋਬਲਮ ਕੀ ਹੈ, ਹੈ ਨਾ ਕਿ, ਬਟ ਇੱਕ ਇਹ ਹੈ ਕਿ ਜਦੋਂ ਵੀ ਤੁਸੀਂ ਕਿਸੇ ਨਾਲ ਗੱਲ ਕਰਦੇ ਪਏ ਹੋ ਇੱਕ ਬੇਸਿਕ ਹੁੰਦੇ ਆ ਹੈ ਨਾ ਮੈਨਰਸ ਕੀ, ਆਈ ਕੰਟੈਕਟ, ਸਿੱਧੇ ਖੜੇ ਹੋਣਾ ਹੈ ਨਾ ਬਹੁਤ ਜ਼ਰੂਰੀ ਹੈ, ਜੇ ਤੁਹਾਡੇ ਮੋਢੇ ਡਿੱਗੇ ਪਏ ਆ ਹੈ ਨਾ ਤੇ ਇਟ ਸ਼ੋਜ਼ ਵੀਕਨੈਸ, ਤੇ ਬੜੀਆਂ ਥਾਵਾਂ ਤੇ ਚੀਜ਼ਾਂ ਕੰਮ ਨਹੀਂ ਆਉਂਦੀਆਂ, ਖਾਸ ਕਰ ਇੱਥੇ ਦੇ ਏਰੀਆਜ਼ ਦੇ ਅੰਦਰ ਜਿੱਥੇ ਹਰ ਚੀਜ਼ 'ਚ ਐਨਾਲਿਸਿਸ ਇੰਨਾ ਹੁੰਦਾ, ਇੰਨਾ ਵੇਖਦੇ ਆ ਤੁਹਾਨੂੰ। ਅੱਛਾ ਇੱਕ ਨਾ ਅੰਦਰ ਇਹ ਵੀ, ਚਲੋ ਬੋਡੀ ਲੈਂਗੁਏਜ ਦੀ ਗੱਲ ਆ, ਮੇਰਾ ਇਹ ਪਰਸਨਲ ਮੰਨਣਾ ਬਲਕਿਰਤ ਕਿ ਬੰਦਾ ਜਿੰਨਾ ਅੰਦਰੋਂ ਨਾ ਆਪਣੇ ਆਪ ਨਾਲ ਸੱਚਾ ਕਿ ਦਿਸ ਇਜ਼ ਮਾਈ ਪਰਸਨੈਲਿਟੀ, ਮੈਂ ਤਾਂ ਇਹ ਹਾਂ, ਓਨਾ ਹੀ ਉਹ ਬੈਟਰ ਉੱਭਰ ਕੇ ਆਉਂਦਾ, ਓਨਾ ਹੀ ਉਹਦੇ ਅੰਦਰ ਮਤਲਬ ਜਿੰਨਾ ਕੋ ਕਰਿਜ਼ਮਾ ਆਪਣੇ ਆਸੇ ਪਾਸੇ ਫੈਲਾ ਸਕਦਾ ਉਹ ਫੈਲਾ ਲੈਂਦਾ। ਕਈ ਲੋਕ ਦੂਸਰੇ ਦੀ ਲਾਈਫ ਨੂੰ ਮਿਮਿਕ ਕਰਨ ਦੀ ਕੋਸ਼ਿਸ਼ ਕਰਦੇ ਆ, ਜਿੱਦਾਂ ਦੇ ਉਹ ਉੱਠਦੇ ਬੈਠਦੇ ਆ, ਜਿੱਦਾਂ ਦੇ ਉਹ ਡਰੈਸਅਪ ਹੁੰਦੇ ਉਹਨੂੰ ਮਿਮਿਕ ਕਰਨਾ ਸ਼ੁਰੂ ਕਰਦੇ ਆ, ਸਭ ਤੋਂ ਮਾੜੀ ਚੀਜ਼ ਉਹ ਆ, ਉਹ ਤਾਂ ਬਿਲਕੁਲ ਹੀ ਨਾ ਕਰੋ।
2: ਉਹ ਵੇਖੋ ਗੱਲ ਤੁਹਾਡੀ ਠੀਕ ਆ, ਪਰ ਮੈਂ ਮਤਲਬ ਇੱਥੇ ਇੰਨਾ ਕੁ ਜ਼ਿਆਦਾ ਮਤਲਬ ਤੁਹਾਡੇ ਨਾਲ ਸਹਿਮਤ ਤਾਂ ਨਹੀਂ ਆ, ਕਿਉਂਕਿ ਮੈਨੂੰ ਲੱਗਦਾ ਕਿ ਤੁਸੀਂ ਚੰਗੀ ਚੀਜ਼ ਜਿਹੜੀ ਉਹ ਸਿੱਖ ਲੈਣੀ ਚਾਹੀਦੀ ਆ।
3: ਹੁਣ
2: ਇਹ ਜ਼ਰੂਰ ਆ ਕਿ ਇਹ ਜ਼ਰੂਰ ਆ ਕਿ ਤੁਸੀਂ ਆਪਣਾ ਜਿਹੜਾ ਉਹ ਆਪਣੇ ਅੰਦਰਲਾ ਜਿਹੜਾ ਤੁਹਾਡਾ ਆਪ ਆ ਉਹ ਨਾ ਛੱਡੋ, ਉਹ ਤੁਸੀਂ ਕੈਰੀ ਕਰਕੇ ਖੜੋ ਹਰ ਕਿਤੇ ਜਿੱਥੇ ਜਾਂਦੇ ਹੋ, ਜੋ ਤੁਸੀਂ ਮੰਨ ਲਓ ਜਿੱਦਾਂ ਦੇ ਵੀ ਤੁਸੀਂ ਅੰਦਰੋਂ ਹੈਗੇ ਹੋ, ਚੰਗੇ ਮਾੜੇ ਜੋ ਵੀ ਆ ਹੈ ਨਾ, ਜਿੱਦਾਂ ਦਾ ਤੁਹਾਡਾ ਨੇਚਰ ਆ ਉਹਨੂੰ ਉੱਥੇ ਜਾ ਕੇ ਉੱਦਾਂ ਦਾ ਤੁਸੀਂ ਮਤਲਬ ਨੈਚੁਰਲ ਰੱਖੋ। ਪਰ ਹਾਂ ਜੇ ਤੁਹਾਨੂੰ ਕੋਈ ਉੱਠਣ ਬਹਿਣ ਦਾ ਤਰੀਕਾ, ਖਾਣ ਪੀਣ ਦਾ ਤਰੀਕਾ, ਆਉਣ ਜਾਣ ਦਾ ਤਰੀਕਾ, ਰਹਿਣ ਸਹਿਣ ਦਾ ਤਰੀਕਾ, ਕੋਈ ਵੀ ਕਿਸੇ ਨਾਲ ਵਿਚਰਨ ਦਾ ਤਰੀਕਾ, ਕਿਤੇ ਤੁਹਾਨੂੰ ਲੱਗਦਾ ਵਾ ਕਿ ਯਾਰ ਆਹ ਮੇਰਾ ਜਿਹੜਾ ਉਹ ਕਿਤੇ ਹਲਕਾ ਆ, ਜਾਂ ਮੇਰਾ ਠੀਕ ਨਹੀਂ ਆ, ਮੈਂ ਇਹਦਾ ਜ਼ਿਆਦਾ ਵਧੀਆ ਵਾ, ਜਾਂ ਮੈਂ ਕੋਈ ਤੁਹਾਨੂੰ ਸਿਖਾ ਹੀ ਦਿੰਦਾ ਮੰਨ ਲਓ ਕਿ ਤੂੰ ਇੱਦਾਂ ਨਹੀਂ ਇੱਦਾਂ ਕਰ ਲਿਆ ਕਰ, ਕਿਉਂਕਿ ਜਿਹੜਾ ਤੁਹਾਡਾ ਆਪਣਾ ਉਹ ਤੁਹਾਡੇ ਲਈ ਕੰਸਰਨਿੰਗ ਹੁੰਦਾ ਵਾ ਹੈ ਨਾ, ਹੁਣ ਉਹ ਤੁਹਾਨੂੰ ਦੱਸੂਗਾ ਵੀ ਯਾਰ ਆਹ ਚੀਜ਼ ਨਾ ਥੋੜ੍ਹੀ ਜਿਹੀ ਇਹਨੂੰ ਇੱਦਾਂ ਕਰ ਲਾ ਵੀ ਹੋਰ ਵਧੀਆ ਤੇਰੇ ਲਈ ਹੈ ਨਾ, ਕਿਉਂਕਿ ਅਨੈਰਿਸ ਕਰਕੇ ਦੱਸਦਾ ਬੰਦਾ ਚੰਗੇ ਲਈ, ਅਤੇ ਉਹ ਚੀਜ਼ ਉਹਨੂੰ ਚੇਂਜ ਕਰ ਲੈਣੀ ਚਾਹੀਦੀ ਆ, ਕਿਉਂਕਿ ਜ਼ਰੂਰੀ ਨਹੀਂ ਕਿ ਜੋ ਤੁਸੀਂ ਉਹ 100% ਪਰਫੈਕਟ ਹੋ,
3: ਹਾਂ
2: ਹੋ ਸਕਦਾ ਤੁਸੀਂ 70% ਠੀਕ ਹੈ ਅਤੇ 30% ਚੀਜ਼ਾਂ ਤੁਹਾਡੀਆਂ ਚੇਂਜ ਕਰ ਲੈਣੀਆਂ।
3: ਐਗਜ਼ੈਕਟਲੀ ਸਹੀ, ਸੈਕਿੰਡ ਪੁਆਇੰਟ ਮੇਜਰ ਇਹੀ ਆਉਂਦਾ ਇਸ ਕੰਮ ਦੇ ਅੰਦਰ ਕਿ ਈਗੋ ਨਾਲ ਨਹੀਂ ਆਪਣੇ ਆਪ ਨੂੰ ਅਟੈਚ ਕਰਕੇ ਰੱਖਣਾ ਕਿ ਯਾਰ ਮੈਂ ਕਿਉਂ ਸਿੱਖਾਂ, ਜਾਂ ਮੈਂ ਕਿਉਂ ਕਿਸੇ ਨੂੰ,
2: ਮੈਂ ਕਿਉਂ ਕਿਸੇ ਦੀ ਗੱਲ ਕੋਈ ਫੋਲੋ ਕਰਾਂ, ਜਾਂ ਮੈਂ ਕੋਈ ਕਿਸੇ ਦੀ ਕਿਉਂ ਸੁਣਾ ਹੈ ਨਾ।
3: ਸਾਡੇ ਨਾ ਕਲਚਰ ਦੇ ਅੰਦਰ ਆਹ ਚੀਜ਼
1: ਖਾਸ ਕਰ ਪੰਜਾਬੀ ਫਿਲਮਾਂ ਕਹਿ ਲਈਏ ਗਾਣਿਆਂ ਥਰੂ, ਇਹ ਮੈਨੂੰ ਸਭ ਤੋਂ ਜ਼ਿਆਦਾ ਗੁਰੇਜ਼ ਇਸ ਚੀਜ਼ ਦਾ। ਮੈਨੂੰ ਡਰੱਗ ਕਲਚਰ ਜਾਂ ਗਨ ਕਲਚਰ ਦੇ ਗਾਣੇ ਵੀ ਆਉਂਦੇ ਨਾ, ਮੈਂ ਫਿਰ ਵੀ ਸ਼ਾਇਦ 1% ਉਹਦਾ ਸੋਚਦਾ ਕਿ ਯਾਰ ਕੋਈ ਇੰਨਾ ਜ਼ਿਆਦਾ ਬੇਵਕੂਫ਼ ਨਹੀਂ ਕਿ ਫੋਲੋ ਕਰਨਾ ਸ਼ੁਰੂ ਕਰ ਦੇਵੇ ਅਚਾਨਕ ਹੀ, ਹੈ ਨਾ, ਕਿ ਠੀਕ ਹੈ ਗਾਣਿਆਂ ਨੂੰ ਗਾਣੇ ਵਕਣ 'ਚ ਕਹਿੰਦੇ ਕਿ ਠੀਕ ਹੈ ਗਾਣਿਆਂ ਨੂੰ ਗਾਣਿਆਂ ਮੰਗ ਲਓ, ਪਰ ਆਈ ਬਿਲੀਵ ਕਿ ਚਲੋ ਉਹ ਵੀ ਨਹੀਂ ਹੋਣੀਆਂ ਚਾਹੀਦਾ ਚੀਜ਼ਾਂ। ਪਰ ਉਸ ਤੋਂ ਜ਼ਿਆਦਾ ਪਤਾ ਕਿ ਖਤਰਨਾਕ ਹੈ ਜਿਹੜਾ ਆਪਾਂ ਨਾ ਬਹੁਤ ਮਾਣ ਕਰਦੇ ਹਾਂ ਕਿ ਲੈ ਅਸੀਂ ਦੇਸੀ ਹਾਂ ਜੀ, ਲੈ ਸਾਨੂੰ ਨਹੀਂ ਫਰਕ ਪੈਂਦਾ ਬਈ, ਸਹੀ ਕਿ ਨਹੀਂ ਆਹ ਮੈਨੂੰ ਕੰਮ ਨਾ, ਇਹ ਮੈਨੂੰ ਗੱਲ ਨਹੀਂ ਸਮਝ ਆਉਂਦੀ ਕਿ ਲੈ ਤਾਂ ਕੀ ਹੋਇਆ ਤੁਸੀਂ ਖਾਂਦੇ ਹੋ ਫੋਰਕਾਂ ਨਾਲ, ਅਸੀਂ ਨਹੀਂ ਖਾਂਦੇ ਜੀ, ਅਸੀਂ ਚਾਹ ਕਹੀ ਦੀ ਹੈ ਜੀ, ਨਹੀਂ ਯਾਰ ਡਜ਼ਨਟ ਲੁੱਕ ਨਾਈਸ, ਹੈ ਨਾ,
4: ਆਹੋ ਤੁਸੀਂ ਰੱਖੋ ਆਪਣਾ, ਆਪਾਂ ਇੱਦਾਂ ਹੀ ਰੱਖਾਂਗੇ, ਆਪਾਂ ਨਹੀਂ ਬਦਲਦੇ,
1: ਕਿੰਨਾ ਡਿਫਰੈਂਟ ਹੈ। ਅੱਛਾ ਵੱਡੀ ਗੱਲ ਪਤਾ ਕੀ ਹੈ, ਇਹ ਨਾ ਬੜਾ ਸਿਸਟਮੈਟਿਕਲੀ ਸਾਨੂੰ ਇਹ ਇਸ ਪ੍ਰੋਪਾਗੈਂਡਾ 'ਚ ਫਸਾ ਦਿੱਤਾ ਕਿ ਮਿੱਟੀ ਨਾਲ ਮਿੱਟੀ ਹੋ ਕੇ ਰਹੋ, ਮਿੱਟੀ ਨਾਲ ਜੁੜੋ, ਉਹ ਜ਼ਰੂਰੀ ਹੈ ਯਾਰ, ਆਪਣੀ ਜੜ੍ਹਾਂ ਨਹੀਂ ਭੁੱਲਣੀਆਂ ਚਾਹੀਦੀਆਂ, ਪਰ ਅਸੀਂ ਭੁੱਲ ਗਏ। ਸਭ ਤੋਂ ਜ਼ਿਆਦਾ ਮਾਡਰਨ ਲਿਟਰੇਚਰ ਪੁਰਾਣੇ ਸਮਿਆਂ ਦਾ ਕਿੱਥੋਂ ਆਇਆ, ਪੰਜਾਬ, ਠੀਕ ਹੈ। ਸਭ ਤੋਂ ਜ਼ਿਆਦਾ ਅਦਬ ਦੀ ਭਾਸ਼ਾ ਪੰਜਾਬੀ, ਸਭ ਤੋਂ ਜ਼ਿਆਦਾ ਅਦਬ ਦੀ ਭਾਸ਼ਾ, ਸਭ ਤੋਂ ਜ਼ਿਆਦਾ ਲਫ਼ਜ਼ ਕਿਹੜੇ ਨੇ, ਫਾਰਸੀ ਦੇ, ਮਤਲਬ ਕਿ ਫੋਰਨ ਲੈਂਗੁਏਜ ਦੇ ਲਫ਼ਜ਼, ਮਤਲਬ ਅਸੀਂ ਅਡੋਪਟ ਕੀਤੇ ਨਾ ਫਿਰ, ਇਹੀ ਗੱਲ ਹੈ। ਮਤਲਬ ਕਿ ਸਾਡੇ ਬਜ਼ੁਰਗ ਜਿਹੜੇ ਸ਼ਾਇਦ 300-400-500 ਸਾਲ ਪੁਰਾਣੇ ਜਿਹੜੇ ਬਜ਼ੁਰਗ ਸੀਗੇ ਸਾਡੇ, ਉਹ ਕਿੰਨੇ ਪ੍ਰੋਗਰੈਸਿਵ ਸੀਗੇ, ਉਹ ਬਾਕੀ ਇੰਡੀਅਨ ਸਬ ਕੰਟੀਨੈਂਟ ਨਾਲੋਂ ਕਿੰਨੇ ਮਾਡਰਨ ਸੀਗੇ, ਸਹੀ ਕਿ ਨਹੀਂ, ਕਿਉਂਕਿ ਸਪੋਰਟਸ ਉਹਨਾਂ ਕੋਲ ਆਇਆ, ਫਿਲੋਸਫੀ ਉਹਨਾਂ ਕੋਲ ਆਈ, ਜਿੰਨੀ ਫਿਲੋਸਫੀ ਉੱਥੋਂ ਨਿਕਲੀ ਹੈ, ਆਹ ਬਾਬਾ ਬੁੱਲੇ ਸ਼ਾਹ ਦਾ ਹੀ ਮੈਂ ਐਗਜ਼ਾਮਪਲ ਲੈ ਲਵਾਂ, ਪੂਰੇ ਇੰਡੀਆ 'ਚ ਕਿੰਨੇ ਕੁ ਹੋਰ ਹੋਣਗੇ, ਵਿਰਲੇ ਹੀ ਹੋਣਗੇ, ਹਾਸ਼ਿਮ ਭੀਲੂ, ਕਿੰਨੇ ਲੋਕ ਨੇ, ਕਿਆ ਕਿਆ ਚੀਜ਼ਾਂ ਕਹੀਆਂ, ਹਰ ਤਰ੍ਹਾਂ ਦਾ ਧਰਮ ਅਪਣਾਇਆ ਗਿਆ, ਮੰਨਿਆ ਗਿਆ, ਇੱਕ ਮਤਲਬ ਇੰਨੀ ਵੱਡੀ ਲੀਕ ਤੋਂ ਆਉਂਦੇ, ਇੰਨੀ ਤਗੜੀ ਆਪਾਂ ਲੈਗੇਸੀ ਤੋਂ ਆਉਂਦੇ ਹਾਂ, ਅਤੇ ਅਸੀਂ ਹੁਣ ਆਪਣੇ ਆਪ ਨੂੰ ਬਣਾ ਲਿਆ, ਨਹੀਂ ਅਸੀਂ ਨਹੀਂ ਸਿੱਖਦੇ ਜੀ, ਅਸੀਂ ਕੀ ਲੈਣਾ, ਅਸੀਂ ਤਾਂ ਜੀ ਜੋ ਹੈਗੇ ਹਾਂ,
4: ਜਾਂ ਅਸੀਂ ਅਸੀਂ ਇਸ ਤਰੀਕੇ ਨਾਲ ਕਰ ਲਿਆ ਕਿ ਸਾਡੇ ਨੇ ਨਾ ਕਦੀ ਸੁਣਿਆ ਸੀ, ਨਾ ਕਦੀ ਕਿਸੇ ਨੂੰ ਫੋਲੋ ਕੀਤਾ, ਤੇ ਅਸੀਂ ਵੀ ਨਹੀਂ ਕਰਨਾ, ਹਾਲੇ ਕਿ ਆਪਾਂ ਜਾਣਦੇ ਹੈ ਨਹੀਂ ਕਿ ਰਿਐਲਿਟੀ,
1: ਅਸੀਂ ਜਾਣਦੇ ਨਹੀਂ ਹਾਂ। ਜਦੋਂ ਅਸੀਂ ਆਪਣੇ ਰਾਈਟਰ ਪੜ੍ਹਦੇ ਹਾਂ ਨਾ, ਅਸੀਂ ਦੇਖਦੇ ਹਾਂ ਕਿ ਬਹੁਤ ਆਪਣੇ ਸਮੇਂ ਤੋਂ ਅੱਗੇ ਦੀਆਂ ਗੱਲਾਂ ਲਿਖੀਆਂ, ਸਹੀ ਕਿ ਨਹੀਂ।
4: ਨਾਲੇ ਵੈਸੇ ਵੀ ਮੈਨੂੰ ਲੱਗਦਾ ਹਰ ਇੱਕ ਬੰਦੇ ਦੀ ਫਿਤਰਤ ਹੈ ਕਿ ਜਦੋਂ ਤੁਸੀਂ ਮੰਨ ਲਓ ਕਿਸੇ ਕੋਲ ਕੁਛ ਸਿੱਖਣਾ ਆ ਜਾਂ ਪੁਰਾਣੇ ਸਮੇਂ ਤੋਂ ਕੁਛ ਸਿੱਖਣਾ, ਵੱਡੇ ਵਡੇਰਿਆਂ ਤੋਂ ਕੁਛ ਸਿੱਖਣਾ, ਤੇ ਆਪਾਂ ਜਿਹੜੀ ਚੀਜ਼ ਸਾਨੂੰ ਲੱਗਦੀ ਆ ਅਸੀਂ ਉਹੀ ਸਿੱਖਦੇ ਹਾਂ, ਆਪਾਂ ਸਾਰਾ ਨਹੀਂ ਸਿੱਖਦੇ ਨਾ ਕਿਸੇ ਕੋ। ਹੁਣ ਮੰਨ ਲਓ ਕਿਸੇ ਦੀ ਲਿਆਕਤ ਆ ਜਾਂ ਕਿਸੇ ਦਾ ਠਹਿਰਾ ਆ, ਉਹ ਆਪਾਂ ਹੋ ਸਕਦਾ ਆਪਾਂ ਵੇਖਿਆ ਹੀ ਨਾ ਕਿ ਵੀ ਕਿਸੇ 'ਚ ਇਹ ਵੀ ਹੈਗਾ ਅਤੇ ਇਹ ਵੀ ਮੈਂ ਸਿੱਖਣਾ ਵਾ, ਆਪਾਂ ਹੋ ਸਕਦਾ ਉਹਦਾ ਇਕੱਲਾ, ਜਿੰਨੀ ਫੋਰ ਐਗਜ਼ਾਮਪਲ ਮੰਨ ਲਓ ਆਪਾਂ ਨੋਰਮਲ ਗੱਲ ਕਰੀਏ ਤਾਂ ਆਪਾਂ ਕਿਸੇ ਦਾ ਗੁੱਸਾ ਹੀ ਸਿੱਖ ਲਿਆ, ਬੋਲਣ ਦਾ ਤਰੀਕਾ ਹੀ ਸਿੱਖ ਲਿਆ ਇਕੱਲਾ ਮੰਨ ਲਓ, ਅਤੇ ਉਹ ਹੋ ਸਕਦਾ ਉਹਦਾ ਬੋਲਣ ਦਾ ਤਰੀਕਾ ਨਹੀਂ ਠੀਕ, ਪਰ ਉਹਦੇ 'ਚ ਹੋਰ ਜਿਹੜੀਆਂ 36 ਚੀਜ਼ਾਂ ਨੇ ਉਹ ਤੁਸੀਂ ਵੇਖੀਆਂ ਸਿੱਖੀਆਂ ਹੀ ਨਹੀਂ, ਉਹ ਠੀਕ ਸੀਗੀਆਂ। ਆਪਾਂ ਨੂੰ ਮੰਨ ਲਓ ਜੇ ਸਾਨੂੰ ਬੋਲਣ ਦੇ ਤਰੀਕੇ ਦੀ ਸਿੱਖਣ ਦੀ ਲੋੜ ਹੈ ਸਿਰਫ, ਆਪਾਂ ਉਹ ਕਿਸੇ ਦਾ ਚੁੱਕਿਆ ਤੇ ਉਹ ਆਪਾਂ ਸਿੱਖੇ ਤੇ ਉਹਨੂੰ ਵੈਲੂਏਟ ਕਰਤਾ ਵੀ ਹਾਂ ਡਨ ਹੋ ਗਿਆ, ਹੁਣ ਆਪਾਂ ਇੱਦਾਂ ਹੀ ਕਰਨਾ, ਤੇ ਉਹ ਸਾਦਾ ਆਪਾਂ ਉਹ ਵੀ ਕਿਸੇ ਦਾ ਉਹੀ ਗਲਤ ਹੋਵੇ ਤੇ ਆਪਾਂ ਉਹੀ ਚੁੱਕ ਕੇ ਗਾ ਕੰਟੀਨਿਊ ਕਰਦੇ,
1: ਜਾਂ ਫਿਰ ਹੋ ਸਕਦਾ ਕਿ ਯਾਰ ਸਾਡੀ ਪਰਸਨੈਲਿਟੀ ਨਾਲ ਹੀ ਮੈਚ ਨਹੀਂ ਖਾਂਦਾ, ਮੇਰੀ ਲਾਈਫ ਸਟਾਈਲ ਦੇ ਨਾਲ ਉਹ ਮੈਚ ਨਹੀਂ ਖਾਂਦਾ,
4: ਹਾਂ
1: ਜਿਸ ਤਰ੍ਹਾਂ ਤੁਸੀਂ ਜਿਹੜੀ ਗੱਲ ਕੀਤੀ ਹੈ ਨਾ ਕਿ ਮਿਮਿਕਿੰਗ, ਮੈਂ ਜਦੋਂ ਕਹਿੰਦਾ ਕਿ ਆਪਾਂ ਮਿਮਿਕ ਨਹੀਂ ਕਰਨਾ, ਆਪਾਂ ਦੂਸਰੇ ਪਾਸੇ ਕਹਿੰਦੇ ਕਿ ਆਪਾਂ ਲੋਕਾਂ ਤੋਂ ਹੀ ਸਿੱਖਦੇ ਹਾਂ, ਇਹੀ ਤਾਂ ਛੋਟੀ ਜਿਹੀ ਲਾਈਨ ਆ ਕਿ ਮੈਂ ਕਿਸੇ ਤੋਂ, ਜੇ ਮੈਂ ਤੇਰੇ ਤੋਂ ਕੋਈ ਚੀਜ਼ ਸਿੱਖਦਾ ਪਿਆ, ਹੈ ਨਾ, ਉਹ ਮੈਂ ਤਾਂ ਹੀ ਸਿੱਖ ਪਾਊਂਗਾ ਜੇ ਮੈਨੂੰ ਪਤਾ ਮੇਰੀ ਲਾਈਫ ਦੇ ਅੰਦਰ ਉਹਦੀ ਵੈਲਿਊ ਐਡ ਹੋ ਜਾਣੀ ਆ। ਪਰ ਕਈ ਲੋਕ ਕਹਿੰਦੇ ਕਿ ਮੈਂ ਆਪਣੀ ਲਾਈਫ ਹੀ ਬਦਲ ਦੇਣੀ ਹੈ ਕਿ ਮੈਂ ਪੂਰਾ ਦਾ ਪੂਰਾ ਦੂਸਰੇ ਵਕਨ ਹੋ ਜਾਣਾ, ਉਹ ਨਹੀਂ ਹੋਣਾ ਚਾਹੀਦਾ,
4: ਉਹ ਤੇ ਵੇਖੋ ਉਹ ਤੇ ਫਿਰ ਫੇਕਨੈਸ ਹੋ ਗਈ,
1: ਉਹੀ ਗੱਲ ਹੋ ਗਈ ਕਿ ਸਮਝੋ ਮੈਂ ਪਾਨਾ ਜੀ ਕੁਰਤਾ ਪਜਾਮਾ ਤੇ ਤੇਰੀ ਜੀਨ ਵਧੀਆ ਲੱਗ ਗਈ, ਮੈਂ ਜੀਨ ਦੇ ਨਾਲ ਕੁਰਤਾ ਪਾ ਲੈਣਾ ਮਜ਼ਾ, ਉਹ ਨਾ ਇੱਧਰ ਦੇ ਨਾ ਉੱਧਰ ਦੇ, ਉਹ ਵਾਲੀ ਗੱਲ ਹੀ ਹੋ ਗਈ
4: ਕਿ
1: ਕੋਟ ਬਣਨਾ ਸਪੋਰਟ ਸ਼ੂ ਪਾ ਲੈ ਨਿਊ ਬੈਲੈਂਸ, ਉਹ ਕੰਮ
4: ਉਹਦੇ ਨਾਲ ਫਿਰ ਇਹ ਹੁੰਦਾ ਕਿ ਮੰਨ ਲਓ ਤੁਸੀਂ ਤੁਸੀਂ ਤੁਸੀਂ ਨਹੀਂ ਹੋ, ਤੁਸੀਂ ਕੋਈ ਬਣ ਗਏ, ਤੇ ਜਦੋਂ ਕੋਈ ਬਣ ਗਏ ਫਿਰ ਕੋਈ ਹੀ ਹੋ ਗਏ, ਫਿਰ ਤੁਸੀਂ ਹੈ ਹੀ ਨਹੀਂ, ਤੇ ਫਿਰ ਤੁਸੀਂ ਕਿੱਦਾਂ ਆਪਣਾ ਵਜੂਦ ਬਣਾ ਲਓਗੇ ਜਾਂ ਤੁਸੀਂ ਕੀ ਆਪਣੇ ਆਪ ਨੂੰ ਅੱਗੇ ਕੀ ਕੈਰੀ ਕਰ ਲਓਗੇ, ਕਿਉਂਕਿ ਤੁਸੀਂ ਰਹੇ ਹੀ ਨਹੀਂ।
1: ਬਿਲਕੁਲ,
4: ਇਹ ਚੀਜ਼ਾਂ ਜਿਹੜੀਆਂ ਨੇ ਉਹ ਜ਼ਰੂਰੀ ਹੈ। ਬਾਕੀ ਅੱਗੇ ਹੋਰ ਵੀ ਆਪਾਂ ਤੁਹਾਡੇ ਨਾਲ ਪੁਆਇੰਟਸ ਜਿਹੜੇ ਡਿਸਕਸ ਕਰਾਂਗੇ, ਹੈਗੇ ਨਿੱਕੇ ਨਿੱਕੇ
1: ਪੁਆਇੰਟਸ
4: ਨੂੰ ਡਿਸਕਸ ਕਰਾਂਗੇ। ਫਸਟ ਇੰਪ੍ਰੈਸ਼ਨ ਬੜੀ ਵਾਰੀ ਸੁਣਿਆ ਵਾ, ਹੈ ਨਾ, ਇਹ ਨਿਗਾਹ ਜੀ ਗੱਲ ਆ, ਅਸੀਂ ਜਿੱਥੇ ਜਾਈਦਾ ਵਧੀਆ ਇੰਪ੍ਰੈਸ਼ਨ ਹੀ ਪਾਈਦਾ, ਪਰ ਤੁਹਾਨੂੰ ਪਤਾ ਹੀ ਨਹੀਂ ਹੁੰਦਾ ਕਿਸੇ ਵੇਲੇ ਕਿ ਤੁਸੀਂ ਕੋਈ ਇੱਦਾਂ ਦੀ ਗੱਲ ਕਹਿ ਦਿੰਦੇ ਹੋ ਜਾਂ ਇੱਦਾਂ ਦੀ ਕੋਈ ਹਰਕਤ ਕਰ ਦਿੰਦੇ ਹੋ ਜਾਂ ਇੱਦਾਂ ਦਾ ਕੋਈ, ਮੰਨ ਲਓ ਉੱਥੇ ਗੈਸਚਰ ਦੇ ਤਾ, ਤੁਸੀਂ ਕਿਸੇ ਨੂੰ ਕਿੱਦਾਂ ਵੇਖਿਆ, ਕਿੱਦਾਂ ਮਿਲੇ, ਕਿੱਦਾਂ ਗੱਲ, ਕਿੱਦਾਂ ਸ਼ੁਰੂ ਕਿੱਦਾਂ ਕੀਤੀ, ਬਾਅਦ 'ਚ ਭਾਵੇਂ ਜੋ ਮਰਜ਼ੀ ਤੁਸੀਂ ਚੰਗੀਆਂ ਗੱਲਾਂ ਕੀਤੀਆਂ ਜਾਂ ਆਪਣੇ ਆਪ ਨੂੰ ਵਧੀਆ ਤੁਸੀਂ ਕੀਤਾ, ਪਰ ਉਹ ਸਦਾ ਤੁਹਾਡਾ ਸ਼ੁਰੂ ਕਰਨ ਦਾ ਤਰੀਕਾ ਹੀ ਨਹੀਂ ਠੀਕ, ਅਗਲੇ ਨੂੰ
3: ਤੁਹਾਡੇ ਮਨ ਚ ਨਹੀਂ ਸੀ ਕੋਈ ਏਦਾਂ ਦੀ ਗੱਲ, ਪਰ ਤੁਹਾਡਾ ਗੱਲਬਾਤ ਕਰਨ ਦਾ ਤੁਹਾਡਾ ਆਚਰਣ
4: ਅਗਲੇ ਨੂੰ ਲੱਗ ਗਿਆ, ਮੰਨ ਲਓ ਤੁਹਾਡਾ ਤੁਹਾਡੇ ਲਹਿਜੇ ਤੋਂ
3: ਕਿ ਤਰੀਕਾ ਕੀ ਹੈ ਦਾ,
4: ਤੇ ਬਸ ਫਿਰ ਉਹ ਉੱਥੇ ਕੰਮ ਜਿਹੜਾ ਉਹ ਖਰਾਬ ਹੋ ਜਾਂਦਾ। ਤੇ ਇਹ ਚੀਜ਼ਾਂ ਜਿਹੜੀਆਂ ਨਿੱਕੀਆਂ ਨਿੱਕੀਆਂ ਨੇ, ਆਪਾਂ ਆਪਾਂ ਇਹ ਨਹੀਂ ਕਹਿੰਦੇ ਕਿ ਸਾਰਿਆਂ ਦੀ ਇਹ ਠੀਕ ਹੋਣ ਵਾਲੀ ਆ ਜਾਂ ਅਸੀਂ ਬੜੇ ਮਤਲਬ ਇਸ ਚੀਜ਼ ਦੇ ਵਿੱਚ ਅਸੀਂ ਨਹੀਂ ਹੈਗੇ, ਤਾਂ ਹੀ ਅਸੀਂ ਇਹਨਾਂ ਚੀਜ਼ਾਂ ਦੇ ਉੱਤੇ ਸੋਚ ਵਿਚਾਰ ਕਰਦੇ ਰਹਿੰਦੇ ਆ
3: ਵੀ ਕਦੀ ਕਿਸੇ ਕਦੀ ਫਿਟਨੈਸ ਦਾ ਪੁੱਛਣਾ ਹੋਵੇ ਉਹਨੂੰ ਨਾ ਪੁੱਛੋ ਜਿਹਦੇ ਬਹੁਤ ਮਸਲ ਨੇ, ਉਹਨੂੰ ਪੁੱਛੋ ਜਿਹੜਾ ਤੁਹਾਡੇ ਸਾਹਮਣੇ ਹੈ ਕਿ ਯਾਰ ਇਹ ਹੁਣ ਇਹ ਬੰਦਾ ਹੁਣ ਪ੍ਰੋਗਰੈਸ ਕਰਦਾ ਦੱਸਦਾ ਪਿਆ ਹੈ, ਪਹਿਲੇ ਮੈਂ ਦੇਖਦਾ ਬੜਾ ਭਾਰਾ ਹੁਣ ਥੋੜਾ ਪਤਲਾ ਹੋਇਆ, ਕਿਉਂਕਿ ਉਹਨੇ ਤੁਹਾਨੂੰ ਜੋ ਸਿੱਖਿਆ ਦੇ ਰਹੇ ਜਾਂ ਨੌਲੇਜ ਦੇ ਰਹੀ
4: ਆਲਰੇਡੀ ਉਹ ਅਦਰ ਲੈਵਲ ਤੇ ਆ,
3: ਐਡਵਾਂਸ ਪੜ੍ਹਾਈ ਤਾਂ ਕਰਾਂਗੇ ਨਾ ਜਦੋਂ ਪੰਜਵੀਂ ਛੇਵੀਂ ਸੱਤਵੀਂ ਦਸਵੀਂ ਦੀ ਪੱਕੀ ਹੋ ਜਾਏਗੀ।
4: ਨਾਲੇ ਜਿਹੜੀ ਤੁਸੀਂ ਗੱਲ ਕਹੀ ਨਾ ਇਹਦੇ ਵਿੱਚ ਇਹ ਵੀ ਆ ਕਿ ਜਦੋਂ ਮੰਨ ਲਓ ਕੋਈ ਬੰਦਾ ਕਿਸੇ ਚੀਜ਼ ਦੇ ਵਿੱਚ ਬਹੁਤ ਜ਼ਿਆਦਾ ਪਰਫੈਕਟ ਹੋ ਜਾਂਦਾ ਨਾ, ਬਹੁਤ ਜ਼ਿਆਦਾ ਹੀ ਪਰਫੈਕਸ਼ਨ ਦੇ ਵਿੱਚ ਚੱਲ ਜਾਂਦਾ, ਉਹਦੇ ਕੋਲੋਂ ਮੈਨੂੰ ਲੱਗਦਾ ਮੇਰਾ ਪਰਸਨਲ ਓਪੀਨੀਅਨ ਵੀ ਉਹਦੇ ਕੋਲੋਂ ਸਿੱਖਣਾ ਕੋਈ ਜ਼ਿਆਦਾ ਵਧੀਆ ਗੱਲ ਨਹੀਂ ਆ। ਮਤਲਬ ਮੈਂ ਪ੍ਰੈਫਰ ਨਹੀਂ ਕਰੂੰਗਾ ਕਿ ਮੈਂ ਉਹਦੇ ਕੋਲੋਂ
3: ਸਿੱਖਾਂ,
4: ਮੈਂ ਉਹਦੇ ਕੋਲੋਂ ਸਿੱਖੂੰਗਾ ਜਿਹੜਾ ਉਸ ਰਾਹ ਦੇ ਉੱਤੇ ਚੱਲਣ ਡਿਆ ਵਾ, ਵਧੀਆ ਪ੍ਰੋਗਰੈਸ ਕਰਨ ਡਿਆ ਵਾ, ਹਾਲੇ ਪਰ ਉਹ ਆ ਖੁਦ ਸਟਰਗਲ ਦੇ ਟਾਈਮ 'ਚ ਆ, ਪਰ ਮੈਂ ਉਹਦੇ ਕੋਲੋਂ ਹੌਲੀ ਹੌਲੀ ਉਹ ਪੁਆਇੰਟ ਸਿੱਖੂੰਗਾ।
3: ਯਾਰ ਸਿੱਧਾ ਪੁਆਇੰਟ ਆ ਸਮਝ ਮੈਂ,
4: ਕਿਉਂਕਿ ਜਿਹੜਾ ਬੰਦਾ ਹੈਗਾ ਨਾ ਮੈਨੂੰ ਲੱਗਦਾ ਕਿ ਉਹ ਮਤਲਬ ਉਹਨੇ ਤੁਹਾਨੂੰ ਜੇ ਸਿਖਾਉਣਾ ਵੀ ਆ ਤੇ ਉਹਨੇ ਹੋਰ ਚੀਜ਼ਾਂ ਸਿਖਾਉਣੀਆਂ, ਕਿਉਂਕਿ ਉਹ ਨਦਰ ਲੈਵਲ ਤੇ ਆ।
3: ਬਿਲਕੁਲ ਹਾਂ,
4: ਉਹਦੀ ਉਹ ਚੀਜ਼ਾਂ ਖਤਮ ਹੋ ਚੁੱਕੀਆਂ ਨੇ ਜਿਹੜੀਆਂ ਤੁਸੀਂ ਸਿੱਖਣੀਆਂ। ਸਿੰਪਲ ਪੁਆਇੰਟ ਆ,
3: ਲਫ਼ਜ਼ ਕੀ ਹੈ ਜੀ, ਫੋਲੋ, ਫੋਲੋ ਕਰਨਾ। ਮੈਂ ਉਹਨੂੰ ਹੀ ਫੋਲੋ ਕਰ ਪਾਊਂਗਾ ਨਾ ਜੋ ਮੈਨੂੰ ਆਪਣੇ ਅੱਗੇ ਜਾਂਦਾ ਦੱਸਦਾ ਪਿਆ।
4: ਹਾਂ,
3: ਜਿਹੜਾ ਬੰਦਾ ਹੀ 10 ਕਿਲੋਮੀਟਰ ਅੱਗੇ ਜਾ ਕੇ ਬੈਠਾ ਪਿਆ ਫਿਨਿਸ਼ ਲਾਈਨ ਤੇ, ਉਹ ਮੈਨੂੰ ਫੋਨ ਕਰਕੇ ਵੀ ਸਮਝਾਊਗਾ, ਮੈਨੂੰ ਸਮਝ ਨਹੀਂ ਆਊਗਾ ਕਿ ਰਾਈਟ ਮੋੜ ਲੈਫਟ ਮੋੜ
4: ਨਹੀਂ।
3: ਉਹ ਬੈਟਰ ਇਹ ਨਹੀਂ ਜਿਹੜਾ 7-8 ਕਦਮ ਅੱਗੇ ਚੱਲਦਾ ਪਿਆ, ਉਹ ਕੋਈ ਗਲਤੀ ਵੀ ਕਰੂਗਾ ਨਾ, ਤੇ ਮੈਨੂੰ ਦੱਸ ਜਾਏਗਾ ਅੱਛਾ ਯਾਰ ਇਹ ਹੁਣ ਠੋਕਰ ਖਾ ਕੇ ਡਿੱਗ ਗਿਆ ਸੀਗਾ,
4: ਹੁਣ ਜਦੋਂ ਮੈਂ ਇੱਥੇ ਟੋਇਆ ਵਾ ਮੈਂ ਇੱਥੋਂ ਟੱਪ ਕੇ ਨਿਕਲਣਾ।
3: ਇੰਨੀ ਸਿਆਣੀਆਂ ਗੱਲਾਂ ਕਰ ਲਈਆਂ ਨਾ, ਮੇਰਾ ਹੁਣ ਮਨ ਕਰ ਰਿਹਾ ਕਿ ਮੈਂ ਨਾ ਕਾਫੀ ਪੀ ਲਾਂ ਥੋੜੀ।
4: ਕਾਫੀ ਬ੍ਰੇਕ
3: ਹੋ ਗਈ, ਅਮਰਿੰਦਰ ਗਿੱਲ ਸਾਹਿਬ ਨੇ ਕਿਹਾ।
4: ਅੱਛਾ ਜੀ, ਆਹ ਦੇਖੋ, ਹਾਂ ਸੱਚ ਨਵਾਂ ਗਾਣਾ।

0: ਚੁੰਨੀ ਦੇ ਨਾਲ ਗੋਟਾ ਹੈ,
1: ਚੁੰਨੀ ਦੇ ਨਾਲ ਗੋਟਾ।
0: ਕ੍ਰਿਸ਼ਨਾ ਜੀ ਇਹਨਾਂ ਨੇ ਵੀ ਆਪਣੇ ਆਪ ਨੂੰ ਸੋਹਣਾ ਕੈਰੀ ਕੀਤਾ ਸੀ ਅਮਰਿੰਦਰ ਗਿੱਲ ਸਾਹਿਬ ਨੇ।
1: ਕਿਆ ਬਾਤ,
0: ਵੇਖੋ ਹਨਾ ਆਪਣੇ ਆਪ ਨੂੰ ਮੇਨਟੇਨ ਰੱਖਣਾ ਹਨਾ, ਹਾਂ ਟ੍ਰੈਂਡ ਸੈਟਰ ਕਹਿ ਲਓ, ਤੇ ਜੇ ਨਿੱਕੇ ਲਫ਼ਜ਼ਾਂ ਦੇ ਵਿੱਚ ਤਾਰੀਫ਼ ਕਰਨੀ ਹੋਵੇ ਤੇ ਫਿਰ ਟ੍ਰੈਂਡ ਸੈਟਰ ਕਹਿ ਕੇ ਮੰਗਾ ਦਿਓ, ਪਰ ਹਾਂ ਬਿਲਕੁਲ ਇਹਨਾਂ ਨੇ ਵੀ ਆਪਣੇ ਆਪ ਨੂੰ ਕੈਰੀ ਕੀਤਾ ਵਾ। ਹੁਣ ਵੇਖ ਲਓ, ਚਲੋ ਪਰਸਨਲੀ ਤੇ ਹੋ ਸਕਦਾ ਸਾਰੇ ਇਹਨਾਂ ਨੂੰ ਨਹੀਂ ਮਿਲੇ ਹੋਣੇ, ਪਰ ਜੇ ਆਪਾਂ ਸਕਰੀਨ ਦੇ ਉੱਤੇ ਵੇਖ ਲਿਓ ਤੇ ਉਹ ਵੀ ਇੱਕ ਤਰ੍ਹਾਂ ਨਾਲ ਆਪਣੇ ਆਪ ਨੂੰ ਕੈਰੀ ਕਰਕੇ ਹੀ ਆਉਣਾ ਹੁੰਦਾ ਅੱਗੇ। ਪਰ ਜਦੋਂ ਮੰਨ ਲਓ ਹੁਣ ਤੁਹਾਨੂੰ ਫੀਲ ਹੋਣ ਲੱਗ ਜੇ ਕਿ ਨਹੀਂ ਯਾਰ ਵੀ ਆ ਹੁਣ ਨਾ ਥੋੜ੍ਹਾ ਜਿਹਾ ਉਹ ਵਾਲੀ ਫੀਲ ਜੀ ਨਹੀਂ ਆਉਂਦੀ ਵੇਖ ਕੇ,
1: ਹੋ ਸਕਦਾ ਮਤਲਬ ਓਦਾਂ ਮੈਂ ਗੱਲ ਦੱਸਾਂ, ਜਿਸ ਤਰ੍ਹਾਂ ਹੁਣ ਮੈਂ ਆ ਗਾਣੇ ਦੀ ਵੀਡੀਓ ਵੇਖੀ, ਇਹਦੇ 'ਚ ਨਾ ਆਈ ਕੁਡ ਫੀਲ ਹਿਸ ਏਜ।
0: ਹਾਂ,
1: ਤੇ ਮੈਂ ਸਭ ਤੋਂ ਪਹਿਲੇ ਪਤਾ ਕਿੱਥੇ ਸਟ੍ਰਾਈਕ ਕਿੱਥੇ ਕੀਤਾ ਕਿ ਮੈਂ ਬਹੁਤ ਫੈਸਿਨੇਟ ਹੋਇਆ ਸੀ ਪਹਿਲੀ ਵਾਰੀ ਗਾਣਾ ਆਇਆ, ਮੇਲ ਕਰਾ ਦੇ ਮੇਲ ਕਰਾ ਦੇ ਰੱਬਾ ਸੋਹਣੀ ਕੁੜੀ ਦੇ ਨਾਲ। ਉਹ ਨਾ ਸਟੈਪ ਸੀਗਾ ਪਿੱਛੇ ਜਿਹਨੂੰ ਸਿਰਾ ਡਾਊਨ ਜਿਹਾ ਜਾ ਕੇ ਇਸ ਤਰ੍ਹਾਂ ਵਾਲ ਸਟ੍ਰੀਕਸ ਕਰਾਈਆਂ ਹੋਈਆਂ, ਹੁਣ ਉਹਨਾਂ ਟਾਈਮ ਦੇ ਹਿਸਾਬ ਨਾਲ ਸਭ ਤੋਂ ਘੈਂਟ ਹੇਅਰ ਕੱਟ ਆਪਾਂ ਨੂੰ ਕਹਿ ਦਿੰਦਾ ਕਿ ਸਪਾਈਕਸ ਤਦ ਨਵੇਂ ਨਵੇਂ ਆ ਜੈਜ਼ਬੀ।
0: ਹਾਂਜੀ,
1: ਮੇਰੇ ਖਿਆਲ ਨਾਲ ਜੈਜ਼ਬੀ ਤੇ ਅਮਰਿੰਦਰ ਗਿੱਲ ਸਾਹਿਬ ਦੋ ਬੰਦਿਆਂ ਨੇ ਸਪਾਈਕਸ ਰੱਖੇ ਹੋਏ ਸੀਗੇ ਹਨਾ ਪਹਿਲੀਆਂ 'ਚ, ਨਾਲ ਹਾਈਲਾਈਟ ਕੀਤੇ ਹੋਏ ਵਾਲ, ਬਲੌਂਡ ਕਲਰ 'ਚ ਵਾਲ ਹਾਈਲਾਈਟ ਕੀਤੇ ਹੋਏ। ਤਾਂ ਹੁਣ ਹਾਂ ਉਹੀ ਹੈ ਕਿ ਬਟ ਕੂਡੋਸ ਟੂ ਹਿਮ ਕਿ ਅੱਜ ਅਸੀਂ ਤਦ ਕਿ ਚਾਰ ਚਾਰ ਪੰਜ ਪੰਜ ਸਾਲ ਦੇ ਸੀਗੇ, ਮੇਰੇ ਖਿਆਲ ਨਾਲ ਤੁਸੀਂ ਤਾਂ ਮੇਰੇ ਤੋਂ ਵੀ ਛੋਟੇ ਹੋ ਚਾਰ ਪੰਜ ਸਾਲ ਹਨਾ, ਕਿ ਇੰਨਾ ਵੱਡਾ ਇੰਨਾ ਲੰਮਾ ਕਰੀਅਰ ਕਿ ਹੁਣ ਮੁੰਡੇ ਵੀ ਰੋਮਾਂਸ ਕਰ ਰਹੇ ਆ, ਗਿੱਲ ਸਾਹਿਬ ਵੀ ਰੋਮਾਂਸ ਕਰ ਰਹੇ ਆ,
0: ਰੁਕਣਾ ਤੇ ਵੇਖੋ ਸਭ ਨੇ ਆ, ਪਰ ਗੱਲ ਇਹ ਕਿ ਲੰਮਾ ਚੱਲਣਾ ਜਿਹੜੀ ਕਿ ਆਪਾਂ ਤਾਂ ਕਰਕੇ ਤੁਹਾਨੂੰ ਇਹਨਾਂ ਤੇ ਆਪਾਂ ਉਹ ਗੱਲ ਦੱਸੀ। ਬਾਕੀ ਜੇ ਆਪਾਂ ਅੱਗੇ ਕਈ ਹੋਰ ਜੇ ਪੁਆਇੰਟਸ ਦੀ ਆਪਾਂ ਗੱਲ ਕਰ ਲਈਏ ਵੀ ਜਿਹਨਾਂ ਨੂੰ ਆਪਾਂ ਧਿਆਨ ਦੇ ਵਿੱਚ ਰੱਖਣਾ ਵਾ ਕਿ ਜਿਹਨਾਂ ਨੂੰ ਆਪਾਂ ਕਹਿ ਦਿੰਦੇ ਹਾਂ ਕਿ ਯਾਰ ਹਾਂ ਕੈਰੀ ਕਰਨ ਦੇ ਵਿੱਚ ਕੀ ਆਉਂਦਾ ਵਾ ਆਪਣੇ ਆਪ ਨੂੰ ਜੇ ਕੈਰੀ ਕਰਨਾ ਹੋਵੇ, ਤੇ ਉਹਦੇ ਵਿੱਚ ਜਿਹੜਾ ਉਹ ਡਰੈਸ ਕੋਡ ਆਉਂਦਾ ਵਾ ਜੀ, ਸਟਾਈਲ ਜਿਹੜਾ ਆਪਾਂ ਪਹਿਲਾਂ ਗੱਲ ਕੀਤੀ ਹੈ, ਉਹ ਸਟਾਈਲ ਜਿਹੜਾ ਵਾ ਇਹ ਨਹੀਂ ਹੈ ਕਿ ਉਹ ਪੈਸਿਆਂ ਦੇ ਨਾਲ ਹੀ ਆਉਣਾ ਵਾ।
1: ਜੀ ਜੀ ਬਿਲਕੁਲ,
0: ਤੁਹਾਡੇ ਕੋਲ ਗੁੱਚੀ ਦੀ ਟੀ ਸ਼ਰਟ ਹੈ ਤੇ ਤਾਂ ਹੀ ਉਹ ਸਟਾਈਲ ਹੋ ਸਕਦਾ ਵਾ, ਜਾਂ ਕੋਈ ਹੋਰ ਵੱਡੇ ਜਿਹੇ ਬ੍ਰਾਂਡ ਦਾ ਨਾਮ ਦੱਸੋ, ਮੈਨੂੰ ਤਾਂ ਜ਼ਿਆਦਾ ਨਾਮ ਹੀ ਨਹੀਂ ਆਉਂਦੇ ਬ੍ਰਾਂਡਾਂ ਦੇ,
1: ਕ੍ਰਿਸਚੀਅਨ ਲੂਬਟਨ, ਰੈੱਡ ਬੋਟਮ, ਕਿ ਰੈੱਡ ਬੋਟਮ ਹੀ ਪਾਏ ਜਾਂ ਫਿਰ ਐਲਵੀ ਹੋ ਗਿਆ ਹਨਾ,
0: ਮੰਨ ਲਓ ਇਹਨਾਂ ਦਾ ਤੁਸੀਂ ਜੇ ਜੈਕਟ ਪਾਈ ਆ ਤੇ ਜਾਂ ਸ਼ੂਜ਼ ਪਾਏ ਆ
1: ਯਾਰ, ਉਹਦੀ ਗੱਲ ਕਿਉਂ
0: ਨੋਰਮਲ। ਹਾਂਜੀ,
1: ਉਹਦੀ ਗੱਲ ਬੰਦੇ ਦਾ ਮੈਨੂੰ ਯਾਦ ਨਹੀਂ ਆਉਂਦਾ ਪਿਆ, ਇਨਫਲੂਐਂਸਰ ਹੀ ਨੇ, ਇਨਫਲੂਐਂਸਰ 'ਚ ਤਗੜੇ ਨਹੀਂ, ਚੰਗੇ ਨਹੀਂ ਆ, ਮਤਲਬ ਗੱਲਾਂ ਬਾਤਾਂ ਵਧੀਆ ਨਹੀਂ ਹੁੰਦੀਆਂ, ਪਰ
0: ਠੀਕ ਠਾਕ ਹੈ,
1: ਪਰ ਹੁੰਦਾ ਨਾ ਕਿ ਉਹ
0: ਰੋਟੀ ਹੋ ਗਈ
1: ਖਰਾਬ ਕਰੀ ਵੀ ਦੋ ਵਾਰੀ ਸਹੀ ਟਾਈਮ ਦਿਖਾਉਂਦੀ ਦਿਨ 'ਚ, ਉਹ ਵਾਲਾ ਹਾਲ ਹੈ। ਗੱਲ ਉਹਨੇ ਬਹੁਤ ਸਹੀ ਕੀਤੀ ਕਿ ਫੈਸ਼ਨ ਨੂੰ ਤੁਸੀਂ ਇੱਕ ਬਹੁਤ ਵੱਡਾ ਪੁਆਇੰਟ ਹੈ, ਖਾਸ ਕਰ ਜਿਹੜੇ ਸਾਡੇ ਏਜਮੇਟ ਨੇ, ਤੇ ਮੈਂ ਏਜਮੇਟ ਜਦੋਂ ਕਹਿੰਦਾ ਤੇ ਮੈਂ ਮੇਰੀ ਨਜ਼ਰ 'ਚ ਮਤਲਬ 35 ਤੇ 40 ਤੇ 45 ਵੀ ਸਾਡਾ ਏਜਮੇਟ ਹੀ ਹੈ ਬਾਈ, ਉਹ ਬੋਇਸ ਹੀ ਨੇ ਬਾਈ,
0: ਹਾਰਟ ਹੈ।
1: ਮੇਰੀ ਸੋਚਣੀ
0: ਕੀ ਗੱਲ ਕਰਤੀ ਯਾਰ,
1: ਮੇਰੀ ਸੋਚਣੀ ਇਹ ਆ ਕਿ ਜੋ ਉਹ ਬੰਦੇ ਨੇ ਵੀ ਕਿਹਾ ਕਿ ਸਭ ਤੋਂ ਮੇਨ ਪੁਆਇੰਟ ਆਫ ਫੈਸ਼ਨ ਹੁੰਦਾ ਤੁਸੀਂ ਕੱਪੜਾ ਕਿਸ ਬੋਡੀ 'ਤੇ ਪਾ ਰਹੇ ਹੋ, ਹੈਨਾ। ਫਿਟਨੈਸ ਇਜ਼ ਵੈਰੀ ਨੈਸੈਸਰੀ, ਕਈ ਵਾਰੀ ਪਲੇਨ $8 ਦੀ ਟੀ ਸ਼ਰਟ ਹੀ, ਕਿਉਂਕਿ ਤੁਸੀਂ ਇੰਨੇ ਫਿੱਟ ਹੋ, ਇੰਨਾ ਵਧੀਆ ਤਰੀਕੇ ਨਾਲ ਕੈਰੀ ਕੀਤਾ ਐਨ ਗਰੂਮਡ ਹੋ, ਹੈਨਾ, ਦਾੜੀ ਦੁੜੀ ਐਨ ਵਧੀਆ ਗਰੂਮ ਕੀਤੀ ਹੋਈ ਆ, ਵਾਲ ਸਹੀ ਤਰ੍ਹਾਂ ਬਣਾਏ ਹੋਏ, ਹੈਨਾ, ਅਤੇ ਜੱਚ ਜਾਂਦੀ ਹੈ। ਅਤੇ ਕਈ ਵਾਰ ਤੁਸੀਂ ਵਰਸਾਚੇ ਵਗੈਰਾ ਪਾਇਆ ਪਰ ਤੁਹਾਡਾ ਉਹ ਕਿਤੇ ਮੈਚਿੰਗ ਨਹੀਂ ਹੁੰਦਾ ਪਿਆ, ਬੋਡੀ ਤੁਹਾਡੀ ਆਊਟ ਆਫ ਸ਼ੇਪ ਜੀ ਬੋਡੀ ਹੈ, ਅਤੇ ਉਹ ਨਹੀਂ ਕਈ ਵਾਰੀ ਫੱਬਦੀ। ਸੋ ਬੋਡੀ ਦੇ ਉੱਪਰ ਇਨਵੈਸਟ ਕਰਨਾ ਬਹੁਤ ਜ਼ਰੂਰੀ ਹੈ, ਹਨਾ, ਫਿਜ਼ੀਕਲ ਐਕਟੀਵਿਟੀ ਇਜ਼ ਵੈਰੀ ਨੈਸੈਸਰੀ।
0: ਬਿਲਕੁਲ, ਨਾਲੇ ਨੋਰਮਲ ਕੱਪੜਾ ਵੀ ਪਾਇਆ ਤੁਹਾਨੂੰ ਜੱਚ ਸਕਦਾ ਵਾ, ਜ਼ਰੂਰੀ ਨਹੀਂ ਹੈ ਕਿ ਤੁਸੀਂ ਮੰਨ ਲਓ ਕੋਈ ਮਹਿੰਗੇ ਮਹਿੰਗੇ ਥਾਵਾਂ ਦੇ ਉੱਤੋਂ ਹੀ ਕੱਪੜੇ ਲਓਗੇ ਤੇ ਫਿਰ ਹੀ ਤੁਹਾਡਾ ਜਿਹੜਾ ਉਹ ਕੈਰੀ ਤੁਸੀਂ ਆਪਣੇ ਆਪ ਨੂੰ ਕਰਨਾ, ਜਾਂ ਫਿਰ ਹੀ ਤੁਸੀਂ ਜਾ ਕੇ ਕਿਤੇ ਵਧੀਆ ਲੱਗੋਗੇ, ਸਾਫ਼ ਸੁਥਰੇ ਕੱਪੜੇ ਹੋਣ ਬਸ।
1: ਕਈ ਵਾਰੀ ਕਈ ਲੋਕ ਕੀ ਕਰਦੇ ਆ, ਕਿਉਂਕਿ ਚਲੋ ਸ਼ੁਕਰ ਆ ਸਾਰਿਆਂ, ਹਨਾ, ਜੋ ਇਸ ਤਰੀਕੇ ਦੀ ਤਰੱਕੀ ਵੀ ਕਰ ਗਏ ਉਹਨਾਂ ਨੂੰ ਵਧਾਈਆਂ, ਹਨਾ, ਪਰ ਮੇਰੇ ਹਿਸਾਬ ਨਾਲ ਆਦਮੀ ਨੂੰ, ਇਨਸਾਨ ਨੂੰ ਇਨਸਾਨ ਰਹਿਣਾ ਚਾਹੀਦਾ, ਬਿੱਲ ਬੋਰਡ ਨਹੀਂ ਬਣਨਾ ਚਾਹੀਦਾ। ਸੋ ਜੇ ਮਹਿੰਗੇ ਮਹਿੰਗੇ ਬ੍ਰਾਂਡ ਖਰੀਦਦੇ ਹੋ ਯਾਰ, ਉਹ ਇੰਨਾ ਲਾਊਡ ਨਾ ਖਰੀਦਿਆ ਕਰੋ, ਪਤਾ ਲੱਗਾ ਐਲਵੀ ਜਿੱਥੇ ਐਲਵੀ ਲਿਖਿਆ ਜਾਂਦਾ ਐਲਵੀ ਲਿਖਿਆ ਪਿਆ, ਵਰਸਾਚੇ ਖਰੀਦਿਆ, ਮੈਡੂਸਾ ਹੈਡ ਜੀ, ਮਤਲਬ ਬੰਦੇ ਦੇ ਧੋਣ ਤੋਂ ਲੈ ਕੇ ਗੋਡਿਆਂ ਤੱਕ ਮੈਡੂਸਾ ਹੈਡ
0: ਵੀ ਜੈਲੀ ਲੱਗਣ ਡਿਆ ਹੁੰਦਾ,
1: ਇੰਨਾ ਗੁੱਸਾ ਨਹੀਂ ਕੱਢਣਾ
0: ਯਾਰ, ਬੜਾ ਉਹ ਹੋ ਗਿਆ ਨਾ ਆਪਣੇ।
1: ਹਾਂ, ਫੇਕ ਵੀ ਬਹੁਤ ਆ,
0: ਕਿਤੇ ਵੀ ਲੈ ਲਓ, ਚਾਈਨਾ ਤੋਂ ਲੈ ਲਓ,
1: ਫੇਕ ਤਾਂ ਹਰ ਥਾਂ ਚਲੋ, ਹਨਾ, ਪਰ ਹਾਂ ਇਹ ਸਲਾਹ ਇੱਕ, ਹਨਾ, ਡਰੈਸਅਪ ਦੀ ਆਪਾਂ ਗੱਲ ਕਰਦੇ ਕਿ ਡਰੈਸ ਕੋਡ ਹੁੰਦਾ, ਜਿਸ ਆਪਾਂ ਹੁਣ ਕਹਿ ਦਿੰਦੇ ਯਾਰ ਕਿ ਕੋਟ ਪੈਂਟ,

0: ਕਰਦਾ ਪਏ ਬੋਡੀ ਦੇ ਉੱਤੇ,
1: ਸਮਝੋ ਜੇ ਤੁਸੀਂ ਲੰਮੇ ਹੋ ਤੇ ਪਤਲੇ ਹੋ ਤੇ ਥੋੜਾ ਜਿਹਾ ਲੌਂਗ ਕੋਟ ਹੋਵੇ ਤੇ ਸਿੰਗਲ ਬਟਨ ਜ਼ਿਆਦਾ ਜੱਚਦਾ, ਤੁਸੀਂ ਜੇ ਥ੍ਰੀ ਪੀਸ ਪਾ ਰਹੇ ਹੋ ਤਾਂ ਡਬਲ ਬਟਨ ਹੋਣਾ ਚਾਹੀਦਾ, ਸ਼ੂਜ਼ ਹਮੇਸ਼ਾ ਸੂਟ ਦੇ ਨਾਲ ਕੋਟ ਪੈਂਟ ਦੇ ਨਾਲ ਸ਼ੂਜ਼ ਹਮੇਸ਼ਾ ਲੇਸਿਸ ਵਾਲੇ ਹੋਣੇ ਚਾਹੀਦੇ, ਜਿਨ੍ਹਾਂ ਨੂੰ ਆਪਾਂ ਆਕਸਫੋਰਡ ਕਹਿ ਦਿੰਦੇ ਹਾਂ
0: ਜੀ,
1: ਚੈਲਸੀ ਨਹੀਂ ਅੱਛੇ ਲੱਗਦੇ
0: ਆਫਿਸ ਸ਼ੂਜ਼,
1: ਹਾਂ ਤੇ ਜੇ ਆਪਾਂ ਚੈਲਸੀ ਪਾਉਣ ਦੇ ਸ਼ੌਕੀਨ ਆ ਤੇ ਤੁਹਾਡੀ ਜਿਹੜੀ ਜੀਨਸ ਆ ਜਾਂ ਜਿਹੜੇ ਤੁਹਾਡੇ ਟਰਾਊਜ਼ਰ ਆ ਪ੍ਰੋਪਰ ਸਟ੍ਰੇਟ ਫਿੱਟ ਹੋਣੇ ਚਾਹੀਦੇ ਆ, ਇਹ ਮਤਲਬ ਕਹਿ ਲਓ ਇਹ ਨਹੀਂ ਕਿ ਜੇ ਤੁਸੀਂ ਇੱਦਾਂ ਨਹੀਂ ਕਰਦੇ ਤਾਂ ਗਲਤ ਹੋ ਜਾਂ ਕੁਛ ਆ, ਕਿ ਇਹ ਜਿਹੜੇ ਲੋਕਾਂ ਨੇ ਚੀਜ਼ਾਂ ਇਜਾਦ ਕੀਤੀਆਂ ਬਣਾਈਆਂ,
0: ਹਾਂ ਜਿਹੜੇ ਹਨਾ,
1: ਹਾਂ ਉਹਨਾਂ ਉਹ ਅੱਗੋਂ ਫਿਰ ਦੱਸਦੇ ਕਿ ਇਸ ਤਰ੍ਹਾਂ ਪਾਇਆ ਕਰੋ,
0: ਬਸ ਹਲੇ ਆਪਾਂ ਕੋਈ ਇਹਦੇ ਵਿੱਚ ਉਹ ਨਹੀਂ ਕਿ ਡਿਗਰੀ ਕੀਤੀ ਫੈਸ਼ਨ,
1: ਹਾਂ ਹਾਂ ਹਾਂ ਹਾਂ ਇਹਦੇ ਨਾਲ ਮਤਲਬ ਜੋ ਸਿੱਖਿਆ ਸਿਖਾਇਆ ਗੱਲਾਂ ਹਨਾ, ਕਿ ਆਪਾਂ ਪੜ੍ਹਿਆ ਸਿੱਖਿਆ ਆਰਟੀਕਲ ਦੇਖ ਲਏ ਫੈਸ਼ਨ ਟੀਵੀ ਦੇਖ ਲਿਆ ਤੇ ਉੱਥੋਂ ਜੋ ਜੋ ਪਤਾ ਲੱਗ ਗਿਆ ਹਨਾ ਕਿਸ ਤਰੀਕੇ ਦੇ ਟਰਾਈ ਟੂ ਸੈਲ ਆਊਟ
0: ਥਿੰਗਸ, ਹੁਣ ਤੇ ਇੰਟਰਨੈਟ ਤੇ ਸਾਰਾ ਕੁਝ,
1: ਇੰਟਰਨੈਟ ਸਭ ਦੱਸ ਦਿੰਦਾ
0: ਕੀ ਪਾਉਣਾ ਕਿਹਦੇ ਨਾਲ ਪਾਉਣਾ
1: ਕਰਨਾ ਹੀ ਚਾਹੀਦਾ,
0: ਕਈ ਵੀਰ ਭਰਾ ਸਪੈਸ਼ਲ ਜਿਹੜਾ ਉਹ ਇਸੇ ਕਰਕੇ ਰੀਲਾਂ ਬਣਾਉਂਦੇ ਕਿ ਦੱਸਣ ਲਈ,
1: ਹਾਂ ਗੈਟ ਰੈਡੀ ਵਿਦ ਮੀ ਜੀ ਆਰ ਡਬਲਯੂ ਐਮ, ਸਹੀ ਕਿ ਨਹੀਂ,
0: ਯਾ ਬਾਤ
1: ਹੰਟਰ ਸ਼ਰਟ, ਇੱਕ ਪਤਾ ਨਹੀਂ ਮੈਨੂੰ ਯਾਦ ਨਹੀਂ ਉਹ ਇਨਫਲੂਐਂਸਰ, ਉਹ ਪੰਜਾਬ ਦੇ ਅੰਦਰ ਹੰਟਰ ਸ਼ਰਟ ਦਾ ਪੂਰਾ ਟ੍ਰੈਂਡ ਸੈੱਟ ਕਰਤਾ ਉਹਨਾਂ ਨੇ, ਹਾਂ ਹਾਂ ਹਾਂ ਜਿਹੜੀ ਉਹ ਚਾਰ ਪਾਕਟਾਂ ਲਈ ਹੁੰਦੀ ਕਮੀਜ਼,
0: ਹਾਂ
1: ਹੈ ਨਾ, ਬਹੁਤ ਮਸ਼ਹੂਰ ਹੋ ਗਈ ਉਹ ਬਣਦੀ ਉਹਦੇ ਕੱਪੜੇ ਦੀ, ਕਈ ਵੈਸੇ ਜਿਸ ਤਰ੍ਹਾਂ ਸ਼ਰਟਿੰਗ ਵਾਲੇ ਕੱਪੜੇ 'ਚ ਬਣਵਾ ਲੈਂਦੇ, ਪਰ ਜੇ ਬਣਵਾਉਣ ਦੇ ਸ਼ੌਕੀਨ ਹੋ ਤਾਂ ਉਹਨੂੰ ਪੈਂਟਸ ਦਾ ਜਿਹੜਾ ਕੱਪੜਾ ਹੁੰਦਾ ਵੂਲਨ, ਜਿਹਨੂੰ ਆਪਾਂ ਕੋਟ ਪਿੰਡ ਦਾ ਕੱਪੜਾ ਹੋ ਗਿਆ ਨਾ, ਉਸ 'ਚ ਬਣਾਓ, ਪਰ ਕੀ ਆ ਵਧੀਆ ਦਰਜੀ ਨਾ ਹੋ ਨਾ ਫਿਰ ਸਫਾਰੀ ਸੂਟ ਵਰਗਾ ਲੱਗਣਾ ਸ਼ੁਰੂ ਹੋ ਜਾਂਦਾ, ਆਹ ਵੀ ਬੜੀ ਪ੍ਰੋਬਲਮ,
0: ਮਾਚੀ ਮਾਰ ਦਿੰਦਾ
1: ਉਹ ਫਿਰ ਡੈਡ ਹੋ, ਦਰਜੀ ਬਹੁਤ ਜ਼ਰੂਰੀ ਆ, ਸਹੀ ਕਿ ਨਹੀਂ,
0: ਦਰਜੀ ਦਾ ਹੀ ਮੇਨ ਕੰਮ ਆ ਤੇ ਕੱਪੜਾ ਬਾਅਦ ਚ ਆਉਂਦਾ,
1: ਦਰਜੀ ਦਾ ਜੀ
0: ਉਹਦੇ ਮਾੜੇ ਕੱਪੜੇ ਨੂੰ ਵੀ ਸੋਹਣਾ ਬਣਾ ਦਿੰਦਾ ਵਾ, ਜੇ ਮਹਿੰਗਾ ਕੱਪੜਾ ਲੈ ਕੇ ਭੈੜੇ ਜੇ ਦਰਜੀ ਕੋਲ ਚੱਲ ਜਾਓ ਤੇ ਬਸ ਫਿਰ ਕੱਪੜਾ ਵੀ ਖਰਾਬ ਤੇ ਜਿਹੜੇ ਦਰਜੀ ਨੂੰ ਪੈਸੇ ਦੇਣੇ ਉਹ ਤੇ ਚਲੋ ਫਿਰ ਹੈ ਹੀ ਖਰਾਬ ਨੇ, ਤੇ ਅੱਗੇ ਚੱਲਦੇ ਜੇ ਆਪਾਂ ਵੇਖੀਏ, ਜੇ ਤੁਸੀਂ ਉਹਦੀ ਦਾੜੀ ਦੀ ਗੱਲ ਕੀਤੀ ਸੀ ਨਾ, ਬੀਅਡ ਦੀ ਗੱਲ ਕੀਤੀ ਤੇ ਪਰਸਨਲ ਹਾਈਜੀਨ ਵੀ ਆਲ ਟਾਈਮ ਬਹੁਤ ਜ਼ਰੂਰੀ ਆ,
1: ਸਭ ਤੋਂ ਹਾਈ ਖਾਸ ਕਰ ਆਸਟ੍ਰੇਲੀਆ ਰਹਿੰਦੇ ਹੋਏ
0: ਜੀ, ਕਿਉਂਕਿ ਤੁਸੀਂ ਕਿਤੇ ਵੀ ਜਾਣਾ ਵਾ, ਮੰਨ ਲਓ ਤੁਸੀਂ ਨਹੀਂ ਵੀ ਕਿਤੇ ਜਾਣਾ ਉੱਦਾਂ ਹੀ ਆ ਤੇ ਹੋ ਸਕਦਾ ਕੋਈ ਤੁਹਾਡੇ ਕੋਲ ਆਜੇ,
1: ਬਿਲਕੁਲ,
0: ਹੁਣ ਉਹ ਜਿੱਦਾਂ ਆਪਾਂ ਸ਼ੁਰੂ 'ਚ ਗੱਲ ਕੀਤੀ ਸੀ ਬਲਿੰਕ ਆਫ ਆਈ, ਹੁਣ ਆਉਣਾ ਕਿਸੇ ਨੇ ਉਹ ਵੀ ਨਹੀਂ ਪਤਾ ਕਿਹੜੇ ਵੇਲੇ ਕਿੰਨੇ ਆ ਜਾਣਾ, ਜਾਣਾ ਕਿਤੇ ਉਹ ਵੀ ਨਹੀਂ ਪਤਾ ਕਿਹੜੇ ਵੇਲੇ ਕਿੱਥੇ ਜਾਣਾ ਪੈ ਜਾਣਾ, ਕਿਉਂਕਿ ਸਮਾਂ ਹੀ ਇੱਦਾਂ ਦਾ ਚੱਲਣ ਡਿਆ ਵਾ ਵੀ ਐਵਰੀਥਿੰਗ ਜਿਹੜਾ ਉਹ ਬਹੁਤ ਫਾਸਟ ਹੋ ਚੁੱਕਾ ਵਾ, ਮੁਸੀਬਤ ਆਉਣੀ ਆ ਤੇ ਉਹ ਵੀ ਵੈਰੀ ਫਾਸਟ ਆਉਂਦੀ ਆ, ਖੁਸ਼ੀ ਆਉਣੀ ਆ ਤੇ ਉਹ ਵੀ ਵੈਰੀ ਫਾਸਟ ਆਉਂਦੀ ਆ, ਮਤਲਬ ਇਟਸ ਆਲ ਅਬਾਊਟ ਕਿ ਕੁਝ ਵੀ ਹੋ ਸਕਦਾ,
1: ਨਾਲੇ ਮੈਂ ਤੁਹਾਨੂੰ ਇਹਦੇ ਪਿੱਛੇ ਇੱਕ ਸਾਈਕੀ ਦੱਸਾਂ, ਮੈਂ ਖੁਦ ਵੀ ਪਰਸਨਲ ਤੌਰ 'ਤੇ ਇਸ ਤਰ੍ਹਾਂ ਹੀ ਸੋਚਦਾ, ਕਾਫੀ ਲੋਕ ਹੋਰ ਵੀ ਸੋਚਦੇ ਆ, ਜੇ ਖਾਸ ਕਰ ਤੁਸੀਂ ਕਿਸੇ ਕਾਰਪੋਰੇਟ ਸਟਰਕਚਰ 'ਚੋਂ ਜਾਂ ਫਿਰ ਤੁਹਾਡਾ ਕੰਮ ਇੱਦਾਂ ਦਾ ਜਾਂ ਤੁਹਾਡੀ ਲਾਈਫ ਸਟਾਈਲ ਇੱਦਾਂ ਦੀ ਜਿਹਦੇ ਨਾਲ ਤੁਸੀਂ ਹਰ ਰੋਜ਼ ਕਾਫੀ ਲੋਕਾਂ ਨਾਲ ਉੱਠਦੇ ਬੈਠਦੇ ਮਿਲਦੇ ਹੋ, ਇੱਕ ਵੈਲ ਗਰੂਮਡ ਬੰਦਾ ਨਾ ਜਿਹੜਾ ਹਮੇਸ਼ਾ ਰਹਿੰਦਾ, ਦੂਸਰਾ ਬੰਦਾ ਉਹਨੂੰ ਪਤਾ ਇਸ ਨਜ਼ਰ ਨਾਲ ਵੇਖਦਾ ਕਿ ਇਹ ਲਾਈਫ 'ਚ ਬਹੁਤ ਸੋਰਟਡ ਆ,
0: ਹਾਂ
1: ਇਹਦੇ ਅੰਦਰ ਨਾ ਕਲੈਰਿਟੀ ਆਫ ਮਾਈਂਡ
0: ਹੈ,
1: ਕਲੈਰਿਟੀ ਆਫ ਮਾਈਂਡ, ਇਹ ਬੜਾ ਵਾਈਜ਼ ਆਦਮੀ ਹੋਏਗਾ, ਹਨਾ ਕਮਿਊਨੀਕੇਸ਼ਨ ਸਕਿੱਲਸ, ਤੁਸੀਂ ਇੱਕੋ ਪੇਸ ਤੇ ਗੱਲ ਕਰਦੇ ਹੋ ਕਿ ਨਹੀਂ ਕਰਦੇ ਹੋ, ਕਿਸ ਤਰੀਕੇ ਗੱਲ ਕਰਦੇ ਹੋ, ਤੁਸੀਂ ਇਸ ਤਰ੍ਹਾਂ ਗੱਲ ਕਰਦੇ ਹੋ, ਤੁਸੀਂ ਇਸ ਤਰ੍ਹਾਂ ਗੱਲ ਕਰਦੇ ਹੋ, ਤੁਸੀਂ ਇਸ ਤਰ੍ਹਾਂ ਗੱਲ ਕਰਦੇ ਹੋ, ਹਨਾ ਤੁਸੀਂ ਢਿੱਡੋਂ ਬੋਲਦੇ ਹੋ, ਛਾਤੀ ਤੋਂ ਬੋਲਦੇ ਹੋ, ਗਲੇ ਤੋਂ ਬੋਲਦੇ ਹੋ ਜਾਂ ਕੰਨ ਨੱਕ ਤੋਂ ਬੋਲਦੇ
0: ਹੋ, ਤਾਂ ਹੀ ਉਹ ਕਹਿੰਦੇ ਨਾ ਕਿ ਸਪੀਕ ਲੈਸ ਬਟ ਸਪੀਕ ਵੈਲ,
1: ਯੈਸ,
0: ਤੁਸੀਂ ਜ਼ਰੂਰੀ ਨਹੀਂ ਹੈ ਕਿ ਤੁਸੀਂ ਬਹੁਤ ਜ਼ਿਆਦਾ ਬੋਲਣਾ ਵਾ ਕਿਤੇ, ਹਾਂ ਲੋੜ ਦਾ ਬੋਲੋ ਪਰ ਜਿੰਨਾ ਬੋਲੋ
1: ਜੋ ਉੱਥੇ ਡੈਕੋਰਮ ਫੋਲੋ
0: ਕਰੋ ਵੀਰੇ, ਜੇ ਨਹੀਂ ਕਰਨਾ ਫੋਲੋ ਤੇ ਡੋਂਟ ਗੋ,
1: ਹਾਂ ਉਹ ਵਾਲਾ ਕੰਮ ਨੀ, ਅਸੀਂ ਤਾਂ ਏਦਾਂ ਦੇ ਹਾਂ ਜੀ ਸਾਡੇ
0: ਭਰਾ,
1: ਹਮ ਤੋ ਬਈ ਐਸੇ ਹੀ ਹੈ ਲਾਡਲੇ,
0: ਹਮ ਤੋ ਕਿਉਂ ਕਰੇ, ਹਮਾਰਾ ਫੋਨ ਹੈ, ਹਮਾਰੀ ਬੈਟਰੀ,
1: ਹਾਂ
0: ਮੈਂ ਟਿਕਟ ਖਰਚ ਕੇ ਇਧਰ ਆਏ ਹਾਂ, ਹਮ ਕਿਉਂ ਆਪਣਾ ਹੀ ਫੋਨ ਸਾਇਲੈਂਟ ਕਰ ਲੈ ਯਾਰ,
1: ਕਿੰਨਾ ਇਰੀਟੇਟਿੰਗ ਲੱਗਦਾ ਨਾ, ਤੁਸੀਂ ਫਿਲਮ ਵੇਖਣ ਗਏ ਥੀਏਟਰ 'ਚ, ਤਿੰਨ ਚਾਰ ਬੰਦੇ ਆਪਸ 'ਚ ਉਹ ਪੂਰਾ ਟਾਈਮ ਕਮੈਂਟਰੀ ਨਾਲ ਨਾਲ ਕਰੀ ਜਾਣਗੇ ਫਿਲਮ ਦੇ, ਘਰੇ ਜਾ ਕੇ ਗੱਲ ਕਰ ਲਿਓ ਯਾਰ ਇੰਨੀ ਕੁ ਲੜਾਈ ਹੋਈ ਹੈ ਤੁਹਾਡੀ, ਓਦਾਂ ਗੱਲ ਨਹੀਂ ਹੋਣੀ,
0: ਜਿਹੜੀ ਅਗਲੇ ਜੇ ਆਪਾਂ ਪੁਆਇੰਟ ਦੀ ਗੱਲ ਕਰ ਲਈਏ ਤੇ ਉਹ ਹੈਗਾ ਜੀ ਰਿਸਪੈਕਟ ਐਵਰੀਵਨ, ਕਿ ਤੁਸੀਂ ਇਹ ਵੀ ਉਹਦਾ ਹੀ ਇੱਕ ਹਿੱਸਾ ਵਾ ਕਿ ਤੁਸੀਂ ਹਰ ਕਿਸੇ ਦੀ ਰਿਸਪੈਕਟ ਕਰਨੀ ਆ। ਜ਼ਰੂਰੀ ਨਹੀਂ ਆ ਕਿ ਮੰਨ ਲਓ ਤੁਸੀਂ ਕਿਤੇ ਰੋਟੀ ਖਾਣ ਚੱਲ ਗਏ ਹੋ ਤੇ ਉੱਥੇ ਜਿਹੜਾ ਤੁਹਾਨੂੰ ਸਰਵ ਕਰਨ ਡਿਆ ਜਾਂ ਕਰਨ ਡੀ ਆ ਉਹਨੂੰ ਤੁਸੀਂ ਮੰਨ ਲਓ ਕਿ ਇਸ ਲਿਹਾਜੇ ਨਾਲ ਬੋਲਦੇ ਹੋ, ਉਹਨੂੰ ਤੁਸੀਂ ਆਵਾਜ਼ ਕਿੱਦਾਂ

0: ਮਾਰਦੇ ਹੋ, ਉਹਨੂੰ ਤੁਸੀਂ ਆਰਡਰ ਕਿੱਦਾਂ ਦਿੰਦੇ ਹੋ, ਰਿਸੀਵ ਕਿੱਦਾਂ ਕਰਦੇ ਹੋ ਉਹਨੂੰ, ਤੁਸੀਂ ਬਾਅਦ 'ਚ ਕੋਈ ਰਿਗਾਰਡ ਕਰਦੇ ਹੋ ਨਹੀਂ ਕਰਦੇ ਹੋ, ਉਹ ਚੀਜ਼ਾਂ ਵੀ ਜਿਹੜੀਆਂ ਬਹੁਤ ਮੈਟਰ ਕਰਦੀਆਂ ਨੇ, ਉਹ ਵੀ ਇਹਦਾ ਹੀ ਇੱਕ ਹਿੱਸਾ ਨੇ।
1: ਬਿਲਕੁਲ, ਮਤਲਬ ਇੱਕ ਛੋਟਾ ਜਿਹਾ ਐਗਜ਼ਾਮਪਲ ਜੇ ਮੈਂ ਤੁਹਾਨੂੰ ਦੇਵਾਂ ਕਿ ਲੈਟ ਸਪੋਜ਼ ਆਪਾਂ ਕੋਈ ਖਾਣਾ ਵਗੈਰਾ ਮੰਗਾਇਆ, ਹੈ ਨਾ, ਆ ਗਿਆ, ਖਾ ਲਿਆ ਆਪਾਂ,
0: ਵੈਜ ਹੀ ਮੰਗਾਇਆ,
1: ਹਾਂ ਵੈਜ ਹੀ ਮੰਗਾ ਲਿਆ,
0: ਓਕੇ,
1: ਕੀ ਖਾਧਾ ਦੱਸੋ ਫਿਰ
0: ਵੈਜ ਦੇ ਵਿੱਚ
1: ਕੀ ਖਾਧਾ? ਜੇ ਡਿਨਰ ਗਏ ਤਾਂ ਫਿਰ ਤਾਂ ਪਤਾ ਹੀ ਹੈ ਕੀ ਖਾਧਾ।
0: ਹਾਂ, ਨਹੀਂ ਡਿਨਰ ਨਹੀਂ,
1: ਲੰਚ ਤੇ,
0: ਲੰਚ ਤੇ ਕਰੋ,
1: ਚਲੋ ਲੰਚ ਤੇ ਗਏ, ਬੰਦੇ ਥੋੜਾ ਜਿਆਦਾ ਕਰ ਦੋ ਯਾਰ,
0: ਕਿੰਨੇ?
1: ਪੰਜ ਕੁ ਬੰਦੇ,
0: ਪੰਜ ਬੰਦੇ,
1: ਪੰਜ ਬੰਦੇ,
0: ਪੰਜ ਬੋਇਜ਼ ਕਰ ਦੀ,
1: ਪੰਜ ਬੋਇਜ਼
0: ਕਿ ਮਿਕਸ ਕਰਨਾ?
1: ਨਹੀਂ ਨਹੀਂ ਬੋਇਜ਼ ਕਰ,
0: ਪੰਜ ਬੋਇਜ਼ ਕਰ,
1: ਇੱਕ ਮੰਗਾ ਲੈਣਾ ਦਮ ਬਿਰਿਆਨੀ,
0: ਹਾਂਜੀ
1: ਠੀਕ ਹੈ, ਇੱਕ ਦਾਲ ਹੋ ਗਈ, ਉਹਦੇ ਨਾਲ ਤਾਂ ਚੱਲਣੀ ਆ,
0: ਤੇ ਨਾਲ ਰਾਇਤਾ,
1: ਰਾਇਤਾ ਤਾਂ ਜ਼ਰੂਰੀ ਆ, ਰਾਇਤਾ ਤਾਂ ਨਾਲ ਹੀ ਦੇਣਗੇ, ਚਲੋ ਫਿਰ ਵੀ ਜੇ ਨਹੀਂ ਹੈ ਤਾਂ ਆਪਾਂ ਐਡ
0: ਐਡ ਔਨ ਕਰ ਲਾਂਗੇ,
1: ਪਨੀਰ ਦੀ ਆਈਟਮ ਚਾਹੀਦੀ ਇੱਕ ਅੱਧੀ,
0: ਠੀਕ ਹੈ, ਜੇ ਆਜੇ ਵੈਜੀਟੇਰੀਅਨ ਹੈ ਫਿਰ ਤੇ,
1: ਹਾਂ ਫਿਰ ਪਨੀਰ ਹੀ ਚੱਲੂਗਾ ਨਾ,
0: ਹੋਰ ਤੇ ਮੇਨ ਮੇਨ ਤੇ ਵੇਖੋ ਰਾਜਾ ਦੇ ਪਨੀਰ ਹੀ ਆ ਵੈਜੀਟੇਰੀਅਨ,
1: ਹਾਂ ਬਾਕੀ ਉਹ ਮੇਥੀ ਮਲਾਈ ਕਰਨਾ ਹੋਵੇ ਜਾਂ ਕੋਰਮਾ ਕੁਰਮਾ ਵੈਜੀਟੇਰੀਅਨ,
0: ਉਹ ਤੇ ਆਪਣਾ ਵੇਖ,
1: ਉਹ ਵੇਖ ਲਿਓ, ਪਰ ਖੈਰ ਖਾਣਾ ਖੁਣਾ ਖਾ ਲਿਆ, ਹੁਣ ਤੁਹਾਨੂੰ ਪਤਾ ਸਮਾਂ ਆ ਜਾਣਾ
0: ਖਾ ਲਿਆ
1: ਕਿ ਵੇਟਰ ਨੇ ਵੇਟਰਸ ਨੇ ਆਣਾ, ਮੈਂ ਤੇ ਯਾਰ ਲੱਛਾ ਪਰਾਂਠਾ ਪਸੰਦ ਕਰਦਾ,
0: ਓਕੇ ਓਕੇ,
1: ਹਨਾ ਯਾਰ ਮਨ ਨਹੀਂ ਕਰ
0: ਗਿਆ,
1: ਮੈਂ ਕਹਿੰਦਾ ਆਪਾਂ 10 ਮਿੰਟ ਪਹਿਲਾਂ ਹੀ ਖਤਮ ਕਰਕੇ ਚੱਲੀਏ, ਪਰ ਇਹ ਸਭ ਕਰਨ ਤੋਂ ਬਾਅਦ ਜਦੋਂ ਤੁਹਾਡੀਆਂ ਪਲੇਟਾਂ ਵਿਹਲੀਆਂ ਹੋ ਗਈਆਂ ਨਾ, ਕੋਈ ਇੰਨਾ ਲੰਮਾ ਚੌੜਾ ਕੰਮ ਥੋੜ੍ਹੀ ਹੈ, ਤੁਹਾਡੇ ਨਾਲ ਜਿਹੜੇ 3 ਬੰਦੇ ਬੈਠੇ ਆ ਉਹਨਾਂ ਦੀ ਪਲੇਟਾਂ ਇਕੱਠੀਆਂ ਕਰਕੇ ਐਕਸਟ੍ਰੈਕਟ ਕਰ ਲਓ,
0: ਹਾਂ ਚਿਮਚੇ ਇੱਕੋ ਉਤਲੀ ਥਾਲੀ ਚ ਕਰ ਲਓ,
1: ਉਤਲੀ ਥਾਲੀ ਚ ਰੱਖ ਦੋ, ਜਿਹੜੀਆਂ ਤੁਹਾਡੀਆਂ ਹਾਂ ਬ੍ਰੈਡਸ ਦੀਆਂ ਹੁੰਦੀਆਂ ਜਿਹੜੀ ਬਾਸਕਟ ਹੁੰਦੀਆਂ, ਉਹ ਇੱਕ ਦੋ ਬਰੇਕ ਰੱਖ ਦੋ, ਥੋੜਾ ਇਕੱਠਾ ਜਿਹਾ ਕਰ ਦੋ ਕਿ ਅਗਲਾ ਬੰਦਾ ਆਵੇ ਜਦੋਂ ਪਿਕ ਕਰਨ ਲਈ ਰਾਹ ਜਿਹਾ ਬਣਿਆ, ਉਹ ਇਕੱਠਾ ਚੱਕ ਕੇ ਆ ਜਾਏ,
0: ਤੈਨੂੰ ਨਾਈਸ ਲੱਗੇ,
1: ਉਹ ਇੰਨਾ ਖੁਸ਼ ਹੋਏਗਾ ਨਾ ਬੰਦਾ, ਉਹ ਤੁਹਾਡੇ ਬਾਰੇ ਪੂਰਾ ਦਿਨ ਪਤਨੀ ਕਿੰਨਾ ਵਧੀਆ ਸੋਚਿਆ ਕਿ ਕਿੰਨੇ ਚੰਗੇ ਲੋਕ ਆ, ਐਂਡ ਗੱਲ ਇਹ ਨਾ ਕਾਇੰਡਨੈਸ ਇਜ਼ ਸੋ ਨੈਸੈਸਰੀ, ਖਾਸ ਕਰ ਆਪਾਂ ਜਦੋਂ ਆਪਾਂ ਇੱਥੇ ਦੇਖਦੇ ਹਾਂ ਕਿ ਲਿਟਰਲੀ ਸਾਡੇ ਵਰਗੇ ਘਰਾਂ ਤੋਂ ਸਾਡੇ ਵਰਗੇ ਪਰਿਵਾਰਾਂ ਚੋਂ, ਹੈ ਨਾ, ਕਿ ਇੱਦਾਂ ਹੀ ਲੱਗਦਾ ਕਿ ਯਾਰ ਫੀਲ ਹੁੰਦਾ ਕਿ ਔਖਾ ਕਿੰਨਾ ਕੰਮ ਕਰਨਾ, ਹੈ ਨਾ, ਸਾਰਿਆਂ ਨੇ ਕੀਤਾ, ਆਪਾਂ ਇੱਦਾਂ ਦਾ ਕੰਮ ਹਰ ਕਿਸੇ ਨੇ ਇੱਥੇ ਆ ਕੇ ਕੀਤਾ ਜੋ ਉਹਦੀ ਸੈਲਫ ਰਿਸਪੈਕਟ ਜਾਂ ਸੈਲਫ ਵਰਥ ਅਲਾਓ ਸ਼ਾਇਦ ਨਹੀਂ ਕਰਦੀ ਹੋਏਗੀ, ਪਰ ਫਿਰ ਵੀ ਕਰਨਾ ਪਿਆ
0: ਜ਼ਮੀਰ ਤੋਂ ਹਟ ਕੇ ਲੈਣਾ,
1: ਹੈ ਨਾ, ਤੁਹਾਨੂੰ ਕੋਈ ਆਪਣਾ ਆਪਣਾ ਆਪਣਾ ਕੀ ਵੈਸੇ ਕੋਈ ਪਰਾਇਆ ਵੀ ਹੋਵੇ ਕਿਸੇ ਹੋਰ ਐਥਨੀਸਿਟੀ ਦਾ ਵੀ ਹੋਵੇ, ਬੰਦਾ ਦੇਖ ਰਿਹਾ ਯਾਰ ਕਿ ਸਾਈਡ ਤੇ ਬੇਚਾਰਾ ਸਿਕਿਉਰਿਟੀ ਗਾਰਡ ਖੜਾ ਪਿਆ, ਮੈਂ ਇੱਥੇ ਹੁਣੇ ਮੈਂ ਸ਼ੋਪਿੰਗ ਕਰਨ ਆਇਆ ਕੋਲਜ, ਇੱਥੇ ਸਿਕਿਉਰਿਟੀ ਵਾਲਾ ਬੇਚਾਰਾ, ਹੈ ਨਾ, 7-8 ਘੰਟੇ ਦੀ ਜੋਬ ਹੈ, ਖਲੋਤਾ ਪਿਆ, ਜਾਂਦੇ ਹੱਥ ਮਿਲਾ ਲਿਆ, ਹਾਊ ਆਰ ਯੂ ਡੂਇੰਗ, ਹਾਊ ਵਾਜ਼ ਯੋਰ ਡੇ, ਅੱਛਾ ਗੋਰੇ ਕਰਦੇ ਆ, ਮਤਲਬ ਤੁਸੀਂ ਇੱਕ ਜਨਰਲੀ ਦੇਖੋ ਗੋਰੇ ਤੁਹਾਨੂੰ ਦੇ ਵਿਲ ਆਲਵੇਸ ਸਮਾਈਲ ਐਟ ਯੂ,
0: ਹਨਾ,
1: ਇੱਕ ਬੇਸਿਕ,
0: ਮਤਲਬ ਸਾਰੇ ਨਹੀਂ ਪਰ 90% ਜ਼ਰੂਰ ਕਰਦੇ,
1: 90 ਨੇ, ਹਨਾ, ਇਹ ਜਿਸ ਤਰ੍ਹਾਂ ਹੁਣ ਇਹ ਤਾਂ ਗੱਲਾਂ ਹੀ ਬਣ ਗਈਆਂ ਨਾ, ਹੁਣ ਕੀ ਇੱਦਾਂ ਕਹਿਣਾ ਪੈਂਦਾ, ਪਰ ਜਿੰਨੇ ਪਹਿਲੇ ਸੋਚਿਆ ਹੋਣਾ ਕਿ ਜਦੋਂ ਵੀ ਕੋਈ ਆਵੇ ਬੰਦਾ ਉਹਨੂੰ ਕਹਿੰਦਾ ਹੇ ਹਾਊ ਆਰ ਯੂ ਡੂਇੰਗ, ਇਹ ਕਹਿਣਾ ਪਹਿਲੇ ਤਾਂ ਇੱਕ ਸੋਚਣ ਵਾਲੀ ਕਿਆ ਹੋਣਾ ਨਾ ਕਿ ਅਗਲਾ ਬੰਦਾ ਥੋੜਾ ਖੁਸ਼ ਫੀਲ ਕਰੇ ਤਾਂ ਤੁਹਾਡੇ ਕੋਲ ਆਰਡਰ ਕਰੇਗਾ, ਹਨਾ,
0: ਨਾਲੇ ਥੋੜਾ ਆਪਣਾ ਫੀਲ ਕਰੇ,
1: ਉਹ ਤਾਂ ਹੁਣ
0: ਜਗ੍ਹਾ ਤੇ ਆ ਗਿਆ,
1: ਕਿਉਂਕਿ ਉਹ ਲੋਕਾਂ ਨੂੰ ਇੰਨੀ ਆਦਤ ਪੈ ਗਈ, ਤੁਹਾਨੂੰ ਵੀ ਪਤਾ ਕਿਸੇ ਨੇ ਅੱਗੋਂ ਕਹਿਣਾ ਹੀ ਆ, ਹਨਾ, ਬੋਲਣ ਵਾਲੇ ਨੇ ਇਸ ਤਰ੍ਹਾਂ ਬੋਲਣਾ ਸਕੇ ਆ ਤਾਂ ਮੈਂ ਬੋਲਣੀ, ਉਹ ਤਾਂ ਹੁਣ ਮੂੰਹ ਤੇ ਮਾਰਦੇ ਆ ਤੁਹਾਡੇ, ਉਹ ਪੁੱਛਦੇ ਮੂੰਹ ਦਾ, ਹਾਂ ਆਰ ਡੂਇੰਗ, ਜਲਦੀ ਬੋਲ,
0: ਸਹੀ ਗੱਲ,
1: ਬਟ ਜਿਹਨੇ ਇਜਾਦ ਕੀਤਾ ਹੋਣਾ ਉਹਦਾ ਆਈਡੀਆ ਹੀ ਹੋਣਾ ਜੋ ਆਪਾਂ ਡਿਸਕਸ ਕਰਦੇ ਪਏ ਹਾਂ ਕਿ ਬੀ ਸੋ ਰਿਸਪੈਕਟਫੁਲ ਐਂਡ ਬੀ ਸੋ ਗਿਵਿੰਗ ਟੂ ਐਵਰੀ ਵਨ ਕਿ ਤੁਹਾਡਾ ਕਰਿਜ਼ਮਾ ਲੱਗੇ, ਹੈ ਨਾ, ਫਿਰ ਉੱਪਰੋਂ ਸੋਨੇ ਦਾ ਸੁਹਾਗਾ ਜੋ ਤੁਸੀਂ ਵਧੀਆ ਵਧੀਆ ਤਰੀਕੇ ਨਾਲ ਡਰੈਸ, ਡੋਂਟ ਅਗੇਨ ਡਰੈਸਿੰਗ ਦੀ ਜੇ ਆਪਾਂ ਗੱਲ ਕਰਦੇ ਪਏ ਹਾਂ ਜਾਂ ਹਾਈਜੀਨ ਦੀ ਗੱਲ ਕਰਦੇ ਪਏ, ਇਹ ਨਹੀਂ ਕਰਦੇ ਪਏ ਕਿ ਪੈਸਾ ਬਹੁਤ ਉਜਾੜੋ, ਪਰ ਸਿੰਪਲ ਚੀਜ਼ਾਂ ਕਿ ਵੈਲ ਆਇਰਨਡ ਕਲੋਥ ਜ਼ੋਨ ਆਪਣੇ, ਹੈ ਨਾ, ਪ੍ਰੋਪਰ ਮੈਚ ਪਾਇਆ ਹੋਵੇ, ਜਦੋਂ ਗੋਵਿੰਦਾ ਸਾਹਿਬ ਦੀਆਂ ਫਿਲਮਾਂ ਜਿਹੜੀਆਂ ਸੀਗੀਆਂ ਜਿੰਨੀਆਂ ਵੀ, ਜਾਂ ਫਿਰ ਰਣਵੀਰ ਸਿੰਘ ਨੂੰ ਆਊਟ ਆਫ ਫਿਲਮਾਂ ਦੇਖ ਲਈਏ, ਉਦਾਂ ਦਾ ਫੈਸ਼ਨ ਨਾ ਅਪਣਾਇਆ ਹੋਵੇ, ਨੋਰਮਲ ਜਿਹਾ, ਨਾ
0: ਲੱਲੀ ਨਹੀਂ ਕਰਾਉਣੀ
1: ਚਾਹੀਦੀ, ਲੱਲੀ ਨਹੀਂ, ਹਾਂ ਲੱਲੀ ਆ ਗਿਆ, ਰਿਟਰਨ ਆਫ ਲੱਲੀ ਹੈ, ਇਹ ਤਬੀਅਤ ਠੀਕ ਹੋ ਗਈ ਭਾ ਮੇਰੇ ਦੀ, ਇਹ ਲੱਲੀ ਤਾਂ ਪਤਾ ਲੱਗ ਜਾਂਦਾ ਤਬੀਅਤ ਸੈੱਟ ਹੋ ਗਈ ਹੈ,
0: ਜ਼ਿਆਦਾ ਕਰਾਤੀ ਤੇ ਫਿਰ ਉਹ ਨਾਈਸ ਨਹੀਂ ਲੱਗਦਾ,
1: ਗਾਣਾ ਸੁਣੋਗੇ?
0: ਗਾਣਾ ਤੁਸੀਂ ਨਾ ਕਰਕੇ ਕਿਹੜਾ ਨਹੀਂ ਸੁਣਾਉਣਾ,
1: ਹਾਏ ਨਹੀਂ ਦੱਸੋ ਯਾਰ, ਸੁਣਾ ਦੇ
0: ਗਾਣਾ ਜਿੱਦਾਂ ਮਰਜ਼ੀ,
1: ਗਾਣਾ ਇੱਦਾਂ ਨਾ ਕਿ ਗਾਣਾ ਤਾਂ ਸੁਣਾ ਰਹੇ ਵੀ ਗਾਣਾ ਹੈਗਾ ਲੋਫੇਡ, ਇਹ ਚ ਵੀ ਔਜਲਾ ਸਾਹਿਬ ਇਹੀ ਦੱਸ ਰਹੇ ਨੇ ਕਿ
0: ਲੋਫੇਡ ਹਲਕੀ ਜੀ ਦਾੜੀ ਰੱਖਦਾ,
1: ਦਾੜੀ ਰੱਖਦਾ, ਤੇ ਇਹ ਯਾਦ ਰੱਖੋ ਜੀ ਕਿ ਇਹਨਾਂ ਦਾ ਇੱਕ ਸ਼ੋਅ ਹੋ ਗਿਆ ਸੋਲਡ ਆਊਟ, ਤੇ ਦੂਜਾ ਹਜੇ ਵੀ ਵੇਚਣ ਦੀ ਕੋਸ਼ਿਸ਼ ਕਰਦੇ ਪਏ ਨੇ, ਪਹੁੰਚੋ livenation.com.au ਤੇ, ਤੇ ਕਰਨ ਔਜਲਾ ਦਾ 19 ਅਗਸਤ ਦਾ ਸ਼ੋਅ ਦਿਨ ਬੁੱਧਵਾਰ ਦਾ, ਹਜੇ ਵੀ ਤੁਹਾਨੂੰ ਟਿਕਟਾਂ ਮਿਲ ਸਕਦੀਆਂ,
0: ਮੌਲ ਵੱਜੋ ਫਿਰ ਉੱਥੇ ਹੋ ਗਈ ਅਸਲੀ,
1: ਤੇ ਬਾਕੀ ਸਮਝੋ ਇਹ ਵੀ ਕੀ ਕਹਿਣਾ ਚਾਹੁੰਦੇ ਬਈ,

0: लो फेड हल्की जी दाढ़ी रखदा, क्या बात
1: है।
0: करण औजला इज द बेस्ट ड्रेस्ड पंजाबी आर्टिस्ट बाय फार। दिलजीत दे पॉइंट सीगे पहला मेरे हिसाब ना, मेरी नजरां च, पर करण औजला बहुत पार कर गया। टेल मी वन थिंग, अच्छा टेल मी वन थिंग, जे वो स्टैंड आउट करांदी करण नु बाकियां नालों, इन द वे ही, हां इन द वे ही कैरी हिमसेल्फ।
1: यार सब तो पहला तो वेखो, एक हर एक बंदे दा एक ओरा हुंदा।
0: यस
1: ठीक है, सब तो वड्डी ते दी ए चीज है
0: ओरा। एंड ओरा कित्थों आंदा?
1: ओ पर्सनालिटी चो।
0: पर्सनालिटी इदा दे ओरा वाले किदा बनदी आ?
1: ओ स्ट्रगल चो।
0: स्ट्रगल तो है पर कहीं स्ट्रगल च निचुड़ भी जांदे आ। सो एकदम ठीक, ए पता कित्थों आंदा सब? ए आंदा है सेल्फ इमेज, सेल्फ वर्थ, सेल्फ कॉन्फिडेंस। किन्ने लोगों ने किन्ना कुछ किया होना करण नूं, है ना, जो स्टार्ट करन लगा होना अपना करियर, फिर जो मूसे वाले दे नाल बीफ चलता पिया सीगा करण औजला दा, नोबडी केयर्ड अबाउट हिम मच, है ना, कोई बहुत ही इन्नी ज़्यादा गलबात सीगी नहीं। पर टाइम दे नाल नाल ही लॉस्ट, ही फाउंड सॉरी हिज वॉइस। द वॉइस की है अपनी परसनैलिटी,
1: अपना करैक्टर बिल्ड किया वा, एक इमेज तो भी वध के हुंदा ही ओह चीज।
0: यस असी ना इत्थे मात खाने आ, असी अपने आप नू ना, क्योंकि नैगेटिव इमोशंस दे अंदर इन्नी ज़्यादा पकड़ हुंदी है, इन्ना मैगनेटिज्म हुंदा ना, आपां कोई चीज़ कदी 10 साल पहले भी करन लगे, गलती करके होवांगे ना, सानू हमेशा साडी इमेज दे अंदर ना हिस्सा बन जाऊगी, यार मेरे तो नहीं हुंदा
1: इदां ही आ, मैं कीते ही ट्राई पर होया
0: नहीं, है ना,
1: जदकि तो होना ही नहीं।
0: हाँ जदकि आपां किन्नियां चीज़ां बेटर करते रहने थ्रू आउट लाइफ, सानू पता भी नहीं लगता, है ना। सेल्फ इमेज ये इक्को कली चीज़ है, तो सब तो जरूरी चीज़ है इन माय नजर,
1: योर बुक्स,
0: इन माय बुक्स, कि तुसी बहुत समा लगता, बहुत हिम्मत, बहुत टाइम लगता, बहुत मैनिपुलेशन लगती है अपने आप नू यह दसन लिए कि मैं बहुत वधी हाँ।
1: हाँ बहुत सब तो औखा काम ही यह जान,
0: सब तो मेरे तो बैटर कोई नहीं। तो जो ये चीज़ आती है ना ਤੁਹਾਡੇ ਅੰਦਰ, ਤੁਹਾਡਾ ਮਨ ਮੰਨ ਜਾਂਦਾ ਇਹ ਚੀਜ਼ ਨੂੰ, ਹੈ ਨਾ, ਫਿਰ ਇਹ ਜਿੰਨੀਆਂ ਚੀਜ਼ਾਂ ਆਪਾਂ ਪਹਿਲੇ 35-40 ਮਿੰਟ 'ਚ ਡਿਸਕਸ ਕੀਤੀਆਂ ਨਾ, ਇਹ ਸਾਰੀਆਂ ਸੈਕੰਡਰੀ ਹੋ ਜਾਂਦੀਆਂ, ਕਿਉਂਕਿ ਉਹ ਤੁਹਾਡਾ ਫਿਰ ਬੋਡੀ ਲੈਂਗੁਏਜ, ਤੁਹਾਡਾ ਹਾਵ ਭਾਵ, ਤੁਹਾਡਾ ਉੱਠਣ ਬੈਠਣ ਦਾ ਤਰੀਕਾ ਨਾ, ਉਹ ਵਾਕਈ ਇਟਸ ਲਾਈਕ ਅ ਚੀਤਾ, ਇਟਸ ਲਾਈਕ ਅ ਲਾਇਨ, ਹੈ ਨਾ। ਕਹਿੰਦੇ ਵਾਈ ਇਜ਼ ਲਾਇਨ ਕਿੰਗ ਆਫ ਦਾ ਜੰਗਲ? ਨਾ ਉਹਦੇ ਕੋਲ ਸਪੀਡ ਹੈ ਉੱਦਾਂ ਦੀ, ਹੈ ਨਾ, ਨਾ ਉਹਦੀ ਬੋਡੀ ਹਾਥੀ ਵਰਗੀ ਹੈ, ਜੋ ਕਹਿ ਲਈ ਕਿ ਨਾ ਕਿ ਹਿਊਜ ਹੈ, ਹੈ ਨਾ, ਚੀਤੇ ਵਰਗੀ ਉਹਦੀ ਸਪੀਡ ਨਹੀਂ ਹੈ। ਤੁਸੀਂ ਕਿਸੇ ਵੀ ਐਨੀਮਲ ਦੇ ਨਾਲ ਉਹਨੂੰ ਕਰ ਲਓ, ਕੀ ਕਹਿੰਦੇ ਆ, ਕੰਪੇਅਰ, ਅਤੇ ਹੈ ਨਾ, ਅਤੇ ਉਹ ਥੋੜ੍ਹਾ ਜਿਹਾ ਲੈਗ ਬਿਹਾਈਂਡ ਕਰਦਾ, ਪਰ ਕਹਿੰਦੇ ਸ਼ੇਰ ਦੀ ਸਭ ਤੋਂ ਜ਼ਿਆਦਾ ਘੈਂਟ ਗੱਲਬਾਤ ਪਤਾ ਕੀ ਹੈ? ਉਹਦਾ ਔਰਾ, ਅਤੇ ਉਹਦਾ ਔਰਾ ਪਤਾ ਕਿੱਥੋਂ ਆਉਂਦਾ? ਕਿ ਉਹ ਝਪੱਟਾ ਮਾਰਨ ਵਾਲਾ ਔਰਾ ਉਹਦਾ, ਉਹ ਚੀਜ਼ ਉਹਨੂੰ ਸਾਡੇ ਉਹੀ ਗੱਲ, ਹੁਣ ਜੰਗਲ ਚ ਤਾਂ ਸਾਰੇ ਜਾਨਵਰ ਆਪਸ ਚ ਪਤਾ ਨੀ ਕਿੱਦਾਂ ਰਹਿੰਦੇ ਆ, ਇਹ ਤਾਂ ਆਪਾਂ ਹੀ ਕਹਿੰਦੇ ਹਾਂ ਕਿ ਜੰਗਲ ਦਾ ਰਾਜਾ ਤਾਂ ਅਸੀਂ ਕਿਹਾ ਹੋਇਆ, ਪਰ ਉਹ ਹਿਊਮਨ ਮਾਇੰਡ, ਹਿਊਮਨ ਸਾਈਕੋਲੋਜੀ ਕਿਉਂ ਉਹਨੂੰ ਰਾਜਾ ਕਹਿੰਦੀ ਹੈ? ਕਿਉਂਕਿ ਸਾਨੂੰ ਰਾਜਿਆਂ ਵਰਗਾ ਲੱਗਦਾ ਕਿ ਇੰਨੀ ਸਾਰੀ ਇਮਪਰਫੈਕਸ਼ਨਸ ਨੇ ਜੋ ਤੇਰੇ ਅੰਦਰ ਵੀ ਆ, ਜੋ ਮੇਰੇ ਅੰਦਰ ਵੀ, ਜੋ ਸਾਡੇ ਸੁਣਨ ਵਾਲਿਆਂ ਦੇ ਅੰਦਰ ਵੀ ਆ, ਪਰ ਉਹਦਾ ਸੈਲਫ ਕੌਨਫੀਡੈਂਸ ਐਂਡ ਦ ਵੇ ਹੀ ਕੈਰੀ ਹਿਮਸੈਲਫ।
1: ਜੀ ਬਿਲਕੁਲ, ਜ਼ਰੂਰੀ ਹੈ ਇਹ ਚੀਜ਼ ਕੈਰੀ ਕਰਨੀ, ਪਰ ਆਪਣੇ ਇਮੋਸ਼ਨਸ ਵੀ ਕੰਟਰੋਲ ਕਰਨੇ ਨਾਲ ਦੀ ਨਾਲ ਬਹੁਤ ਜ਼ਰੂਰੀ ਆ, ਕਿਉਂਕਿ ਮੰਨ ਲਓ ਤੁਸੀਂ ਕਿਤੇ ਵੀ ਹੋ ਜਾਂ ਡਜ਼ਨਟ ਮੈਟਰ ਕਰ ਰਹੇ ਹੋ ਜਾਂ ਕਿਸੇ ਕੋਈ ਕੰਮ ਕਰਵਾ ਰਹੇ ਹੋ, ਹਰ ਇੱਕ ਥਾਂ ਦੇ ਉੱਤੇ ਬੰਦੇ ਦੇ ਮੰਨ ਲਓ ਕਿਸੇ ਨੇ ਕੋਈ ਗੱਲ ਕਹਿਤੀ ਜਾਂ ਤੁਸੀਂ ਕੋਈ ਗੱਲ ਸੁਣ ਲਈ ਜਾਂ ਤੁਸੀਂ ਕੋਈ ਕਿਸੇ ਨੂੰ ਗੱਲ ਕਹਿਤੀ, ਅਤੇ ਉੱਥੇ ਜਿਹੜਾ ਆਪਣੇ ਆਪ ਨੂੰ ਸੰਭਾਲਣਾ, ਮੰਨ ਲਓ ਕਿਸੇ ਨੇ ਉੱਚੀ ਗੱਲ ਕਹਿਤੀ ਆ, ਉਹਦੇ ਉੱਤੇ ਤੁਸੀਂ ਕੰਟਰੋਲ ਕਰਨਾ, ਉਹਨੂੰ ਕਿੱਦਾਂ ਹੈਂਡਲ ਕਰਨਾ ਵਾ। ਜੇ ਕਿਸੇ ਨੇ ਜ਼ਿਆਦਾ ਕੋਈ ਮੰਨ ਲਓ ਤੁਹਾਨੂੰ ਖੁਸ਼ੀ ਦੇਤੀ, ਤਾਂ ਉੱਥੇ ਆਪਣੇ ਆਪ ਨੂੰ ਤੁਸੀਂ ਓਵਰ ਨਹੀਂ ਕਰਨਾ, ਉਹਨੂੰ ਆਪਣੇ ਅੰਦਰ
0: ਸ਼ਕਤੀ
1: ਹੋਣੀ ਚਾਹੀਦੀ ਤੁਹਾਡੀ, ਉਹਨੂੰ ਸਾਂਭਣ ਦੀ, ਹੈ ਨਾ, ਤੁਸੀਂ ਉਹਨੂੰ ਰੱਖ ਸਕੋ ਆਪਣੇ ਅੰਦਰ, ਸਾਂਭ ਸਕੋ, ਗੁੱਸਾ ਆ ਤੇ ਉਹਨੂੰ ਸਾਂਭ ਸਕੋ, ਇਹ ਚੀਜ਼ਾਂ ਬਹੁਤ ਜ਼ਿਆਦਾ ਮੈਟਰ ਕਰਦੀਆਂ।
0: ਜਿੰਨਾ ਕੁ ਨਿਰਗੁਣ ਬੰਦਾ ਇਸ ਲਿਹਾਜ਼ ਨਾਲ ਬਣ ਸਕਦਾ ਨਾ, ਕਿ ਚੰਗਾ ਹੋ ਰਿਹਾ, ਬੁਰਾ ਹੋ ਰਿਹਾ ਤੁਹਾਡੇ ਨਾਲ, ਜਾਂ ਫਿਰ ਬਹੁਤ ਖੁਸ਼ੀ ਆ ਰਹੀ ਹੈ ਜਾਂ ਬਹੁਤ ਗੁੱਸਾ ਆ ਰਿਹਾ, ਫਿਰ ਵੀ ਤੁਸੀਂ ਆਪਣਾ ਡਿਮੀਨਰ ਇੱਕ ਬਣਾ ਕੇ ਰੱਖ ਪਾਉਂਦੇ ਹੋ, ਉਹਦੇ ਨਾਲ ਦੀ ਕੋਈ ਰੀਸ ਨਹੀਂ। ਯੂ ਆਰ ਰਾਈਟ ਜੀ, ਯੂ ਆਰ ਰਾਈਟ
1: ਜੀ, ਬਿਲਕੁਲ, ਆਪਣਾ ਤੇ ਇਹੋ ਹੀ ਆ। ਵੇਖੋ ਫੰਡਾ ਵੀ ਕੀਪ ਲਰਨਿੰਗ, ਹੈ ਨਾ,
0: ਕੀਪ ਲਰਨਿੰਗ, ਇਹਦੇ ਨਾਲ ਦੀ ਕੋਈ ਰੀਸ
1: ਨਹੀਂ। ਆਪਾਂ ਨੂੰ ਜਿਹੜਾ ਤੁਸੀਂ ਮਤਲਬ ਸਹੀ ਰਾਹ ਤੇ ਚੱਲੋ, ਪਰ ਨਾਲ ਦੀ ਨਾਲ ਲਰਨਿੰਗ ਜਿਹੜੀ ਆਪਣੀ ਨਾ ਛੱਡੋ, ਤੇ ਇਹਦੇ ਵਿੱਚ ਵੀ ਲਰਨਿੰਗਸ ਹੈਗੀਆਂ ਨੇ ਆਪਣੇ ਆਪ ਨੂੰ ਕੈਰੀ ਕਰਨ ਦੇ ਵਿੱਚ ਵੀ ਕਾਫੀ ਸਾਰੇ ਪੁਆਇੰਟਸ ਹੋ ਸਕਦਾ ਇਹਦੇ ਵਿੱਚ, ਆਪਾਂ ਹਲੇ ਨਹੀਂ ਵੀ ਡਿਸਕਸ ਕਰ ਪਾਏ ਹੋਵਾਂਗੇ, ਕਿਉਂਕਿ ਇੱਕ ਤੇ ਜਿਹੜੀ ਇਹ ਚੀਜ਼, ਕਿਉਂਕਿ ਹਰ ਇੱਕ ਚੀਜ਼ ਹੀ ਨਾ, ਹਰ ਇੱਕ ਚੀਜ਼ ਆਪਣੇ ਆਲੇ ਦੁਆਲੇ ਇਹਦੇ ਉੱਤੇ ਇਫੈਕਟ ਪਾਉਂਦੀ ਆ, ਤੇ ਉਹ ਅਨਲਿਮਿਟਿਡ ਚੀਜ਼ਾਂ ਨੇ
0: ਬਿਲਕੁਲ,
1: ਪਰ ਆਪਾਂ ਸਿਰਫ ਲਿਮਿਟਿਡ ਚੀਜ਼ਾਂ ਦੇ ਉੱਤੇ ਜੇ ਵਰਕਆਊਟ ਕਰ ਲਈਏ
0: ਬਿਲਕੁਲ
1: ਤੇ ਆਪਣੀਆਂ ਕਿਸੇ ਹੱਦ ਤੱਕ ਚੀਜ਼ਾਂ ਜਿਹੜੀਆਂ ਉਹ ਆਟੋਮੈਟਿਕਲੀ
0: ਬਹੁਤ
1: ਸੋਰਟਡ।
0: ਬਹੁਤ ਪਿਆਰੀ ਗੱਲ ਕੀਤੀ ਹੈ, ਜਾਂਦੇ ਜਾਂਦੇ ਨਾ ਤੁਹਾਡੀ ਗੱਲ ਦੇ ਨਾਲ ਰਲਾ ਦਿੰਦੇ ਗੱਲ ਨਾ, ਕਿ ਸੁਕਰਾਤ ਨੂੰ ਨਾ ਇੱਕ ਵਾਰੀ ਸਾਰਾ ਏਥਨਸ ਘੁੰਮ ਲਿਆ ਹਨਾ, ਸੋਕ੍ਰੇਟਿਸ ਕਹਿੰਦੇ ਹਾਂ ਜਿਹਨੂੰ ਆਪਾਂ ਪੰਜਾਬੀ ਸੁਕਰਾਤ ਕਹਿ ਦਿੰਦੇ
1: ਹਾਂ,
0: ਉਹਦੇ ਕੋਲ ਨਾ ਸਾਰਾ ਸਾਰੀ ਜਨਤਾ ਨਾ ਇਕੱਠੀ ਹੋ ਕੇ ਪੂਰਾ ਨਾ ਕੁਨਬਾ ਜਾ ਇਕੱਠਾ ਹੋ ਕੇ ਲਸ਼ਕਰ ਇਕੱਠਾ ਹੋ ਕੇ ਪਹੁੰਚਿਆ, ਕਹਿੰਦਾ ਬਾਈ ਸੁਕਰਾਤ ਅਸੀਂ ਨਾ ਹਰ ਪਾਸੇ ਵੇਖ ਲਿਆ, ਤੇਰੇ ਤੋਂ ਜ਼ਿਆਦਾ ਨਾ ਵਾਈਜ਼ ਅਕਲਮੰਦ ਤੇ ਮਤਲਬ ਕਿ ਚਾਰਮਿੰਗ ਬੰਦਾ ਕੋਈ ਨਹੀਂ ਆ ਹਨਾ, ਤੇਰੇ ਤੋਂ ਉੱਪਰ ਕੋਈ ਨਹੀਂ, ਕਿ ਤੈਨੂੰ ਕੀ ਕਾਰਨ ਲੱਗਦਾ? ਤੁਸੀਂ ਜੋ ਜਵਾਬ ਦਿੱਤਾ ਨਾ ਹੁਣੇ, ਜੋ ਤੁਸੀਂ ਗੱਲ ਕੀਤੀ ਸਾਰੀ ਹੁਣ ਸਾਰ ਕੱਢਿਆ, ਉਹਦਾ ਵੀ ਇਹੀ ਜਵਾਬ ਸੀ। ਕਹਿੰਦਾ ਮੈਂ ਸ਼ਾਇਦ ਇਸ ਕਰਕੇ ਤੁਹਾਡੇ ਸਾਰਿਆਂ 'ਚ ਤੁਹਾਨੂੰ ਲੱਗਦਾ ਕਿ ਮੈਂ ਸਭ ਤੋਂ ਜ਼ਿਆਦਾ ਵਿਜ਼ਡਮ ਮੇਰੇ ਕੋਲ ਹੈ, ਸਭ ਤੋਂ ਅਕਲ ਮੇਰੇ ਅੰਦਰ ਆ, ਕਿਉਂਕਿ ਮੈਨੂੰ ਇਹ ਪਤਾ ਕਿ ਮੈਨੂੰ ਕੀ ਨਹੀਂ ਪਤਾ, ਤੇ ਮੈਨੂੰ ਇਹ ਪਤਾ ਕਿ ਮੈਨੂੰ ਸਭ ਕੁਛ ਨਹੀਂ ਪਤਾ।
1: ਨਹੀਂ ਪਤਾ, ਬਿਲਕੁਲ
0: ਇਹ ਫੈਕਟ ਆ, ਸਾਨੂੰ ਸਭ ਕੁਛ ਨਹੀਂ ਪਤਾ। ਇਸੀ ਗੱਲ ਨੂੰ ਕਹਿੰਦੇ ਹੋਏ ਆਪਾਂ ਵੀ ਥੋੜੀ ਹਨਾ ਸੋਰੀ ਸੂਰੀ ਕਹਿ ਦਿੰਦੇ ਬਈ, ਜੇ ਤੁਹਾਨੂੰ ਕੋਈ ਗੱਲ ਬੁਰੀ ਲੱਗੀ ਹੋਵੇ, ਕਈ ਵਾਰੀ ਆਪਾਂ ਹਾਸੇ ਠੱਠੇ 'ਚ ਕਈ ਵਾਰੀ
1: ਦੋਵਾਂ ਤੇ ਜੁੜ ਕੇ ਮਾਫੀ ਮੰਗ ਲਓ,
0: ਪੁੱਠਾ ਸਿੱਧਾ ਵੀ ਬੋਲ ਦਿੰਦੇ ਹੁੰਦੇ ਹਨਾ, ਸੋ ਉਹਦੇ ਲਈ
1: ਮਾਫੀ ਮੰਗਣੀ ਵੀ ਬੜੀ ਜ਼ਰੂਰੀ ਸੀ।
0: ਮਾਫੀ ਵੀ ਜ਼ਰੂਰੀ ਹੈ, ਦੇਖੋ ਤੁਹਾਨੂੰ ਬੜਾ ਆਪਣਾ ਬੁੱਧਾ ਨੇ ਕਿਹਾ ਸੀਗਾ ਮਾਫ ਕਰ ਦਿਓ ਤੇ ਮਾਫੀ ਮੰਗਦੇ ਰਹੋ,
1: ਜਾਣ ਲੱਗੇ ਵੇਖੋ ਕਹਿਣ ਜੋਗੇ ਤੇ ਚਲੋ ਅਸੀਂ ਕੀ ਆ, ਲੇਕਿਨ ਪਰ ਇਹ ਗੱਲ ਜ਼ਰੂਰ ਹੈ ਜਿੰਨੀ ਕਿ ਮੈਨੂੰ ਪਤਾ ਕਿ ਜੇ ਆਪਾਂ ਕਿਤੇ ਜਾਣੇ ਆਉਂਦੇ ਹਾਂ ਜਾਂ ਆਪਾਂ ਕਿਤੇ ਆਪਣੀ ਪਰਸਨੈਲਿਟੀ ਦੀ ਜੇ ਛਾਪ ਛੱਡ ਕੇ ਆਉਂਦੇ ਹਾਂ ਤੇ ਸ਼ਕਲ ਹੋ ਸਕਦਾ ਬੰਦਾ ਸਾਡੀ ਭੁੱਲ ਜੇ, ਦਸਾਂ ਦਿਨਾਂ ਨੂੰ ਭੁੱਲ ਜੇ, ਮਹੀਨੇ ਨੂੰ ਭੁੱਲ ਜੇ, ਕਿਉਂਕਿ ਅੱਜ ਕੱਲ੍ਹ ਮੈਮਰੀਜ਼ ਬੜੀਆਂ ਸ਼ੋਰਟ ਹੋ ਗਈਆਂ ਨੇ ਸਾਰਿਆਂ ਦੀਆਂ ਹਨਾ, ਪਰ ਜਿਹੜਾ ਕਰੈਕਟਰ ਆ, ਜੇ ਤੁਸੀਂ ਕਿਤੇ ਮੰਨ ਲਓ ਕੋਈ ਵਰਤਾਰਾ ਜੇ ਕਿਸੇ ਨਾਲ ਕੋਈ ਕੀਤਾ ਆ, ਜਾਂ ਕੋਈ ਮੰਨ ਲਓ ਕਿਸੇ ਦੀ ਕਿਤੇ ਹੈਲਪ ਹੀ ਕੀਤੀ ਆ, ਜਾਂ ਕਿਸੇ ਦੀ ਸਪੋਰਟ ਕੀਤੀ, ਜਾਂ ਕੁਛ ਵੀ ਤੁਸੀਂ ਜੇ ਕਿਸੇ ਨਾਲ ਕੋਈ ਚੀਜ਼ ਜਿਹੜੀ ਕੀਤੀ ਆ ਉਹ ਚੰਗੀ ਆ ਜਾਂ ਮਾੜੀ ਆ, ਉਹ ਚੀਜ਼ ਬੰਦੇ ਨੂੰ ਜ਼ਿਆਦਾ ਦੇਰ ਤੱਕ ਯਾਦ ਰਹਿੰਦੀ ਆ, ਤੇ ਇਸ ਕਰਕੇ ਇਹੀ ਆ ਕਿ
0: ਕਿਆ ਬਾਤ ਹੈ,
1: ਆਪ ਨੂੰ ਜਿੱਥੇ ਵੀ ਜਾਓ ਥੋੜਾ ਜਿਹਾ
0: ਬਾਬਾ ਬਣੀ ਕੀ ਜੈ ਹੋ,
1: ਮਾੜਾ ਜਿਹਾ ਰੱਖੋ ਕੰਮ ਵੀ, ਇਦਾਂ ਦਾ ਕੰਮ ਨਾ ਕਰਾਓਗੇ ਮੁੜ ਕੇ ਉਸੇ ਕੰਮ ਤੋਂ ਤੁਹਾਨੂੰ ਮੁੜ ਕੇ ਜਾਣਿਆ ਜਾਵੇ, ਉਹੀ ਵੀਰ ਆ
0: ਉਹੀ ਹੈ ਇਹ ਉਹੀ ਸੀ
1: ਹਾਂ, ਤੇ ਕੋਈ ਇਦਾਂ ਦਾ ਕਰੋ ਵੀ ਜੇ ਕਿਤੇ ਕੀਤਾ ਵੀ ਆ ਤੇ ਉਹਨੂੰ ਇਸ ਥੋੜੀ ਸਮਾਰਟਨੈਸ ਨਾ ਕਰੋ, ਪੀ ਕੇ ਨੂੰ ਜ਼ਿਆਦਾ ਪਤਾ ਨਾ ਲੱਗੇ, ਸਮਝੀ ਮੇਰੀ ਗੱਲ?
0: ਮੈਂ ਨੀ ਸਮਝਿਆ, ਮੈਨੂੰ ਚੰਗੇ ਤਰੀਕੇ ਸਮਝਾਓ ਯਾਰ,
1: ਮੈਂ
0: ਸਹੀ ਹੋ ਗਿਆ,
1: ਤੁਹਾਨੂੰ ਇੱਦਾਂ ਨੀ ਪਤਾ ਲੱਗਣਾ।
0: ਫਿਰ ਹੁਣ ਚਲੀਏ,
1: ਇਹ ਗਾਣਾ ਜਾਂਦੇ ਜਾਂਦੇ ਲਾ ਦੋ, ਦੋ ਲਾਈਨਾਂ ਸੁਣਾ ਦੋ ਮੈਨੂੰ ਥੋੜਾ ਜਿਹਾ ਹਨਾ, ਕਰ ਦੋ ਕੈੜਾ ਜਿਹਾ,
0: ਕਿਹੜਾ ਸੁਣੋਗੇ ਯਾਰ ਦੱਸੋ,
1: ਮੈਂ ਫਿਰ ਆਪਣਾ
0: ਸਾਡਾ ਲਾਈਵ
1: ਸਫਰਾਂ ਦੇ ਮੈਂ ਨਿਕਲਾਂ ਸਫਰਾਂ ਦੇ,
0: ਸਾਡਾ ਲਾਈਵ ਸਪੋਟ ਤਾਂ ਚੱਲ ਗਿਆ ਭਰਾ, ਮੇਰੀ ਵੀ ਸੀਗੀ ਲੋਕਾਂ ਨੂੰ ਗਾਣੇ ਸੁਣਾਉਣ ਦੀ, ਮੈਂ ਤੈਨੂੰ ਹੀ ਸੁਣਾਇਆ, ਤੂੰ ਡਿਮਾਂਡ ਕਰ, ਮੈਂ ਹੁਣੇ ਲਾਉਂਗਾ ਗਾਣਾ,
1: ਡਿਮਾਂਡ ਕਰਾਂ
0: ਡਿਮਾਂਡ
1: ਯਾਰ, ਮੇਰੀ ਡਿਮਾਂਡ ਅੱਜ ਕਿਸੇ ਨੇ ਪੁੱਛ ਲਈ ਆ, ਮੈਂ ਡਿਮਾਂਡ ਕਰਦਾ ਫਿਰ ਤੁਸੀਂ ਗਾਣਾ ਲਾ ਦਿਓ ਵੀ, ਅਰਜਨ ਦਾ ਗਾਣਾ ਲਾਓ ਇੱਕ,
0: ਕਿਹੜਾ ਭਲਾ ਦੇ,
1: ਅਰਜਨ ਦਾ ਗਾਣਾ ਲਾਓ ਮਾਹੌਲ,
0: ਓਏ ਕਸਮ ਮਹਾਦੇਵ ਕਸਮ, ਮੈਂ ਮਾਹੌਲ ਟਾਈਪ ਕਰਨਾ ਸ਼ੁਰੂ ਕਰਤਾ
1: ਦਾਦੀ,
0: ਮਾਈ ਗੋਡ ਕਿਆ ਬਾਤ ਹੈ, ਇਹ ਹੈ ਨਾ ਦੇਖੋ ਫਿਰ
1: ਰੂਹ ਤੱਕ,
0: ਓਕੇ ਰੂਹਾਂ ਦੂਰ ਨਹੀਂ ਹੁੰਦੀਆਂ,
1: ਨਹੀਂ ਪਿੰਡੇ ਲੱਕ ਹੋਵਣ,
0: ਨਹੀਂ ਨਹੀਂ
1: ਰੱਬ ਰੇਖੂ ਡਰਨਾ ਆਪਾਂ ਨਹੀਂ ਰੁੜਦੇ।

0: ਜੀ ਕਦੇ ਦਿਲਾਂ ਨੂੰ ਰਾਹ ਦਿਲਾਂ ਦੇ ਨਹੀਂ ਭੁੱਲਦੇ ਤੇ ਅਸੀਂ ਤੁਹਾਨੂੰ ਨਹੀਂ ਕਦੀ ਭੁੱਲਦੇ, ਤੁਸੀਂ ਸਾਨੂੰ ਨਾ ਭੁੱਲਿਓ। ਇਹ ਸੀਗਾ ਅੱਜ ਦਾ ਬਹੁਤ ਹੀ ਖੂਬਸੂਰਤ ਬਿਹਤਰੀਨ ਐਪੀਸੋਡ ਬੋਇਜ਼ ਮੀਟਅਪ ਦਾ। ਮੈਂ ਆਰਜੇ ਕ੍ਰਿਸ਼ਨਾ ਵਿਦ ਆਰਜੇ ਬਲਕੀਰਤ ਤੁਹਾਨੂੰ ਕਹਿਣਾ ਚਾਹਾਂ ਕਿ ਸਵਸਥ ਰਹੇ, ਮਸਤ ਰਹੇ ਐਂਡ ਸੁਣਦੇ ਰਹੋ
1: ਰੇਡੀਓ ਹਾਂਜੀ 1674 AM।
2: ਟਾਟਾ ਸੀ ਯਾ,
0: ਬਾਏ।

0: ਜੋ ਹਾਂਜੀ 1674
1: ਜਦੋਂ ਵੀ ਕਾਮੇਡੀ ਮੂਵੀ ਦੀ ਗੱਲ ਹੁੰਦੀ ਹੈ ਤਾਂ ਇੱਕ ਮੂਵੀ ਦਾ ਨਾਮ ਹਮੇਸ਼ਾ ਆਉਂਦਾ ਉਹ ਮੂਵੀ ਜਿਹਨੇ ਸਭ ਨੂੰ ਹਸਾ ਹਸਾ ਕੇ ਲੋਟ ਪੋਟ ਕੀਤਾ ਉਹ ਮੂਵੀ ਜਿਹਦੀ ਸਟੋਰੀ ਨੇ ਬ੍ਰੇਨ ਰੋਟ ਕੀਤਾ
2: ਗਿੱਪੀ ਗਰੇਵਾਲ ਬਿੰਨੂ ਢਿੱਲੋਂ ਸਰਗੁਣ ਮਹਿਤਾ ਫਿਰ ਤੋਂ ਲੈ ਕੇ ਆ ਰਹੇ ਨੇ ਪੰਜਾਬੀ ਸਿਨੇਮਾ ਦੀ ਸਭ ਤੋਂ ਵੱਡੀ ਫ੍ਰੈਂਚਾਈਜ਼ ਕੈਰੀ ਔਨ ਜੱਟਾ 4 ਜਿੱਥੇ ਐਡਵੋਕੇਟ ਢਿੱਲੋਂ ਫਿਰ ਕਹਿਣਗੇ
3: ਪਰ ਢਿੱਲੋਂ ਨੇ ਕਾਲਾ ਕੋਟ ਐਵੇਂ ਨਹੀਂ ਪਾਇਆ
1: ਦਿਸ 26 ਜੂਨ ਕੈਰੀ ਔਨ ਜੱਟਾ 4 ਦੇ ਨਾਲ ਥੀਏਟਰਸ ਹੋਣਗੇ ਲਾਫਟਰ ਦਾ ਸਟੇਡੀਅਮ ਕਿਉਂਕਿ ਇਹ ਸਿਰਫ ਫਿਲਮ ਨਹੀਂ ਇਹ ਲਾਫਟਰ ਦਾ ਫੈਸਟੀਵਲ

0: ਜਦੋਂ ਕਦੇ ਦਿਲ ਸਾਡਾ ਹੁੰਦਾ ਏ ਉਹਦਾ ਅਸੀਂ ਏਦਾਂ ਤੇਰਾ ਦੁੱਖ ਝੱਲਦੇ ਹੁਣ ਸਾਡਿਆਂ ਸਪੀਕਰਾਂ ਤੇ ਉੱਚੀ ਉੱਚੀ ਬੁਲਾਓ ਹੁਣ ਸਾਡਿਆਂ ਰੇਡੀਓ ਤੇ ਉੱਚੀ ਉੱਚੀ ਬੁਲਾਓ ਸੈਡ ਸੌਂਗ ਚੱਲਦੇ ਸਤਿ ਸ਼੍ਰੀ ਅਕਾਲ ਤੁਹਾਡਾ ਸੁੱਖੀ ਮਿਊਜ਼ੀਕਲ ਡਾਕਟਰ ਤੇ ਸੁਣਦੇ ਰਹੋ ਜੀ ਰੇਡੀਓ ਹਾਂਜੀ ਮੈਨੂੰ 1674 AM ਸਾਡੇ ਗਾਣੇ ਸੈਡ ਸੌਂਗ ਜੈਗਰ ਔਰ ਬਲੈਕ ਇਹਨਾਂ ਨੇ ਮਸ਼ਹੂਰ ਕੀਤੇ ਨੇ ਤੁਹਾਡੇ ਤੱਕ ਪਹੁੰਚਾਏ ਨੇ ਸੁੱਖੀ ਪ੍ਰਤੀਕ
1: ਰੇਡੀਓ ਹਾਂਜੀ 1674 AM ਰੇਡੀਓ ਹਾਂਜੀ 1674 AM
2: ਮੇਰੇ ਸ਼ਹਿਰ ਦੀ ਸਭ ਤੋਂ ਚੰਗੀ ਖੁਸ਼ਬੂ

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ। ਹਾਂਜੀ ਹਾਂਜੀ ਹਾਂਜੀ ਹਾਂਜੀ
1: ਹਾਂਜੀ ਹਾਂਜੀ Radio Hanji, 1674 AM, 24/7 Indian Radio, Sydney ka apna Indian Radio Station.

0: ਇਹੋ ਕੰਮ ਨਾ ਸ਼ੁਰੂ ਕਰ ਲੋ ਤੁਸੀਂ ਕਿਤੇ।
1: ਤੋੜ ਨੀ ਬਿੱਲੋ ਟੁੱਟਦੇ ਤਾਰਿਆਂ ਤੋਂ ਜਿਹਨੂੰ ਮੰਗਦੀ ਫਿਰਦੀ ਹੈ ਰੇਡੀਓ। ਹਾਂਜੀ 1674 AM ਤੇ ਤੁਹਾਡਾ ਨਿੱਗਾ ਨਿੱਗਾ ਸਵਾਗਤ। ਮੈਂ ਹਾਂ ਆਰਜੇ ਕ੍ਰਿਸ਼ਨਾ, ਮੇਰੇ ਨਾਲ ਆਰਜੇ ਬਲਕੀਰ।
2: ਓਏ ਆਰਜੇ ਵੀ ਲੋੜਾਂ ਜਰੂਰ ਹੈ।
1: ਯੈਸ ਐਂਡ ਮੇਰੀ ਅੱਜ ਫੇਰ ਤੋਂ ਆਈ ਵਾਸ ਆਲਮੋਸਟ देयर, ਮੇਰਾ ਅੱਜ ਆਲਮੋਸਟ ਖਤਮ ਹੋ ਗਿਆ ਸੀ। ਇਹ ਬੰਦਰਾ ਧਿਆਨ ਇਧਰ ਉਧਰ ਸੀ, ਮੈਂ ਤਾਂ ਹੀ ਨਾ ਮੈਂ ਕਿਹਾ ਮੈਂ ਇੰਟਰੋਡਕਸ਼ਨ ਕੰਪਲੀਟ ਕਰਾਂ, ਪਰ ਫੇਰ ਨਹੀਂ ਹੋ ਸਕੀ। ਤੁਹਾਡਾ ਬਹੁਤ ਬਹੁਤ ਨਿੱਗਾ ਨਿੱਗਾ ਸਵਾਗਤ ਹੈ ਬੋਇਜ਼ ਮੀਟ ਅਪ ਦੇ ਨਵੇਂ ਐਪੀਸੋਡ ਚ। ਕਿਵੇਂ ਬਲਕੀਰ ਜੀ? ਠੀਕ
2: ਹੋ? ਕੈਂਡ ਪਰ ਨਾ ਜੋ ਵੀ ਹੁੰਦਾ ਨਾ,
1: ਹਾਂ
2: ਇਹ ਬਲਿੰਕ ਆਫ ਆਈ ਦਾ ਹੀ ਹੁੰਦਾ ਵਾ। ਤੁਹਾਨੂੰ ਵੀ ਲੱਗਦਾ ਵਾ ਵੀ ਪਹਿਲਾਂ ਸਾਰਾ ਏਦਾਂ ਨੀ ਹੁੰਦਾ, ਤੁਸੀਂ ਬਸ ਰੈਡੀ ਰਹਿਣਾ, ਕਦੀ ਕੁਛ ਵੀ ਹੋ ਸਕਦਾ।
1: ਰੈਡੀ ਰਹਿਣਾ ਤੇ ਅੱਜ ਗੱਲਬਾਤ ਆਪਾਂ ਇਹ ਕਰਨਾ, ਰੈਡੀ ਤਾਂ ਰਹਿਣਾ ਹੀ ਆ, ਪਰ ਆਪਾਂ ਗੱਲਬਾਤ ਕਰਨੀ ਕਿ
2: ਥੋੜੀ ਵਾਈਬ ਦਾ ਹੋਇਆ ਹੈਡਫੋਨ ਦੀ
1: ਕਰਨੀ ਵੀ। ਓਕੇ ਕਰੋ, ਲਓ ਜੀ ਲਓ, ਠੀਕ ਹੈ ਜੀ।
2: ਓਕੇ ਨਹੀਂ ਨਹੀਂ ਹੈਡਫੋਨ ਥੱਲੇ ਆ ਜਾਣ।
1: ਓਹੋ ਸਾਰਿਆਂ ਨੂੰ ਦੱਸ ਦਿੰਦਾ ਆਦਮੀ ਕਿ ਇਹ ਨਾ ਹਜੇ
2: ਆਪਰੇਸ਼ਨ ਠੀਕ ਜਾ, ਇਦਾਂ ਦੀ ਗੱਲ ਨਹੀਂ ਥੱਲੇ ਕਿਤੇ। ਇਹਦਾ ਮਤਲਬ ਇਹ ਨਹੀਂ ਹੈ ਕਿ ਆਪਰੇਸ਼ਨ ਚ ਨਹੀਂ ਠੀਕ ਯਾਰ, ਇਦਾਂ ਨਾ ਕਰਿਆ ਕਰੋ।
1: ਆਪਰੇਸ਼ਨ ਠੀਕ ਹੈ,
2: ਵਾਹਿਗੁਰੂ ਆਪਰੇਸ਼ਨ ਦਾ ਨਾਂ ਨਾ ਲਓ,
1: ਆਪਰੇਸ਼ਨ ਦਾ ਨਾਂ ਲਓ ਬਾਈ।
2: ਇਹ ਹੋਰ ਆਪਰੇਸ਼ਨ ਨੇ।
1: ਯੈਸ ਯੈਸ ਯੈਸ,
2: ਆਪਰੇਸ਼ਨ ਵੀ ਕਿੰਨੇ ਤਰ੍ਹਾਂ ਦੇ ਹੁੰਦੇ ਆ।
1: ਆਪਰੇਸ਼ਨ ਬਹੁਤ ਤਰ੍ਹਾਂ ਦੇ ਹੁੰਦੇ ਬਈ, ਇੱਥੇ ਆ ਕੇ ਜ਼ਿਆਦਾ ਪਤਾ ਲੱਗਾ ਕਿ ਆਹ ਹੁੰਦਾ ਆਪਰੇਸ਼ਨ ਮੈਨੇਜਰ। ਫਿਰ ਆ ਵੀ ਹਨਾ,
2: ਤੁਹਾਨੂੰ ਕਦੀ ਉਦਾਂ ਲੱਗਾ ਸੀ ਕਿ ਤੁਸੀਂ ਆਪਰੇਸ਼ਨ ਕਰੋਗੇ ਕਦੀ?
1: ਨਹੀਂ ਯਾਰ, ਔਖਾ ਹੀ ਲੱਗਦਾ ਸੀ
2: ਹਨਾ, ਵੇਖ ਲਓ ਹੁਣ ਨਹੀਂ ਫੋਨ
1: ਹਲਾ ਸੀਗੇ, ਹਲਾ ਸੀਗੇ ਕਿ ਸਾਡਾ ਨਾ ਕਰਦੇ ਕੋਈ ਆਪਰੇਸ਼ਨ। ਪਰ ਚਲੋ ਉਹੀ ਗੱਲ ਹੈ, ਬਲਿੰਕ ਆਫ ਐਨ ਆਈ, ਵਾਟ ਵਿਲ ਹੈਪਨ ਯੂ ਡੋਨਟ ਨੋ ਬ੍ਰਦਰ, ਯੂ ਡੋਨਟ ਨੋ ਬ੍ਰੋ, ਯੂ ਡੋਨਟ ਨੋ, ਯੂ ਡੋਨਟ ਨੋ। ਤੇ ਅੱਜ ਦਾ ਮੁੱਦਾ ਕੀ ਹੈ ਬਲਕੀਰ ਜੀ, ਅੱਜ ਕੀ ਗੱਲਬਾਤ ਕਰਨਾ ਹੈ?
2: ਮੁੱਦੇ ਵੇਖੋ, ਦਿਨੇ ਉੱਠਦੇ ਕੋਈ ਨਾ ਕੋਈ ਨਵਾਂ ਛਿੜ ਪੈਂਦਾ ਵਾ, ਹੁਣ ਮੁੱਦਾ ਨਵਾਂ ਛਿੜ ਜਾਂਦਾ ਵਾ, ਬੰਦਾ ਵੀ ਨਵੇਂ ਸਿਰੋਂ ਉੱਠਦਾ।
1: ਬਿਲਕੁਲ,
2: ਗੱਲਬਾਤ ਵੀ ਨਵੀਂ ਕੋਈ ਕਰਨੀ ਆ।
1: ਕਿਆ ਬਾਤ ਹੈ ਬਾਬਾ ਜੀ, ਕਿਆ ਬਾਤ ਹੈ। ਸ਼੍ਰੀ ਸ਼੍ਰੀ 108 ਬਲਕੀਰਤ ਮਹਾਰਾਜ ਕੀ ਜੈ।
2: ਹੈ ਪਹਿਲਾਂ ਕਿਹੜਾ ਸੀ 108 ਤੇ ਮਾਮਾ, ਦੂਜਾ ਸੀ ਉਹ ਜਿਹੜੀ ਐਂਬੂਲੈਂਸ ਚੱਲਦੀ।
1: ਨਹੀਂ ਸਾਰਿਆਂ ਨਾਲ ਲੱਗਦਾ ਇਹ।
2: ਅੱਛਾ
1: ਹਾਂ, ਜਿਹੜੇ ਸਰ ਹੁੰਦੇ ਨਾ ਕਥਾਵਾਚਕ,
2: ਜਿੱਦਾਂ +61 ਲਾਈਦਾ, +91
1: ਉਹ
2: ਆਪਣੀ ਕੰਟਰੀ ਕੋਡ,
1: ਕੰਟਰੀ ਕੋਡ। ਫਿਰ ਜਿਹੜੇ ਬੜੇ ਤਗੜੇ ਮਹਾਰਥੀ ਕਥਾਵਾਚਕ ਜਾਂ ਬਾਬੇ ਹੁੰਦੇ ਆ, ਸੰਤ ਕਹਿ ਦਿੰਦੇ ਜਿਨ੍ਹਾਂ ਨੂੰ ਆਪਾਂ ਹਨਾ, ਉਹਨਾਂ ਨੂੰ ਫਿਰ ਸਰ ਕਹਿੰਦੇ
2: ਵਾਹਿਗੁਰੂ ਵਾਹਿਗੁਰੂ
1: 1008 ਇੱਦਾਂ ਕਰਕੇ।
2: ਖੈਰ ਆਪਾਂ ਨੀਵੇਂ ਹੋ ਕੇ ਚੱਲਿਆ ਕਰੋ ਸਰ।
1: ਹਾਂਜੀ, ਨੀਵੇਂ ਹੋ ਕੇ ਚੱਲੋ। ਤੇ ਅੱਜ ਆਪਾਂ ਗੱਲਬਾਤ ਕਰਨੀ ਕਿ ਚੱਲਣਾ ਕਿਸ ਤਰ੍ਹਾਂ, ਉੱਠਣਾ ਕਿਸ ਤਰ੍ਹਾਂ, ਬੈਠਣਾ ਕਿਸ ਤਰ੍ਹਾਂ, ਪਾਣਾ ਕੀ ਹੈ, ਲਾਣਾ ਕੀ ਹੈ, ਮਤਲਬ ਕਿ ਅੱਜ ਬਲਕੀਰ ਜੀ ਸਾਡੇ ਨਾਲ, ਹਾਂ
2: ਚਾਹੁਣਾ ਕੀ ਹੈ।
1: ਸੋ ਬੇਸਿਕਲੀ ਗੱਲਬਾਤ ਇਹ ਹੋਣੀ ਹੈ ਕਿ ਬਈ ਹਾਊ ਟੂ ਕੈਰੀ ਵਨ ਸੈਲਫ।
2: ਆਏ ਓਏ,
1: ਸਹੀ ਗੱਲ ਹੋ ਗਈ।
2: ਬਿਲਕੁਲ ਜੀ, ਆਪਾਂ ਗੱਲਬਾਤ ਇਹੀ ਕਰਨੀ ਅੱਜ ਵੀ, ਆਪਾਂ ਆਪਣੇ ਆਪ ਨੂੰ ਕੈਰੀ ਕਿੱਦਾਂ ਕਰਨਾ ਵਾ। ਹੁਣ ਕੈਰੀ ਕਰਨ ਦਾ ਮਤਲਬ ਇਹ ਨਹੀਂ ਵੀ ਚੁੱਕ ਕੇ ਕਿਤੇ ਖੜਨਾ ਆਪਣੇ ਆਪ ਨੂੰ,
1: ਕੈਰੀ ਆਨ
2: ਕੈਰੀ ਆਨ ਕੈਰੀ ਆਨ ਜੱਟਾ ਜੀ ਕੈਰੀ ਆਨ। ਨਹੀਂ ਯਾਰ, ਹੁਣ ਮੇਰਾ ਮਾਚ ਮਰ ਗਿਆ, ਮੈਂ ਨਹੀਂ ਵੇਖਣੀ,
1: ਮੈਂ ਵੀ ਨਹੀਂ ਦੇਖੀ,
2: ਤੁਸੀਂ ਵੀ ਨਹੀਂ ਵੇਖਣੀ,
1: ਦੇਖਣੀ ਕਰਨਾ
2: ਭਰਾਵਾ,
1: ਇਹ ਵੀ ਨਹੀਂ ਕਿ ਵਧੀਆ ਕਿ ਨਹੀਂ। ਪਰ ਜਾ ਕੇ ਦੇਖੋ, 26 June ਨੂੰ ਰਿਲੀਜ਼ ਹੋਈ ਹੈ ਕੈਰੀ ਆਨ ਜੱਟਾ 4।
2: ਇਦਾਂ ਕਰ ਕਰ ਕੇ ਮੜ ਕੇ
1: ਸਾਨੂੰ ਤਾਂ ਕਹਿਣਾ ਪੈਂਦਾ ਭਰਾ,
2: ਆਹੋ ਕਵਰ ਕਰਨਾ ਹੀ ਪੈਂਦਾ,
1: ਕਵਰ ਕਵਰ ਨਹੀਂ, ਗੁੱਡ ਫਿਲਮ, ਗੁੱਡ ਫਿਲਮ,
2: ਹਰ ਇੱਕ ਚੀਜ਼ ਨੂੰ ਕਵਰ ਕਰਨਾ ਪੈਂਦਾ, ਨਹੀਂ ਤੇ ਪਾਈਪੇ ਖਰਾਬ ਹੋ ਜਾਂਦੀ।
1: ਪਰ ਇੱਕ ਗੱਲ ਆ ਵੈਸੇ,
2: ਹਾਂ
1: ਗਿੱਪੀ ਗਰੇਵਾਲ ਨੇ ਆਪਣਾ ਨੂੰ ਕੈਰੀ ਵਧੀਆ ਕੀਤਾ ਥਰੂ ਆਊਟ ਦਾ ਯਾਰ।
2: ਹਾਂ ਬਿਲਕੁਲ,
1: ਇਹ ਗੱਲ ਹੈ, ਖਿੱਚ ਕੇ ਸ਼ੇਵ ਕਰਦਾ ਪ੍ਰਧਾਨ, ਮਤਲਬ
2: ਹਰ ਇੱਕ ਚੀਜ਼ 'ਚ ਵੀ ਕੈਰੀ ਕਰਨਾ ਹੁੰਦਾ ਨਾ। ਹੁਣ ਕੈਰੀ ਕਰਨਾ ਇਹਦਾ ਮਤਲਬ ਇਹ ਨਹੀਂ ਆ ਵੀ ਇਕੱਲਾ ਇਕੱਲੀ ਸ਼ੇਵ ਹੀ ਕਰਨੀ ਆ ਜਾਂ ਇਕੱਲਾ ਮੂੰਹ ਹੀ ਕੈਰੀ ਕਰਨਾ। ਕੈਰੀ ਕਰਨੀਆਂ ਬਹੁਤ ਚੀਜ਼ਾਂ ਹੁੰਦੀਆਂ ਵਾ ਜਿਹੜੀਆਂ ਆਪਾਂ ਨੂੰ ਡੇਲੀ ਲਾਈਫ ਦੇ ਵਿੱਚ ਕਰਨੀਆਂ ਚਾਹੀਦੀਆਂ ਵੀ ਆ। ਹਾਲਾਂਕਿ ਚਲੋ ਕਈ ਕਰਦੇ ਵੀ ਆ, ਜਿਹੜੇ ਹੁਣ ਜੇ ਆਪਾਂ ਕਹਿ ਦਿੰਦੇ ਕਿ ਸਕਸੈਸਫੁਲ ਕੋਈ ਬੰਦਾ ਆ, ਤੇ ਉਹਦਾ ਇੱਕ ਇਹ ਵੀ ਪਾਰਟ ਆ ਕਿ ਉਹ ਆਪਣੇ ਆਪ ਨੂੰ ਕੈਰੀ ਵੀ ਵਧੀਆ ਕਰਦਾ ਵਾ, ਤੇ ਉਹ ਤਾਂ ਹੀ ਸਕਸੈਸਫੁਲ ਆ ਹਨਾ।
1: ਇਹ ਵੀ ਗੱਲ ਸਹੀ ਆ,
2: ਕਿਉਂਕਿ ਵੇਖੋ ਇੱਕ ਅਹਿਮ ਰੋਲ ਇਹ ਨਿਭਾਉਂਦਾ ਇੱਕ ਬੰਦੇ ਦੀ ਪਰਸਨੈਲਿਟੀ ਦੇ ਵਿੱਚ। ਹੁਣ ਇਹਦੇ ਵਿੱਚ ਕਈ ਸਾਰੀਆਂ ਚੀਜ਼ਾਂ ਆ ਜਾਂਦੀਆਂ, ਜਿੱਦਾਂ ਤੁਸੀਂ ਆਪਾਂ ਜੇ ਗੱਲ ਕਰ ਲਈਏ ਕਿ ਆਪਾਂ ਲਾਉਂਦੇ ਪਾਉਂਦੇ ਕੀ ਆ, ਜੇ ਤੁਸੀਂ ਜਿੱਥੋਂ ਗੱਲ ਤੁਸੀਂ ਸ਼ੁਰੂ ਕੀਤੀ ਸੀ ਨਾ ਵੀ ਲਾਉਣਾ ਕੀ ਪਾਉਣਾ ਕੀ,
1: ਹਾਊ ਯੂ ਡਰੈਸ ਅਪ,
2: ਤੇ ਹੁਣ ਲਾਉਣਾ ਪਾਉਣਾ ਕੀ ਆ ਕਿ ਜਦੋਂ ਆਪਾਂ ਮੰਨ ਲਓ ਲਾਉਣਾ ਪਾਉਣਾ ਜਿੱਥੇ ਜਾਣਾ ਆਉਣਾ ਵਾ, ਉਹਦੇ ਨਾਲ ਕੀ ਆ ਫਸਟ ਇੰਪ੍ਰੈਸ਼ਨ ਆ ਇੱਕ, ਤੇ ਉਹ ਹੀ ਮੈਟਰ ਕਰਦਾ ਵਾ।
1: That is right. ਆਪਾਂ ਕਹਿ ਦਿੰਦੇ ਹਾਂ ਨਾ ਕਿ ਡੋਂਟ ਜੱਜ ਅ ਬੁੱਕ ਬਾਈ ਇਟਸ ਕਵਰ, ਪਰ ਇਹ ਗੱਲ ਨਹੀਂ ਆ।
2: ਹਾਂ,
1: ਕਿਤਾਬ ਕਵਰ ਤੋਂ ਹੀ ਪਛਾਣੀ ਜਾਂਦੀ ਹੈ,
2: ਜਿਹੜੀ ਕਵਰ ਦੇ ਉੱਤੇ 2 ਸਤਰਾਂ ਲਿਖੀਆਂ ਜਾਂਦੀਆਂ ਨਾ,
1: ਉਹੀ
2: ਉਤੋਂ ਹੀ ਪਤਾ ਲੱਗਦਾ ਵਾ ਵੀ ਵਿੱਚ ਕੀ ਆ ਕੱਢਣ।
1: ਖਾਸ ਕਰ ਅੱਜ ਦਾ ਜ਼ਮਾਨਾ ਜੋ ਇੰਨਾ ਫਾਸਟ ਆ, ਹਨਾ, ਤੁਹਾਡਾ ਪਹਿਲਾ ਇੰਪ੍ਰੈਸ਼ਨ, ਤੁਹਾਡੇ ਪਹਿਲੇ ਬੋਲ, ਤੁਹਾਡੇ ਗੱਲ ਕਰਨ ਦਾ ਸਲੀਕਾ, ਤੁਹਾਡਾ ਉੱਠਣ ਬੈਠਣ ਦਾ ਸਲੀਕਾ, ਉਹਦੇ ਨਾਲ ਹੀ ਇਹ ਤੱਕ ਡਿਸਾਈਡ ਹੋ ਜਾਂਦਾ ਇਸ ਆਦਮੀ ਦੇ ਨਾਲ ਕੰਮ ਕਰਨਾ ਨਹੀਂ ਕਰਨਾ, ਇਸ ਨੂੰ ਬੰਦੇ ਨੂੰ ਜੋਬ ਦੇਣੀ ਹੈ ਨਹੀਂ ਦੇਣੀ ਹੈ, ਜਾਂ ਫਿਰ ਸਮਝੋ ਰਿਸ਼ਤੇ ਵਗੈਰਾ ਹੋਣ, ਜਾਂ ਫਿਰ ਡੇਟਿੰਗ ਲਾਈਫ ਵੀ ਹੋਵੇ ਬਈ। ਤੇ ਜੇ ਤੁਸੀਂ ਪਹਿਲੀ ਵਾਰੀ ਡੇਟ ਸ਼ੇਟ ਤੇ ਵੀ ਗਏ ਹੋ ਤਾਂ ਉੱਥੇ ਵੀ ਮਤਲਬ ਹਨਾ, ਬੰਦਾ ਕਹੇ ਬੱਤਾ ਮੰਗਾ ਲਈਏ, ਉਹ ਕੰਮ ਨਹੀਂ ਚੱਲ।
2: ਓਏ ਠੰਡਾ ਲਿਆਈ, ਓਏ
1: ਠੰਡਾ ਲਿਆਈ,
2: ਓਏ ਸੌਟੀ ਵੜੀ ਲਿਆਈ ਨਾਲ ਬਾਅਦ ਚ ਰੋਟੀ ਦੇ, ਏਦਾਂ ਦੀ ਗੱਲ ਕਰੋਗੇ ਤੇ ਫਿਰ ਨਹੀਂ
1: ਕਰਸਾਂਟ ਕਰਸਾਂਟ ਉਹ ਨਹੀਂ ਚੱਲਦਾ, ਉਹ ਨਹੀਂ ਚੱਲਦਾ,
2: ਨਹੀਂ ਚੱਲਦਾ, ਜਾਂ ਕਹੋ
1: ਚਲਾਉਣਾ ਵੀ ਨਹੀਂ ਚਾਹੀਦਾ ਵੈਸੇ,
2: ਫੋਕ ਨਾ ਖਾਣਾ ਨਾ ਹੋਵੇ, ਉਹ ਚੀਜ਼ਾਂ ਨਾਈਸ ਨਹੀਂ,
1: ਮਤਲਬ
2: ਜੇ ਸੌਖੇ ਸ਼ਬਦਾਂ ਚ ਆਪਾਂ ਕਹਿ ਲਈ ਕਿ ਜਿਹੜਾ ਰੀਲ ਦਾ ਕਵਰ ਆ ਨਾ, ਉਹ ਜਿਹੜੀ ਕਵਰ ਫੋਟੋ ਆਪਾਂ ਲਾ ਦੀ ਉੱਥੋਂ ਹੀ ਰੀਲ ਚੱਲਦੀ ਹੈ,
1: ਰੀਲ ਉੱਥੋਂ ਹੀ ਚੱਲਦੀ ਹੈ, ਜਿਹੜੇ ਪਹਿਲੇ 3 ਸੈਕਿੰਡ ਨੇ ਨਾ ਉਹ ਜੇ ਉੱਚ ਰੁਕ ਗਏ ਉਹ ਹੀ ਹੁੱਕ
2: ਆ। ਬਾਤ ਹੈ ਜੱਟਾ, ਕਿਆ ਬਾਤ ਹੈ, ਕੱਲ ਸੀਗੀ ਦੇ ਨਾ ਬਤਾਈ ਰਾਤ ਹੈ,
1: ਨੋਟੇ ਨਹੀਂ ਹੋਣਾ ਮੇਰਾ
2: ਭਰਾਵਾ, ਗਾਣਾ ਜਿੱਤੇ ਆ ਗਿਆ, ਗੱਲ ਤਾਂ ਕੀ
1: ਹੋ ਗਿਆ,
2: ਆਪਣੇ ਤੇ ਨਾ ਸੀਰੀਅਸ ਲੈ ਜਾ ਕਰੋ ਤੁਸੀਂ,
1: ਓਕੇ ਬੇਬੀ, ਜਿਵੇਂ ਤੁਸੀਂ ਕਹੋ।
2: ਅੱਛਾ ਆਪਾਂ ਵਾਪਸ ਹੁੰਦੇ ਹਾਂ,
1: ਆਓ ਜੀ ਆਓ,
2: ਜਿੱਦਾਂ ਤੁਸੀਂ 3 ਸਕਿੰਟਾਂ ਦੀ ਗੱਲ ਕੀਤੀ, ਉੱਦਾਂ ਹੀ ਇਹਦੇ ਵਿੱਚ ਵੀ ਕਹਿੰਦੇ ਆ ਕਿ ਪਰਸਨੈਲਿਟੀ ਦੇ ਵਿੱਚ ਜਾਂ ਮੰਨ ਲਓ ਫਸਟ ਇੰਪ੍ਰੈਸ਼ਨ ਦੇ ਵਿੱਚ ਜਦੋਂ ਆਪਾਂ ਕਿਤੇ ਜਾਂਦੇ ਹਾਂ ਨਾ, ਜਦੋਂ ਆਪਾਂ ਪਹਿਲਾਂ ਕਿਸੇ ਬੰਦੇ ਨੂੰ ਮਿਲਦੇ ਹਾਂ ਜਿਹਨੂੰ ਤੁਸੀਂ ਜਿਹਨੂੰ ਨਹੀਂ ਪਤਾ ਤੁਹਾਡਾ, ਜਿਹੜਾ ਤੁਹਾਨੂੰ ਨਹੀਂ ਜਾਣਦਾ ਕਿਸੇ ਵੀ ਪੱਖੋਂ, ਉਹ ਪਹਿਲੇ 10 ਸੈਕਿੰਡ ਦੇ ਵਿੱਚ ਤੁਹਾਨੂੰ ਜੱਜ ਕਰਦਾ ਵਾ, ਹਰ ਕੋਈ ਹਰ ਕਿਸੇ ਨੂੰ ਜੱਜ ਕਰਦਾ, ਭਾਵੇਂ ਆਪਾਂ ਜਿੰਨੇ ਮਰਜ਼ੀ ਕਹੀ ਜਾਈਏ ਨਹੀਂ ਜੀ ਨਹੀਂ ਅਸੀਂ ਨੀ ਕਿਸੇ ਨੂੰ ਜੱਜ
1: ਕਰੀਦਾ,
2: ਸਾਡੇ ਸਾਹਮਣੇ ਜਿੰਨਾ ਕੋਈ ਮਰਜ਼ੀ ਕੋਈ ਕਰੀ ਜਾਵੇ ਸਾਨੂੰ ਨਹੀਂ ਕੋਈ ਪਰਵਾਹ, ਆਪਣਾ ਆਪ ਵੇਖੀ ਦਾ ਏਦਾਂ ਨੀ ਹੁੰਦਾ, ਅੱਖਾਂ ਖੁੱਲੀਆਂ ਨੇ ਰੱਬ ਨੇ ਦਿੱਤੀਆਂ ਵੇਖਣ ਨੂੰ ਦਿੱਤੀਆਂ,
1: ਇਹ ਗੱਲ ਨਹੀਂ,
2: ਉਹ ਤੁਸੀਂ ਵੇਖਦੇ ਹੀ ਹੋ ਤੇ ਉਹ ਵੇਖ ਕੇ ਆਟੋਮੈਟਿਕ ਹੀ ਦਿਮਾਗ ਜਿਹੜਾ ਵਾ ਉਹਨੂੰ ਜੱਜ ਕਰਨਾ ਸ਼ੁਰੂ ਕਰ ਦਿੰਦਾ, ਕਿਉਂਕਿ ਉਹ ਆਟੋ ਹੀ ਆਏ, ਤੁਸੀਂ ਆਪ ਨੀ ਕਰਦੇ, ਤੁਹਾਡਾ ਨੀ ਕਸੂਰ, ਇਹ ਹੋ ਜਾਂਦਾ, ਇਹ ਹੋਣਾ ਹੀ ਆ। ਉਹ ਜਿਹੜੇ 10 ਸੈਕਿੰਡ ਦੇ ਵਿੱਚ ਤੁਸੀਂ ਮੰਨ ਲਓ ਇੱਕ ਬੰਦੇ ਨੂੰ ਜਿਹੜਾ ਜੱਜ ਕੀਤਾ ਤੇ ਉਦੋਂ ਹੀ ਤੁਹਾਨੂੰ ਉਹਦਾ ਪਤਾ ਲੱਗ ਜਾਣਾ ਵਾ, ਮੰਨ ਲਓ ਅਗਲਾ ਬੰਦਾ ਪਾ ਕੇ ਕੀ ਆ, ਸਮਾਈਲ ਕਿੱਦਾਂ ਕਰਨ ਡਿਆ ਵਾ, ਉਹਦਾ ਆਈ ਕੰਟੈਕਟ ਕਿੱਦਾਂ ਦਾ, ਕਿ ਹਾਂ ਮੈਨੂੰ ਆ ਕੇ ਵਧੀਆ ਮਿਲਿਆ ਵਾ, ਵੱਖ ਅੱਖਾਂ ਪਾਈਆਂ, ਕਿ ਕੋਨਫੀਡੈਂਸ ਲੈਵਲ ਕਿੰਨਾ ਕਿਆ, ਜਾਂ ਬਾਡੀ ਲੈਂਗੁਏਜ ਕਹਿ ਲਓ ਜਿਹੜੀ ਜਿਹੜੀ ਕਿ ਸਭ ਤੋਂ ਪਹਿਲੇ ਨੰਬਰ ਤੇ ਜਿਹੜੀ ਨੋਟਿਸ ਕੀਤੀ ਜਾਂਦੀ ਹੈ, ਕਿ ਤੁਸੀਂ ਆਏ ਹੋ, ਹੱਥ ਮਿਲਾਇਆ ਵਾ, ਜਾਂ ਮੰਨ ਲਓ ਡਿਪੈਂਡ ਪਾਉਣ ਤੁਹਾਡੇ ਕਿੱਡੀ ਕੁ ਨਜ਼ਦੀਕ ਆ, ਜੱਫੀ ਪਾਈ, ਜਾਂ ਮੰਨ ਲਓ ਦੂਰੋਂ ਹੀ ਹੈਲੋ ਕਰਤੀ, ਐ ਕਰਕੇ ਉਹ ਹਾਈ ਫਾਈ ਜਿਹੜਾ ਕਰਦੇ ਉਹ ਕਰਤਾ, ਐ ਕਰਕੇ ਜਿਹੜਾ ਕਰਦੇ ਆ
1: ਫਿਸਟ ਬੰਪ,
2: ਹਾਂਜੀ
1: ਫਿਸਟ ਬੰਪ ਕਹਿੰਦੇ ਨੂੰ,
2: ਸਾਨੂੰ
1: ਇਹੀ ਸਮਝਾਣਾ ਕਿ ਜਿਹਦੇ ਨਾਲ ਗੱਲ ਕਰਨੀ ਹੈ ਕਿ ਆਈ ਕੰਟੈਕਟ ਮੇਨਟੇਨ ਕਰਨਾ, ਖਾਸ ਕਰ ਜਦੋਂ ਵੀ ਤੁਸੀਂ ਕਿਸੇ ਨੂੰ ਫਸਟ ਟਾਈਮ ਮਿਲ ਰਹੇ ਹੋ, ਪਰ ਇਹ ਵੀ ਨੀ ਕਿ ਇੱਦਾਂ ਵੇਖਣਾ ਸ਼ੁਰੂ ਕਰ ਦੋ ਅਗਲਾ ਕਹੇ ਕਿ ਆਪਣੀ ਪ੍ਰੋਬਲਮ ਕੀ ਹੈ, ਹਨਾ ਕਿ, ਬਟ ਇੱਕ ਇਹ ਹੈ ਕਿ ਜਦੋਂ ਵੀ ਤੁਸੀਂ ਕਿਸੇ ਨਾਲ ਗੱਲ ਕਰਦੇ ਪਏ ਹੋ, ਇੱਕ ਬੇਸਿਕ ਹੁੰਦੇ ਆ ਹਨਾ ਮੈਨਰਸ, ਕੀ ਆਈ ਕੰਟੈਕਟ, ਸਿੱਧੇ ਖੜੇ ਹੋਣਾ ਹਨਾ ਬਹੁਤ ਜ਼ਰੂਰੀ ਹੈ, ਜੇ ਤੁਹਾਡੇ ਮੋਢੇ ਡਿੱਗੇ ਪਏ ਆ ਹਨਾ ਤੇ ਇਟ ਸ਼ੋਜ਼ ਵੀਕਨੈਸ, ਬੜੀਆਂ ਥਾਵਾਂ ਤੇ ਚੀਜ਼ਾਂ ਕੰਮ ਨਹੀਂ ਆਉਂਦੀਆਂ, ਖਾਸ ਕਰ ਇੱਥੇ ਦੇ ਏਰੀਆਜ਼ ਦੇ ਅੰਦਰ ਜਿੱਥੇ ਹਰ ਚੀਜ਼ 'ਚ ਐਨਾਲਿਸਿਸ ਇੰਨਾ ਹੁੰਦਾ, ਇੰਨਾ ਵੇਖਦੇ ਆ ਤੁਹਾਨੂੰ। ਅੱਛਾ ਇੱਕ ਨਾ ਅੰਦਰ ਇਹ ਵੀ, ਚਲੋ ਬੋਡੀ ਲੈਂਗੁਏਜ ਦੀ ਗੱਲ ਆ, ਮੇਰਾ ਇਹ ਪਰਸਨਲ ਮੰਨਣਾ ਬਲਕਿਰਤ, ਕਿ ਬੰਦਾ ਜਿੰਨਾ ਅੰਦਰੋਂ ਨਾ ਆਪਣੇ ਆਪ ਨਾਲ ਸੱਚਾ ਕਿ ਦਿਸ ਇਜ਼ ਮਾਈ ਪਰਸਨੈਲਿਟੀ, ਮੈਂ ਤਾਂ ਇਹ ਹਾਂ, ਓਨਾ ਹੀ ਉਹ ਬੈਟਰ ਉਭਰ ਕੇ ਆਉਂਦਾ, ਓਨਾ ਹੀ ਉਹਦੇ ਅੰਦਰ ਮਤਲਬ ਜਿੰਨਾ ਕੋ ਕਰਿਜ਼ਮਾ ਆਪਣੇ ਆਸੇ ਪਾਸੇ ਫੈਲਾ ਸਕਦਾ ਉਹ ਫੈਲਾ ਲੈਂਦਾ। ਕਈ ਲੋਕ ਦੂਸਰੇ ਦੀ ਲਾਈਫ ਨੂੰ ਮਿਮਿਕ ਕਰਨ ਦੀ ਕੋਸ਼ਿਸ਼ ਕਰਦੇ ਆ, ਜਿੱਦਾਂ ਦੇ ਉਹ ਉੱਠਦੇ ਬੈਠਦੇ ਆ, ਜਿੱਦਾਂ ਦੇ ਉਹ ਡਰੈਸਅਪ ਹੁੰਦੇ ਉਹਨੂੰ ਮਿਮਿਕ ਕਰਨਾ ਸ਼ੁਰੂ ਕਰਦੇ ਆ, ਸਭ ਤੋਂ ਮਾੜੀ ਚੀਜ਼ ਹੋਊਗਾ, ਉਹ ਤਾਂ ਬਿਲਕੁਲ ਹੀ ਨਾ ਕਰੋ।
2: ਉਹ ਵੇਖੋ ਗੱਲ ਤੁਹਾਡੀ ਠੀਕ ਆ, ਪਰ ਮੈਂ ਮਤਲਬ ਇੱਥੇ ਇੰਨਾ ਕੁ ਜ਼ਿਆਦਾ ਮਤਲਬ ਤੁਹਾਡੇ ਨਾਲ ਸਹਿਮਤ ਤਾਂ ਨਹੀਂ ਆ, ਕਿਉਂਕਿ ਮੈਨੂੰ ਲੱਗਦਾ ਕਿ ਤੁਸੀਂ ਚੰਗੀ ਚੀਜ਼ ਜਿਹੜੀ ਉਹ ਸਿੱਖ ਲੈਣੀ ਚਾਹੀਦੀ ਆ।
1: ਹੁਣ
2: ਇਹ ਜ਼ਰੂਰ ਆ ਕਿ ਇਹ ਜ਼ਰੂਰ ਆ ਕਿ ਤੁਸੀਂ ਆਪਣਾ ਜਿਹੜਾ ਉਹ ਆਪਣੇ ਅੰਦਰਲਾ ਜਿਹੜਾ ਤੁਹਾਡਾ ਆਪ ਆ ਉਹ ਨਾ ਛੱਡੋ, ਉਹ ਤੁਸੀਂ ਕੈਰੀ ਕਰਕੇ ਖੜੋ ਹਰ ਕਿਤੇ ਜਿੱਥੇ ਜਾਂਦੇ ਹੋ, ਜੋ ਤੁਸੀਂ ਮੰਨ ਲਓ ਜਿੱਦਾਂ ਦੇ ਵੀ ਤੁਸੀਂ ਅੰਦਰੋਂ ਹੈਗੇ ਹੋ, ਚੰਗੇ ਮਾੜੇ ਜੋ ਵੀ ਆ ਹਨਾ, ਜਿੱਦਾਂ ਦਾ ਤੁਹਾਡਾ ਨੇਚਰ ਆ ਉਹਨੂੰ ਉੱਥੇ ਜਾ ਕੇ ਉੱਦਾਂ ਦਾ ਤੁਸੀਂ ਮਤਲਬ ਨੈਚੁਰਲ ਰੱਖੋ। ਪਰ ਹਾਂ, ਜੇ ਤੁਹਾਨੂੰ ਕੋਈ ਉੱਠਣ ਬਹਿਣ ਦਾ ਤਰੀਕਾ, ਖਾਣ ਪੀਣ ਦਾ ਤਰੀਕਾ, ਆਉਣ ਜਾਣ ਦਾ ਤਰੀਕਾ, ਰਹਿਣ ਸਹਿਣ ਦਾ ਤਰੀਕਾ, ਕੋਈ ਵੀ ਕਿਸੇ ਨਾਲ ਵਿਚਰਨ ਦਾ ਤਰੀਕਾ, ਕਿਤੇ ਤੁਹਾਨੂੰ ਲੱਗਦਾ ਵਾ ਕਿ ਯਾਰ ਆਹ ਮੇਰਾ ਜਿਹੜਾ ਉਹ ਕਿਤੇ ਹਲਕਾ ਆ, ਜਾਂ ਮੇਰਾ ਠੀਕ ਨਹੀਂ ਆ, ਮੈਂ ਇਹਦਾ ਜ਼ਿਆਦਾ ਵਧੀਆ ਵਾ, ਜਾਂ ਮੈਂ ਕੋਈ ਤੁਹਾਨੂੰ ਸਿਖਾ ਹੀ ਦਿੰਦਾ, ਮੰਨ ਲਓ ਕਿ ਤੂੰ ਇੱਦਾਂ ਨਹੀਂ ਇੱਦਾਂ ਕਰ ਲਿਆ ਕਰ, ਕਿਉਂਕਿ ਜਿਹੜਾ ਤੁਹਾਡਾ ਆਪਣਾ ਉਹ ਤੁਹਾਡੇ ਲਈ ਕੰਸਰਨਿੰਗ ਹੁੰਦਾ ਵਾ ਹਨਾ, ਹੁਣ ਉਹ ਤੁਹਾਨੂੰ ਦੱਸੂਗਾ ਵੀ ਯਾਰ ਆਹ ਚੀਜ਼ ਨਾ ਥੋੜ੍ਹੀ ਜਿਹੀ ਇਹਨੂੰ ਇੱਦਾਂ ਕਰ ਲਾ ਵੀ ਹੋਰ ਵਧੀਆ ਤੇਰੇ ਲਈ ਹਨਾ, ਕਿਉਂਕਿ ਉਹ ਨੈਰਿਸ ਕਰਕੇ ਦੱਸਦਾ ਬੰਦਾ ਚੰਗੇ ਲਈ, ਅਤੇ ਉਹ ਚੀਜ਼ ਉਹਨੂੰ ਚੇਂਜ ਕਰ ਲੈਣੀ ਚਾਹੀਦੀ ਆ, ਕਿਉਂਕਿ ਜ਼ਰੂਰੀ ਨਹੀਂ ਕਿ ਜੋ ਤੁਸੀਂ ਉਹ 100% ਪਰਫੈਕਟ ਹੋ।
1: ਹਾਂ,
2: ਹੋ ਸਕਦਾ ਤੁਸੀਂ 70% ਠੀਕ ਹੈ ਅਤੇ 30% ਚੀਜ਼ਾਂ ਤੁਹਾਡੀਆਂ ਚੇਂਜ ਕਰ।
1: ਐਗਜੈਕਟਲੀ ਸਹੀ, ਸੈਕਿੰਡ ਪੁਆਇੰਟ ਮੇਜਰ ਇਹੀ ਆਉਂਦਾ, ਇਸ ਕੰਮ ਦੇ ਅੰਦਰ ਕਿ ਈਗੋ ਨਾਲ ਨਹੀਂ ਆਪਣੇ ਆਪ ਨੂੰ ਅਟੈਚ ਕਰਕੇ ਰੱਖਣਾ ਕਿ ਯਾਰ ਮੈਂ ਕਿਉਂ ਸਿੱਖਾਂ ਜਾਂ ਮੈਂ ਕਿਉਂ ਕਿਸੇ ਨੂੰ
2: ਮੈਂ ਕਿਉਂ ਕਿਸੇ ਦੀ ਗੱਲ ਕੋਈ ਫੋਲੋ ਕਰਾਂ ਜਾਂ ਮੈਂ ਕੋਈ ਕਿਸੇ ਦੀ ਕਿਉਂ ਸੁਣਾ ਹਨਾ
1: ਸਾਡੇ ਨਾ ਕਲਚਰ ਦੇ ਅੰਦਰ ਆਹ ਚੀਜ਼ ਖਾਸ ਕਰ ਪੰਜਾਬੀ ਫਿਲਮਾਂ ਕਹਿ ਲਈਆਂ ਗਾਣਿਆਂ ਥਰੂ ਇਹ ਮੈਨੂੰ ਸਭ ਤੋਂ ਜ਼ਿਆਦਾ ਗੁਰੇਜ਼ ਇਸ ਚੀਜ਼ ਦਾ ਮੈਨੂੰ ਡਰੱਗ ਕਲਚਰ ਜਾਂ ਗਨ ਕਲਚਰ ਦੇ ਗਾਣੇ ਵੀ ਆਉਂਦੇ ਨਾ ਮੈਂ ਫਿਰ ਵੀ ਸ਼ਾਇਦ 1% ਉਹਦਾ ਸੋਚਦਾ ਕਿ ਯਾਰ ਕੋਈ ਇੰਨਾ ਜ਼ਿਆਦਾ ਬੇਵਕੂਫ ਨਹੀਂ ਕਿ ਫੋਲੋ ਕਰਨਾ ਸ਼ੁਰੂ ਕਰ ਦੇਵੇ ਅਚਾਨਕ ਹੀ ਹੈ ਨਾ ਕਿ ਠੀਕ ਹੈ ਗਾਣਿਆਂ ਨੂੰ ਗਾਣੇ ਵਕਣ 'ਚ ਕਹਿੰਦੇ ਕਿ ਠੀਕ ਹੈ ਗਾਣਿਆਂ ਨੂੰ ਗਾਣਿਆਂ ਮੰਗ ਲਓ ਪਰ ਆਈ ਬਿਲੀਵ ਕਿ ਚਲੋ ਉਹ ਵੀ ਨਹੀਂ ਹੋਣੀਆਂ ਚਾਹੀਦਾ ਇਹ ਚੀਜ਼ਾਂ ਪਰ ਉਸ ਤੋਂ ਜ਼ਿਆਦਾ ਪਤਾ ਕਿ ਖਤਰਨਾਕ ਹੈ ਜਿਹੜਾ ਆਪਾਂ ਨਾ ਬਹੁਤ ਮਾਣ ਕਰਦੇ ਹਾਂ ਕਿ ਲੈ ਅਸੀਂ ਦੇਸੀ ਹਾਂ ਜੀ ਲੈ ਸਾਨੂੰ ਨਹੀਂ ਫਰਕ ਪੈਂਦਾ ਬਈ ਸਹੀ ਕਿ ਨਹੀਂ ਆਹ ਮੈਨੂੰ ਕੰਮ ਨਾ ਇਹ ਮੈਨੂੰ ਗੱਲ ਨਹੀਂ ਸਮਝ ਆਉਂਦੀ ਕਿ ਲੈ ਤਾਂ ਕੀ ਹੋਇਆ ਤੁਸੀਂ ਖਾਂਦੇ ਹੋ ਫੋਰਕਾਂ ਨਾਲ ਅਸੀਂ ਨਹੀਂ ਖਾਂਦੇ ਜੀ ਅਸੀਂ ਚਾਹ ਕਹੀ ਦੀ ਹੈ ਜੀ ਨਹੀਂ ਯਾਰ ਡਜ਼ਨਟ ਲੁੱਕ ਨਾਈਸ ਹਨਾ
2: ਆਹੋ ਤੁਸੀਂ ਰੱਖੋ ਆਪਣਾ ਆਪਾਂ ਇੱਦਾਂ ਹੀ ਰੱਖਾਂਗੇ ਆਪਾਂ ਨਹੀਂ ਬਦਲਦੇ
1: ਕਿੰਨਾ ਡਿਫਰੈਂਟ ਹੈ ਅੱਛਾ ਵੱਡੀ ਗੱਲ ਪਤਾ ਕੀ ਹੈ ਇਹ ਨਾ ਬੜਾ ਸਿਸਟਮੈਟਿਕਲੀ ਸਾਨੂੰ ਇਹ ਇਸ ਪ੍ਰੋਪਾਗੈਂਡਾ ਚ ਫਸਾਤਾ ਕਿ ਮਿੱਟੀ ਨਾਲ ਮਿੱਟੀ ਹੋ ਕੇ ਰਹੋ ਮਿੱਟੀ ਨਾਲ ਜੁੜੋ ਉਹ ਜ਼ਰੂਰੀ ਹੈ ਯਾਰ ਆਪਣੀ ਜੜ੍ਹਾਂ ਨਹੀਂ ਭੁੱਲਣੀਆਂ ਚਾਹੀਦੀਆਂ ਪਰ ਅਸੀਂ ਭੁੱਲ ਗਏ ਸਭ ਤੋਂ ਜ਼ਿਆਦਾ ਮਾਡਰਨ ਲਿਟਰੇਚਰ ਪੁਰਾਣੇ ਸਮਿਆਂ ਦਾ ਕਿੱਥੋਂ ਆਇਆ ਪੰਜਾਬ ਠੀਕ ਹੈ ਸਭ ਤੋਂ ਜ਼ਿਆਦਾ ਅਦਬ ਦੀ ਭਾਸ਼ਾ ਪੰਜਾਬੀ ਸਭ ਤੋਂ ਜ਼ਿਆਦਾ ਅਦਬ ਦੀ ਭਾਸ਼ਾ ਸਭ ਤੋਂ ਜ਼ਿਆਦਾ ਲਫ਼ਜ਼ ਕਿਹੜੇ ਨੇ ਫਾਰਸੀ ਦੇ ਮਤਲਬ ਕਿ ਫੋਰਨ ਲੈਂਗੁਏਜ ਦੇ ਲਫ਼ਜ਼ ਮਤਲਬ ਅਸੀਂ ਅਡੋਪਟ ਕੀਤੇ ਨਾ ਫਿਰ ਇਹੀ ਗੱਲ ਹੈ ਮਤਲਬ ਕਿ ਸਾਡੇ ਬਜ਼ੁਰਗ ਜਿਹੜੇ ਸ਼ਾਇਦ 300-400-500 ਸਾਲ ਪੁਰਾਣੇ ਜਿਹੜੇ ਬਜ਼ੁਰਗ ਸੀਗੇ ਸਾਡੇ ਉਹ ਕਿੰਨੇ ਪ੍ਰੋਗਰੈਸਿਵ ਸੀਗੇ ਉਹ ਬਾਕੀ ਇੰਡੀਅਨ ਸਬ ਕੰਟੀਨੈਂਟ ਨਾਲੋਂ ਕਿੰਨੇ ਮਾਡਰਨ ਸੀਗੇ ਸਹੀ ਕਿ ਨਹੀਂ ਕਿਉਂਕਿ ਸਪੋਰਟਸ ਉਹਨਾਂ ਕੋਲ ਆਇਆ ਫਿਲੋਸਫੀ ਉਹਨਾਂ ਕੋਲ ਆਈ ਜਿੰਨੀ ਫਿਲੋਸਫੀ ਉੱਥੋਂ ਨਿਕਲੀ ਹੈ ਆਹ ਬਾਬਾ ਬੁੱਲੇ ਸ਼ਾਹ ਦਾ ਹੀ ਮੈਂ ਐਗਜ਼ਾਮਪਲ ਲੈ ਲਵਾਂ ਪੂਰੇ ਇੰਡੀਆ 'ਚ ਕਿੰਨੇ ਹੋਰ ਹੋਣਗੇ ਵਿਰਲੇ ਹੀ ਹੋਣਗੇ ਹਾਸ਼ਿਮ ਭੀਲੂ ਕਿੰਨੇ ਲੋਕ ਨੇ ਕਿਆ ਕਿਆ ਚੀਜ਼ਾਂ ਕਹੀਆਂ ਹਰ ਤਰ੍ਹਾਂ ਦਾ ਧਰਮ ਅਪਣਾਇਆ ਗਿਆ ਮੰਨਿਆ ਗਿਆ ਇੱਕ ਮਤਲਬ ਇੰਨੀ ਵੱਡੀ ਲੀਕ ਤੋਂ ਆਉਂਦੇ ਇੰਨੀ ਤਗੜੀ ਆਪਾਂ ਲੈਗੇਸੀ ਤੋਂ ਆਉਂਦੇ ਹਾਂ ਅਤੇ ਅਸੀਂ ਹੁਣ ਆਪਣੇ ਆਪ ਨੂੰ ਬਣਾ ਲਿਆ ਨਹੀਂ ਅਸੀਂ ਨਹੀਂ ਸਿੱਖਦੇ ਜੀ ਅਸੀਂ ਕੀ ਲੈਣਾ ਅਸੀਂ ਤਾਂ ਜੀ ਜੋ ਹੈਗੇ ਹੈਗੇ ਹਾਂ
2: ਜਾਂ ਅਸੀਂ ਇਸ ਤਰੀਕੇ ਨਾਲ ਕਰ ਲਿਆ ਕਿ ਸਾਡੇ ਨੇ ਨਾ ਕਦੀ ਸੁਣਿਆ ਸੀ ਨਾ ਕਦੀ ਕਿਸੇ ਨੂੰ ਫੋਲੋ ਕੀਤਾ ਤੇ ਅਸੀਂ ਵੀ ਨਹੀਂ ਕਰਨਾ ਹਾਲੇ ਕਿ ਆਪਾਂ ਜਾਣਦੇ ਹੈ ਨਹੀਂ ਕਿ ਰਿਐਲਿਟੀ
1: ਅਸੀਂ ਜਾਣਦੇ ਨਹੀਂ ਹੈ ਜਦੋਂ ਅਸੀਂ ਆਪਣੇ ਰਾਈਟਰ ਪੜ੍ਹਦੇ ਹਾਂ ਨਾ ਅਸੀਂ ਦੇਖਦੇ ਹਾਂ ਕਿ ਬਹੁਤ ਆਪਣੇ ਸਮੇਂ ਤੋਂ ਅੱਗੇ ਦੀਆਂ ਗੱਲਾਂ ਲਿਖੀਆਂ ਸਹੀ ਕਿ ਨਹੀਂ
2: ਨਾਲੇ ਵੈਸੇ ਵੀ ਮੈਨੂੰ ਲੱਗਦਾ ਹਰ ਇੱਕ ਬੰਦੇ ਦੀ ਫਿਤਰਤ ਹੈ ਕਿ ਜਦੋਂ ਤੁਸੀਂ ਮੰਨ ਲਓ ਕਿਸੇ ਕੋਲ ਕੁਝ ਸਿੱਖਣਾ ਆ ਜਾਂ ਪੁਰਾਣੇ ਸਮੇਂ ਤੋਂ ਕੁਝ ਸਿੱਖਣਾ ਵੱਡੇ ਵਡੇਰਿਆਂ ਤੋਂ ਕੁਝ ਸਿੱਖਣਾ ਤੇ ਆਪਾਂ ਜਿਹੜੀ ਚੀਜ਼ ਸਾਨੂੰ ਲੱਗਦੀ ਆ ਅਸੀਂ ਉਹੀ ਸਿੱਖਦੇ ਹਾਂ ਆਪਾਂ ਸਾਰਾ ਨਹੀਂ ਸਿੱਖਦੇ ਨਾ ਕਿਸੇ ਕੋਲ ਹੁਣ ਮੰਨ ਲਓ ਕਿਸੇ ਦੀ ਲਿਆਕਤ ਆ ਜਾਂ ਕਿਸੇ ਦਾ ਠਹਿਰਾ ਆ ਉਹ ਆਪਾਂ ਹੋ ਸਕਦਾ ਆਪਾਂ ਵੇਖੀਏ ਹੀ ਨਾ ਕਿ ਵੀ ਕਿਸੇ 'ਚ ਇਹ ਵੀ ਹੈਗਾ ਅਤੇ ਇਹ ਵੀ ਮੈਂ ਸਿੱਖਣਾ ਵਾ ਆਪਾਂ ਹੋ ਸਕਦਾ ਉਹਦਾ ਇਕੱਲਾ ਜਿੰਨੀ ਫੋਰ ਐਗਜ਼ਾਮਪਲ ਮੰਨ ਲਓ ਆਪਾਂ ਨੋਰਮਲ ਗੱਲ ਕਰੀਏ ਤਾਂ ਆਪਾਂ ਕਿਸੇ ਦਾ ਗੁੱਸਾ ਹੀ ਸਿੱਖ ਲਿਆ ਬੋਲਣ ਦਾ ਤਰੀਕਾ ਹੀ ਸਿੱਖ ਲਿਆ ਇਕੱਲਾ ਮੰਨ ਲਓ ਅਤੇ ਉਹ ਹੋ ਸਕਦਾ ਉਹਦਾ ਬੋਲਣ ਦਾ ਤਰੀਕਾ ਨਹੀਂ ਠੀਕ ਪਰ ਉਹਦੇ 'ਚ ਹੋਰ ਜਿਹੜੀਆਂ 36 ਚੀਜ਼ਾਂ ਨੇ ਉਹ ਤੁਸੀਂ ਵੇਖੀਆਂ ਸਿੱਖੀਆਂ ਹੀ ਨਹੀਂ ਉਹ ਠੀਕ ਸੀਗੀਆਂ ਆਪਾਂ ਨੂੰ ਮੰਨ ਲਓ ਜੇ ਸਾਨੂੰ ਬੋਲਣ ਦੇ ਤਰੀਕੇ ਦੀ ਸਿੱਖਣ ਦੀ ਲੋੜ ਹੈ ਸਿਰਫ ਆਪਾਂ ਉਹ ਕਿਸੇ ਦਾ ਚੁੱਕਿਆ ਤੇ ਉਹ ਆਪਾਂ ਸਿੱਖੇ ਤੇ ਉਹਨੂੰ ਵੈਲੂਏਟ ਕਰਤਾ ਵੀ ਹਾਂ ਡਨ ਹੋ ਗਿਆ ਹੁਣ ਆਪਾਂ ਇੱਦਾਂ ਹੀ ਕਰਨਾ ਤੇ ਉਹ ਸਾਦਾ ਆਪਾਂ ਉਹ ਵੀ ਕਿਸੇ ਦਾ ਉਹੀ ਗਲਤ ਹੋਵੇ ਤੇ ਆਪਾਂ ਉਹੀ ਚੁੱਕ ਕੇ ਗੱਲ ਕੰਟੀਨਿਊ ਕਰਦੇ
1: ਜਾਂ ਫਿਰ ਹੋ ਸਕਦਾ ਕਿ ਯਾਰ ਸਾਡੀ ਪਰਸਨੈਲਿਟੀ ਨਾਲ ਹੀ ਮੈਚ ਨਹੀਂ ਖਾਂਦਾ ਮੇਰੀ ਲਾਈਫ ਸਟਾਈਲ ਦੇ ਨਾਲ ਉਹ ਮੈਚ ਨਹੀਂ ਖਾਂਦਾ
2: ਹਾਂ
1: ਜਿਸ ਤਰ੍ਹਾਂ ਤੁਸੀਂ ਜਿਹੜੀ ਗੱਲ ਕੀਤੀ ਹੈ ਨਾ ਕਿ ਮਿਮਿਕਿੰਗ ਮੈਂ ਜਦੋਂ ਕਹਿੰਦਾ ਕਿ ਆਪਾਂ ਮਿਮਿਕ ਨਹੀਂ ਕਰਨਾ ਆਪਾਂ ਦੂਸਰੇ ਪਾਸੇ ਕਹਿੰਦੇ ਕਿ ਆਪਾਂ ਲੋਕਾਂ ਤੋਂ ਹੀ ਸਿੱਖਦੇ ਹਾਂ ਇਹੀ ਤਾਂ ਛੋਟੀ ਜਿਹੀ ਲਾਈਨ ਆ ਕਿ ਮੈਂ ਕਿਸੇ ਤੋਂ ਜੇ ਮੈਂ ਤੇਰੇ ਤੋਂ ਕੋਈ ਚੀਜ਼ ਸਿੱਖਦਾ ਪਿਆ ਹਨਾ ਉਹ ਮੈਂ ਤਾਂ ਹੀ ਸਿੱਖ ਪਾਊਂਗਾ ਜੇ ਮੈਨੂੰ ਪਤਾ ਮੇਰੀ ਲਾਈਫ ਦੇ ਅੰਦਰ ਉਹਦੀ ਵੈਲਿਊ ਐਡ ਹੋ ਜਾਣੀ ਆ ਪਰ ਕਈ ਲੋਕ ਕਹਿੰਦੇ ਕਿ ਮੈਂ ਆਪਣੀ ਲਾਈਫ ਹੀ ਬਦਲ ਦੇਣੀ ਹੈ ਕਿ ਮੈਂ ਪੂਰਾ ਦਾ ਪੂਰਾ ਦੂਸਰੇ ਵਕਨ ਹੋ ਜਾਣਾ ਉਹ ਨਹੀਂ ਹੋਣਾ ਚਾਹੀਦਾ
2: ਉਹ ਤੇ ਵੇਖੋ ਉਹ ਤੇ ਫਿਰ ਫੇਕਨੈਸ ਹੋ ਗਈ
1: ਉਹੀ ਗੱਲ ਹੋ ਗਈ ਕਿ ਸਮਝੋ ਮੈਂ ਪਾਨਾ ਜੀ ਕੁਰਤਾ ਪਜਾਮਾ ਤੇ ਤੇਰੀ ਜੀਨ ਵਧੀਆ ਲੱਗ ਗਈ ਮੈਂ ਜੀਨ ਦੇ ਨਾਲ ਕੁਰਤਾ ਪਾ ਲੈਣਾ ਮਜ਼ਾ ਉਹਨਾਂ ਇੱਧਰ ਦੇ ਨਾ ਉੱਧਰ ਦੇ ਵਾਲੀ ਗੱਲ ਹੋ ਗਈ ਨਾ
2: ਕਿ
1: ਕੋਟ ਪਹਿਨਣਾ ਸਪੋਰਟ ਸ਼ੂ ਪਾ ਲੈ ਨਿਊ ਬੈਲੈਂਸ ਦੇ ਉਹ ਕੰਮ
2: ਉਹਦੇ ਨਾਲ ਫਿਰ ਇਹ ਹੁੰਦਾ ਕਿ ਮੰਨ ਲਓ ਤੁਸੀਂ ਨਹੀਂ ਹੋ ਤੁਸੀਂ ਕੋਈ ਬਣ ਗਏ ਤੇ ਜਦੋਂ ਕੋਈ ਬਣ ਗਏ ਫਿਰ ਕੋਈ ਹੋ ਗਏ ਫਿਰ ਤੁਸੀਂ ਹੈ ਹੀ ਨਹੀਂ ਤੇ ਫਿਰ ਤੁਸੀਂ ਕਿੱਦਾਂ ਆਪਣਾ ਵਜੂਦ ਬਣਾ ਲਓਗੇ ਜਾਂ ਤੁਸੀਂ ਕੀ ਆਪਣੇ ਆਪ ਨੂੰ ਅੱਗੇ ਕੀ ਕੈਰੀ ਕਰ ਲਓਗੇ ਕਿਉਂਕਿ ਤੁਸੀਂ ਰਹੇ ਹੀ ਨਹੀਂ
1: ਬਿਲਕੁਲ
2: ਇਹ ਚੀਜ਼ਾਂ ਜਿਹੜੀਆਂ ਨੇ ਉਹ ਜ਼ਰੂਰੀ ਹੈ ਬਾਕੀ ਅੱਗੇ ਹੋਰ ਵੀ ਆਪਾਂ ਤੁਹਾਡੇ ਨਾਲ ਪੁਆਇੰਟਸ ਜਿਹੜੇ ਡਿਸਕਸ ਕਰਾਂਗੇ ਹੈਗੇ ਨਿੱਕੇ
1: ਆਪਾਂ ਨੂੰ ਡਿਸਕਸ ਕਰਾਂਗੇ
2: ਫਸਟ ਇੰਪ੍ਰੈਸ਼ਨ ਬੜੀ ਵਾਰੀ ਸੁਣਿਆ ਵਾ ਹਨਾ ਇਹ ਨਿਗਾਹ ਜੀ ਗੱਲ ਆ ਅਸੀਂ ਜਿੱਥੇ ਜਾਈਦਾ ਵਧੀਆ ਇੰਪ੍ਰੈਸ਼ਨ ਹੀ ਪਾਈਦਾ ਪਰ ਤੁਹਾਨੂੰ ਪਤਾ ਹੀ ਨਹੀਂ ਹੁੰਦਾ ਕਿਸੇ ਵੇਲੇ ਕਿ ਤੁਸੀਂ ਕੋਈ ਇੱਦਾਂ ਦੀ ਗੱਲ ਕਹਿ ਦਿੰਦੇ ਹੋ ਜਾਂ ਇੱਦਾਂ ਦੀ ਕੋਈ ਹਰਕਤ ਕਰ ਦਿੰਦੇ ਹੋ ਜਾਂ ਇੱਦਾਂ ਦਾ ਕੋਈ ਮੰਨ ਲਓ ਉੱਥੇ ਗੈਸਚਰ ਦੇ ਤਾ ਤੁਸੀਂ ਕਿਸੇ ਨੂੰ ਕਿੱਦਾਂ ਵੇਖਿਆ ਕਿੱਦਾਂ ਮਿਲੇ ਕਿੱਦਾਂ ਗੱਲ ਕਿੱਦਾਂ ਸ਼ੁਰੂ ਕਿੱਦਾਂ ਕੀਤੀ ਬਾਅਦ ਚ ਭਾਵੇਂ ਜੋ ਮਰਜ਼ੀ ਤੁਸੀਂ ਚੰਗੀਆਂ ਗੱਲਾਂ ਕੀਤੀਆਂ ਆਪਣੇ ਆਪ ਨੂੰ ਵਧੀਆ ਤੁਸੀਂ ਕੀਤਾ, ਪਰ ਉਹ ਸਦਾ ਤੁਹਾਡਾ ਸ਼ੁਰੂ ਕਰਨ ਦਾ ਤਰੀਕਾ ਹੀ ਨਹੀਂ ਠੀਕ, ਅਗਲੇ ਨੂੰ
1: ਤੁਹਾਡੇ ਮਨ ਚ ਨਹੀਂ ਸੀ ਕੋਈ ਏਦਾਂ ਦੀ ਗੱਲ, ਪਰ ਤੁਹਾਡਾ ਗੱਲਬਾਤ ਕਰਨ ਦਾ ਤੁਹਾਡਾ
2: ਅਗਲੇ ਨੂੰ ਲੱਗ ਗਿਆ
1: ਤੁਹਾਡੇ
2: ਲਹਿਜੇ ਤੋਂ
1: ਤਰੀਕਾ ਕੀ ਹੈ,
2: ਤੇ ਬਸ ਫਿਰ ਉਹ ਉੱਥੇ ਕੰਮ ਜਿਹੜਾ ਉਹ ਖਰਾਬ ਹੋ ਜਾਂਦਾ। ਤੇ ਇਹ ਚੀਜ਼ਾਂ ਜਿਹੜੀਆਂ ਨਿੱਕੀਆਂ ਨਿੱਕੀਆਂ ਨੇ, ਆਪਾਂ ਇਹ ਨਹੀਂ ਕਹਿੰਦੇ ਕਿ ਸਾਰਿਆਂ ਦੀ ਇਹ ਠੀਕ ਹੋਣ ਵਾਲੀ ਆ ਜਾਂ ਅਸੀਂ ਬੜੇ ਮਤਲਬ ਇਸ ਚੀਜ਼ ਦੇ ਵਿੱਚ ਅਸੀਂ ਨਹੀਂ ਹੈਗੇ, ਤਾਂ ਹੀ ਅਸੀਂ ਇਹਨਾਂ ਚੀਜ਼ਾਂ ਦੇ ਉੱਤੇ ਸੋਚ ਵਿਚਾਰ ਕਰਦੇ ਰਹਿੰਦੇ
1: ਹਾਂ। ਕਦੀ ਫਿਟਨੈਸ ਦਾ ਪੁੱਛਣਾ ਹੋਵੇ ਉਹਨੂੰ ਨਾ ਪੁੱਛੋ ਜਿਹਦੇ ਬਹੁਤ ਮਸਲ ਨੇ, ਉਹਨੂੰ ਪੁੱਛੋ ਜਿਹੜਾ ਤੁਹਾਡੇ ਸਾਹਮਣੇ ਕਿ ਯਾਰ ਇਹ ਹੁਣ ਇਹ ਬੰਦਾ ਹੁਣ ਪ੍ਰੋਗਰੈਸ ਕਰਦਾ ਦੱਸਦਾ ਪਿਆ ਹੈ, ਪਹਿਲੇ ਮੈਂ ਦੇਖਦਾ ਬੜਾ ਭਾਰਾ ਹੁਣ ਥੋੜਾ ਪਤਲਾ ਹੋਇਆ, ਕਿਉਂਕਿ ਉਹਨੇ ਤੁਹਾਨੂੰ ਜੋ ਸਿਕਸ਼ਾ ਦੇ ਰਿਹਾ ਜਾਂ ਨੌਲੇਜ ਦੇ ਰਹੀ
2: ਹੈ ਬਿਲਕੁਲ
1: ਐਡਵਾਂਸ ਐਡਵਾਂਸ ਪੜ੍ਹਾਈ ਤਾਂ ਕਰਾਂਗੇ ਨਾ ਜਦੋਂ ਪੰਜਵੀਂ ਛੇਵੀਂ ਸੱਤਵੀਂ ਦਸਵੀਂ ਦੀ ਪੱਕੀ ਹੋ ਜਾਏਗੀ।
2: ਨਾਲੇ ਜਿਹੜੀ ਤੁਸੀਂ ਗੱਲ ਕਹੀ ਨਾ ਇਹਦੇ ਵਿੱਚ ਇਹ ਵੀ ਆ ਕਿ ਜਦੋਂ ਮੰਨ ਲਓ ਕੋਈ ਬੰਦਾ ਕਿਸੇ ਚੀਜ਼ ਦੇ ਵਿੱਚ ਬਹੁਤ ਜ਼ਿਆਦਾ ਪਰਫੈਕਟ ਹੋ ਜਾਂਦਾ ਨਾ, ਬਹੁਤ ਜ਼ਿਆਦਾ ਹੀ ਪਰਫੈਕਸ਼ਨ ਦੇ ਵਿੱਚ ਚੱਲ ਜਾਂਦਾ, ਉਹਦੇ ਕੋਲੋਂ ਮੈਨੂੰ ਲੱਗਦਾ ਮੇਰਾ ਪਰਸਨਲ ਓਪੀਨੀਅਨ ਵੀ ਉਹਦੇ ਕੋਲੋਂ ਸਿੱਖਣਾ ਕੋਈ ਜ਼ਿਆਦਾ ਵਧੀਆ ਗੱਲ ਨਹੀਂ ਆ। ਮਤਲਬ ਮੈਂ ਪ੍ਰੈਫਰ ਨਹੀਂ ਕਰੂੰਗਾ ਕਿ ਮੈਂ ਉਹਦੇ ਕੋਲੋਂ ਸਿੱਖਾਂ, ਸੋਚ ਮੈਂ ਉਹਦੇ ਕੋਲੋਂ ਸਿੱਖੂੰਗਾ ਜਿਹੜਾ ਉਸ ਰਾਹ ਦੇ ਉੱਤੇ ਚੱਲਣ ਡਿਆ ਵਾ, ਵਧੀਆ ਪ੍ਰੋਗਰੈਸ ਕਰਨ ਡਿਆ ਵਾ ਹਾਲੇ, ਪਰ ਉਹ ਖੁਦ ਸਟਰਗਲ ਦੇ ਟਾਈਮ 'ਚ ਆ, ਪਰ ਮੈਂ ਉਹਦੇ ਕੋਲੋਂ ਹੌਲੀ ਹੌਲੀ ਉਹ ਪੁਆਇੰਟ ਸਿੱਖੂੰਗਾ।
1: ਯਾਰ ਸਿੱਧਾ ਪੁਆਇੰਟ ਆ ਸਮਝ ਮੈਂ,
2: ਕਿਉਂਕਿ ਜਿਹੜਾ ਬੰਦਾ ਹੈਗਾ ਨਾ ਮੈਨੂੰ ਲੱਗਦਾ ਕਿ ਉਹ ਮਤਲਬ ਉਹਨੇ ਤੁਹਾਨੂੰ ਜੇ ਸਿਖਾਉਣਾ ਵੀ ਆ ਤੇ ਉਹਨੇ ਹੋਰ ਚੀਜ਼ਾਂ ਸਿਖਾਉਣੀਆਂ, ਕਿਉਂਕਿ ਉਹ ਨਦਰ ਲੈਵਲ ਤੇ ਆ।
1: ਬਿਲਕੁਲ ਹਾਂ,
2: ਉਹਦੀ ਉਹ ਚੀਜ਼ਾਂ ਖਤਮ ਹੋ ਚੁੱਕੀਆਂ ਨੇ ਜਿਹੜੀਆਂ ਤੁਸੀਂ
1: ਪੁਆਇੰਟ ਆ। ਲਫ਼ਜ਼ ਕੀ ਹੈ ਜੀ? ਫੋਲੋ, ਫੋਲੋ ਕਰਨਾ। ਮੈਂ ਉਹਨੂੰ ਹੀ ਫੋਲੋ ਕਰ ਪਾਊਂਗਾ ਨਾ ਜੋ ਮੈਨੂੰ ਆਪਣੇ ਅੱਗੇ ਜਾਂਦਾ ਦੱਸਦਾ ਪਿਆ।
2: ਹਾਂ,
1: ਜਿਹੜਾ ਬੰਦਾ ਹੀ 10 ਕਿਲੋਮੀਟਰ ਅੱਗੇ ਜਾ ਕੇ ਬੈਠਾ ਪਿਆ ਫਿਨਿਸ਼ ਲਾਈਨ ਤੇ, ਉਹ ਮੈਨੂੰ ਫੋਨ ਕਰਕੇ ਵੀ ਸਮਝਾਊਗਾ, ਮੈਨੂੰ ਸਮਝ ਨਹੀਂ ਆਊਗਾ ਕਿ ਰਾਈਟ ਮੋੜ ਲੈਫਟ ਮੋੜ
2: ਨਹੀਂ ਹੋਣਾ।
1: ਉਹ ਬੈਟਰ ਇਹ ਨਹੀਂ ਜਿਹੜਾ 7-8 ਕਦਮ ਅੱਗੇ ਚੱਲਦਾ ਪਿਆ, ਉਹ ਕੋਈ ਗਲਤੀ ਵੀ ਕਰੂਗਾ ਨਾ, ਤੇ ਮੈਨੂੰ ਦੱਸ ਜਾਏਗਾ ਅੱਛਾ ਯਾਰ ਇਹ ਹੁਣ ਠੋਕਰ ਖਾ ਕੇ ਡਿੱਗ ਗਿਆ ਸੀਗਾ,
2: ਹੁਣ ਜਦੋਂ ਮੈਂ ਇੱਥੇ ਟੋਇਆ ਵਾ ਮੈਂ ਇੱਥੋਂ ਟੱਪ ਕੇ ਨਿਕਲਣਾ।
1: ਇੰਨੀ ਸਿਆਣੀਆਂ ਗੱਲਾਂ ਕਰ ਲਈਆਂ ਨਾ, ਮੇਰਾ ਹੁਣ ਮਨ ਕਰ ਰਿਹਾ ਕਿ ਮੈਂ ਨਾ ਕਾਫੀ ਪੀ ਲਾਂ ਥੋੜੀ।
2: ਕਾਫੀ ਬ੍ਰੇਕ
1: ਹੋ ਗਈ ਅਮਰਿੰਦਰ ਗਿੱਲ ਸਾਹਿਬ ਨੇ ਕਿਹਾ।
2: ਅੱਛਾ ਜੀ, ਆਹ ਦੇਖੋ। ਹਾਂ, ਸੱਚ ਨਵਾਂ ਗਾਣਾ।

0: ਚੁੰਨੀ ਦੇ ਨਾਲ ਗੋਟਾ ਹੈ,
1: ਚੁੰਨੀ ਦੇ ਨਾਲ ਗੋਟਾ।
0: ਕ੍ਰਿਸ਼ਨਾ ਜੀ ਇਹਨਾਂ ਨੇ ਵੀ ਆਪਣੇ ਆਪ ਨੂੰ ਸੋਹਣਾ ਕੈਰੀ ਕੀਤਾ ਸੀ ਅਮਰਿੰਦਰ ਗਿੱਲ ਸਾਹਿਬ ਨੇ।
2: ਕਿਆ ਬਾਤ,
0: ਵੇਖੋ ਹਨਾ ਆਪਣੇ ਆਪ ਨੂੰ ਮੇਨਟੇਨ ਰੱਖਣਾ ਹਨਾ। ਹਾਂ, ਟ੍ਰੈਂਡ ਸੈਟਰ ਕਹਿ ਲਓ, ਤੇ ਜੇ ਨਿੱਕੇ ਲਫ਼ਜ਼ਾਂ ਦੇ ਵਿੱਚ ਤਾਰੀਫ ਕਰਨੀ ਹੋਵੇ ਤੇ ਫਿਰ ਟ੍ਰੈਂਡ ਸੈਟਰ ਕਹਿ ਕੇ ਮੰਗਾ ਦਿਓ। ਪਰ ਹਾਂ ਬਿਲਕੁਲ, ਇਹਨਾਂ ਨੇ ਵੀ ਆਪਣੇ ਆਪ ਨੂੰ ਕੈਰੀ ਕੀਤਾ ਵਾ। ਹੁਣ ਵੇਖ ਲਓ, ਚਲੋ ਪਰਸਨਲੀ ਤੇ ਹੋ ਸਕਦਾ ਸਾਰੇ ਇਹਨਾਂ ਨੂੰ ਨਹੀਂ ਮਿਲੇ ਹੋਣੇ, ਪਰ ਜੇ ਆਪਾਂ ਸਕਰੀਨ ਦੇ ਉੱਤੇ ਵੇਖ ਲਿਓ ਤੇ ਉਹ ਵੀ ਇੱਕ ਤਰ੍ਹਾਂ ਨਾਲ ਆਪਣੇ ਆਪ ਨੂੰ ਕੈਰੀ ਕਰਕੇ ਹੀ ਆਉਣਾ ਹੁੰਦਾ ਅੱਗੇ। ਪਰ ਜਦੋਂ ਮੰਨ ਲਓ ਹੁਣ ਤੁਹਾਨੂੰ ਫੀਲ ਹੋਣ ਲੱਗ ਜਾਏ ਕਿ ਨਹੀਂ ਯਾਰ ਵੀ ਆਹ ਹੁਣ ਨਾ ਥੋੜ੍ਹਾ ਜਿਹਾ ਉਹ ਵਾਲੀ ਫੀਲ ਜੀ ਨਹੀਂ ਆਉਂਦੀ ਵੇਖ ਕੇ,
2: ਹੋ ਸਕਦਾ ਮਤਲਬ ਓਦਾਂ ਮੈਂ ਗੱਲ ਦੱਸਾਂ, ਜਿਸ ਤਰ੍ਹਾਂ ਹੁਣ ਮੈਂ ਆਹ ਗਾਣੇ ਦੀ ਵੀਡੀਓ ਵੇਖੀ, ਇਹਦੇ 'ਚ ਨਾ ਆਈ ਕੁਡ ਫੀਲ ਹਿਸ ਏਜ। ਤੇ ਮੈਂ ਸਭ ਤੋਂ ਪਹਿਲੇ ਪਤਾ ਕਿੱਥੇ ਸਟ੍ਰਾਈਕ ਕਿੱਥੇ ਕੀਤਾ ਕਿ ਮੈਂ ਬਹੁਤ ਫੈਸਿਨੇਟ ਹੋਇਆ ਸੀ ਪਹਿਲੀ ਵਾਰੀ ਗਾਣਾ ਆਇਆ, ਮੇਲ ਕਰਾ ਦੇ ਮੇਲ ਕਰਾ ਦੇ ਰੱਬਾ ਸੋਹਣੀ ਕੁੜੀ ਦੇ ਨਾਲ। ਉਹ ਨਾ ਸਟੈਪ ਸੀਗਾ ਪਿੱਛੇ ਜਿਹਨੂੰ ਸਰਾ ਡਾਊਨ ਜਿਹਾ ਜਾ ਕੇ ਸਰਾ ਵਾਲ ਸਟ੍ਰੀਕਸ ਕਰਾਈਆਂ ਹੋਈਆਂ, ਹੁਣ ਉਹਨਾਂ ਟਾਈਮ ਦੇ ਹਿਸਾਬ ਨਾਲ ਸਭ ਤੋਂ ਘੈਂਟ ਹੇਅਰ ਕੱਟ ਆਪਾਂ ਨੂੰ ਕਹਿ ਦਿੰਦਾ ਕਿ ਸਪਾਈਕਸ ਤਾਂ ਨਵੇਂ ਨਵੇਂ ਆ। ਜੈਜ਼ਬੀ,
0: ਹਾਂਜੀ
2: ਮੇਰੇ ਖਿਆਲ ਨਾਲ ਜੈਜ਼ਬੀ ਤੇ ਅਮਰਿੰਦਰ ਗਿੱਲ ਬਸ ਆਹ ਦੋ ਬੰਦਿਆਂ ਨੇ ਸਪਾਈਕਸ ਰੱਖੇ ਹੋਏ ਸੀਗੇ ਹਨਾ ਪਹਿਲੀਆਂ 'ਚ, ਹਾਈਲਾਈਟ ਕੀਤੇ ਹੋਏ ਵਾਲ, ਬਲੌਂਡ ਕਲਰ 'ਚ ਵਾਲ ਹਾਈਲਾਈਟ ਕੀਤੇ ਹੋਏ। ਤੇ ਹੁਣ ਹਾਂ ਉਹੀ ਹੈ ਕਿ ਬਟ ਕੂਡੋਸ ਟੂ ਹਿਮ ਕਿ ਅੱਜ ਅਸੀਂ ਤਦ ਕਿ ਚਾਰ ਚਾਰ ਪੰਜ ਪੰਜ ਸਾਲ ਦੇ ਸੀਗੇ, ਮੇਰੇ ਖਿਆਲ ਨਾਲ ਤੁਸੀਂ ਤਾਂ ਮੇਰੇ ਤੋਂ ਵੀ ਛੋਟੇ ਹੋ ਚਾਰ ਪੰਜ ਸਾਲ ਹਨਾ, ਕਿ ਇੰਨਾ ਵੱਡਾ ਇੰਨਾ ਲੰਮਾ ਕਰੀਅਰ ਕਿ ਹੁਣ ਮੁੰਡੇ ਵੀ ਰੋਮਾਂਸ ਕਰ ਰਹੇ ਆ, ਗਿੱਲ ਸਾਹਿਬ ਵੀ ਰੋਮਾਂਸ ਕਰ ਰਹੇ ਆ।
0: ਪਰ ਗੱਲ ਇਹ ਕਿ ਲੰਮਾ ਚੱਲਣਾ ਜਿਹੜੀ ਕਿ ਆਪਾਂ ਤਾਂ ਕਰਕੇ ਤੁਹਾਨੂੰ ਇਹਨਾਂ ਦੀ ਆਪਾਂ ਉਹ ਗੱਲ ਦੱਸੀ। ਬਾਕੀ ਜੇ ਆਪਾਂ ਅੱਗੇ ਕਈ ਹੋਰ ਜੇ ਪੁਆਇੰਟਸ ਦੀ ਆਪਾਂ ਗੱਲ ਕਰ ਲਈਏ ਵੀ ਜਿਨ੍ਹਾਂ ਨੂੰ ਆਪਾਂ ਧਿਆਨ ਦੇ ਵਿੱਚ ਰੱਖਣਾ ਵਾ ਕਿ ਜਿਨ੍ਹਾਂ ਨੂੰ ਆਪਾਂ ਕਹਿ ਦਿੰਦੇ ਹਾਂ ਕਿ ਯਾਰ ਹਾਂ ਕੈਰੀ ਕਰਨ ਦੇ ਵਿੱਚ ਕੀ ਆਉਂਦਾ ਵਾ ਆਪਣੇ ਆਪ ਨੂੰ ਜੇ ਕੈਰੀ ਕਰਨਾ ਹੋਵੇ, ਤੇ ਉਹਦੇ ਵਿੱਚ ਜਿਹੜਾ ਉਹ ਡਰੈਸ ਕੋਡ ਆਉਂਦਾ ਵਾ ਜੀ, ਸਟਾਈਲ ਜਿਹੜਾ ਆਪਾਂ ਪਹਿਲਾਂ ਗੱਲ ਕੀਤੀ ਹੈ, ਉਹ ਸਟਾਈਲ ਜਿਹੜਾ ਵਾ ਇਹ ਨਹੀਂ ਹੈ ਕਿ ਉਹ ਪੈਸਿਆਂ ਦੇ ਨਾਲ ਹੀ ਆਉਣਾ ਵਾ।
2: ਜੀ ਜੀ ਬਿਲਕੁਲ,
0: ਤੁਹਾਡੇ ਕੋਲ ਗੁੱਚੀ ਦੀ ਟੀ ਸ਼ਰਟ ਹੈ ਤੇ ਤਾਂ ਹੀ ਉਹ ਸਟਾਈਲ ਹੋ ਸਕਦਾ ਵਾ, ਜਾਂ ਕੋਈ ਹੋਰ ਵੱਡੇ ਜਿਹੇ ਬ੍ਰਾਂਡ ਦਾ ਨਾਮ ਦੱਸੋ, ਮੈਨੂੰ ਤਾਂ ਜ਼ਿਆਦਾ ਨਾਮ ਹੀ ਨਹੀਂ ਹੁੰਦੇ ਬ੍ਰਾਂਡਾਂ ਦੇ,
2: ਕ੍ਰਿਸਚੀਅਨ ਲੂਬਟਨ, ਰੈਡ ਬੋਟਮ ਕੀ ਰੈਡ ਬੋਟਮ ਹੀ ਪਾਏ ਜਾਂ ਫਿਰ ਐਲਵੀ ਹੋ ਗਿਆ ਹਨਾ,
0: ਮੰਨ ਲਓ ਇਹਨਾਂ ਦਾ ਤੁਸੀਂ ਜੇ ਜੈਕਟ ਪਾਈ ਆ ਤੇ
2: ਤਾਂ ਸ਼ੂਜ਼ ਪਾਏ ਆ
0: ਜਾਂ ਸ਼ੂਜ਼ ਪਾਏ ਆ
2: ਯਾਰ, ਉਹਦੀ ਗੱਲ
0: ਕਿਉਂ ਨੋਰਮਲ। ਹਾਂਜੀ,
2: ਉਹਦੀ ਗੱਲ ਬੰਦੇ ਦਾ ਮੈਨੂੰ ਯਾਦ ਨਹੀਂ ਆਉਂਦਾ ਪਿਆ, ਇਨਫਲੂਐਂਸਰ ਹੀ ਨੇ, ਇਨਫਲੂਐਂਸਰ 'ਚ ਤਗੜੇ ਨਹੀਂ, ਚੰਗੇ ਨਹੀਂ ਆ, ਮਤਲਬ ਗੱਲਾਂ ਬਾਤਾਂ ਵਧੀਆ ਨਹੀਂ ਹੁੰਦੀਆਂ, ਪਰ
0: ਠੀਕ ਠਾਕ ਹੈ,
2: ਪਰ ਹੁੰਦਾ ਨਾ ਕਿ ਉਹ
0: ਰੋਟੀ ਹੋ ਗਈ
2: ਖਰਾਬ ਘੜੀ ਵੀ ਦੋ ਵਾਰੀ ਸਹੀ ਟਾਈਮ ਦਿਖਾਉਂਦੀ ਦਿਨ 'ਚ, ਉਹ ਵਾਲਾ ਹਾਲ ਹੈ। ਗੱਲ ਉਹਨੇ ਬਹੁਤ ਸਹੀ ਕੀਤੀ ਕਿ ਫੈਸ਼ਨ ਨੂੰ ਤੁਸੀਂ ਇੱਕ ਬਹੁਤ ਵੱਡਾ ਪੁਆਇੰਟ ਆ, ਖਾਸ ਕਰ ਜਿਹੜੇ ਸਾਡੇ ਏਜਮੇਟ ਨੇ, ਤੇ ਮੈਂ ਏਜਮੇਟ ਜਦੋਂ ਕਹਿੰਦਾ ਤੇ ਮੈਂ ਮੇਰੀ ਨਜ਼ਰ 'ਚ ਮਤਲਬ 35 ਤੇ 40 ਤੇ 45 ਵੀ ਸਾਡਾ ਏਜਮੇਟ ਹੀ ਆ ਬਾਈ, ਉਹ ਬੋਇਸ ਹੀ ਨੇ ਬਾਈ, ਮੇਰੀ ਸੋਚਣੀ ਇਹ
0: ਗੱਲ ਕਰਤੀ ਯਾਰ,
2: ਮੇਰੀ ਸੋਚਣੀ ਇਹ ਆ ਕਿ ਜੋ ਉਹ ਬੰਦੇ ਨੇ ਵੀ ਕਿਹਾ ਕਿ ਸਭ ਤੋਂ ਮੇਨ ਪੁਆਇੰਟ ਆਫ ਫੈਸ਼ਨ ਹੁੰਦਾ ਤੁਸੀਂ ਕੱਪੜਾ ਕਿਸ ਬੋਡੀ 'ਤੇ ਪਾ ਰਹੇ ਹੋ, ਹੈਨਾ। ਫਿਟਨੈਸ ਇਜ਼ ਵੈਰੀ ਨੈਸੈਸਰੀ, ਕਈ ਵਾਰੀ ਪਲੇਨ $8 ਦੀ ਟੀ ਸ਼ਰਟ ਹੀ, ਕਿਉਂਕਿ ਤੁਸੀਂ ਇੰਨੇ ਫਿੱਟ ਹੋ, ਇੰਨਾ ਵਧੀਆ ਤਰੀਕੇ ਨਾਲ ਕੈਰੀ ਕੀਤਾ ਐਨ ਗਰੂਮਡ ਹੋ, ਹੈਨਾ, ਦਾੜੀ ਦੁੜੀ ਐਨ ਵਧੀਆ ਗਰੂਮ ਕੀਤੀ ਹੋਈ ਆ, ਵਾਲ ਸਹੀ ਤਰ੍ਹਾਂ ਬਣਾਏ ਹੋਏ, ਹੈਨਾ, ਅਤੇ ਜੱਚ ਜਾਂਦੀ ਹੈ। ਅਤੇ ਕਈ ਵਾਰ ਤੁਸੀਂ ਵਰਸਾਚੇ ਵਗੈਰਾ ਪਾਇਆ ਪਰ ਤੁਹਾਡਾ ਉਹ ਕਿਤੇ ਮੈਚਿੰਗ ਨਹੀਂ ਹੁੰਦਾ ਪਿਆ, ਬੋਡੀ ਤੁਹਾਡੀ
0: ਆਊਟ
2: ਆਫ ਸ਼ੇਪ ਜੀ ਬੋਡੀ ਹੈ, ਅਤੇ ਉਹ ਨਹੀਂ ਕਈ ਵਾਰੀ ਫੱਬਦੀ। ਸੋ ਬੋਡੀ ਦੇ ਉੱਪਰ ਇਨਵੈਸਟ ਕਰਨਾ ਬਹੁਤ ਜ਼ਰੂਰੀ ਹੈ, ਫਿਜ਼ੀਕਲ ਐਕਟੀਵਿਟੀ ਇਜ਼ ਵੈਰੀ ਨੈਸੈਸਰੀ।
0: ਬਿਲਕੁਲ, ਨਾਲੇ ਨੋਰਮਲ ਕੱਪੜਾ ਵੀ ਪਾਇਆ ਤੁਹਾਨੂੰ ਜੱਚ ਸਕਦਾ ਵਾ,
2: ਬਿਲਕੁਲ
0: ਜ਼ਰੂਰੀ ਨਹੀਂ ਹੈ ਕਿ ਤੁਸੀਂ ਮੰਨ ਲਓ ਕੋਈ ਮਹਿੰਗੇ ਮਹਿੰਗੇ ਥਾਵਾਂ ਦੇ ਉੱਤੋਂ ਹੀ ਕੱਪੜੇ ਲਓਗੇ ਤੇ ਫਿਰ ਹੀ ਤੁਹਾਡਾ ਜਿਹੜਾ ਉਹ ਕੈਰੀ ਤੁਸੀਂ ਆਪਣੇ ਆਪ ਨੂੰ ਕਰਨਾ, ਜਾਂ ਫਿਰ ਹੀ ਤੁਸੀਂ ਜਾ ਕੇ ਕਿਤੇ ਵਧੀਆ ਲੱਗੋਗੇ, ਸਾਫ਼ ਸੁਥਰੇ ਕੱਪੜੇ ਹੋਣ ਬਸ।
2: ਕਈ ਵਾਰੀ ਕਈ ਲੋਕ ਕੀ ਕਰਦੇ ਆ, ਕਿਉਂਕਿ ਚਲੋ ਸ਼ੁਕਰ ਆ ਸਾਰਿਆਂ, ਹਨਾ, ਜੋ ਇਸ ਤਰੀਕੇ ਦੀ ਤਰੱਕੀ ਵੀ ਕਰ ਗਏ ਉਹਨਾਂ ਨੂੰ ਵਧਾਈਆਂ, ਹਨਾ, ਪਰ ਮੇਰੇ ਹਿਸਾਬ ਨਾਲ ਆਦਮੀ ਨੂੰ, ਇਨਸਾਨ ਨੂੰ ਇਨਸਾਨ ਰਹਿਣਾ ਚਾਹੀਦਾ, ਬਿੱਲ ਬੋਰਡ ਨਹੀਂ ਬਣਨਾ ਚਾਹੀਦਾ। ਸੋ ਜੇ ਮਹਿੰਗੇ ਮਹਿੰਗੇ ਬ੍ਰਾਂਡ ਖਰੀਦਦੇ ਹੋ ਯਾਰ, ਉਹ ਇੰਨਾ ਲਾਊਡ ਨਾ ਖਰੀਦਿਆ ਕਰੋ, ਪਤਾ ਲੱਗਾ ਐਲ ਵੀ ਜਿੱਥੇ ਐਲ ਵੀ ਲਿਖਿਆ ਜਾਂਦਾ ਐਲ ਵੀ ਲਿਖਿਆ ਪਿਆ, ਵਰਸਾਚੇ ਖਰੀਦਿਆ, ਮੈਡੂਸਾ ਹੈਡ ਜੀ, ਮਤਲਬ ਬੰਦੇ ਦੇ ਧੋਣ ਤੋਂ ਲੈ ਕੇ ਗੋਡਿਆਂ ਤੱਕ ਮੈਡੂਸਾ ਹੈਡ
0: ਵੀ ਜੈਲੀ ਲੱਗਣ ਡਿਆ ਹੁੰਦਾ,
2: ਇੰਨਾ ਗੁੱਸਾ ਨਹੀਂ ਕੱਢਣਾ
0: ਯਾਰ, ਬੜਾ ਉਹ ਹੋ ਗਿਆ ਨਾ ਆਪਣੇ।
2: ਹਾਂ, ਫੇਕ ਵੀ ਬਹੁਤ ਆ,
0: ਕਿਤੇ ਵੀ ਲੈ ਲਓ, ਚਾਈਨਾ ਤੋਂ ਲੈ ਲਓ,
2: ਫੇਕ ਤਾਂ ਆ ਰਹੀ ਚਲੋ ਹਨਾ, ਪਰ ਹਾਂ ਇਹ ਸਲਾਹ ਇੱਕ ਹਨਾ। ਡਰੈਸਅਪ ਦੀ ਆਪਾਂ ਗੱਲ ਕਰਦੇ ਕਿ ਡਰੈਸ ਕੋਡ ਹੁੰਦਾ, ਜਿਸ ਆਪਾਂ ਹੁਣ ਕਹਿ ਦਿੰਦੇ ਯਾਰ ਕਿ ਕੋਟ ਪੈਂਟ, ਪੰਨੇ ਪਏ ਹਨਾ ਤੁਹਾਡੀ ਤੁਹਾਡੀ ਹਨਾ ਹੁਣ ਤੁਹਾਡੀ ਬੋਡੀ ਟਾਈਪ ਕਿੱਦਾਂ ਦੀ ਉਸ ਹਿਸਾਬ ਦਾ ਕਾਲਰ ਹੋਣਾ ਚਾਹੀਦਾ ਤੁਸੀਂ ਅਮੈਰੀਕਨ ਲੈਪਲ ਕਰ ਰਹੇ ਹੋ ਇਟਾਲੀਅਨ ਕਾਲਰ ਕਰ ਰਹੇ ਹੋ ਹਨਾ ਸਮਝੋ ਤੁਸੀਂ ਬਰੋਡ ਹੋ ਤੁਸੀਂ ਅਮੈਰੀਕਨ ਕਾਲਰ ਕਰੋ ਤੁਸੀਂ ਬਹੁਤੇ ਬਰੋਡ ਨਹੀਂ ਹੋ ਥੋੜੇ ਪਤਲੇ ਹੋ ਤਾਂ ਫਿਰ ਥੋੜਾ ਪਤਲੀ ਪੱਟੀ ਰੱਖੋ
0: ਹਾਂ ਆਪਣੇ ਹਿਸਾਬ ਨਾਲ ਜਿਹੜਾ ਤੁਹਾਡੇ ਸੂਟ ਕਰਦਾ ਫਿਰ ਬੋਡੀ ਦੇ ਉੱਤੇ
2: ਸਮਝੋ ਜੇ ਤੁਸੀਂ ਲੰਮੇ ਹੋ ਤੇ ਪਤਲੇ ਹੋ ਤੇ ਥੋੜਾ ਜਿਹਾ ਲੌਂਗ ਕੋਟ ਹੋਵੇ ਤੇ ਸਿੰਗਲ ਬਟਨ ਜ਼ਿਆਦਾ ਜੱਚਦਾ ਤੁਸੀਂ ਜੇ ਥਰੀ ਪੀਸ ਪਾ ਰਹੇ ਹੋ ਤਾਂ ਡਬਲ ਬਟਨ ਹੋਣਾ ਚਾਹੀਦਾ ਸ਼ੂਜ਼ ਹਮੇਸ਼ਾ ਸੂਟ ਦੇ ਨਾਲ ਕੋਟ ਪੈਂਟ ਦੇ ਨਾਲ ਸ਼ੂਜ਼ ਹਮੇਸ਼ਾ ਲੇਸਿਸ ਵਾਲੇ ਹੋਣੇ ਚਾਹੀਦੇ ਜਿਨ੍ਹਾਂ ਨੂੰ ਆਪਾਂ ਆਕਸਫੋਰਡ ਕਹਿ ਦਿੰਦੇ ਹਾਂ
0: ਜੀ
2: ਚੈਲਸੀ ਨਹੀਂ ਅੱਛੇ ਲੱਗਦੇ
0: ਆਫਿਸ ਸ਼ੂਜ਼
2: ਹਾਂ ਤੇ ਜੇ ਆਪਾਂ ਚੈਲਸੀ ਪਾਉਣ ਦੇ ਸ਼ੌਕੀਨ ਆ ਤੇ ਤੁਹਾਡੀ ਜਿਹੜੀ ਜੀਨਸ ਆ ਜਾਂ ਜਿਹੜੇ ਤੁਹਾਡੇ ਟਰਾਊਜ਼ਰ ਆ ਪ੍ਰੋਪਰ ਸਟ੍ਰੇਟ ਫਿੱਟ ਹੋਣੇ ਚਾਹੀਦੇ ਇਹ ਮਤਲਬ ਕਹਿ ਲਓ ਇਹ ਨਹੀਂ ਕਿ ਜੇ ਤੁਸੀਂ ਇੱਦਾਂ ਨਹੀਂ ਕਰਦੇ ਤਾਂ ਗਲਤ ਹੋਇਆ ਕੁਛ ਆ ਕਿ ਇਹ ਜਿਹੜੇ ਲੋਕਾਂ ਨੇ ਚੀਜ਼ਾਂ ਇਜਾਦ ਕੀਤੀਆਂ ਬਣਾਈਆਂ
0: ਜਿਹੜੇ ਹਨਾ
2: ਹਾਂ ਉਹਨਾਂ ਉਹ ਅੱਗੋਂ ਫਿਰ ਦੱਸਦੇ ਕਿ ਇਸ ਤਰ੍ਹਾਂ ਪਾਇਆ ਕਰੋ
0: ਬਸ ਹਲੇ ਆਪਾਂ ਕੋਈ ਇਹਦੇ ਵਿੱਚ ਉਹ ਨਹੀਂ ਕਿ ਡਿਗਰੀ ਕੀਤੀ ਫੈਸ਼ਨ
2: ਹਾਂ ਹਾਂ ਹਾਂ ਹਾਂ ਇਹਦੇ ਮਤਲਬ ਜੋ ਸਿੱਖਿਆ ਸਿਖਾਇਆ ਗੱਲਾਂ ਹਨਾ ਕਿ ਆਪਾਂ ਪੜ੍ਹਿਆ ਸਿੱਖਿਆ ਆਰਟੀਕਲ ਦੇਖ ਲਏ ਫੈਸ਼ਨ ਟੀਵੀ ਦੇਖ ਲਿਆ ਤੇ ਉੱਥੋਂ ਜੋ ਜੋ ਪਤਾ ਲੱਗ ਗਿਆ ਹਨਾ ਕਿਸ ਤਰੀਕੇ ਉਹ ਦੇ ਟ੍ਰਾਈ ਟੂ ਸੈਲ ਆਊਟ
0: ਥਿੰਗਸ ਹੁਣ ਤੇ ਇੰਟਰਨੈਟ ਤੇ ਸਾਰਾ ਕੁਝ
2: ਇੰਟਰਨੈਟ ਸਭ ਦੱਸ ਦਿੰਦਾ
0: ਕੀ ਪਾਉਣਾ ਕਿਹਦੇ ਨਾਲ ਪਾਉਣਾ
2: ਕਰਨਾ ਹੀ
0: ਚਾਹੀਦਾ ਕਈ ਵੀਰ ਭਰਾ ਸਪੈਸ਼ਲ ਜਿਹੜਾ ਉਹ ਇਸੇ ਕਰਕੇ ਰੀਲਾਂ ਬਣਾਉਂਦੇ ਕਿ ਦੱਸਣ ਲਈ
2: ਹਾਂ ਗੈਟ ਰੈਡੀ ਵਿਦ ਮੀ ਜੀ ਆਰ ਡਬਲਯੂ ਐਮ ਸਹੀ ਕਿ ਨਹੀਂ
0: ਯਾ ਬਾਤ
2: ਹੰਟਰ ਸ਼ਰਟ ਇੱਕ ਪਤਾ ਨਹੀਂ ਮੈਨੂੰ ਯਾਦ ਨਹੀਂ ਉਹ ਇਨਫਲੂਐਂਸਰ ਉਹ ਪੰਜਾਬ ਦੇ ਅੰਦਰ ਹੰਟਰ ਸ਼ਰਟ ਦਾ ਪੂਰਾ ਦਾ ਪੂਰਾ ਟ੍ਰੈਂਡ ਸੈੱਟ ਕਰਤਾ ਉਹਨਾਂ ਨੇ ਹਾਂ ਹਾਂ ਹਾਂ ਜਿਹੜੀ ਉਹ ਚਾਰ ਪਾਕਟਾਂ ਲਈ ਹੁੰਦੀ ਕਮੀਜ਼
0: ਹਾਂ
2: ਹਨਾ ਬਹੁਤ ਮਸ਼ਹੂਰ ਹੋ ਗਈ ਉਹ ਬਣਦੀ ਉਹਦੇ ਕੱਪੜੇ ਦੀ ਕਈ ਵੈਸੇ ਜਿਸ ਤਰ੍ਹਾਂ ਸ਼ਰਟਿੰਗ ਵਾਲੇ ਕੱਪੜੇ 'ਚ ਬਣਵਾ ਲੈਂਦੇ ਪਰ ਜੇ ਬਣਵਾਉਣ ਦੇ ਸ਼ੌਕੀਨ ਹੋ ਤਾਂ ਉਹਨੂੰ ਪੈਂਟਸ ਦਾ ਜਿਹੜਾ ਕੱਪੜਾ ਹੁੰਦਾ ਵੂਲਨ ਜਿਹਨੂੰ ਆਪਾਂ ਕੋਟ ਪੈਂਟ ਦਾ ਕੱਪੜਾ ਹੋ ਗਿਆ ਨਾ ਉਸ 'ਚ ਬਣਾਓ ਪਰ ਕੀ ਆ ਵਧੀਆ ਦਰਜੀ ਨਾ ਹੋ ਨਾ ਫਿਰ ਸਫਾਰੀ ਸੂਟ ਵਰਗਾ ਲੱਗਣਾ ਸ਼ੁਰੂ ਹੋ ਜਾਂਦਾ ਆਹ ਵੀ ਬੜੀ ਪ੍ਰੋਬਲਮ
0: ਮਾਚੀ ਮਾਰ ਦਿੰਦਾ
2: ਉਹ ਫਿਰ ਡੈਡ ਹੋ ਦਰਜੀ ਬਹੁਤ ਜ਼ਰੂਰੀ ਆ ਸਹੀ ਕਿ ਨਹੀਂ
0: ਦਰਜੀ ਦਾ ਹੀ ਮੇਨ ਕੰਮ ਆ ਤੇ ਕੱਪੜਾ ਬਾਅਦ ਚ ਆਉਂਦਾ
2: ਦਰਜੀ ਦਾ ਜੀ
0: ਉਹਦੇ ਮਾੜੇ ਕੱਪੜੇ ਨੂੰ ਵੀ ਸੋਹਣਾ ਬਣਾ ਦਿੰਦਾ ਵਾ ਜੇ ਮਹਿੰਗਾ ਕੱਪੜਾ ਲੈ ਕੇ ਭੈਣ ਜੀ ਦਰਜੀ ਕੋਲ ਚੱਲ ਜਾਓ ਤੇ ਬਸ ਫਿਰ ਕੱਪੜਾ ਵੀ ਖਰਾਬ ਤੇ ਜਿਹੜੇ ਦਰਜੀ ਨੂੰ ਪੈਸੇ ਦੇਣੇ ਉਹ ਤੇ ਚਲੋ ਫਿਰ ਹੈ ਹੀ ਖਰਾਬ ਨੇ ਤੇ ਅੱਗੇ ਚੱਲਦੇ ਜੇ ਆਪਾਂ ਵੇਖੀਏ ਜੇ ਤੁਸੀਂ ਉਹਦੀ ਦਾੜੀ ਦੀ ਗੱਲ ਕੀਤੀ ਸੀ ਨਾ ਬੀਅਰਡ ਦੀ ਗੱਲ ਕੀਤੀ ਤੇ ਪਰਸਨਲ ਹਾਈਜੀਨ ਵੀ ਆਲ ਟਾਈਮ ਬਹੁਤ ਜ਼ਰੂਰੀ ਆ
2: ਸਭ ਤੋਂ ਹਾਈ ਖਾਸ ਕਰ ਆਸਟ੍ਰੇਲੀਆ ਰਹਿੰਦੇ ਹੋਏ
0: ਜੀ ਕਿਉਂਕਿ ਤੁਸੀਂ ਕਿਤੇ ਵੀ ਜਾਣਾ ਵਾ ਮੰਨ ਲਓ ਤੁਸੀਂ ਨਹੀਂ ਵੀ ਕਿਤੇ ਜਾਣਾ ਉੱਦਾਂ ਹੀ ਆ ਤੇ ਹੋ ਸਕਦਾ ਕੋਈ ਤੁਹਾਡੇ ਕੋਲ ਆਜੇ
2: ਬਿਲਕੁਲ
0: ਹੁਣ ਉਹ ਜਿੱਦਾਂ ਆਪਾਂ ਸ਼ੁਰੂ ਚ ਗੱਲ ਕੀਤੀ ਸੀ ਬਲਿੰਕ ਆਫ ਆਈ ਹੁਣ ਆਉਣਾ ਕਿਸੇ ਨੇ ਉਹ ਵੀ ਨਹੀਂ ਪਤਾ ਕਿਹੜੇ ਵੇਲੇ ਕਿੰਨੇ ਆਏਣਾ ਜਾਣਾ ਕਿਤੇ ਉਹ ਵੀ ਨਹੀਂ ਪਤਾ ਕਿਹੜੇ ਵੇਲੇ ਕਿੱਥੇ ਜਾਣਾ ਪੈ ਜਾਣਾ ਕਿਉਂਕਿ ਸਮਾਂ ਹੀ ਇੱਦਾਂ ਦਾ ਚੱਲਣ ਡਿਆ ਵਾ ਵੀ ਐਵਰੀਥਿੰਗ ਜਿਹੜਾ ਉਹ ਬਹੁਤ ਫਾਸਟ ਹੋ ਚੁੱਕਾ ਵਾ ਮੁਸੀਬਤ ਆਉਣੀ ਆ ਤੇ ਉਹ ਵੀ ਵੈਰੀ ਫਾਸਟ ਆਉਂਦੀ ਆ ਖੁਸ਼ੀ ਆਉਣੀ ਆ ਤੇ ਉਹ ਵੀ ਵੈਰੀ ਫਾਸਟ ਆਉਂਦੀ ਆ ਮਤਲਬ ਇਟਸ ਆਲ ਅਬਾਊਟ ਕਿ ਕੁਝ ਵੀ ਹੋ ਸਕਦਾ
2: ਨਾਲੇ ਮੈਂ ਤੁਹਾਨੂੰ ਇਹਦੇ ਪਿੱਛੇ ਇੱਕ ਸਾਈਕੀ ਦੱਸਾਂ ਮੈਂ ਖੁਦ ਵੀ ਪਰਸਨਲ ਤੌਰ ਤੇ ਇਸ ਤਰ੍ਹਾਂ ਹੀ ਸੋਚਦਾ ਕਾਫੀ ਲੋਕ ਹੋਰ ਵੀ ਸੋਚਦੇ ਆ ਜੇ ਖਾਸ ਕਰ ਤੁਸੀਂ ਕਿਸੇ ਕਾਰਪੋਰੇਟ ਸਟਰਕਚਰ ਚੋਂ ਜਾਂ ਫਿਰ ਤੁਹਾਡਾ ਕੰਮ ਇੱਦਾਂ ਦਾ ਜਾਂ ਤੁਹਾਡੀ ਲਾਈਫ ਸਟਾਈਲ ਇੱਦਾਂ ਦੀ ਜਿਹਦੇ ਨਾਲ ਤੁਸੀਂ ਹਰ ਰੋਜ਼ ਕਾਫੀ ਲੋਕਾਂ ਨਾਲ ਉੱਠਦੇ ਬੈਠਦੇ ਮਿਲਦੇ ਹੋ ਇੱਕ ਵੈਲ ਗਰੂਮਡ ਬੰਦਾ ਨਾ ਜਿਹੜਾ ਹਮੇਸ਼ਾ ਰਹਿੰਦਾ ਦੂਸਰਾ ਬੰਦਾ ਉਹਨੂੰ ਪਤਾ ਇਸ ਨਜ਼ਰ ਨਾਲ ਵੇਖਦਾ ਕਿ ਇਹ ਲਾਈਫ 'ਚ ਬਹੁਤ ਸੋਰਟਡ ਆ
0: ਹਾਂ
2: ਇਹਦੇ ਅੰਦਰ ਨਾ ਕਲੈਰਿਟੀ ਆਫ ਮਾਈਂਡ ਕਿ ਕਲੈਰਿਟੀ ਆਫ ਮਾਈਂਡ ਇਹ ਬੜਾ ਵਾਈਜ਼ ਆਦਮੀ ਹੋਏਗਾ ਹਨਾ ਕਮਿਊਨੀਕੇਸ਼ਨ ਸਕਿੱਲਸ ਤੁਸੀਂ ਇੱਕੋ ਪੇਸ ਤੇ ਗੱਲ ਕਰਦੇ ਹੋ ਕਿ ਨਹੀਂ ਕਰਦੇ ਹੋ ਕਿਸ ਤਰੀਕੇ ਗੱਲ ਕਰਦੇ ਹੋ ਤੁਸੀਂ ਇਸ ਤਰ੍ਹਾਂ ਗੱਲ ਕਰਦੇ ਹੋ ਤੁਸੀਂ ਇਸ ਤਰ੍ਹਾਂ ਗੱਲ ਕਰਦੇ ਹੋ ਤੁਸੀਂ ਇਸ ਤਰ੍ਹਾਂ ਗੱਲ ਕਰਦੇ ਹੋ ਹਨਾ ਤੁਸੀਂ ਢਿੱਡੋਂ ਬੋਲਦੇ ਹੋ ਛਾਤੀ ਤੋਂ ਬੋਲਦੇ ਹੋ ਗਲੇ ਤੋਂ ਬੋਲਦੇ ਹੋ ਜਾਂ ਕੰਨ ਨੱਕ ਤੋਂ ਬੋਲਦੇ
0: ਹੋ ਤਾਂ ਹੀ ਉਹ ਕਹਿੰਦੇ ਨਾ ਕਿ ਸਪੀਕ ਲੈਸ ਬਟ ਸਪੀਕ ਵੈਲ
2: ਯੈਸ
0: ਤੁਸੀਂ ਜ਼ਰੂਰੀ ਨਹੀਂ ਹੈ ਕਿ ਤੁਸੀਂ ਬਹੁਤ ਜ਼ਿਆਦਾ ਬੋਲਣਾ ਵਾ ਕਿਤੇ ਹਾਂ ਲੋੜ ਦਾ ਬੋਲੋ ਪਰ ਜਿੰਨਾ ਬੋਲੋ
2: ਜੋ ਉਥੇ ਫੋਲੋ
0: ਕਰੋ ਵੀਰੇ ਜੇ ਨਹੀਂ ਕਰਨਾ ਫੋਲੋ ਤੇ ਡੋਂਟ ਗੋ
2: ਹਾਂ ਉਹ ਵਾਲਾ ਕੰਮ ਨੀ ਅਸੀਂ ਤਾਂ ਇੱਦਾਂ ਦੇ ਹਾਂ ਜੀ ਸਾਡੇ ਹਮ ਤੋ ਬਈ ਐਸੇ ਹੀ ਆ ਲਾਡਲੇ
0: ਹਮ ਤੋ ਕਿਉਂ ਕਰੇ ਹਮਾਰਾ ਫੋਨ ਹੈ ਹਮਾਰੀ ਬੈਟਰੀ
2: ਹਾਂ
0: ਮੈਂ ਟਿਕਟ ਖਰਚ ਕੇ ਇਧਰ ਆਏ ਹਮ ਕਿਉਂ ਆਪਣਾ ਹੀ ਫੋਨ ਸਾਇਲੈਂਟ ਕਰ ਲੈ ਯਾਰ
2: ਕਿੰਨਾ ਇਰੀਟੇਟਿੰਗ ਲੱਗਦਾ ਨਾ ਤੁਸੀਂ ਫਿਲਮ ਵੇਖਣ ਗਏ ਥੀਏਟਰ 'ਚ ਤਿੰਨ ਚਾਰ ਬੰਦੇ ਆਪਸ 'ਚ ਉਹ ਪੂਰਾ ਟਾਈਮ ਕਮੈਂਟਰੀ ਨਾਲ ਨਾਲ ਕਰੀ ਜਾਣਗੇ ਫਿਲਮ ਦੇ ਘਰੇ ਜਾ ਕੇ ਗੱਲ ਕਰ ਲਿਓ ਯਾਰ
1: ਇੰਨੀ ਕੁ ਲੜਾਈ ਹੋਈ ਹੈ ਤੁਹਾਡੀ, ਓਦਾਂ ਗੱਲ ਨਹੀਂ
0: ਹੋਣੀ ਤੇ ਨਾਲ ਜਿਹੜੀ ਅਗਲੇ ਜੇ ਆਪਾਂ ਪੁਆਇੰਟ ਦੀ ਗੱਲ ਕਰ ਲਈਏ ਤੇ ਉਹ ਹੈਗਾ ਜੀ ਰਿਸਪੈਕਟ ਐਵਰੀ ਵਨ, ਕਿ ਤੁਸੀਂ ਇਹ ਵੀ ਉਹਦਾ ਹੀ ਇੱਕ ਹਿੱਸਾ ਵਾ ਕਿ ਤੁਸੀਂ ਹਰ ਕਿਸੇ ਦੀ ਰਿਸਪੈਕਟ ਕਰਨੀ ਆ, ਜ਼ਰੂਰੀ ਨਹੀਂ ਆ ਕਿ ਮੰਨ ਲਓ ਤੁਸੀਂ ਕਿਤੇ ਰੋਟੀ ਖਾਣ ਚੱਲ ਗਏ ਹੋ ਤੇ ਉੱਥੇ ਜਿਹੜਾ ਤੁਹਾਨੂੰ ਸਰਵ ਕਰਨ ਡਿਆ ਜਾਂ ਕਰਨ ਡੀ ਆ ਉਹਨੂੰ ਤੁਸੀਂ ਮੰਨ ਲਓ ਕਿ ਇਸ ਲਿਹਾਜੇ ਨਾਲ ਬੋਲਦੇ ਹੋ, ਉਹਨੂੰ ਤੁਸੀਂ ਆਵਾਜ਼ ਕਿੱਦਾਂ ਮਾਰਦੇ ਹੋ, ਉਹਨੂੰ ਤੁਸੀਂ ਆਰਡਰ ਕਿੱਦਾਂ ਦਿੰਦੇ ਹੋ, ਰਿਸੀਵ ਕਿੱਦਾਂ ਕਰਦੇ ਹੋ, ਉਹਨੂੰ ਤੁਸੀਂ ਬਾਅਦ 'ਚ ਕੋਈ ਰਿਗਾਰਡ ਕਰਦੇ ਹੋ ਨਹੀਂ ਕਰਦੇ ਹੋ, ਉਹ ਚੀਜ਼ਾਂ ਵੀ ਜਿਹੜੀਆਂ ਬਹੁਤ ਮੈਟਰ ਕਰਦੀਆਂ ਨੇ, ਉਹ ਵੀ ਇਹਦਾ ਹੀ ਇੱਕ ਹਿੱਸਾ ਨੇ।
2: ਬਿਲਕੁਲ, ਮਤਲਬ ਇੱਕ ਛੋਟਾ ਜਿਹਾ ਐਗਜ਼ਾਮਪਲ ਜੇ ਮੈਂ ਤੁਹਾਨੂੰ ਦਵਾਂ ਕਿ ਲੈਟ ਸਪੋਜ਼ ਆਪਾਂ ਕੋਈ ਖਾਣਾ ਵਗੈਰਾ ਮੰਗਾਇਆ ਹੈ ਨਾ, ਆ ਗਿਆ ਖਾ ਲਿਆ ਆਪਾਂ,
0: ਵੈਜ ਹੀ ਮੰਗਾਇਆ,
2: ਹਾਂ ਵੈਜ ਹੀ ਮੰਗਾ ਲਿਆ,
0: ਓਕੇ
1: ਕੀ ਖਾਧਾ ਦੱਸੋ ਫਿਰ
0: ਵੈਜ ਦੇ ਵਿੱਚ
1: ਕੀ ਖਾਧਾ?
2: ਜੇ ਡਿਨਰ ਗਏ ਤਾਂ ਫਿਰ ਤਾਂ ਪਤਾ ਹੀ ਹੈ ਕੀ ਖਾਧਾ।
0: ਹਾਂ ਨਹੀਂ ਡਿਨਰ ਨਹੀਂ,
2: ਲੰਚ ਤੇ,
0: ਲੰਚ ਤੇ ਕਰੋ,
2: ਚਲੋ ਲੰਚ ਤੇ ਗਏ, ਬੰਦੇ ਥੋੜਾ ਜ਼ਿਆਦਾ ਕਰ ਦੋ ਯਾਰ,
0: ਕਿੰਨੇ?
2: ਪੰਜ ਕੁ ਬੰਦੇ,
0: ਪੰਜ ਬੰਦੇ,
2: ਪੰਜ ਬੰਦੇ,
0: ਪੰਜ ਬੋਇਜ਼ ਕਰ ਦੀ,
2: ਪੰਜ ਬੋਇਜ਼
0: ਕਿ ਮਿਕਸ ਕਰਨਾ?
2: ਨਹੀਂ ਨਹੀਂ ਬੋਇਜ਼ ਕਰ,
0: ਪੰਜ ਬੋਇਜ਼ ਕਰ,
2: ਇੱਕ ਮੰਗਾ ਲੈਣਾ ਦਮ ਬਿਰਿਆਨੀ,
0: ਹਾਂਜੀ
2: ਠੀਕ ਹੈ, ਇੱਕ ਦਾਲ ਹੋ ਗਈ, ਉਹਦੇ ਨਾਲ ਤਾਂ ਚੱਲਣੀ ਆ,
0: ਤੇ ਨਾ ਰਾਇਤਾ,
2: ਰਾਇਤਾ ਤਾਂ ਜ਼ਰੂਰੀ ਆ, ਰਾਇਤਾ ਤਾਂ ਨਾਲ ਹੀ ਦੇਣਗੇ, ਚਲੋ ਫਿਰ ਵੀ ਜੇ ਨਹੀਂ ਹੈ ਤਾਂ ਆਪਾਂ
0: ਐਡ ਔਨ ਕਰ ਲਾਂਗੇ,
2: ਪਨੀਰ ਦੀ ਆਈਟਮ ਚਾਹੀਦੀ ਇੱਕ ਅੱਧੀ,
0: ਠੀਕ ਹੈ, ਸਹੀ ਆ ਜੇ ਵੈਜੀਟੇਰੀਅਨ ਫਿਰ ਤੇ,
2: ਹਾਂ ਫਿਰ ਪਨੀਰ ਹੀ ਚੱਲੂਗਾ ਨਾ,
0: ਹੋਰ ਵੀ ਮੇਨ ਮੇਨ ਤੇ ਵੇਖੋ ਰਾਜਾ ਦੇ ਪਨੀਰ ਹੀ ਆ ਵੈਜੀਟੇਰੀਅਨ,
2: ਹਾਂ ਬਾਕੀ ਉਹ ਮੇਥੀ ਮਲਾਈ ਕਰਨਾ ਹੋਵੇ ਜਾਂ ਕੋਰਮਾ ਕੁਰਮਾ ਵੈਜ,
0: ਉਹ ਤੇ ਆਪਣਾ ਵੇਖ,
2: ਉਹ ਵੇਖ ਲਿਓ, ਪਰ ਖੈਰ ਖਾਣਾ ਖੁਣਾ ਖਾ ਲਿਆ, ਹੁਣ ਤੁਹਾਨੂੰ ਪਤਾ ਸਮਾਂ ਆ ਜਾਣਾ
0: ਖਾ ਲਿਆ
2: ਕਿ ਵੇਟਰ ਨੇ
0: ਵੇਟਰਸ ਨੇ,
2: ਮੈਂ ਤੇ ਯਾਰ ਲੱਛਾ ਪਰਾਂਠਾ ਪਸੰਦ ਕਰਦਾ,
0: ਓਕੇ ਓਕੇ,
2: ਹਨਾ ਯਾਰ ਮਨ ਨਹੀਂ ਕਰ
0: ਰਿਹਾ,
2: ਮੈਂ ਕਹਿੰਦਾ ਆਪਾਂ 10 ਮਿੰਟ ਪਹਿਲਾਂ ਹੀ ਖਤਮ ਕਰਕੇ ਚੱਲੀਏ, ਪਰ ਇਹ ਸਭ ਕਰਨ ਤੋਂ ਬਾਅਦ ਜਦੋਂ ਤੁਹਾਡੀਆਂ ਪਲੇਟਾਂ ਵਿਹਲੀਆਂ ਹੋ ਗਈਆਂ ਨਾ, ਕੋਈ ਇੰਨਾ ਲੰਮਾ ਚੌੜਾ ਕੰਮ ਥੋੜੀ ਹੈ, ਤੁਹਾਡੇ ਨਾਲ ਜਿਹੜੇ 3 ਬੰਦੇ ਬੈਠੇ ਉਹਨਾਂ ਦੀ ਪਲੇਟਾਂ ਇਕੱਠੀਆਂ ਕਰਕੇ ਇੱਕ ਸਟੈਕ ਤੇ ਕਰ ਲਓ,
0: ਹਾਂ ਚਿਮਚੇ ਇੱਕੋ ਉਤਲੀ ਥਾਲੀ ਚ ਕਰ ਲਓ,
2: ਉਤਲੀ ਥਾਲੀ ਚ ਰੱਖ ਦੋ, ਜਿਹੜੀਆਂ ਤੁਹਾਡੀਆਂ ਆਹ ਬ੍ਰੈਡਸ ਦੀਆਂ ਹੁੰਦੀਆਂ ਜਿਹੜੀ ਬਾਸਕਟਸ ਹੁੰਦੀਆਂ, ਉਹ ਇੱਕ ਦੋ ਬਰੇ ਰੱਖ ਦੋ, ਥੋੜਾ ਇਕੱਠਾ ਜਿਹਾ ਕਰ ਦੋ ਕਿ ਅਗਲਾ ਬੰਦਾ ਆਵੇ ਜਦੋਂ ਪਿਕ ਕਰਨ ਲਈ ਰਾਹ ਜਿਹਾ ਬਣਿਆ ਉਹ ਇਕੱਠਾ ਚੱਕ ਕੇ ਲੈ ਜਾਏ,
0: ਤੈਨੂੰ ਨਾਈਸ ਲੱਗੇ,
2: ਉਹ ਇੰਨਾ ਖੁਸ਼ ਹੋਏਗਾ ਨਾ ਬੰਦਾ, ਤੁਹਾਡੇ ਬਾਰੇ ਪੂਰਾ ਦਿਨ ਪਤਨੀ ਕਿੰਨਾ ਵਧੀਆ ਸੋਚਿਆ ਕਿ ਕਿੰਨੇ ਚੰਗੇ ਲੋਕ ਆ, ਐਂਡ ਗੱਲ ਇਹ ਨਾ ਕਾਇੰਡਨੈਸ ਇਜ਼ ਸੋ ਨੈਸੈਸਰੀ, ਖਾਸ ਕਰ ਆਪਾਂ ਜਦੋਂ ਆਪਾਂ ਇੱਥੇ ਦੇਖਦੇ ਹਾਂ ਕਿ ਲਿਟਰਲੀ ਸਾਡੇ ਵਰਗੇ ਘਰਾਂ ਤੋਂ ਸਾਡੇ ਵਰਗੇ ਪਰਿਵਾਰਾਂ ਚੋਂ, ਹਨਾ ਕਿ ਇੱਦਾਂ ਹੀ ਲੱਗਦਾ ਕਿ ਯਾਰ ਫੀਲ ਹੁੰਦਾ ਕਿ ਔਖਾ ਕਿੰਨਾ ਕੰਮ ਕਰਨਾ, ਹਨਾ ਸਾਰਿਆਂ ਨੇ ਕੀਤਾ, ਆਪਾਂ ਇੱਦਾਂ ਦਾ ਕੰਮ ਹਰ ਕਿਸੇ ਨੇ ਇੱਥੇ ਆ ਕੇ ਕੀਤਾ ਜੋ ਉਹਦੀ ਸੈਲਫ ਰਿਸਪੈਕਟ ਜਾਂ ਸੈਲਫ ਵਰਥ ਅਲਾਓ ਸ਼ਾਇਦ ਨਹੀਂ ਕਰਦੀ ਹੋਏਗੀ, ਪਰ ਫਿਰ ਵੀ ਕਰਨਾ ਪਿਆ
0: ਜ਼ਮੀਰ ਤੋਂ ਹਟ ਕੇ ਲੈ,
2: ਹਨਾ ਤੁਹਾਨੂੰ ਕੋਈ ਆਪਣਾ ਆਪਣਾ ਆਪਣਾ ਕੀ ਵੈਸੇ ਕੋਈ ਪਰਾਇਆ ਵੀ ਹੋਵੇ ਕਿਸੇ ਹੋਰ ਐਥਨੀਸਿਟੀ ਦਾ ਵੀ,

0: लो फेड हल्की जी दाढ़ी रखदा, क्या बात
1: है।
0: करण औजला इज द बेस्ट ड्रेस्ड पंजाबी आर्टिस्ट बाय फार। दिलजीत दे पॉइंट सीगे पहला मेरे हिसाब ना, मेरी नजरां च, पर करण औजला बहुत पार कर गया। टेल मी वन थिंग, अच्छा टेल मी वन थिंग, जे वो स्टैंड आउट करांदी करण नु बाकियां नालों इन द वे ही, हां इन द वे ही कैरी हिमसेल्फ।
1: यार सब तो पहला तो वेखो, एक हर एक बंदे दा एक ओरा हुंदा।
0: यस
1: ठीक है, सब तो वड्डी तेदी ए चीज है
0: ओरा। एंड ओरा कित्थों आंदा?
1: पर्सनैलिटी चो।
0: पर्सनैलिटी इदा दे ओरा वाले किदा बनदी है?
1: स्ट्रगल चो।
0: स्ट्रगल तो है पर कई स्ट्रगल च निचुड़ भी जाते हैं। सो एकदम ठीक, ये पता कित्थों आंदा सब? ए आंदा सेल्फ इमेज, सेल्फ वर्थ, सेल्फ कॉन्फिडेंस। ਕਿੰਨੇ ਲੋਕਾਂ ਨੇ ਕਿੰਨਾ ਕੁਛ ਕਿਹਾ ਹੋਣਾ ਕਰਨ ਨੂੰ, ਹਨਾ ਜਦੋਂ ਸਟਾਰਟ ਕਰਨ ਲੱਗਾ ਹੋਣਾ ਆਪਣਾ ਕਰੀਅਰ, ਫਿਰ ਜਦੋਂ ਮੂਸੇਵਾਲੇ ਦੇ ਨਾਲ ਬੀਫ ਚੱਲਦਾ ਪਿਆ ਸੀਗਾ ਕਰਨ ਔਜਲਾ ਦਾ, ਨੋਬਡੀ ਕੇਅਰਡ ਅਬਾਊਟ ਹਿਮ ਮੱਚ, ਹਨਾ ਕੋਈ ਬਹੁਤੀ ਇੰਨੀ ਜ਼ਿਆਦਾ ਗੱਲਬਾਤ ਸੀਗੀ ਨਹੀਂ। ਪਰ ਟਾਈਮ ਦੇ ਨਾਲ ਨਾਲ ਹੀ ਲੋਸਟ, ਹੀ ਫਾਊਂਡ, ਸੋਰੀ, ਹਿਸ ਵੋਇਸ। ਦ ਵੋਇਸ ਕੀ ਹੈ? ਆਪਣੀ ਪਰਸਨੈਲਿਟੀ,
1: ਸਾਡੇ ਆਪਣਾ ਕਰੈਕਟਰ ਬਿਲਡ ਕੀਤਾ ਵਾ, ਇੱਕ ਇਮੇਜ ਤੋਂ ਵੀ ਵੱਧ ਕੇ ਹੁੰਦਾ ਹੀ ਉਹ ਚੀਜ਼।
0: ਯੈਸ, ਅਸੀਂ ਨਾ ਇੱਥੇ ਹੀ ਮਾਤ ਖਾਂਦੇ ਹਾਂ, ਅਸੀਂ ਆਪਣੇ ਆਪ ਨੂੰ ਨਾ, ਕਿਉਂਕਿ ਨੈਗੇਟਿਵ ਇਮੋਸ਼ਨਸ ਦੇ ਅੰਦਰ ਇੰਨੀ ਜ਼ਿਆਦਾ ਪਕੜ ਹੁੰਦੀ ਹੈ, ਇੰਨਾ ਮੈਗਨੇਟ

0: ਹੁੰਦਾ ਨਾ, ਆਪਾਂ ਕੋਈ ਚੀਜ਼ ਕਦੀ 10 ਸਾਲ ਪਹਿਲੇ ਵੀ ਕਰਨ ਲੱਗੇ ਗਲਤੀ ਕਰਕੇ ਹੋਵਾਂਗੇ ਨਾ, ਸਾਨੂੰ ਹਮੇਸ਼ਾ ਸਾਡੀ ਇਮੇਜ ਦੇ ਅੰਦਰ ਨਾ ਹਿੱਸਾ ਬਣ ਜਾਊਗੀ ਯਾਰ ਮੇਰੇ ਤੋਂ ਨਹੀਂ ਹੁੰਦਾ ਜਦਕਿ ਆਪਾਂ ਕਿੰਨੀਆਂ ਚੀਜ਼ਾਂ ਬੈਟਰ ਕਰਦੇ ਰਹਿੰਦੇ ਥਰੂ ਆਊਟ ਲਾਈਫ, ਸਾਨੂੰ ਪਤਾ ਵੀ ਨਹੀਂ ਲੱਗਦਾ ਹਨਾ। ਸੈਲਫ ਇਮੇਜ ਇਹ ਇੱਕੋ ਕੱਲੀ ਚੀਜ਼ ਆ ਤੇ ਸਭ ਤੋਂ ਜ਼ਰੂਰੀ ਚੀਜ਼ ਆ ਇਨ ਮਾਈ ਨਜ਼ਰਾਂ
1: ਯੋਰ ਬੁੱਕਸ
0: ਇਨ ਮਾਈ ਬੁੱਕਸ ਕਿ ਤੁਸੀਂ ਬਹੁਤ ਸਮਾਂ ਲੱਗਦਾ, ਬਹੁਤ ਹਿੰਮਤ, ਬਹੁਤ ਟਾਈਮ ਲੱਗਦਾ, ਬਹੁਤ ਮੈਨੂਪੁਲੇਸ਼ਨ ਲੱਗਦੀ ਹੈ ਆਪਣੇ ਆਪ ਨੂੰ ਇਹ ਦੱਸਣ ਲਈ ਕਿ ਮੈਂ ਬਹੁਤ ਵਧੀਆ।
1: ਹਾਂ, ਸਭ ਤੋਂ ਔਖਾ ਕੰਮ ਹੀ ਇਹ ਜਾਣ,
0: ਸਭ ਤੋਂ ਮੇਰੇ ਤੋਂ ਬੈਟਰ ਕੋਈ ਨਹੀਂ। ਤੇ ਜਦੋਂ ਇਹ ਚੀਜ਼ ਆਉਂਦੀ ਹੈ ਨਾ ਤੁਹਾਡੇ ਅੰਦਰ, ਤੁਹਾਡਾ ਮਨ ਮੰਨ ਜਾਂਦਾ ਇਹ ਚੀਜ਼ ਨੂੰ ਹਨਾ, ਫਿਰ ਇਹ ਜਿੰਨੀਆਂ ਚੀਜ਼ਾਂ ਆਪਾਂ ਪਹਿਲੇ 35-40 ਮਿੰਟ 'ਚ ਡਿਸਕਸ ਕੀਤੀਆਂ ਨਾ, ਇਹ ਸਾਰੀਆਂ ਸੈਕੰਡਰੀ ਹੋ ਜਾਂਦੀਆਂ, ਕਿਉਂਕਿ ਉਹ ਤੁਹਾਡਾ ਫਿਰ ਬੋਡੀ ਲੈਂਗੁਏਜ, ਤੁਹਾਡਾ ਹਾਵ ਭਾਵ, ਤੁਹਾਡਾ ਉੱਠਣ ਬੈਠਣ ਦਾ ਤਰੀਕਾ ਨਾ, ਉਹ ਵਾਕਈ ਇਟਸ ਲਾਈਕ ਅ ਚੀਤਾ, ਇਟਸ ਲਾਈਕ ਅ ਲਾਇਨ ਹਨਾ। ਕਹਿੰਦੇ ਵਾਈ ਇਜ਼ ਲਾਇਨ ਕਿੰਗ ਆਫ ਦਾ ਜੰਗਲ, ਨਾ ਉਹਦੇ ਕੋਲ ਸਪੀਡ ਹੈ ਉੱਦਾਂ ਦੀ ਹਨਾ, ਨਾ ਉਹਦੀ ਬੋਡੀ ਹਾਥੀ ਵਰਗੀ ਹੈ ਜੋ ਕਹਿ ਲਈ ਕਹਿਣਾ ਕਿ
1: ਬੜਾ
0: ਹਿਊਜ ਹੈ ਹਨਾ,
1: ਬਿਲਡਰ
0: ਚੀਤੇ ਵਰਗੀ ਉਹਦੀ ਸਪੀਡ ਨਹੀਂ ਹੈ। ਤੁਸੀਂ ਕਿਸੇ ਵੀ ਐਨੀਮਲ ਦੇ ਨਾਲ ਉਹਨੂੰ ਕਰ ਲਓ, ਕੀ ਕਹਿੰਦੇ ਆ ਕੰਪੇਅਰ, ਤੇ ਹਨਾ, ਤੇ ਉਹ ਥੋੜਾ ਜਿਹਾ ਲੈਗ ਬਿਹਾਈਂਡ ਕਰਦਾ। ਪਰ ਕਹਿੰਦੇ ਸ਼ੇਰ ਦੀ ਸਭ ਤੋਂ ਜ਼ਿਆਦਾ ਘੈਂਟ ਗੱਲਬਾਤ ਪਤਾ ਕੀ ਹੈ? ਉਹਦਾ ਔਰਾ, ਤੇ ਉਹਦਾ ਔਰਾ ਪਤਾ ਕਿੱਥੋਂ ਆਉਂਦਾ? ਕਿ ਉਹ ਝਪੱਟਾ ਮਾਰਨ ਵਾਲਾ ਔਰਾ ਉਹਦਾ, ਆ ਗਏ ਤੇ ਆ ਗਏ, ਆ ਗਿਆ ਨਾ ਹੁਣ ਆ ਗਿਆ ਹਨਾ, ਉਹ ਚੀਜ਼ ਉਹਨੂੰ ਸਾਡੇ ਉਹੀ ਗੱਲ। ਹੁਣ ਜੰਗਲ 'ਚ ਤਾਂ ਸਾਰੇ ਜਾਨਵਰ ਆਪਸ 'ਚ ਪਤਾ ਨਹੀਂ ਕਿੱਦਾਂ ਰਹਿੰਦੇ ਆ, ਇਹ ਤਾਂ ਆਪਾਂ ਹੀ ਕਹਿੰਦੇ ਕਿ ਜੰਗਲ ਦਾ ਰਾਜਾ ਤਾਂ ਅਸੀਂ ਕਿਹਾ ਹੋਇਆ, ਪਰ ਉਹ ਹਿਊਮਨ ਮਾਇੰਡ, ਹਿਊਮਨ ਸਾਈਕੋਲੋਜੀ ਕਿਉਂ ਉਹਨੂੰ ਰਾਜਾ ਕਹਿੰਦੀ ਹੈ? ਕਿਉਂਕਿ ਸਾਨੂੰ ਰਾਜਿਆਂ ਵਰਗਾ ਲੱਗਦਾ ਕਿ ਇੰਨੀ ਸਾਰੀ ਇਮਪਰਫੈਕਸ਼ਨਸ ਨੇ ਜੋ ਤੇਰੇ ਅੰਦਰ ਵੀ ਆ, ਜੋ ਮੇਰੇ ਅੰਦਰ ਵੀ, ਜੋ ਸਾਡੇ ਸੁਣਨ ਵਾਲਿਆਂ ਦੇ ਅੰਦਰ ਵੀ ਆ, ਪਰ ਉਹਦਾ ਸੈਲਫ ਕੌਨਫੀਡੈਂਸ ਐਂਡ ਦ ਵੇ ਹੀ ਕੈਰੀ ਹਿਮਸੈਲਫ।
1: ਜੀ ਬਿਲਕੁਲ, ਜ਼ਰੂਰੀ ਆ ਇਹ ਚੀਜ਼ ਕੈਰੀ ਕਰਨੀ, ਪਰ ਆਪਣੇ ਇਮੋਸ਼ਨਸ ਵੀ ਕੰਟਰੋਲ ਕਰਨੇ ਨਾਲ ਦੀ ਨਾਲ ਬਹੁਤ ਜ਼ਰੂਰੀ ਆ, ਕਿਉਂਕਿ ਮੰਨ ਲਓ ਤੁਸੀਂ ਕਿਤੇ ਵੀ ਹੋ ਜਾਂ ਡਜ਼ਨਟ ਮੈਟਰ ਕਰ ਰਹੇ ਹੋ ਜਾਂ ਕਿਸੇ ਕੋਈ ਕੰਮ ਕਰਵਾ ਰਹੇ ਹੋ, ਹਰ ਇੱਕ ਥਾਂ ਦੇ ਉੱਤੇ ਬੰਦੇ ਦੇ ਮੰਨ ਲਓ ਕਿਸੇ ਨੇ ਕੋਈ ਗੱਲ ਕਹਿਤੀ ਜਾਂ ਤੁਸੀਂ ਕੋਈ ਗੱਲ ਸੁਣ ਲਈ ਜਾਂ ਤੁਸੀਂ ਕੋਈ ਕਿਸੇ ਨੂੰ ਗੱਲ ਕਹਿਤੀ, ਤੇ ਉੱਥੇ ਜਿਹੜਾ ਆਪਣੇ ਆਪ ਨੂੰ ਸੰਭਾਲਣਾ, ਮੰਨ ਲਓ ਕਿਸੇ ਨੇ ਉੱਚੀ ਗੱਲ ਕਹਿਤੀ ਆ, ਉਹਦੇ ਉੱਤੇ ਤੁਸੀਂ ਕੰਟਰੋਲ ਕਰਨਾ, ਉਹਨੂੰ ਕਿੱਦਾਂ ਹੈਂਡਲ ਕਰਨਾ ਵਾ। ਜੇ ਕਿਸੇ ਨੇ ਜ਼ਿਆਦਾ ਕੋਈ ਮੰਨ ਲਓ ਤੁਹਾਨੂੰ ਖੁਸ਼ੀ ਦੇਤੀ, ਤੇ ਉੱਥੇ ਆਪਣੇ ਆਪ ਨੂੰ ਤੁਸੀਂ ਓਵਰ ਨਹੀਂ ਕਰਨਾ, ਉਹਨੂੰ ਆਪਣੇ ਅੰਦਰ ਸ਼ਕਤੀ ਹੋਣੀ ਚਾਹੀਦੀ ਤੁਹਾਡੀ, ਉਹਨੂੰ ਸਾਂਭਣ ਦੀ ਹਨਾ, ਤੁਸੀਂ ਉਹਨੂੰ ਰੱਖ ਸਕੋ ਆਪਣੇ ਅੰਦਰ, ਸਾਂਭ ਸਕੋ, ਗੁੱਸਾ ਆ ਤੇ ਉਹਨੂੰ ਸਾਂਭ ਸਕੋ। ਇਹ ਚੀਜ਼ਾਂ ਬਹੁਤ ਜ਼ਿਆਦਾ ਮੈਟਰ ਕਰਦੀਆਂ,
0: ਜਿੰਨਾ ਕਿ ਨਿਰਗੁਣ ਬੰਦਾ ਇਸ ਲਿਹਾਜ਼ ਨਾਲ ਬਣ ਸਕਦਾ ਨਾ, ਕਿ ਚੰਗਾ ਹੋ ਰਿਹਾ, ਬੁਰਾ ਹੋ ਰਿਹਾ ਤੁਹਾਡੇ ਨਾਲ, ਜਾਂ ਫਿਰ ਬਹੁਤ ਖੁਸ਼ੀ ਆ ਰਹੀ ਹੈ ਜਾਂ ਬਹੁਤ ਗੁੱਸਾ ਆ ਰਿਹਾ, ਫਿਰ ਵੀ ਤੁਸੀਂ ਆਪਣਾ ਡਿਮੀਨਰ ਇੱਕ ਬਣਾ ਕੇ ਰੱਖ ਪਾਉਂਦੇ ਹੋ, ਉਹਦੇ ਨਾਲ ਦੀ ਕੋਈ ਰੀਸ ਨਹੀਂ।
1: ਯੂ ਆਰ ਰਾਈਟ ਉਸਤਾਦ ਜੀ, ਯੂ ਆਰ ਰਾਈਟ ਜੀ, ਬਿਲਕੁਲ। ਆਪਣਾ ਤੇ ਇਹੋ ਹੀ ਆ, ਵੇਖੋ ਫੰਡਾ ਵੀ ਕੀਪ ਲਰਨਿੰਗ ਹਨਾ,
0: ਇਹਦੇ ਨਾਲ ਦੀ ਕੋਈ ਰੀਸ ਨਹੀਂ।
1: ਆਪਾਂ ਨੂੰ ਜਿਹੜਾ ਉਹ ਤੁਸੀਂ ਮਤਲਬ ਸਹੀ ਰਾਹ ਤੇ ਚੱਲੋ, ਪਰ ਨਾਲ ਦੀ ਨਾਲ ਲਰਨਿੰਗ ਜਿਹੜੀ ਆਪਣੀ ਨਾ ਛੱਡੋ, ਤੇ ਇਹਦੇ ਵਿੱਚ ਵੀ ਲਰਨਿੰਗਸ ਹੈਗੀਆਂ ਨੇ ਆਪਣੇ ਆਪ ਨੂੰ ਕੈਰੀ ਕਰਨ ਦੇ ਵਿੱਚ ਵੀ ਕਾਫੀ ਸਾਰੇ ਪੁਆਇੰਟਸ ਹੋ ਸਕਦਾ ਇਹਦੇ ਵਿੱਚ, ਆਪਾਂ ਹਾਲੇ ਨਹੀਂ ਵੀ ਡਿਸਕਸ ਕਰ ਪਾਏ ਹੋਵਾਂਗੇ, ਕਿਉਂਕਿ ਇੱਕ ਤੇ ਜਿਹੜੀ ਇਹ ਚੀਜ਼, ਕਿਉਂਕਿ ਹਰ ਇੱਕ ਚੀਜ਼ ਹੀ ਨਾ, ਹਰ ਇੱਕ ਚੀਜ਼ ਆਪਣੇ ਆਲੇ ਦੁਆਲੇ ਇਹਦੇ ਉੱਤੇ ਇਫੈਕਟ ਪਾਉਂਦੀ ਆ, ਤੇ ਉਹ ਅਨਲਿਮਿਟਿਡ ਚੀਜ਼ਾਂ ਨੇ।
0: ਬਿਲਕੁਲ,
1: ਪਰ ਆਪਾਂ ਸਿਰਫ ਲਿਮਿਟਿਡ ਚੀਜ਼ਾਂ ਦੇ ਉੱਤੇ ਜੇ ਵਰਕਆਊਟ ਕਰ ਲਈਏ,
0: ਬਿਲਕੁਲ,
1: ਤੇ ਆਪਣੀਆਂ ਕਿਸੇ ਹੱਦ ਤੱਕ ਚੀਜ਼ਾਂ ਜਿਹੜੀਆਂ ਉਹ ਆਟੋਮੈਟਿਕਲੀ
0: ਬਹੁਤ
1: ਸੌਰਟਡ।
0: ਬਹੁਤ ਪਿਆਰੀ ਗੱਲ ਕੀਤੀ ਹੈ, ਜਾਂਦੇ ਜਾਂਦੇ ਨਾ ਤੁਹਾਡੀ ਗੱਲ ਦੇ ਨਾਲ ਰਲਾ ਦਿੰਦੇ ਹਾਂ ਗੱਲ, ਕਿ ਸੁਕਰਾਤ ਨੂੰ ਨਾ ਇੱਕ ਵਾਰੀ ਸਾਰਾ ਏਥਨਸ ਘੁੰਮ ਲਿਆ ਹਨਾ, ਸੋਕ੍ਰੇਟਿਸ ਕਹਿੰਦੇ ਆ ਜਿਹਨੂੰ ਆਪਾਂ ਪੰਜਾਬੀ ਸੁਕਰਾਤ ਕਹਿ ਦਿੰਦੇ
1: ਹਾਂ,
0: ਉਹਦੇ ਕੋਲ ਨਾ ਸਾਰੀ ਜਨਤਾ ਨਾ ਇਕੱਠੀ ਹੋ ਕੇ, ਪੂਰਾ ਨਾ ਕੁਨਬਾ ਜਾ ਇਕੱਠਾ ਹੋ ਕੇ, ਲਸ਼ਕਰ ਇਕੱਠਾ ਹੋ ਕੇ ਪਹੁੰਚਿਆ। ਕਹਿੰਦਾ ਬਾਈ ਸੁਕਰਾਤ, ਅਸੀਂ ਨਾ ਹਰ ਪਾਸੇ ਵੇਖ ਲਿਆ, ਤੇਰੇ ਤੋਂ ਜ਼ਿਆਦਾ ਨਾ ਵਾਈਜ਼, ਅਕਲਮੰਦ ਤੇ ਮਤਲਬ ਕਿ ਚਾਰਮਿੰਗ ਬੰਦਾ ਕੋਈ ਨਹੀਂ ਆ ਹਨਾ, ਤੇਰੇ ਤੋਂ ਉੱਪਰ ਕੋਈ ਨਹੀਂ, ਤੈਨੂੰ ਕੀ ਕਾਰਨ ਲੱਗਦਾ? ਤੁਸੀਂ ਜੋ ਜਵਾਬ ਦਿੱਤਾ ਨਾ ਹੁਣੇ, ਜੋ ਤੁਸੀਂ ਗੱਲ ਕੀਤੀ ਸਾਰੀ ਹੁਣ ਸਾਰ ਕੱਢਿਆ, ਉਹਦਾ ਵੀ ਇਹੀ ਜਵਾਬ ਸੀ। ਕਹਿੰਦਾ ਮੈਂ ਸ਼ਾਇਦ ਇਸ ਕਰਕੇ ਤੁਹਾਡੇ ਸਾਰਿਆਂ 'ਚ ਤੁਹਾਨੂੰ ਲੱਗਦਾ ਕਿ ਮੈਂ ਸਭ ਤੋਂ ਜ਼ਿਆਦਾ ਵਿਜ਼ਡਮ ਮੇਰੇ ਕੋਲ ਹੈ, ਸਭ ਤੋਂ ਜ਼ਿਆਦਾ ਅਕਲ ਮੇਰੇ ਅੰਦਰ ਹੈ, ਕਿਉਂਕਿ ਮੈਨੂੰ ਇਹ ਪਤਾ ਕਿ ਮੈਨੂੰ ਕੀ ਨਹੀਂ ਪਤਾ, ਤੇ ਮੈਨੂੰ ਇਹ ਪਤਾ ਕਿ ਮੈਨੂੰ ਸਭ ਕੁਛ ਨਹੀਂ ਪਤਾ।
1: ਨਹੀਂ ਪਤਾ, ਬਿਲਕੁਲ
0: ਇਹ ਫੈਕਟ ਹੈ, ਸਾਨੂੰ ਸਭ ਕੁਛ ਨਹੀਂ ਪਤਾ। ਇਸੀ ਗੱਲ ਨੂੰ ਕਹਿੰਦੇ ਹੋਏ ਆਪਾਂ ਵੀ ਥੋੜੀ ਹਨਾ ਸੋਰੀ ਸੂਰੀ ਕਹਿ ਦਿੰਦੇ ਹਾਂ ਬਈ, ਜੇ ਤੁਹਾਨੂੰ ਕੋਈ ਗੱਲ ਬੁਰੀ ਲੱਗੀ ਹੋਵੇ, ਕਈ ਵਾਰੀ ਆਪਾਂ ਹਾਸੇ ਠੱਟੇ 'ਚ ਕਈ ਵਾਰੀ
1: ਦੋਵਾਂ ਤੇ ਜੁੜ ਕੇ ਮਾਫੀ ਮੰਗ ਲਓ,
0: ਪੁੱਠਾ ਸਿੱਧਾ ਵੀ ਬੋਲ ਦਿੰਦੇ ਹੁੰਦੇ ਹਨਾ, ਸੋ ਉਹਦੇ ਲਈ
1: ਮਾਫੀ ਮੰਗਣੀ ਵੀ ਬੜੀ ਜ਼ਰੂਰੀ ਸੀ,
0: ਮਾਫੀ ਵੀ ਜ਼ਰੂਰੀ ਹੈ। ਦੇਖੋ ਤੁਹਾਨੂੰ ਬੜਾ ਆਪਣਾ ਬੁੱਧਾ ਨੇ ਕਿਹਾ ਸੀਗਾ, ਮਾਫ਼ ਕਰ ਦਿਓ ਤੇ ਮਾਫ਼ੀ ਮੰਗਦੇ ਰਹੋ,
1: ਕਹਿਣ ਜੋਗੇ ਤੇ ਚਲੋ ਅਸੀਂ ਕੀ ਆ ਲੇਕਿਨ ਪਰ ਇਹ ਗੱਲ ਜ਼ਰੂਰ ਹੈ ਜਿੰਨੀ ਕਿ ਮੈਨੂੰ ਪਤਾ ਕਿ ਜੇ ਆਪਾਂ ਕਿਤੇ ਜਾਂਦੇ ਆਉਂਦੇ ਹਾਂ ਜਾਂ ਆਪਾਂ ਕਿਤੇ ਆਪਣੀ ਪਰਸਨੈਲਿਟੀ ਦੀ ਜੇ ਛਾਪ ਛੱਡ ਕੇ ਆਉਂਦੇ ਹਾਂ ਤੇ ਸ਼ਕਲ ਹੋ ਸਕਦਾ ਬੰਦਾ ਸਾਡੀ ਭੁੱਲ ਜੇ ਦਸਾਂ ਦਿਨਾਂ ਨੂੰ ਭੁੱਲ ਜੇ ਮਹੀਨੇ ਨੂੰ ਭੁੱਲ ਜੇ ਕਿਉਂਕਿ ਅੱਜ ਕੱਲ੍ਹ ਮੈਮਰੀਜ਼ ਬੜੀਆਂ ਸ਼ੋਰਟ ਹੋ ਗਈਆਂ ਨੇ ਸਾਰਿਆਂ ਦੀਆਂ ਹਨਾ ਪਰ ਜਿਹੜਾ ਕਰੈਕਟਰ ਆ ਜੇ ਤੁਸੀਂ ਕਿਤੇ ਮੰਨ ਲਓ ਕੋਈ ਵਰਤਾਰਾ ਜੇ ਕਿਸੇ ਨਾਲ ਕੋਈ ਕੀਤਾ ਆ ਜਾਂ ਕੋਈ ਮੰਨ ਲਓ ਕਿਸੇ ਦੀ ਕਿਤੇ ਹੈਲਪ ਹੀ ਕੀਤੀ ਆ ਜਾਂ ਕਿਸੇ ਦੀ ਸਪੋਰਟ ਕੀਤੀ ਜਾਂ ਕੁਛ ਵੀ ਤੁਸੀਂ ਜੇ ਕਿਸੇ ਨਾਲ ਕੋਈ ਚੀਜ਼ ਜਿਹੜੀ ਕੀਤੀ ਆ ਉਹ ਚੰਗੀ ਆ ਜਾਂ ਮਾੜੀ ਆ ਉਹ ਚੀਜ਼ ਬੰਦੇ ਨੂੰ ਜ਼ਿਆਦਾ ਦੇਰ ਤੱਕ ਯਾਦ ਰਹਿੰਦੀ ਆ ਤੇ ਇਸ ਕਰਕੇ ਇਹੀ ਆ ਕਿ
2: ਕਿਆ ਬਾਤ
1: ਆਪਣੇ ਆਪ ਨੂੰ ਜਿੱਥੇ ਵੀ ਜਾਓ ਥੋੜਾ ਜਿਹਾ
2: ਬਾਬਾ ਬਣੀ ਕੀ ਜੈ ਹੋ
1: ਮਾੜਾ ਜਿਹਾ ਰੱਖੋ ਕੰਮ ਵੀ ਇਦਾਂ ਦਾ ਕੰਮ ਨਾ ਕਰਾਓਗੇ ਮੁੜ ਕੇ ਉਸੇ ਕੰਮ ਤੋਂ ਤੁਹਾਨੂੰ ਮੁੜ ਕੇ ਜਾਣਿਆ ਜਾਵੇ ਉਹੀ ਵੀਰ ਆ
2: ਉਹੀ ਉਹੀ ਸੀ
1: ਹਾਂ ਤੇ ਕੋਈ ਇਦਾਂ ਦਾ ਕਰੋ ਵੀ ਜੇ ਕਿਤੇ ਕੀਤਾ ਵੀ ਆ ਤੇ ਉਹਨੂੰ ਇਸ ਥੋੜੀ ਸਮਾਰਟਨੈਸ ਨਾ ਕਰੋ ਵੀ ਕਿਸੇ ਨੂੰ ਜ਼ਿਆਦਾ ਪਤਾ ਨਾ ਲੱਗੇ ਸਮਝੇ ਮੇਰੀ ਗੱਲ ਯਾਰ
2: ਮੈਂ ਨੀ ਸਮਝਿਆ ਉਹਨੂੰ ਚੰਗੇ ਤਰੀਕੇ ਸਮਝਾਓ ਯਾਰ
1: ਮੈਂ ਕਿੰਨੀ ਜੇ ਸਮਝਾਓ
2: ਸਹੀ ਹੋ ਗਿਆ
1: ਤੁਹਾਨੂੰ ਇਦਾਂ ਨੀ ਪਤਾ ਲੱਗਣਾ
2: ਫਿਰ ਹੁਣ ਚਲੀਏ
1: ਇਹ ਗਾਣਾ ਜਾਂਦੇ ਜਾਂਦੇ ਲਾ ਦੋ ਲਾਈਨਾਂ ਸੁਣਾ ਦੋ ਮੈਨੂੰ ਥੋੜਾ ਜਿਹਾ ਹਨਾ ਕਰ ਦੋ ਕੈੜਾ ਜਿਹਾ
2: ਕਿਹੜਾ ਸੁਣੋਗੇ ਯਾਰ ਦੱਸੋ
1: ਮੈਂ ਫਿਰ ਆਪਣਾ
2: ਸਾਡਾ ਲਾਈਵ ਸਫਰਾਂ ਦੇ
1: ਮੈਂ ਨਿਕਲਾਂ ਸਫਰਾਂ ਦੇ
2: ਸਾਡਾ ਲਾਈਵ ਸਪੋਟ ਤਾਂ ਚਲ ਗਿਆ ਭਰਾ ਮੇਰੀ ਵੀ ਸੀਗੀ ਲੋਕਾਂ ਨੂੰ ਗਾਣੇ ਸੁਣਾਉਣ ਦੀ ਮੈਂ ਤੈਨੂੰ ਸੁਣਾਇਆ ਤੂੰ ਡਿਮਾਂਡ ਕਰ ਮੈਂ ਹੁਣੇ ਲਾਉਂਗਾ ਗਾਣਾ ਦਾ
1: ਡਿਮਾਂਡ ਕਰਾਂ
2: ਡਿਮਾਂਡ
1: ਯਾਰ ਮੇਰੀ ਡਿਮਾਂਡ ਅੱਜ ਕਿਸੇ ਨੇ ਪੁੱਛ ਲਈ ਆ ਮੈਂ ਡਿਮਾਂਡ ਕਰਦਾ ਫਿਰ ਤੁਸੀਂ ਗਾਣਾ ਲਾ ਦੋ ਵੀ ਅਰਜਨ ਦਾ ਗਾਣਾ ਲਾਓ ਇੱਕ
2: ਕਿਹੜਾ ਭਲਾ ਦੇ
1: ਅਰਜਨ ਦਾ ਗਾਣਾ ਲਾਓ ਮਾਹੌਲ
2: ਓਏ ਕਸਮ ਮਹਾਦੇਵ ਕਸਮ ਮੈਂ ਮਾਹੌਲ ਟਾਈਪ ਕਰਨਾ ਸ਼ੁਰੂ ਕਰਤਾ
1: ਦਾਦੀ
2: ਮਾਈ ਗੋਡ ਕਿਆ ਬਾਤ ਹੈ ਇਹ ਹੈ ਨਾ ਦੇਖੋ ਫਿਰ
1: ਰੂਹ ਤੱਕ ਪਿੰਡੇ ਲੱਕ ਹੋਵਣ ਰੱਬ ਰੇ ਘੂ ਡਰਨਾ

0: ਕਦੇ ਦਿਲਾਂ ਨੂੰ ਰਾਹ ਦਿਲਾਂ ਦੇ ਨਹੀਂ ਭੁੱਲਦੇ ਤੇ ਅਸੀਂ ਤੁਹਾਨੂੰ ਨਹੀਂ ਕਦੀ ਭੁੱਲਦੇ, ਤੁਸੀਂ ਸਾਨੂੰ ਨਾ ਭੁੱਲਿਓ। ਇਹ ਸੀਗਾ ਅੱਜ ਦਾ ਬਹੁਤ ਹੀ ਖੂਬਸੂਰਤ ਬਿਹਤਰੀਨ ਐਪੀਸੋਡ ਬੋਇਜ਼ ਮੀਟਅਪ ਦਾ। ਮੈਂ ਆਰਜੇ ਕ੍ਰਿਸ਼ਨਾ ਵਿਦ ਆਰਜੇ ਬਲਕੀਰਤ ਤੁਹਾਨੂੰ ਕਹਿਣਾ ਚਾਹਾਂ ਕਿ ਸਵਸਥ ਰਹੇ, ਮਸਤ ਰਹੇ ਐਂਡ ਸੁਣਦੇ ਰਹੋ
1: ਰੇਡੀਓ ਹਾਂਜੀ 1674 AM
2: ਟਾਟਾ ਸੀ ਯਾ
0: ਬਾਏ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.
3: ਜਦੋਂ ਵੀ ਕਾਮੇਡੀ ਮੂਵੀ ਦੀ ਗੱਲ ਹੁੰਦੀ ਹੈ ਤਾਂ ਇੱਕ ਮੂਵੀ ਦਾ ਨਾਮ ਹਮੇਸ਼ਾ ਆਉਂਦਾ, ਉਹ ਮੂਵੀ ਜਿਹਨੇ ਸਭ ਨੂੰ ਹਸਾ ਹਸਾ ਕੇ ਲੋਟ ਪੋਟ ਕੀਤਾ, ਉਹ ਮੂਵੀ ਜਿਹਦੀ ਸਟੋਰੀ ਨੇ ਬ੍ਰੇਨ ਰੋਟ ਕੀਤਾ।
4: ਗਿੱਪੀ ਗਰੇਵਾਲ, ਬਿੰਨੂ ਢਿੱਲੋਂ, ਸਰਗੁਣ ਮਹਿਤਾ ਫਿਰ ਤੋਂ ਲੈ ਕੇ ਆ ਰਹੇ ਨੇ ਪੰਜਾਬੀ ਸਿਨੇਮਾ ਦੀ ਸਭ ਤੋਂ ਵੱਡੀ ਫ੍ਰੈਂਚਾਈਜ਼ ਕੈਰੀ ਔਨ ਜੱਟਾ 4, ਜਿੱਥੇ ਐਡਵੋਕੇਟ ਢਿੱਲੋਂ ਫਿਰ ਕਹਿਣਗੇ
5: ਢਿੱਲੋਂ ਨੇ ਕਾਲਾ ਕੋਟ ਐਵੇਂ ਨਹੀਂ ਪਾਇਆ।
3: ਦਿਸ 26 ਜੂਨ ਕੈਰੀ ਔਨ ਜੱਟਾ 4 ਦੇ ਨਾਲ ਥੀਏਟਰਸ ਹੋਣਗੇ ਲਾਫਟਰ ਦਾ ਸਟੇਡੀਅਮ, ਕਿਉਂਕਿ ਇਹ ਸਿਰਫ ਫਿਲਮ ਨਹੀਂ ਇਹ ਲਾਫਟਰ ਦਾ ਫੈਸਟੀਵਲ।
6: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
7: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾਸ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
6: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
7: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au।
8: ਸਭਸੇ ਦਮਦਾਰ ਔਰ ਰੋਮਾਂਚ ਕਹਾਣੀ
9: ਅਲਫਾ ਪ੍ਰੋਗਰਾਮ ਉਸਕਾ ਜੁਨੂਨ ਹੈ।
8: ਸ਼ਾਨਦਾਰ ਐਕਸ਼ਨ ਐਂਟਰਟੇਨਰ 3 ਜੁਲਾਈ ਕੋ
9: ਮੈਂ ਜੋ ਬਣਾ ਰਹਾ ਹੂੰ ਵੋ ਇਤਿਹਾਸ ਹੈ।
8: ਆਲੀਆ ਭੱਟ, ਸ਼ਰਵਰੀ, ਅਨਿਲ ਕਪੂਰ ਔਰ ਬੌਬੀ ਦਿਓਲ ਸਟਾਰਰ।
10: ਸ਼ੁਰੂ ਕਰੋ ਅਗਨੀ ਪਰੀਕਸ਼ਾ
8: 3 ਜੁਲਾਈ ਕੋ ਆਪਕੇ ਨਜ਼ਦੀਕੀ ਸਿਨੇਮਾ ਘਰੋਂ ਮੇ ਅਲਫਾ।
11: ਵੇਟ ਕਰ ਰਿਹਾ ਤੁਹਾਰਾ।
12: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ।
13: ਜੋ ਹੁਕਮ ਮੇਰੀ ਸਰਕਾਰ।
12: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
13: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
12: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੁਲਰੀ, ਡਾਇਮੰਡ ਜੁਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ।
13: ਆਹੋ ਜੀ ਆਹੋ,
12: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।

0: ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਲਾਫਟਰ ਥੈਰੇਪੀ ਦਾ। ਕੱਲ ਦੇ ਗੁੱਸੇ ਗਿਲੇ ਪਰੇਸ਼ਾਨੀਆਂ ਜੋ ਵੀ ਮਨ ਦੇ ਉੱਤੇ ਬੋਝ ਸਾਰਾ ਕੁਛ ਇੱਕ ਪਾਸੇ ਰੱਖ ਕੇ ਹੱਸਣ ਦਾ ਹਸਾਉਣ ਦਾ ਚੁਟਕਲੇ ਸੁਣਾਉਣ ਦਾ ਹੋ ਚੁੱਕਾ ਸਮਾਂ ਅਤੇ ਚੁਟਕਲੇ ਸੁਣਾਉਣ ਦੇ ਲਈ ਸਾਡੇ ਨਾਲ ਆ ਚੁੱਕੇ ਨੇ ਬੱਚੇ ਅਤੇ ਜਿਹੜੇ ਨਹੀਂ ਆਏ ਉਹਨਾਂ ਦੇ ਅੱਗੇ ਵੀ ਬੇਨਤੀ ਆ ਵੀ ਦਵਾ ਦਵ ਭਾਈ ਤੁਸੀਂ ਆ ਜਾਓ ਅਤੇ ਇੱਕ ਦੋ ਜਣਿਆਂ ਦੀ ਕੌਲ ਮੈਨੂੰ ਲੱਗਦਾ ਵਾ ਵੀ ਕੱਟੀ ਗਈ ਹੈ ਸ਼ਾਇਦ ਮੇਰੇ ਕੋਲੋਂ ਅਤੇ ਤੁਸੀਂ ਦੁਬਾਰਾ ਭਾਈ ਕੌਲ ਕਰ ਲਿਓ ਅਤੇ ਆਓ ਫਿਰ ਆਪਾਂ ਵੱਧਦੇ ਹਾਂ ਇਸ ਸਫ਼ਰ ਦੇ ਵਿੱਚ ਅੱਗੇ ਅਤੇ ਹੱਸਦੇ ਹਾਂ। ਵਾਅਦਾ ਕਰਦਾ ਕਿ ਜ਼ਰੂਰ ਜ਼ਰੂਰ ਜ਼ਰੂਰ ਹੱਸੂ ਅਤੇ ਤੁਸੀਂ ਵੀ ਜ਼ਰੂਰ ਹੱਸਿਓ ਕਿਉਂਕਿ ਇਹ ਆ ਸਮਾਂ ਹੱਸਣ ਦਾ ਅਤੇ ਹਾਸੇ ਸਾਨੂੰ ਆਪਣੇ ਅੰਦਰੋਂ ਹੀ ਕੱਢਣੇ ਪੈਣੇ ਨੇ ਅਤੇ ਸਵੇਰੇ ਸਵੇਰੇ ਜੇ ਬੱਚਿਆਂ ਦੇ ਨਾਲ ਸਾਨੂੰ ਹੱਸਣ ਨੂੰ ਮਿਲ ਜੇ ਤਾਂ ਫਿਰ ਹੋਰ ਕੀ ਚਾਹੀਦਾ। ਅਤੇ ਆਓ ਫਿਰ ਆਪਾਂ ਵੱਧਦੇ ਹਾਂ ਅੱਗੇ। ਸਭ ਤੋਂ ਪਹਿਲਾਂ ਸਾਡੇ ਨਾਲ ਸੀ ਮੰਨਤ ਅਤੇ ਫਤਿਹ। ਸਤਿ ਸ਼੍ਰੀ ਅਕਾਲ ਮੰਨਤ ਫਤਿਹ, ਕੀ ਹਾਲ ਹੈ?
1: ਸਤਿ ਸ਼੍ਰੀ ਅਕਾਲ ਅੰਕਲ ਜੀ, ਨਾਲੇ ਕੋਈ ਵੀ ਨੀ ਜੀ।
0: ਵੇ ਜੇ ਆਇਆ ਨਾ ਕੋਈ, ਜੇ ਹੋਇਆ ਕੋਈ ਤੇ ਫਿਰ ਗਜ਼ਿਲੀਅਨ ਹੋ ਜਾਣਾ ਹੈ।
1: ਨਹੀਂ ਹੈਗਾ,
0: ਪੱਕੀ ਪੱਕੀ ਗੱਲ ਹੈ, ਵੇਖ ਲਓ ਇੱਕ ਵਾਰੀ ਫੇਰ ਸੋਚ ਲਓ।
1: ਪੱਕੀ ਗੱਲ ਆ, ਜਿਹੜੀ ਯਸ਼ ਦੀ ਉਹ ਲੇਟ ਹੋ ਗਈ ਯਾਰ,
0: ਵੇਖ ਲਓ
1: ਗੱਲ ਦੀ ਨਹੀਂ ਬਣੀ।
0: 1 2 3 ਮੈਂ ਹੁਣੇ ਹੀ, ਇੱਕ ਮਿੰਟ ਖਲੋ ਜਾ ਯਾਰ, ਹਾਂ ਫੇਰ ਸੋਚ ਲਓ।
1: ਨਾ ਕਰੇ ਉਹਨਾਂ ਨੂੰ
0: ਫੋਨ ਨੀ ਆਉਣ, ਮੈਂ ਹੁਣੇ ਹੁਣੇ ਮੈਂ ਉਹਨਾਂ ਦਾ ਮਾਈਕ ਆਨ ਕਰਨਾ ਵਾ, ਫੋਨ ਥੋੜੀ ਆਨ ਕਰਨਾ, ਲਾਸਟ ਚਾਂਸ ਹੈ।
1: ਨਹੀਂ ਕੋਈ ਆਇਆ ਹੀ ਨਹੀਂ,
0: ਲਾਸਟ ਚਾਂਸ ਆ, ਲਾਸਟ ਚਾਂਸ।
1: ਓਕੇ, ਕਿਉਂਕਿ ਮੈਨੂੰ ਪਤਾ ਕੋਈ ਵੀ ਨਹੀਂ ਹੈਗਾ,
0: ਪਰ ਲਾਸਟ ਚਾਂਸ ਆ, ਲੱਕੀ ਚਾਂਸ।
1: ਓਕੇ,
0: ਕੀ ਯੈਸ ਕਿ ਨੋ? ਯੈਸ ਕਿ ਨੋ? ਇੰਨਾ ਟਾਈਮ ਨਹੀਂ ਹੈਗਾ।
1: ਯੈਸ।
0: ਕੀ ਕੌਣ ਆ? ਲੈ ਹੋ ਗਿਆ ਫਿਰ ਗਜ਼ਿਲੀਅਨ ਕਰੋ ਇਹਨੂੰ, ਗਜ਼ਿਲੀਅਨ ਫਾਈਨਲ। ਕਾਬੂ ਨਹੀਂ ਆਉਂਦਾ ਸਾਡੇ ਕੋਲ,
2: ਕਿੰਨੇ ਗਜ਼ਿਲੀਅਨ ਗਜ਼ਿਲੀਅਨ ਗਜ਼ਿਲੀਅਨ
0: ਅੱਜ ਹੋਏ ਗਜ਼ਿਲੀਅਨ ਗਜ਼ਿਲੀਅਨ, ਬਿੰਟੀ ਬਿੰਟੀ ਬਿੰਟੀ ਬਿੰਟੀ ਬਿੰਟੀ ਬਿੰਟੀ ਬਿੰਟੀ ਬਿੰਟੀ ਬਿੰਟੀ ਬਿੰਟੀ ਬਿੰਟੀ ਬਿੰਟੀ ਬਿੰਟੀ ਬਿੰਟੀ ਬਿੰਟੀ ਬਿੰਟੀ ਬਿੰਟੀ
2: ਬੰਦਾ
0: ਬੜਾ ਘੈਂਟ ਯਾਰ ਫਤਿਹ, ਬਹੁਤ ਹੀ ਹੀਰਾ ਬੰਦਾ ਵਾ ਮੇਰਾ ਨਾ, ਫੇਵਰੇਟ ਫੇਵਰੇਟ ਫਰੈਂਡ ਆ ਮੇਰਾ ਇਹ।
1: ਇੱਕ
0: ਬੋਲੀ ਓਕੇ
2: ਲਿਆਓ ਜੀ।
1: ਫੈਸ਼ਨ ਕਰਕੇ ਆਈ ਮਾਂ ਦੀ, ਫੈਸ਼ਨ ਕਰਕੇ ਆਈ ਮਾਂ ਦੀ, ਦਿਲ ਬੋਬੇ ਦੇ ਡੰਗੇ ਤੈਨੂੰ ਵੇਖਣ ਨੂੰ,
0: ਬਾਬਾ ਇਨਕਾ ਮੰਗੀ ਨੀ ਤੈਨੂੰ ਵੇਖਣ ਨੂੰ।

0: ਬੱਲੇ ਫਤਿਹ।
1: ਵੈਰੀ ਗੁੱਡ
0: ਫਤਿਹ ਸਿੰਘ,
1: ਬਾਬਾ ਐਨਕਾ ਮੰਗੇ ਹੈ।
0: ਥੈਂਕ ਯੂ ਫਤਿਹ,
2: ਥੈਂਕ ਯੂ। ਮਨਦ ਜੀ ਨਾਲ ਗੱਲ ਕਰ ਲਓ।
0: ਹਾਂਜੀ ਕਰਾਓ, ਲਿਆਓ ਕਰਾਓ ਜੀ, ਕਰਾਓ ਕਰਾਓ। ਸਤਿ ਸ਼੍ਰੀ ਅਕਾਲ ਮਨਦ।
2: ਪਰ
0: ਜਦੋਂ ਮਨਤ ਉੱਠਦੀ ਵੇ ਨਾ ਤੇ ਉੱਠ ਕੇ ਲੱਗਦਾ ਨਹੀਂ ਆ ਵੀ ਸੁੱਤੀ ਉੱਠੀ ਆ,
1: ਹਨਾ
0: ਫਰੈਸ਼ ਹੁੰਦੀ ਆ
1: ਇਕਦਮ ਫਰੈਸ਼,
0: ਆਵਾਜ਼ ਇਹਦੀ ਢਿੱਲੀ ਢਿੱਲੀ ਨਹੀਂ ਆਉਂਦੀ।
1: ਇਹਦਾ ਰਾਜ਼ ਕੀ ਹੈ ਯਾਰ, ਮੈਂ ਵੀ ਜਾਣਨਾ ਚਾਹੁੰਦਾ
0: ਹੈ ਮਨਤ ਕਿਉਂ ਕਿੱਦਾਂ।
2: ਪਤਾ ਨਹੀਂ
0: ਤੁਸੀਂ ਉਸ ਵੇਲੇ ਕਿੱਦਾਂ ਇੰਨੇ ਫਰੈਸ਼ ਹੋ ਜਾਂਦੇ ਹੋ, ਐਨਰਜੀ ਕਿੱਥੋਂ ਆ
2: ਗਈ ਲਾਦਾ ਉਹ, ਕਿਉਂਕਿ ਹੋਗਾ ਕਿਉਂਕਿ ਅਸੀਂ ਜਲਦੀ ਸੌ ਜਾਂਦੇ ਹਾਂ ਨਾ ਤਾਂ ਕਰਕੇ ਫਿਰ। ਵਾਹ ਮੰਨਤ,
1: ਵੈਰੀ ਗੁੱਡ,
0: ਤੁਸੀਂ ਤਾਂ ਬੜੀਆਂ ਬੋਲੀਆਂ ਯਾਦ ਕਰ ਲਈਆਂ ਕੁੜੀਏ।
1: ਇਹ ਐਡਵਾਂਸ ਲੈਵਲ ਬੋਲੀ ਸੀ।
0: ਹਾਂ ਵੈਰੀ ਨਾਈਸ, ਫੱਟੇ ਨਾ ਫੱਟੇ ਜੋੜਤੇ ਸਵੇਰੇ ਸਵੇਰੇ। ਥੈਂਕ ਯੂ ਮੰਨਤ,
2: ਥੈਂਕ ਯੂ, ਹੈਵ ਅ ਵੈਰੀ ਗ੍ਰੇਟ ਆਸਮ ਬ੍ਰਿਲੀਅੰਟ ਡੇ, ਬਾਏ।
0: ਥੈਂਕ ਯੂ, ਥੈਂਕ ਯੂ, ਥੈਂਕ ਯੂ। ਇਹ ਸਨ ਸਾਡੇ ਨਾਲ ਮੰਨਤ ਤੇ ਫਤਿਹ, ਤੇ ਹੁਣ ਨੈਕਸਟ ਸਾਡੇ ਨਾਲ ਆ ਸ਼੍ਰੇਆ। ਸਤਿ ਸ਼੍ਰੀ ਅਕਾਲ ਸ਼੍ਰੇਆ, ਕੀ ਹਾਲ ਹੈ ਤੁਹਾਡਾ? ਸਤਿ ਸ਼੍ਰੀ ਅਕਾਲ ਮਨੂ ਬਿੱਲੀ, ਕੀ ਹਾਲ ਆ? ਕੀ ਖਾਦਾ ਮਨੂ ਬਿੱਲੀ?
1: ਅੰਕਲ
0: ਦੇ ਵੀਰੇ ਦੀ ਨਾ ਮੰਮੀ ਨੇ ਬਣਾ ਕੇ ਰੱਖਿਆ ਸੀ ਜਾਂਦਿਆਂ ਨੂੰ। ਕੌਣ ਗੁੱਡ, ਵੀਰਾ ਕੇ ਮੰਮੀ?
1: ਮੰਮਾ ਹਮੇਸ਼ਾ।
0: ਕਿਹਦੇ ਮੰਮਾ, ਕਿਹਦੇ ਮੰਮਾ, ਤੁਹਾਡੇ ਮੰਮਾ ਕੇ ਵੀਰੇ ਦੇ ਮੰਮਾ? ਯਾਰ ਏਡਾ ਸਮਾਰਟ ਕਿੱਦਾਂ ਹੋ ਗਿਆ ਵੀਰਾ ਤੂੰ, ਨਿਕਾਹ ਜਿਹਾ ਹੁੰਦਾ ਸੀ
1: ਯਾਰ। ਹੈ
0: ਵੀਰਾ ਤੂੰ ਤੇ ਨਿਕਾਹ ਜਿਹਾ ਹੁੰਦਾ ਸੀ, ਤੈਨੂੰ ਤੇ ਗੱਲ ਵੀ ਨੀ ਆਉਂਦੀ ਹੁੰਦੀ, ਤੂੰ ਇੰਨਾ ਸਮਾਰਟ ਹੋ ਗਿਆ।
1: ਇਹ ਲੱਗਦਾ ਹੈਲਦੀ ਖਾਂਦਾ।
0: ਓਏ ਬਿੱਗ ਹੋ ਗਿਆ ਓਏ ਵੀਰਾ, ਵੀਰੇ ਦਾ ਜੂੜਾ ਵੀ ਵੱਡਾ ਹੋ ਗਿਆ।
1: ਲੈ ਬੱਲੇ,
0: ਵੈਰੀ ਨਾਈਸ ਵੀਰਾ, ਤੁਹਾਡੇ ਨਾਲ ਤੇ ਬੜੀਆਂ ਮਜ਼ਾ ਆਉਂਦਾ ਗੱਲਾਂ ਕਰਕੇ।
1: ਠੰਡ ਲੱਗੀ ਸੀ ਉਹਨੂੰ ਮਾੜੇ ਜੀ, ਹੁਣ ਠੀਕ ਹੋਈ ਹੈ।
0: ਹਾਂਜੀ
2: ਕਿਚਨ ਟੋਟੀ
0: ਕਿਚਨ ਟੁੱਟ ਜਾਂਦੀ ਤੇ ਫਿਕਸ ਨਹੀਂ ਹੁੰਦੀ।
1: ਇਹ ਤਾਂ ਕਿ ਕਿਸੇ ਹਨਾ ਰਿਪੇਅਰ ਵਾਲੇ ਨੂੰ ਫੋਨ ਕਰਨਾ ਚਾਹੀਦਾ ਸੀ।
2: ਚੀਜ਼ ਹੈ ਉਹ ਫਿਕਸ ਵੀ ਹੁੰਦੀ ਟੁੱਟਦੀ ਵੀ।
1: ਫਿਕਸ ਵੀ ਹੁੰਦੀ ਹੈ ਤੇ ਟੁੱਟਦੀ ਵੀ ਆ।
0: ਇਦਾਂ ਕਿਹਾ?
2: ਹਾਂਜੀ।
0: ਅੱਛਾ ਉਹ ਟੁੱਟ ਵੀ ਜਾਂਦੀ ਹੈ ਤੇ ਫਿਕਸ ਵੀ ਹੋ ਜਾਂਦੀ ਆ।
2: ਹਾਂਜੀ।
0: ਓਕੇ, ਕਿਹੜੀ ਚੀਜ਼ ਆ? ਉਹ ਕਿਹੜੀ ਚੀਜ਼ ਆ ਜਿਹੜੀ ਟੁੱਟ ਵੀ ਜਾਂਦੀ ਆ ਤੇ ਫਿਕਸ ਵੀ ਹੁੰਦੀ ਆ, ਇਹ ਕਿਹੜੀ ਚੀਜ਼ ਹੋ ਸਕਦੀ ਆ ਬਾਈ? ਹੋ ਆਉਂਦਾ ਆਉਂਦਾ ਕਿ ਨਹੀਂ ਆਉਂਦਾ?
1: ਸਵੇਰੇ ਟਫ ਹੋ ਗਿਆ ਕੰਮ
0: ਹੈ,
1: ਸਵੇਰੇ ਸਵੇਰੇ ਟਫ ਹੋ ਗਿਆ ਕੰਮ।
0: ਕਾਰ ਕਾਰ ਕਾਰ ਟੋਏ ਕਾਰ
1: ਟੋਏ ਕਾਰ
2: ਨਹੀਂ,
0: ਉਹ ਉਹ ਦੂਸਰੇ ਉਹ ਜਿਹੜੇ ਜੋੜ ਜੋੜ ਕੇ ਬਣਾਉਂਦੇ ਲੈਗੋ
3: ਲੈਗੋ
0: ਲੈਗੋ ਲੈਗੋ,
3: ਇਹ ਤਾਂ ਸਹੀ ਹੈ।
0: ਹਾਂਜੀ,
2: ਜੁਆਜਾ ਵੀ ਹੈ ਗਿਆ,
3: ਕਬੱਡ ਵੀ ਹੈਗਾ, ਵਾਧੂ ਚੀਜ਼ਾਂ ਨੇ, ਫੈਵੀਕੋਲ ਦਾ ਜੋੜ ਸਾਰਿਆਂ ਨੂੰ ਠੀਕ ਕਰ ਦਿੰਦਾ, ਸਭ ਨੂੰ ਦਰੁਸਤ ਕਰ ਦਿੰਦਾ।
0: ਤੇ ਤੁਸੀਂ ਬਣਾ ਲੈਂਦੇ ਹੋ ਲੈਗੋ? ਵੈਰੀ ਗੁੱਡ ਯਾਰ, ਬੜੇ ਤੁਸੀਂ ਓਕੇ ਓਕੇ ਵਾਹ ਇੰਟੈਲੀਜੈਂਟ। ਓਕੇ ਤੇ ਤੁਸੀਂ ਵਿਆਹ ਤੇ ਆਓਗੇ?
2: ਹਾਂਜੀ।
0: ਓਕੇ ਕੀ ਪਾ ਕੇ ਆਓਗੇ?
3: ਠੀਕ ਹੋ ਤੁਸੀਂ? ਦੱਸੋ ਤੁਸੀਂ ਠੀਕ ਹੋ?
0: ਅਸੀਂ ਠੀਕ ਹੋ।
3: ਜਵਾਬ ਨੀ ਮਿਲ ਰਿਹਾ,
0: ਅਸੀਂ ਤੁਹਾਡੇ ਨਾਲ ਗੱਲਾਂ ਕਰਦੇ ਹਾਂ। ਹਾਏ ਕੁੜੀਏ, ਨਹੀਂ ਗਜਰੇਲਾ ਤੇ ਘਰ ਮਾਰਿਆ ਸੀ, ਇੱਥੇ ਥੋੜੀ ਮਾਰਦੇ ਪਏ।
2: ਕਿੰਦਾ
0: ਹੈ?
2: ਕਿੰਦਾ
0: ਕੀ?
3: ਕਿੰਦਾ
0: ਪਹਿਲਾਂ ਗਾਜਰਾਂ ਫੜੀਆਂ, ਗਾਜਰਾਂ ਵਾਸ਼ ਕੀਤੀਆਂ ਹਨਾ, ਫਿਰ ਗਾਜਰਾਂ ਨੂੰ ਖਰਚ ਖਰਚ ਖਰਚ ਖਰਚ ਖਰਚ ਖਰਚ ਖਰਚ ਖਰਚ ਕਰਕੇ ਤੇ ਫਿਰ ਉਹਨੂੰ ਨਿਕਲ ਨਿਕਲ ਨਿਕਲ ਨਿਕਲ ਨਿਕਲ ਨਿਕਲ ਕਰ ਲਿਆ ਤੇ ਫਿਰ ਉਹਨੂੰ ਕੜਾਈ ਦੇ ਵਿੱਚ ਪਾਇਆ।
3: ਯੈਸ ਯੈਸ ਯੈਸ,
0: ਤੇ ਕੜਾਈ ਦੇ ਵਿੱਚ ਉਹਨੂੰ ਘਿਓ ਪਾ ਕੇ ਤੇ ਕੜਾਈ ਦੇ ਵਿੱਚ ਪਾ ਕੇ ਤੇ ਫਿਰ ਉਹਨੂੰ ਕੜਛੀ ਦੇ ਨਾਲ ਅਕਲ ਹਲਾਇਆ
3: ਜਿਗ ਜਿਗ ਜਿਗ ਜਿਗ
0: ਤੇ ਫਿਰ ਉਹਨੂੰ ਗਰਮ ਕੀਤਾ। ਫਿਰ ਉਹ ਕਹਿੰਦੀ ਹਾਏ ਹਾਏ ਮੈਨੂੰ ਕੱਢ ਲਓ, ਹਾਏ ਮੈਨੂੰ ਕੱਢ ਲਓ, ਮੈਂ ਮਰ ਗਈ, ਹਾਏ ਮੈਂ ਮਰ ਗਈ, ਹਾਏ ਮੈਂ ਮਰ ਗਈ। ਤੇ ਫਿਰ ਉਹਨੂੰ ਕਿਹਾ ਨਹੀਂ ਹੁਣ ਤੂੰ ਜਿੰਨਾ ਚਿਰ ਯੰਮੀ ਹਾਂ ਜਿੰਨਾ ਚਿਰ ਤੂੰ ਯੰਮੀ ਨਹੀਂ ਨਾ ਬਣੇਗੀ ਉਹਨਾਂ ਚਿਰ ਤੈਨੂੰ
3: ਛੱਡ ਦੇ,
0: ਉਹਨਾਂ ਚਿਰ ਤੈਨੂੰ ਨਹੀਂ ਛੱਡਣਾ। ਫਿਰ ਉਹ ਰੋਂਦੀ ਰਹੀ ਰੋਂਦੀ ਰਹੀ ਰੋਂਦੀ ਰਹੀ ਰੋਂਦੀ ਰਹੀ ਰੋਂਦੀ ਰਹੀ ਰੋਂਦੀ ਰਹੀ ਰੋਂਦੀ ਰਹੀ। ਤੇ ਫਿਰ ਉਹ ਕਹਿੰਦੀ ਓਕੇ ਆਈ ਕਵਿਟ, ਮੈਂ ਹੁਣ ਯੰਮੀ ਬਣੂਗੀ। ਤੇ ਫਿਰ ਉਹਨੇ ਕਿਹਾ ਪਲੀਜ਼ ਮੇਰੇ ਵਿੱਚ ਖੰਡ ਪਾ ਦਿਓ, ਮੈਂ ਯੰਮੀ ਬਣਨਾ ਚਾਹੁੰਦੀ ਹਾਂ। ਫਿਰ ਉਹਦੇ ਵਿੱਚ ਖੰਡ ਪਾਈ ਤੇ ਫਿਰ ਉਹ ਬਣ ਗਿਆ ਯੰਮੀ ਯੰਮੀ
3: ਗਜਰੇਲਾ।
2: ਹਾਂ ਉਹ
3: ਡਰਾਈ ਫਰੂਟ ਤਾਂ ਰਹੀ,
0: ਫਿਰ ਉਹਦੇ ਚ ਡਰਾਈ ਫਰੂਟ ਪਾਇਆ ਤੇ ਫਿਰ ਉਹ ਕਹਿੰਦੀ ਵੀ ਮੈਂ ਨਾ ਹੋਰ ਸੋਹਣੀ ਬਣਨਾ ਵਾ, ਮੇਰੇ ਵਿੱਚ ਕੁਛ ਖੋਇਆ ਬਣਾ ਕੇ ਪਾਓ। ਓਹੋ ਫਿਰ ਉਹਦੇ ਵਿੱਚ ਖੋਇਆ ਬਣਾ ਕੇ ਪਾਇਆ।
3: ਗੋਡ ਬ੍ਰੋ ਮਾਈ
2: ਗੋਡ,
3: ਯੰਮੀ ਯੰਮੀ, ਮੈਂ ਕਹਿੰਦਾ ਅੱਜ ਰਾਉਂਡ 2 ਹੋ ਜਾਏ ਗਜਰੇਲੇ ਦਾ।
0: ਫਿਰ ਗਾਜਰ ਨੇ ਕਿਹਾ ਥੈਂਕ ਯੂ ਮੈਨੂੰ ਯੰਮੀ ਬਣਾਉਣ ਦੇ ਲਈ। ਤੇ ਫਿਰ ਸਾਰਿਆਂ ਨੇ ਖਾਧਾ, ਸ਼੍ਰੇਆ ਨੇ, ਵੀਰਾ ਨੇ, ਮੰਮੀ ਨੇ, ਪਾਪਾ ਨੇ, ਕ੍ਰਿਸ਼ਨਾ, ਵੀਰਾ, ਮੈਂ ਨਹੀਂ ਖਾਧਾ ਤੇ ਥੈਂਕ ਯੂ ਥੈਂਕ ਯੂ।
3: ਮਾਸਟਰ ਸ਼ੈਫ ਹੋ ਗਿਆ ਹੈ ਲਾਉਟਰ ਤੇਰੇ ਵੀ ਤੇ,
0: ਵੇਖਿਆ ਤੁਹਾਨੂੰ ਗਜਰੇਲਾ ਵੀ ਸਿਖਾ ਤਾ ਤੁਹਾਨੂੰ। ਗੱਲਾਂ ਦੇ ਕੜਾਹ ਬਣਾਉਣੇ ਵੀ ਸਿਖਾਉਂਗਾ
3: ਤੁਹਾਨੂੰ,
0: ਕੜਾਹ ਬਣਾਉਣਾ ਵੀ ਸਿਖਾਉਂਗਾ ਮੈਂ। ਠੀਕ ਹੈ ਓਕੇ ਥੈਂਕ ਯੂ ਥੈਂਕ ਯੂ ਥੈਂਕ ਯੂ। ਬਾਏ ਬਾਏ, ਹੈਵ ਅ ਨਾਈਸ ਡੇ, ਥੈਂਕ ਯੂ। ਤੇ ਨੈਕਸਟ ਸਾਡੇ ਨਾਲ ਆ ਅਰਨਵ, ਸਤਿ ਸ੍ਰੀ ਅਕਾਲ ਅਰਨਵ, ਕੀ ਹਾਲ ਹੈ?
4: ਹੈਲੋ ਅੰਕਲ ਜੀ, ਸਤਿ ਸ੍ਰੀ ਅਕਾਲ ਵੀਰੇ, ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਅਰਨਵ, ਕਿੱਥੇ ਭੱਜ ਗਿਆ ਸੀ?
4: ਉਹ ਮੇਰੇ ਗਲਤੀ ਨਾਲ ਪਤਾ ਨਹੀਂ ਆਪਣੇ ਫੋਨ ਕੱਟਿਆ ਗਿਆ।
0: ਓਹੋ ਯਾਰ, ਮੈਂ ਕਿਹਾ ਪਤਾ ਨਹੀਂ,
3: ਰੱਖਿਆ ਕਰੋ ਯਾਰ,
0: ਬਿਜ਼ੀ ਹੋ ਗਿਆ ਮੈਂ, ਕਿਆ ਕਰੇ ਅਰਨਵ। ਮੈਨੂੰ ਲੱਗਾ ਘਰੋਂ ਭਰੰਟੇ ਲੈਣ ਗਿਆ ਵਾ।
4: ਨਹੀਂ,
0: ਹਾਂ ਹੈਗੇ ਭਰੰਟੇ,
4: ਇੰਡੀਆ ਹੁੰਦੇ ਸੀ, ਹੁਣ ਨਹੀਂ।
0: ਇੱਥੇ ਨਹੀਂ ਲਏ ਕਦੀ?
3: ਇੱਥੋਂ ਮਿਲ ਜਾਂਦੇ?
0: ਹਾਂ, ਇੱਥੇ ਮਿਲ ਜਾਂਦੇ। ਪਤਾ
4: ਨਿਆਣਿਆਂ ਨੂੰ ਖੇਡਣਾ ਨਹੀਂ ਆਉਂਦਾ ਇੱਥੇ।
3: ਓਏ ਯਾਰ,
0: ਆਪਾਂ ਖੇਡੀਏ ਕਿਹਦੇ ਨਾਲ?
3: ਆਪਾਂ ਟੂਰਨਾਮੈਂਟ ਕਰਾਉਂਦੇ ਹਾਂ।
0: ਹੈ, ਚੱਲ ਫਿਰ ਆਪਾਂ ਇੱਦਾਂ ਕਰਦੇ ਹਾਂ, ਆਪਾਂ ਆਪਾਂ ਇੱਥੇ ਇੱਥੇ ਖੇਡਦੇ ਹਾਂ ਆਪਾਂ,
3: ਸਹੀ ਹੋ ਗਿਆ,
0: ਠੀਕ ਆ। ਸਾਡੇ ਕੋਲ ਹੈਗੇ ਰੇਡੀਓ, ਹੈਗੇ ਬੰਟੇ ਸਾਡੇ ਕੋਲ,
3: ਲੈ ਗੱਲ ਹੀ ਮੁੱਕ ਗਈ।
0: ਹਾਂ, ਕਿਹੜੀ ਕਿਹੜੀ ਪਸੰਦ ਕਰਦੇ ਹੋ, ਟਾਨਾ ਕਿ ਗੋਲੀ ਪਿੱਲ?
4: ਗੋਲੀ,
3: ਗੋਲੀ,
0: ਗੋਲੀ। ਤੁਹਾਡਾ ਵਾਵਾ ਟਾਨਾ ਪੱਕਾ?
4: ਪਤਾ ਨਹੀਂ, ਦੇਖਣਾ ਪੈਣਾ।
0: ਪਹਿਲਾਂ ਕਿੰਨਾ ਗਈ?
4: ਪਹਿਲਾਂ ਤੇ ਹੁੰਦਾ ਹੀ,
0: ਪਹਿਲਾਂ ਠੀਕ ਸੀ। ਮੇਰੇ ਕੋ ਮੇਰਾ ਨਹੀਂ ਯਾਰ, ਮੇਰੇ ਕੋ ਨਹੀਂ, ਮੈਨੂੰ ਨਹੀਂ ਯਾਦ ਚ। ਮੈਂ ਲਾਗੇ ਜਾ ਕੇ ਮਾਰ ਲੈਣਾ ਉਹਨਾਂ।
3: ਚਲੋ, ਸਾਨੂੰ ਅਲਾਓ ਕਰ ਦਾਂਗੇ, ਤੁਹਾਡੇ ਬੰਟੇ ਹੈ ਨਾ, ਸਾਨੂੰ ਅਲਾਓ ਕਰ ਦਾਂਗੇ।
0: ਕੀ ਸੁਣਾਓਗੇ ਫਿਰ? ਇੱਕ ਮਿੰਟ, ਮੈਂ ਤੇਗ ਨੂੰ ਵੀ ਲੈ ਲਾ ਨਾਲ, ਤੇ ਤੇਗ ਕੱਲੀ ਥੋੜੀ ਹੋਣੀ ਆ ਨਾਲ, ਫਿਰ ਐਂਬਰ ਵੀ ਹੋਣੀ ਆ, ਤੇ ਹਾਂਜੀ ਹਾਂਜੀ, ਬਰੰਟੇ ਬਰੰਟੇ ਫਰੈਂਡਸ, ਹਾਂਜੀ।
4: ਨਿੱਕੀ ਜੀ ਕੁੜੀ, ਨਿੱਕੇ ਨਿੱਕੇ ਦੰਦ, ਖਾਂਦੀ ਨਾ ਰੱਜੇ, ਬੰਨ ਲੈਂਦੀ ਪੰਡ।
0: ਇਹ ਤੇ ਦੂਸਰੀ ਆ, ਉਹ ਕਿਹੜੀ ਕੱਕੜ ਹੁੰਦੀ ਆ?
3: Thank God it's Friday. ਨਿਕਲੇ ਕਰੰਟ ਤੇਰੇ ਯਾਰ ਚ ਹੈ।
0: ਇਹਦਾ ਆਨਸਰ ਆ ਨੇਹਾ ਕੱਕੜ। ਨਹੀਂ ਯਾਰ,
3: ਲੋਜੀਕਲੀ ਵੇਖੋ, ਇਕਦਮ ਸਹੀ ਗਿਆ ਅੰਕਲ ਜੀ ਨੂੰ।
0: ਫਿਰ ਮਿਸ ਪੂਜਾ ਹੋ ਗਈ ਹੋਰ? ਉਹ ਵੀ ਨਹੀਂ ਆ ਯਾਰ, ਹੋਰ ਕਿਹੜੀ ਨਿੱਕੀ ਜੀ ਕੁੜੀ ਆ ਗਈ?
3: ਪਤਾ ਨਹੀਂ ਬਈ।
0: ਚੱਲ ਹਾਰ ਗਈ ਯਾਰ ਫਿਰ।
4: ਉਹ ਹੈਗਾ ਕੀੜੀ।
0: ਓ ਯੂ ਮੀਨ ਐਂਟ?
3: ਐਂਟ,
0: ਓ ਮਾਈ ਗੋਡ, ਓਹੋ, ਥੈਂਕ ਯੂ,
3: ਵੈਰੀ ਨਾਈਸ ਯਾਰ, ਵੈਰੀ ਨਾਈਸ,
0: ਥੈਂਕ ਯੂ,
4: ਥੈਂਕ ਯੂ, ਸਤਿ ਸ੍ਰੀ ਅਕਾਲ, ਹੈਵ ਅ ਨਾਈਸ ਡੇ,
0: ਸਤਿ ਸ੍ਰੀ ਅਕਾਲ, ਥੈਂਕ ਯੂ, ਹੈਵ ਅ ਨਾਈਸ ਡੇ, ਸਤਿ ਸ੍ਰੀ ਅਕਾਲ। ਤੇ ਇੱਕ ਤੁਸੀਂ ਆਉਨੇ ਰੋ,
4: ਸਤਿ ਸ੍ਰੀ ਅਕਾਲ ਅੰਕਲ ਜੀ,
3: ਸਤਿ ਸ੍ਰੀ ਅਕਾਲ,
0: ਸਤਿ ਸ੍ਰੀ ਅਕਾਲ,
4: ਸਤਿ ਸ੍ਰੀ ਅਕਾਲ ਅੰਕਲ ਜੀ,
0: ਸਤਿ ਸ੍ਰੀ ਅਕਾਲ, ਕੀ ਹਾਲ ਹੈ?
4: ਮੈਂ ਵਧੀਆ, ਤੁਹਾਡਾ ਕੀ ਹਾਲ ਚਾਲ ਆ?
0: ਸਾਡਾ ਵੀ ਠੀਕ ਆ,
3: ਬੈਸਟ ਬੈਸਟ।
0: ਚਾਹ ਪਾਣੀ ਪੀ ਲਿਆ?
3: ਰਜਾਈ ਛੱਡਣੀ ਸੌਖੀ ਕਿਤੇ? ਔਖਾ ਕੰਮ, ਟਾਈਮ ਲੱਗੂ ਹਜੇ, ਹਜੇ ਘੰਟਾ ਦੋ ਘੰਟਾ ਰਜਾਈ ਚ ਰਹਿਣਗੇ, ਹੈਨਾ?
0: ਨਹੀਂ ਨਹੀਂ, ਇੰਨਾ ਚਿਰ ਨਾ, ਨਾ
3: ਅੱਧਾ ਘੰਟਾ,
0: ਅੱਧਾ ਘੰਟਾ,
3: ਚਲੋ ਅੱਧਾ ਘੰਟਾ ਕਰ ਦਿੰਦੇ,
0: ਹੈ ਨਾ? ਤੇ ਬੜਾ ਮਜ਼ਾ ਆਉਂਦਾ ਨਾ, ਉੱਠ ਕੇ ਰਜਾਈ ਚ ਬੈਠੇ ਰਹੋ ਤੇ।
4: ਹਾਂਜੀ,
3: ਮੈਨੂੰ ਵਧੀਆ ਲੱਗਦਾ, ਹਾਏ ਪਤਾ ਲੱਗ ਗਿਆ।
0: ਕੀ ਸੁਣਾਓਗੇ ਫਿਰ?
4: ਅੱਜ ਮੈਂ ਸੁਣਾਉਂਗੀ ਇੱਕ ਬੋਲੀ।
0: ਓਕੇ, ਤੁਸੀਂ ਉੱਠ ਕੇ ਯਾਦ ਕੀਤੀ ਕਿ ਰਾਤੀ ਯਾਦ ਕਰਕੇ ਸੁੱਤੇ ਹੋ?
4: ਤੁਹਾਡੇ
0: ਸੁਪਨੇ ਚ ਕਦੀ ਆਈ ਬੋਲੀ?
4: ਹਾਂਜੀ,
0: ਹੈ ਨਾ, ਮੈਂ ਜਦੋਂ ਬੋਲੀ ਯਾਦ ਕਰਾਂ ਰਾਤ ਨੂੰ ਤੇ ਫਿਰ ਮੇਰੇ ਸੁਪਨੇ ਚ ਵੀ ਆਉਂਦੀ ਹੁੰਦੀ ਆ।
3: ਓਕੇ ਓਕੇ,
0: ਬੜੀ ਵਾਰੀ ਕੱਪੜੇ ਧੋਣ ਗਈ ਨੂੰ ਡੱਡੂ ਨੇ ਅੱਖ ਮਾਰੀ।
3: ਡੱਡੂ ਤੇ ਕੀ ਕਰਦਾ ਵਾ
0: ਉਹਨੇ ਕਿਹਾ ਸੁਪਨੇ ਚ ਕਈ ਕਈ ਆਪਣੇ ਲਾਗੇ ਬੰਨੇ ਦੇ ਬੰਦੇ ਜਿਹੜੇ ਹੁੰਦੇ ਆ ਉਹ ਵੀ ਡੱਡੂ ਕਰੈਕਟਰ ਬਣ ਜਾਂਦੇ ਆ ਉਹ ਵੇਖੀਦਾ ਵੀ ਜੇ ਇੱਕ ਬੀਬੀ ਕੱਪੜੇ ਧੋਣ ਡਈ ਆ ਤੇ ਜਦੋਂ ਉਹਦੇ ਧਿਆਨ ਆ ਉਹਦੇ ਮੂੰਹ ਵੱਲ ਵੇਖੀਦਾ ਤੇ ਉਹ ਪਤਾ ਲੱਗਦਾ ਇਹ ਤੇ ਸਹਿਮੀ ਸਾਹਿਬ ਬੈਠੇ ਇੱਦਾਂ ਸੁਪਨੇ ਚ ਨਾ ਪੁੱਠੇ ਸਿੱਧੇ ਭੁੰਗ ਜੇ ਪੈਂਦੇ ਰਹਿੰਦੇ ਤੁਹਾਡੇ ਹੁੰਦਾ ਨਾ ਇੱਦਾਂ ਤੇ ਹੈ ਨਾ ਸੁਪਨੇ ਚ ਤੇ ਬੜੇ ਕਰੈਕਟਰ ਉੱਤੇ ਥੱਲੇ ਹੁੰਦੇ ਰਹਿੰਦੇ ਆ
1: ਸੁਪਨੇ ਚ ਇਹ ਗੱਲ ਸਹੀ ਆ
0: ਕੀ ਸੁਣਾਓਗੇ ਫਿਰ
4: ਬੋਲੀ
1: ਹਾਂ ਸੁਣਾਓ
4: ਕਦੇ ਕਦੇ ਤੇਰੇ ਕਦੇ ਨਾ ਕਦੇ ਤੇਰੇ ਖੱਟੇ ਮਿੱਠੇ ਜਾਮ ਨੂੰ ਕਦੇ ਨਾ ਕਦੇ ਤੇਰੇ
0: ਖੱਟੇ ਮਿੱਠੇ
4: ਜਾਮ ਨੂੰ ਕਦੇ ਨਾ ਕਦੇ
0: ਰਸ
4: ਤੇਰੇ ਰਸ ਪੀਣੇ
0: ਤੁੰਬਾ ਵੱਜਦਾ ਜਾਲ
4: ਨੂੰ ਜਾਮ ਨਾ ਵੇਚ ਮੇਰੇ

0: Poo poo on that knee. Poo poo. Hein?
1: Qui?
0: Poo poo on that?
1: Allez.
0: Qu'est-ce que
1: t'as?
0: Oui. Thank you, thank you.
1: Thank you, Amber Nal Gal Kalo.
0: Haji, Amber Nagal Karado.
1: Sashikal, Uncle G. Sashikal, Uncle G.
0: Oi, Sashikal. Tuhi teddy, Piari, Sashikal, Blonde, Amber.
1: ਹਾਂਜੀ
0: ਤੇ ਮਜ਼ਾ ਹੀ ਆ ਜਾਂਦਾ ਤੁਹਾਡੀ ਸਤਿ ਸ਼੍ਰੀ ਅਕਾਲ ਸੁਣ ਕੇ
2: ਪੱਕੀ ਰਿਕਾਰਡ ਕਰਕੇ ਹੀ ਰੱਖ ਲਿਆ ਕਰੋ
0: ਹੋਰ
2: ਹਨਾ
1: ਹਾਂਜੀ
0: ਇੰਨੀ ਯਮੀ ਯਮੀ ਇੰਨੀ ਸਵਾਦੀ ਸਵਾਦੀ
2: ਐਂਡ ਸਵੀਟ ਸਵੀਟ
0: ਐਡੇ ਬੀਬੇ ਬੀਬੇ ਪਿਆਰੇ ਪਿਆਰੇ ਪੁੱਤੂ ਤੁਸੀਂ ਇਲਾਹੀ ਉੱਠੀ ਕਿ ਨਹੀਂ ਓ ਮੇਰੀ ਗੱਲ ਹੀ ਕਰਾ ਦਿਓ ਕਿਸੇ ਦਿਨ ਜਦੋਂ ਉੱਠਦੀ ਆ ਤੇ ਉਦੋਂ ਕਹਿੰਦੀ ਨੀ ਹੁੰਦੀ ਮੇਰੀ ਵੀ ਗੱਲ ਕਰਾਓ ਨਹੀਂ ਕਹਿੰਦੀ ਹੁੰਦੀ ਉਹ ਕਹਿੰਦੀ ਕੱਲ ਤੇ ਕਹਿੰਦੀ ਸੀ ਉਹ ਜਦੋਂ ਕਹਿੰਦੀ
2: ਮੈਂ ਵੀ ਸੁਣਿਆ ਸੀ ਸਹੀ ਕਹਿੰਦੇ ਅੰਕਲ
0: ਤੁਹਾਨੂੰ ਪਤਾ ਹੀ ਨਹੀਂ ਲੱਗਾ
2: ਤੁਹਾਨੂੰ ਪਤਾ ਲੱਗ ਜਾਂਦਾ ਕੀ ਕਹਿੰਦੀ ਹੈ
1: ਨਹੀਂ
2: ਅਗਲੀ ਵਾਰੀ ਫਿਰ ਅੰਕਲ ਲੈਸਨ ਦੇਣਗੇ ਉਹਨਾਂ ਨੂੰ ਸਾਰਾ ਪਤਾ ਲੱਗਦਾ
0: ਹੋਰ ਜਦੋਂ ਉਗੂ ਉਗੂ ਕਰਦੀ ਹੈ ਨਾ ਉਹਦਾ ਮਤਲਬ ਇਹ ਹੁੰਦਾ ਵੀ ਮੈਂ ਵੀ ਚੁਟਕਲਾ ਸੁਣਾਉਣਾ ਮੇਰੀ ਵੀ ਗੱਲ ਕਰਾਓ ਹਾਂ ਪਰ ਉਹਦੀ ਛੋਟੀ ਲੈਂਗੁਏਜ ਹੈ ਨਾ ਕੀ ਕਹਿੰਦੀ ਭੈਣ ਹਜੇ ਹਜੇ ਛੋਟੀ ਆ ਇਹ ਕਹਿੰਦੀ ਭੈਣ ਚਲੋ ਫਿਰ ਨੈਕਸਟ ਈਅਰ ਆਪਾਂ ਸੁਣਾਂਗੇ ਉਹਦੇ ਕੋਲ
2: ਡਨ ਹੋ ਗਿਆ ਨੋਟ ਕਰ ਲਿਆ ਜੀ
0: ਠੀਕ ਹੈ ਤੁਸੀਂ ਸਿਖਾਓ ਤੁਸੀਂ ਸਿਖਾਓਗੇ ਨਾ ਉਹਨੂੰ ਗੁੱਡ ਗੱਲ ਕੀ ਸੁਣਾਓਗੇ ਤੁਸੀਂ
1: ਬੋਲੀ
0: ਓਕੇ
1: ਬੈਗ ਸ਼ੂਸ਼ਾ ਕਰਕੇ ਆਵਾਜ਼ ਨਹੀਂ ਤੈਨੂੰ ਕਿਤੇ

0: Okay, Anima.
1: थैंक यू, आ तो बड़ी सोहनी बोली ही आते
2: जी.
1: थैंक यू बोतो.
2: थैंक यू.
3: थैंक यू. हैव अ नाइस डे.
1: थैंक यू. तुहाडा दिन बहुत बढ़िया सोहना रहे. थैंक यू बोतो. ते नेक्स्ट साडे नाल ने एम्बर. सत श्री अकाल एम्बर.
3: गुरबाज
1: अज एम्बर की वारी नहीं पहला आई.
3: नहीं
1: लेट उठी एम्बर. तुही पहला उठ पे.
2: छेती
1: भी याद कर लेंदा.
2: अच्छा
1: साइकिल वेख्या नूं भजाउंदा?
2: नहीं नहीं मैं नहीं
1: वेख्या. सब तो तेज साइकिल भजाउंदा.
2: अच्छा फिर देखा किसी दिन.
1: ਤੁਸੀਂ ਇੱਧਰ ਇੱਕ ਲਾਈਟਾਂ ਤੇ ਵੇਂਦੇ ਹੋ.
2: ਅੱਛਾ
1: ਇਹ ਅਗਲੀਆਂ ਲਾਈਟਾਂ ਤੇ ਪਹੁੰਚ ਜਾਂਦਾ.
2: ਬੱਲੇ ਬੱਲੇ
1: ਹੈ ਨਾ
2: ਇੱਦਾਂ ਹੀ ਕੇ.
4: ਵਾਹ ਵਾਹ ਵਾਹ.
1: ਕਿੱਦਾਂ ਜਾ ਰਹੀਆਂ ਛੁੱਟੀਆਂ?
3: ਬ੍ਰਾਈਟ
2: ਬ੍ਰਾਈਟ
1: ਬ੍ਰਾਈਟ. ਵਾਹ ਵਾਹ ਵਾਹ.
2: ਮੌਸਮ ਤਾਂ ਯਾਰ ਬੜਾ ਡੱਲ ਹੈ.
1: ਤੇ ਕੀ ਸੁਣਾਓਗੇ ਫਿਰ? ਕੀ ਸੁਣਾਓਗੇ? ਹਾਂਜੀ
3: ਬਾਰੀ ਬਰਸੀ ਖਤਮ ਗਿਆ ਸੀ. ਕਤਲ ਲਿਆ ਦਾ ਪਤਾਸਾ ਮਿੱਤਰਾ ਨੂੰ ਮਾਰ ਗਿਆ.
2: ਮਾਰ ਗਿਆ
1: ਤੇਰਾ ਹਾਸਾ ਮਿੱਤਰਾ ਨੂੰ ਮਾਰ ਗਿਆ.
2: ਮਾਰ ਗਿਆ ਨੀ ਤੇਰਾ ਹਾਸਾ
1: ਮਿੱਤਰਾ ਨੂੰ ਮਾਰ ਗਿਆ. ਬਲ ਬਲ ਬਲ ਬਲ ਬਲ ਟੰਗ ਲੰਗ ਲੰਗ ਲੰਗ ਲੰਗ ਲੰਗ ਲੰਗ. ਥੈਂਕ ਯੂ. ਨੈਕਸਟ ਕਦੀ ਵਾਰੀ
3: ਐਂਬਰ.
1: ਐਂਬਰ ਓਕੇ.
2: तीन गुना लगान देना पड़ेगा.
1: कितने बजे उठ पैंदी एम्बर? ਗਿੱਧਾ ਕਵੀਨ ਫਿਰ ਕਿੱਥੇ ਕਿੱਥੇ ਜਾ ਰਹੀ ਗਿੱਧਾ ਪਾਉਣ? ਤੁਸੀਂ ਫਿਰ ਭੇਜੋਗੇ ਸਾਨੂੰ ਵੀਡੀਓ ਭੇਜੋਗੇ? ਸਾਨੂੰ ਨਾ ਉੱਥੇ ਲੋ ਨੀ ਕਰਦੇ. ਹਾਂ ਸੰਡੇ ਸਾਨੂੰ ਭੇਜੋ ਫਿਰ. ਸਾਨੂੰ ਉਹ ਲੋ ਨੀ ਕਰਦੇ. ਵੇਖ ਹੈ ਨਿੱਕੀ ਪੰਜਾਬਣ.
2: ਨਿੱਕੀ ਪੰਜਾਬਣ. ਵਾਹ
1: ਬੱਲੇ ਬੱਲੇ ਬੱਲੇ.
2: ਵੈਰੀ ਗੁੱਡ.
1: ਤੁਹਾਨੂੰ ਪਤਾ ਸਾਡੇ ਕੋਲ ਵੀ ਇੱਧਰ ਹੈਗੀਆਂ ਵਾ ਨਿੱਕੀਆਂ ਪੰਜਾਬਣਾਂ.
2: ਅੱਛਾ ਕੌਣ?
1: ਬੋਲੀ ਪਾਣਾ. ਕਿਹੜੀ ਬੋਲੀ ਪਾਉਣਾ ਸਾਨੂੰ ਦੱਸੋਗੇ? ਕਿ ਸੀਕਰੇਟ ਹੈ?
2: ਸੁਣਾ ਦੋ ਫਿਰ ਜਿਹੜੀ ਲਾਸਟ ਟਾਈਮ ਪਾਈ.

0: ਭਾਬੀ
1: ਦੰਦ ਦੀ
0: ਚਿੜਕ ਦੀ ਕਿਤੇ ਵਿੱਚ ਨੱਚਦੀ
1: ਕਿਤੇ ਵਿੱਚ ਨੱਚਦੀ ਮੇਰੇ ਮੇਰੇ ਕਮਰ
0: ਕਾਲੇ ਚ ਪੈਂਦੀ ਵਾਹ
1: ਵਿੱਚ ਮੇਰੇ ਨਾਲ ਨਾ
0: ਗਲੀ ਵਿੱਚ
1: ਨੱਚ ਤੇਰੇ ਨਾਲ ਮੇਰੇ
0: ਭਾਬੀ ਚਿੜਕਦੀ
2: ਰਹਿੰਦੀ
0: ਵੈਰੀ
1: ਮੰਦੀ ਮੰਦੀ ਕਿਤੇ ਵਿੱਚ
0: ਨੱਚਦੀ ਗਿੱਦੇ ਵਿੱਚ
1: ਕਿਤੇ ਵਿੱਚ ਨੱਚਦੀ ਮੇਰੇ ਕਮਰ ਦੇ ਕਾਲਜ ਮੈਂ
2: ਬੱਲੇ
1: ਬੱਲੇ ਬੱਲੇ ਬੱਲੇ
0: ਵੈਰੀ ਨਾਈਸ
3: ਬਿਊਟੀਫੁਲ
0: ਵੈਰੀ ਨਾਈਸ
3: ਵੈਰੀ ਗੁੱਡ
0: ਵਾਟ ਹੀ ਕਾਢ ਛੱਡੇ ਤੁਸੀਂ
3: ਵਾਟ ਕੱਢ ਚੁੱਕੇ ਹੈ
0: ਹੁਣ ਤੇ ਸਾਰੀ ਆ ਗਈ ਆ ਥੈਂਕ ਯੂ ਅੰਬਰ
1: ਥੈਂਕ ਯੂ
0: ਤੇ ਵੀਰ ਜੀ
1: sleeping
2: which is
3: my kind of people very good
0: susti boys ਤੁਸੀਂ ਨਾ ਠੰਡੇ ਪਾਣੀ ਦੇ ਨਾਲ ਅੰਬਰ ਹੱਥ ਧੋ ਕੇ ਨਾ ਵਾਸ਼ ਵਾਸ਼ ਕਰਕੇ ਵੀਰ ਜੀ ਦੀ ਨੈਕ ਤੇ ਲਾਓ
2: ਗੁੱਡ ਗੁੱਡ ਵਧੀਆ ਵਧੀਆ ਪਲੀਜ਼ ਕਰੋ ਪਲੀਜ਼ ਕਰੋ
0: ਹੈ ਫਿਰ ਫੋਨ ਕਰਕੇ ਦੱਸੋ ਕੀ ਹੋਇਆ ਕੱਲੇ ਨਾ ਜਾਇਓ ਗੁਰਬਾਜ ਨੂੰ ਲੈ ਜਾਓ ਨਾਲ
2: ਪ੍ਰੋਟੈਕਸ਼ਨ ਨਾਲ ਜ਼ਰੂਰੀ ਹੈ ਬਈ
0: ਥੈਂਕ ਯੂ ਅਮਰ
1: Thank you.
0: ਤੇ ਨੈਕਸਟ ਸਾਡੇ ਨਾਲ ਆ ਕੁੜੀ ਵਿਚੋਲੀ ਅਮਰੂਦ ਦੀ
2: ਜ਼ਿੰਮੇਵਾਰੀ
0: ਪਿੰਡੀ ਤੇ ਅਮਰੂਦ ਦੀ ਵਿਚੋਲੀ ਤਨੀਤ ਕੌਰ ਹੈਲੋ
1: ਸਤਿ ਸ਼੍ਰੀ ਅਕਾਲ ਅੰਕਲ ਜੀ ਤੇ ਸੈਂਟਾ ਵੀਰ ਜੀ
0: ਸਤਿ ਸ਼੍ਰੀ ਅਕਾਲ
2: ਜੀ ਕਿਵੇਂ ਹੋ

0: ਵੀਕਐਂਡ ਤੇ ਅਸੀਂ ਫ੍ਰੀ ਹੁੰਦੇ ਆ।
1: ਅੱਛਾ ਤੁਸੀਂ ਫ੍ਰੀ ਹੁੰਦੇ ਹੋ।
2: ਹਾਂ ਉਹ ਮੇਨ ਡਿਸਕਸ਼ਨ ਫਿਰ ਜਿਨ੍ਹਾਂ ਨਾਲ ਕਰਨੀ ਹੋਵੇ ਤਾਂ ਅਵੇਲੇਬਿਲਿਟੀ ਚਾਹੀਦੀ ਹੈ ਨਾ।
1: ਚਲੋ ਇਦਾਂ ਹੀ ਕਰ ਲੈਨੇ ਆ ਫਿਰ।
2: ਡਨ ਹੋ ਗਿਆ।
1: ਡਨ ਡਨ ਡਨ ਡਨ ਡਨ। ਪਿੰਡੀ ਕਿੰਨੇ ਕਿਲੋ ਤੁਹਾਡੀ ਅੱਜ?
0: ਪਿੰਡੀ ਕਿਲੋ 1 ਕਿਲੋ
1: 15 ਦੀ
0: $15
1: $15
2: ਦੀ। ਵਾਹ
1: ਵਾਹ
2: ਕਿਹੜੀ ਮਾਰਕੀਟ ਘੁੰਮਾਇਆ
0: ਮੰਮਾ ਨੇ ਕੱਲ ਦੇਖਿਆ।
2: ਫਿਰ ਠੀਕ ਹੈ ਨਾ, ਉਹਨਾਂ ਨੇ ਵੇਖਿਆ।
1: ਮੰਮਾ ਤਿਆਰੀ ਕਰ ਰਹੇ ਆ,
2: ਰਿਸਰਚ ਉਹਨਾਂ ਦੀ ਸਹੀ ਹੈ।
1: ਸਾਡਾ ਜਿਹੜਾ ਇੱਕ ਅਮਰੂਦ ਹੈ ਨਾ, ਤੁਹਾਡੀਆਂ ਉਹ 7 ਪਿੰਡੀਆਂ ਦੇ ਜਿੱਡਾ ਬਰਾਬਰ ਆ।
2: ਅਸੀਂ ਵੀ ਕੱਲ ਇਹ ਰਿਸਰਚ ਕੀਤੀ।
0: ਮੋਟਾ ਹੈਗਾ।
1: ਹਾਂ ਮੋਟਾ ਨਹੀਂ, ਖਾਂਦੇ ਪੀਂਦੇ ਘਰ ਦਾ ਵਾ।
2: ਹਾਂ ਨਹੀਂ ਇਦਾਂ ਨਹੀਂ ਕਹੀਦਾ, ਹਾਂ ਖਾਂਦੇ ਪੀਂਦੇ ਘਰ।
1: ਤੁਹਾਡੀ ਪਿੰਡੀ ਤੇ ਸੜੀ ਜੀ ਪਿੰਡੀ ਤੁਹਾਡੀ, ਕੋਈ ਕੱਪੜਾ ਕੁਪੜਾ ਵੀ ਨਹੀਂ ਜੱਚਦਾ ਉਹਨੂੰ ਤੇ। ਓਹੋ ਮਹਾਰਾਣੀ ਵਿਕਟੋਰੀਆ।
0: ਹਾਂਜੀ
1: ਵਾਹ।
0: ਅਮਰੂਦ ਰੋਜ਼ ਖਾਂਦਾ ਪੀਂਦਾ ਤਾਂ ਉਹ ਰੋਇਲ ਫੈਮਿਲੀ ਚ ਨਹੀਂ ਹੈਗਾ। ਬਲੋਟਡ ਹੈਗਾ।
2: ਹਾਂ ਬਲੋਟਡ ਆ ਉਹ, ਬਲੋਟਿੰਗ।
1: ਤੁਹਾਡੀ ਭਿੰਡੀ ਦਾ ਨਾਮ ਡਾਇਨਾ ਤੇ ਨਹੀਂ ਕਿਤੇ?
0: ਨਹੀਂ ਸਾਡਾ ਪਿੰਡੀ ਦਾ ਨਾਮ ਹੈਗਾ ਪਿੰਡੀ।
1: ਪਿੰਡੀ ਤੁਹਾਡੀ ਭਿੰਡੀ ਦਾ ਨਾਮ ਪਿੰਡੀ।
2: ਇਹ ਇਹ ਸਹੀ ਰੱਖਿਆ ਕੰਮ।
1: ਅਫਰੀਕਾ ਚ ਬੋਰਨ ਹੋਈ।
2: ਅੱਛਾ ਫਿਰ ਅਫਰੀਕਨ ਕੁਈਨ ਹੋਈ ਹੈ।
1: ਅੱਛਾ ਤੁਸੀਂ ਬੈਕਗ੍ਰਾਉਂਡ ਦੱਸ ਰਹੇ ਹੋ ਦੀ।
2: ਠੀਕ ਹੈ ਬਈ, ਰਿਸ਼ਤਾ ਵਗੈਰਾ ਜੋੜਨਾ ਪਿਛੋਕੜ ਪਤਾ ਹੋਣਾ ਚਾਹੀਦਾ। ਗੁੱਡ ਗੁੱਡ ਗੁੱਡ।
0: ਇਹ ਅਮਰੂਦ ਕਿੱਥੇ ਤੋਂ ਆਇਆ?
2: ਅਮਰੂਦ ਕਿੱਥੋਂ ਆਇਆ ਜੀ?
1: ਅਮਰੂਦ ਆ ਖੂਹ ਤੇ ਉੱਗੇ। ਖੂਹ ਤੋਂ ਆਇਆ ਅਮਰੂਦ।
2: ਅਸੀਂ ਪਤਾ ਕਰਾ ਰਹੇ ਹਾਂ ਪ੍ਰੋਪਰ ਫੈਮਿਲੀ ਹਿਸਟਰੀ। ਉਹ ਥੋੜਾ ਨਾ ਐਕਚੁਅਲੀ ਸ਼ਾਈ ਆ, ਉਹ ਦੱਸਦਾ ਨਹੀਂ ਆਪਣੇ ਦਾਦੇ ਪੜਦਾਦਿਆਂ ਬਾਰੇ। ਉਹਨੂੰ ਕਹਿੰਦੇ ਦੱਸ ਯਾਰ ਦੱਸ, ਭਿੰਡੀ ਦੇ ਘਰ ਵਾਲੇ ਪੁੱਛਦੇ ਆ ਤੇ ਉਹ ਥੋੜਾ ਸ਼ਾਇਆ ਕਹਿੰਦਾ।
1: ਅਮਰੂਦ ਅਮਰੂਦ ਪਤਾ ਪਿਆਰ ਨਾਲ ਤੁਹਾਡੀ ਭਿੰਡੀ ਨੂੰ ਕੀ ਕਹਿੰਦਾ? ਹਾਏ ਓਕਰਾ,
2: ਹਾਏ ਓਕਰਾ।
1: ਚਲੋ ਠੀਕ ਆ। ਵੇਖੋ ਇਹ ਤੇ ਹੁਣ ਏਦਾਂ ਹੀ ਆ, ਤੁਸੀਂ ਜਦੋਂ ਵੇਖੋ ਵਿਆਹ ਜਾਊਗਾ ਉਦੋਂ ਕਰ ਲਿਓ ਪਤਲਾ।
2: ਹਾਂ ਏਦਾਂ, ਹਾਂ ਇਹ ਵੀ ਗੱਲ ਠੀਕ ਆ।
1: ਪਰਸਨੈਲਿਟੀ ਖਰਾਬ ਹੋ ਜਾਣੀ ਉਹਦੀ।
2: ਭਿੰਡੀ ਕਿਤੇ ਮੌਕੇ ਤੇ ਨਾ ਹੀ ਨਾ ਕਰਦੇ।
1: ਕੀ ਸੁਣਾਓਗੇ ਫਿਰ ਅੱਜ?
0: ਬੱਲੇ ਬੱਲੇ ਸਾਡੀ ਪਿੰਡੀ ਦੀ ਚੜਾਈ ਹੈ, ਸ਼ਾਵਾ ਸ਼ਾਵਾ ਸਾਡੀ ਪਿੰਡੀ ਦੀ ਚੜਾਈ ਹੈ, ਹਰੀ ਟੋਪੀ ਪਾ ਕੇ ਅਮਰੂਦ ਨੂੰ ਵਿਆਹ ਆਈ ਹੈ, ਹਰੀ ਟੋਪੀ ਪਾ ਕੇ ਅਮਰੂਦ ਨੂੰ ਵਿਆਹ ਆਈ ਹੈ।
1: ਥੈਂਕ ਯੂ ਤਮਨੀਤ, ਬੜੇ ਕੰਮ ਪੈ ਰਹੇ ਕੁੜੀਏ ਤੈਨੂੰ ਅੱਜ ਕੱਲ੍ਹ।
2: ਸਹੀ ਗੱਲ ਹੈ, ਸੌਖਾ ਕਿਤੇ ਵਿਚੋਲ ਗਿਰੀ ਕਰਨਾ।
1: ਵਿਚੋਲਾ ਬਣਨਾ ਸਭ ਤੋਂ ਔਖਾ,
2: ਸਭ ਤੋਂ ਔਖਾ,
1: ਸਭ ਤੋਂ ਔਖਾ।
2: ਤੁਹਾਨੂੰ ਬਾਅਦ ਚੋਂ ਕਿੰਨਾ ਸਟ੍ਰੈਸ ਰਹਿਣਾ ਕਿ ਵਿਆਹ ਨਿਭੇ ਵਧੀਆ ਰਹਿਣਾ।
1: ਹੋਰ ਹੋਰ ਹੋਰ ਹੋਰ ਤੁਹਾਨੂੰ ਤੁਸੀਂ ਗੱਲਬਾਤ
0: ਜੀ, ਸਾਰਾ ਕੰਬਲ ਸਾਡੇ

0: ਖਿੱਚ ਲਿਆ
1: ਲਿਓ ਕਰਾਓ ਗੱਲ ਇਹਦੇ ਨਾਲ ਵੀਰ ਜੀ
2: ਯਾਰ ਇੱਕ
1: ਤੇ ਤੁਹਾਡੇ ਕੋ ਇੱਕ ਵੀਰ ਜੀ ਨਹੀਂ ਸਾਂਭਿਆ ਜਾਂਦਾ ਤੁਹਾਡੇ ਕੋ
2: ਸਹੀ ਗੱਲ
1: ਲਿਓ ਇਧਰ ਯਾਰ ਮੈਂ ਕਹਾਂਗਾ
0: ਕੱਲ ਅਸੀਂ ਵੀਰ ਜੀ ਨੂੰ ਟਾਇਆ
1: ਹੀ ਨਾ
2: ਅੱਛਾ ਤਾਂ ਵੀ ਨਹੀਂ ਮੰਨਦਾ ਹੈ
1: ਲਿਓ ਪੁੱਛਦਾ ਮੈਂ ਸਰਦਾਰ ਜੀ ਨੂੰ ਕਿੰਨੇ ਢਾ ਲਿਆ
0: ਮੈਂ ਪਹਿਲਾਂ ਐਸ਼ਰੇ ਨਾਲ ਗੱਲ ਕਰ
1: ਲਾਂ ਹਾਂ ਜੀ ਸਤਿ ਸ਼੍ਰੀ ਅਕਾਲ
0: ਅੰਕਲ ਜੀ ਤੇ ਅੰਕਲ ਜੀ
1: ਸਤਿ ਸ਼੍ਰੀ ਅਕਾਲ ਤੁਸੀਂ ਧਿਆਨ ਨਾਲ ਸੁਣਿਆ ਕੀ ਕਹਿੰਦੀ ਕੁੜੀ
2: ਸਤਿ ਸ਼੍ਰੀ ਅਕਾਲ ਅੰਕਲ ਜੀ ਤੇ ਅੰਕਲ ਜੀ
1: ਇੱਕ ਨੂੰ ਕਹਿੰਦੀ ਆ ਸਤਿ ਸ਼੍ਰੀ ਅਕਾਲ ਅੰਕਲ ਜੀ
2: ਅੱਛਾ
1: ਇੱਕ ਅੰਕਲ ਇਹਨੂੰ ਗਿਟੇਰ ਗਾ ਲੱਗਦਾ
2: ਏਦਾਂ ਨਾ ਕਰੋ ਯਾਰ ਮਾੜੀ ਗੱਲ
1: ਪਤਾ ਨੀ ਹੁਣ ਕਿਹੜਾ ਲੱਗਦਾ
2: ਗਲਤ ਗੱਲ ਆ
1: ਇੱਕ ਇਹਨੂੰ ਗਿਟੇਰ
2: ਗਿਟੇਰ ਗਾ ਲੱਗਦਾ
1: ਹੈ ਅਸ਼ਲੀਨ
2: ਚਲੋ ਕੋਈ
1: ਕਿਹੜਾ ਅੰਕਲ ਲੱਗਦਾ ਗਿਟੇਰ ਗਾ ਹੈ ਨੀ ਐਸ਼ਲੀਨ
2: ਚਲੋ ਤੁਸੀਂ ਮਾਇੰਡ ਬਣਾਓ
1: ਨੀ ਤੁਸੀਂ ਕੁੜੀਓ ਕੱਲ ਸਰਦਾਰ ਕੋਟ ਛੱਡਿਆ ਸਾਡਾ
2: ਹੈਲੋ
1: ਪਰ ਤੁਸੀਂ ਤੇ ਵੀਰ ਜੀ ਵਾਲੇ ਪਾਸੇ ਹੁੰਦੇ ਹੋ ਹਮੇਸ਼ਾ ਤੁਸੀਂ ਓਹਦੀ ਟੀਮ ਚ ਨੀ ਹੁੰਦੇ ਕਦੀ ਕਦੀ
2: ਇਹ ਮੌਕਾ ਵੇਖੇ
1: ਹਾਂ ਡਿਪੈਂਡ
2: ਬੰਦਾ ਸਹੀ ਹੈ ਹਨਾ ਉਹਦੇ ਨਾਲ
1: ਡਿਪੈਂਡ ਆਨ ਕਿਹੜੇ ਪਾਸੇ ਆਪਣਾ ਕੀ ਸੁਣਾਓਗੇ ਫਿਰ
0: ਇੱਕ ਬੋਲੀ
1: ਹਾਂਜੀ ਉਹ ਤੇ ਇੱਦਾਂ ਹੁੰਦਾ ਵਾ ਬੱਲੇ ਬੱਲੇ ਸਾਡੇ ਜੀਜੇ ਦੀ ਚੜਾਈ ਆ ਬਾਂਦਰ ਵਰਗੀ ਬੂਥੀ ਉੱਤੇ ਕਾਲੀ ਨਿਕਲਾਈ ਥੈਂਕ ਯੂ ਐਸ਼ਲੀ ਕੱਲ ਕਹਿੰਦੇ ਭੀੜ ਬਣ ਗਈ ਹਾਂ ਪਿੱਠ ਨੀ ਲੱਗਣ
0: ਦੀਦੀ ਪਿੱਗ
1: ਹੈਗੇ
2: ਇੰਗਲਿਸ਼ ਚ ਸਭ ਹੀ ਮਾਫ ਹੋ ਜਾਂਦਾ ਵੈਸੇ
1: ਯਾਰ ਤੈਨੂੰ ਇਹਨਾਂ ਨੇ ਕੁੱਟ ਦੇਣੇ ਫਿਰ
2: ਫਿਰ ਢਾਏ ਜਾਊਂਗੇ ਯਾਰ ਰਹਿਣ ਦੋ
1: ਸਰਦਾਰ ਜੀ
2: ਗੁੱਸਾ ਛੱਡੋ
1: ਤੰਗ ਕਰਦੇ ਹਨਾ
2: ਗਲਤ ਗੱਲ ਹੈ ਯਾਰ ਵੈਸੇ
0: ਮੈਂ ਲੰਬੇ ਪੈਰ ਕੰਬਲ ਚ ਬੈਠੇ ਹੋਏ
1: ਅੱਛਾ ਲੰਮੇ ਪੈ ਕੇ ਤੇ ਕੰਬਲ ਚ ਬੈਠੇ ਹੋਏ ਓਕੇ ਓਕੇ
2: ਓਕੇ ਓਕੇ ਨਹੀਂ ਠੀਕ ਹੈ ਠੰਡੇ
0: ਮੈਂ ਲੰਬੇ ਬੈਠੇ ਹੋਏ ਹੋ ਮੈਂ ਕੰਬਲ ਚ ਬੈਠੇ ਹੋਏ
2: ਅੱਛਾ ਉਹ ਕੰਬਲ ਨਹੀਂ ਦਿੰਦੇ ਪਏ ਉਹ ਲੰਮੇ ਪਏ ਹੋਏ ਆ ਨਾ
1: ਅੱਛਾ ਅੱਛਾ ਜਦੋਂ ਲੰਮੇ ਪੈਂਦੇ ਤੇ ਲੰਮੇ ਹੋ ਜਾਂਦੇ ਕੰਬਲ ਚ ਪਏ
2: ਓਕੇ ਵਾਹ ਯਾਰ ਇਹ ਤਾਂ ਪਤਾ ਹੀ ਨਹੀਂ ਸੀ ਹੁੰਦਾ ਇਸ ਤਰ੍ਹਾਂ
1: ਕੰਬਲਾਂ
2: ਨੂੰ ਵੀ ਸਿੱਟ ਕਰਾ ਦੋ ਇਹ ਚ ਕਿਹੜੀ ਵੱਡੀ ਗੱਲ ਸਾਨੂੰ ਨੀ ਸਮਝ ਆਉਂਦਾ ਪਿਆ ਲੱਗਦਾ
0: ਤੁਸੀਂ ਕੀ ਕਰਦੇ ਪਏ
1: ਅਸੀਂ
2: ਸਿੱਟ ਕਰਦੇ ਪਏ
1: ਅਸੀਂ ਤੇ ਕੰਬਲ ਬਾਰੇ ਸੋਚਣ ਡਏ ਆ
2: ਕਿ ਉਹ ਕਿੱਦਾਂ ਲੰਮਾ ਹੋਊਗਾ
0: ਤੁਸੀਂ ਕੀ ਕਰਦੇ ਤੁਸੀਂ ਕੀ ਖਾਦਾ
1: ਅਸੀਂ ਖਾਤਾ ਅਸੀਂ ਸਿਰ ਹੀ ਖਾਂਦੇ ਨਿਆਣਿਆਂ ਦਾ ਸਵੇਰੇ ਉੱਠ ਸਵੇਰੇ ਉੱਠ ਕੇ ਹੈ ਵੀਰ ਜੀ ਤੁਸੀਂ ਕੀ ਖਾਦਾ ਵਾ ਮੈਨੂੰ ਪਤਾ ਲੱਗਾ ਕੁੱਟ ਖਾਧੀ ਤੁਸੀਂ
2: ਕਿਉਂ ਯਾਦ ਕਰਾਨੇ ਹੋ ਯਾਰ
1: ਮੈਂ ਤੁਹਾਡੀ ਟੀਮ ਚ ਵੀਰ ਜੀ
2: ਗਲਤ ਹੈ ਯਾਰ ਮੈਨੂੰ ਗਲਤ ਹੁੰਦਾ
1: ਮੈਨੂੰ ਦੱਸਿਓ ਇਹਨਾਂ ਦੀ ਨਾ ਬਿਸ਼ਮ ਬਿਸ਼ਮ ਕਰਨੀ ਆਪਾਂ ਤੰਗ ਕਰਦੀਆਂ ਕੁੜੀਆਂ?
0: ਹਾਂਜੀ।
1: ਤੇ ਮੈਂ ਫਿਰ ਤੁਹਾਡੀ ਟੀਮ ਚ ਆਉਂਗਾ।
2: ਬਸ ਮੈਂ ਵੀ, ਮੈਨੂੰ ਵੀ ਨਾਲ ਕਾਊਂਟ ਕਰ ਲਓ।
1: ਲੈ ਫਿਰ ਤਿੰਨ, ਆਪਾਂ ਤਿੰਨ ਜਾਣੇ ਹੋ ਗਏ ਹੁਣ
2: ਨੌਰਥ ਪੋਲ ਦੇ ਗੱਭਰੂ।
1: ਡੈਡਾ ਵੀ ਆਪਣੇ
2: ਬਈ
1: ਹੁਣ ਬਣੀ
2: ਗੱਲ, ਸਟਰੈਂਥ ਹੋ ਗਈ ਤਗੜੀ,
1: ਹੁਣ ਆਪਣੀ ਟੀਮ ਵੱਡੀ ਹੋ ਗਈ। ਸੁਣਾਓਗੇ ਫਿਰ?
0: ਇੱਕ ਬੋਲੀ।
1: ਹਾਂਜੀ।
0: ਬਾਰੀ ਬੱਸੀ ਖਤਰ ਗਿਆ ਸੀ, ਬਾਰੀ ਬੱਸੀ ਖਤਰ
1: ਡੱਡੂ ਕੱਪੜੇ ਧੋਂਦੀ ਨੂੰ ਅੱਖ ਮਾਰਿਆ, ਡੱਡੂ ਕੱਪੜੇ ਧੋਂਦੀ ਨੂੰ ਅੱਖ ਮਾਰਿਆ।
2: ਕਿੱਦਾਂ ਦਾ ਡੱਡੂ ਆ, ਤੁਹਾਨੂੰ ਵੀ ਅੱਖ ਮਾਰ ਗਿਆ, ਅੰਕਲ ਨੂੰ ਵੀ ਅੱਖ ਮਾਰ ਗਿਆ।
1: ਡੱਡੂ
2: ਕੰਮ ਹੋ ਗਿਆ ਹੈ,
1: ਇਹ ਤੇ ਫਨੀ ਹੋ ਗਿਆ, ਗੜੈਂ ਗੜੈਂ ਹੋ ਗਿਆ, ਤੇ ਗੜੈਂ ਗੜੈਂ ਗੜੱਪ ਹੋ ਗਿਆ। ਥੈਂਕ ਯੂ ਵੀਰ ਜੀ।
2: ਥਾਪੀ
1: ਵੱਜੀ ਜਾ ਸੈਮੀ ਸਾਹਿਬ ਕਹਿੰਦੇ ਮੇਕ ਸ਼ੋਰ ਕਰ ਲਿਓ ਜਿਹੜੀ ਬੀਬੀ ਦਾ ਭੁਲੇਖਾ ਤੁਹਾਨੂੰ ਪਿਆ ਨਾ ਸੁਪਨੇ ਚ ਮਾਸਾ ਮੂੰਹ ਮਤੇ ਲੱਗਦੀ ਹੋਵੇ। ਨਹੀਂ ਨਹੀਂ ਪੂਰੀ ਘੈਂਟ ਹੀ,
2: ਹਰ ਬੰਦੇ ਨੂੰ ਪੂਰੀ ਟੈਨਸ਼ਨ ਆ ਬਾਈ।
1: ਆਪਾਂ ਸੁਪਨੇ ਚ ਮਾੜੀ ਚੀਜ਼ ਨੀ ਵੇਖੀ ਦੀ, ਟੈਨਸ਼ਨ ਨੀ ਲੈਣੇ, ਟੈਨਸ਼ਨ ਨੀ ਲੈਣੇ ਗਾ। ਥੈਂਕ ਯੂ। ਅਮਰਿੰਦਰ ਸੰਧੂ ਜੀ ਕਹਿੰਦੇ ਨੇ ਕਿ ਬੱਲੇ ਬੱਲੇ ਤੇਕ ਤੇ ਅੰਬਰ ਬੱਲੇ ਬੱਲੇ। ਤੇ ਰਕੇਸ਼ ਕੁਮਾਰ ਜੀ ਕਹਿੰਦੇ ਨੇ ਕਿ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਹਾਂ। ਸਤਿ ਸ੍ਰੀ ਅਕਾਲ ਰਣਜੋਤ ਜੀ ਤੇ ਭਾਰਦਵਾਜ ਸਾਹਿਬ ਜੀ,
2: ਸਤਿ ਸ੍ਰੀ ਅਕਾਲ।
1: ਤੁਹਾਨੂੰ ਤੇ ਤੁਹਾਡੇ ਸਰੋਤਿਆਂ ਨੂੰ ਚੰਗੀ ਸਿਹਤ, ਤੰਦਰੁਸਤੀ ਤੇ ਚੜ੍ਹਦੀ ਕਲਾ ਦੀ ਅਰਦਾਸ। ਹੱਸਦੇ ਵੱਸਦੇ ਰਹੋ, ਮੁਹੱਬਤਾਂ ਦਾ ਹਰ ਪਾਸੇ ਵਾਸ ਹੋਵੇ, ਮਨੋਕਾਮਨਾਵਾਂ ਸਭ ਦੀਆਂ ਪੂਰੀਆਂ ਹੋਣ। ਪਰਥ ਤੋਂ ਮੈਸੇਜ ਕਰ ਰਹੇ ਨੇ ਗੁਰਜੀਤ ਜੀ, ਸਤਿ ਸ੍ਰੀ ਅਕਾਲ। ਤੇ ਗੁਰਸੇਵਕ ਜੀ ਸਤਿ ਸ੍ਰੀ ਅਕਾਲ, ਕਹਿੰਦੇ ਕਿ ਅੱਜ ਦੀ ਸਿੱਖਿਆ ਦਾ ਕਹਾਣੀ ਤੇ ਗੀਤ ਪਰਮਾਤਮਾ ਸਰਬੱਤਾ ਭਲਾ ਕਰੇ। ਹੈਪੀ ਫਰਾਈਡੇ। ਸੁਖਦੀਪ ਘੁੰਮਣ ਜੀ ਕਹਿੰਦੇ ਨੇ ਕਿ ਬਹੁਤ ਹੀ ਖੂਬਸੂਰਤ ਕਹਾਣੀ, ਸਤਿ ਸ੍ਰੀ ਅਕਾਲ ਤੇ ਵਾਹਿਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ਣ। ਮਿਹਰਬਾਨੀ ਜੀ, ਮਿਹਰਬਾਨੀ, ਬਹੁਤ ਸ਼ੁਕਰੀਆ। ਤੇ ਮਨ ਸਾਹਿਬ ਦਾ ਅੱਜ ਤੁਹਾਨੂੰ ਪਤਾ ਜਨਮ ਦਿਨ ਆ, ਤੇ ਮਨ ਸਾਹਿਬ 13 ਮਨ ਸਾਹਿਬ ਨੂੰ ਮਿਲੇ ਤੋਹਫੇ ਉੱਠਦਿਆਂ ਹੀ,
2: ਵਾਹ ਵਾਹ,
1: ਉੱਠਦਿਆਂ ਹੀ ਆ ਰਸੋਈ ਵਾਲੇ ਟੇਬਲ ਦੇ ਉੱਤੇ ਧਰ ਕੇ।
2: ਅੱਛਾ।
1: ਹਾਂ, ਮਤਲਬ ਚੌਕਲੇਟਾਂ, ਕਾਰਡ, ਪਰਫਿਊਮ, ਲੈਟ ਮੀ ਚੈੱਕ ਕਿਹੜਾ ਪਰਫਿਊਮ ਮਿਲਿਆ ਉਹਨਾਂ ਨੂੰ। ਘੜੀ ਵੀ ਮਿਲੀ ਹੋਏ
2: ਤੁਹਾਡੀ, ਬੱਲੇ ਵਧਾਈਆਂ ਹੋਈਆਂ
1: ਨਾਲ। ਮਤਲਬ ਹੋਰ ਵੀ ਚੀਜ਼ਾਂ, ਵਾਹਵਾ, ਮੈਨੂੰ ਲੱਗਦਾ ਵੀ ਸਾਰੇ ਬੱਚਿਆਂ ਨੇ ਕੁਛ ਨਾ ਕੁਛ ਮੰਡ ਸਾਹਿਬ ਨੂੰ ਲੈ ਕੇ ਦਿੱਤਾ, ਤੇ ਪਰਫਿਊਮ ਮੈਨੂੰ ਲੱਗਦਾ ਭਾਬੀ ਜੀ ਨੇ ਲੈ ਕੇ ਦਿੱਤਾ। ਤੇ ਇਹ ਸਕੀਮ ਵੈਸੇ ਇਹਨਾਂ ਦੀ ਲੱਗ ਗਈ ਆ।
2: ਅੱਛਾ।
1: ਹਾਂ, ਸਾਰਾ ਕੁਛ ਨਾ ਇਹਨਾਂ ਟੇਬਲ ਜਿਹੜਾ ਹੁੰਦਾ ਨੀ ਬੈਂਚ ਟੋਪ ਕਿਚਨ ਵਾਲਾ, ਉਹਦੇ ਉੱਤੇ ਉਹਨੂੰ ਸਜਾ ਕੇ ਤੇ ਉਹਦੇ ਉੱਤੇ ਸਾਰਾ ਕੁਛ ਰੱਖ ਕੇ ਤੇ ਫੇਰ ਕੱਟਿਆ ਕੇਕ।
2: ਵੈਰੀ ਗੁੱਡ, ਵੈਰੀ ਗੁੱਡ।
1: ਇਹ ਫੋਟੋ ਖਿੱਚਣ ਤੋਂ ਬਾਅਦ ਇਹੋ ਹੀ ਇਹਨਾਂ ਨੂੰ ਪਰਾਂ ਨੂੰ ਕਰਕੇ ਤੇ ਉੱਥੇ ਹੀ ਇਹਨਾਂ ਨੂੰ ਇਹਨਾਂ ਨੇ ਆਟਾ ਧਰ ਦੇਣਾ। ਇਹਨਾਂ ਦੀ ਸਕੀਮ ਲੱਗ ਗਈ ਹੈ ਇਹਨਾਂ ਨੂੰ। ਮੈਂ ਆਈ ਅਸਿਊਮ ਵੀ ਇਹਨਾਂ ਨੇ ਨਾ ਗੱਲਾਂ ਇੱਦਾਂ ਦੀਆਂ ਕੀਤੀਆਂ ਹੋਣੀਆਂ ਵੀ ਬਰਥਡੇ ਦੇ ਉੱਤੇ ਨਾ ਤੁਹਾਡਾ ਫੇਵਰੇਟ ਸਾਡਾ ਜੀ ਕਰਦਾ ਸੀ, ਆਪਾਂ ਤੁਹਾਨੂੰ ਨਾ ਗੋਲ ਗੱਪੇ ਬਣਾ ਕੇ ਖਵਾਈਏ, ਤੁਹਾਡੇ ਫੇਵਰੇਟ ਲੱਡੇ ਕਰਾਰੇ ਬਣਾ ਕੇ ਖਵਾਈਏ, ਤੇ ਫਿਰ ਪਰ ਤੁਹਾਡੇ ਵਾਲੇ ਜ਼ਿਆਦਾ ਸਵਾਦ ਹੁੰਦੇ ਆ।
2: ਫਸ ਗਏ ਮੰਡ ਸਾਹਿਬ ਹੈ,
1: ਪਰ ਇਹ ਨਹੀਂ ਪਰਵਾਹ ਮਾਰਦੇ।
2: ਅੱਛਾ।
1: ਕੁਕਿੰਗ ਦੇ ਸ਼ੇਅਰ ਨੇ
2: ਓਕੇ ਓਕੇ
1: ਗੁਰਵੀਨ ਪਰਿਵਾਰ ਵੱਲੋਂ ਸਤਿ ਸ਼੍ਰੀ ਅਕਾਲ ਆ ਗਈ ਅਤੇ ਰਿਚਰਡ ਜੀ ਕਹਿੰਦੇ ਨੇ ਮਨ ਸਾਹਿਬ ਤੁਹਾਨੂੰ ਬਹੁਤ ਬਹੁਤ ਵਧਾਈਆਂ ਹੈਪੀਨੈਸ ਹੈਲਥ ਅਤੇ ਸਕਸੈਸ ਦੇਵੇ ਰੱਬ ਤੁਹਾਨੂੰ ਐਡੀਲੇਡ ਦੇ ਵਿੱਚ ਬੈਠਿਆਂ ਅਤੇ ਧੰਨਵਾਦ ਮਿਹਰਬਾਨੀ ਹੁਣ ਲੈਂਦੇ ਤੁਹਾਡੇ ਕੋਲ ਇਜਾਜ਼ਤ ਤੂਰ ਸਾਹਿਬ ਕਹਿੰਦੇ ਨੇ ਕਿ ਹਾਫ ਰੈਲੇਟਿਵਸ ਕੰਫਿਊਜ਼ਡ ਕਿ ਅਮਰੂਦ ਦੇ ਵਿਆਹ ਦੇ ਵਿੱਚ ਵਟਣਾ ਲਾਉਣਾ ਕਿ ਕਾਲਾ ਲੂਣ ਆ ਵੀ ਠੀਕ ਹੈ
2: ਇਹ ਵੀ ਗੱਲ ਠੀਕ ਹੈ ਟੈਕਨੀਕੈਲਿਟੀ ਸਾਰੀਆਂ ਸਾਨੂੰ ਹੌਲੀ ਹੌਲੀ ਪਤਾ ਲੱਗਦੀਆਂ ਭਾਈ
1: ਹੌਲੀ ਹੌਲੀ ਪਤਾ ਲੱਗੂਗਾ ਕਰਨ ਕੇ ਪੀ ਜੀ ਕੀ ਭੇਜ ਰਹੇ ਹੋ ਤੁਸੀਂ ਓਕੇ ਧੰਨਵਾਦ ਜੀ ਤੁਹਾਡਾ ਅਤੇ ਸੁਖਵਿੰਦਰ ਕੌਰ ਜੀ ਕਹਿੰਦੇ ਨੇ ਕਿ ਚਿੰਟੂ ਪਿਤਾ ਜੀ ਅੱਜ ਮੁਝੇ ਇੱਕ ਲੜਕੇ ਨੇ ਮਾਰਾ ਪਿਤਾ ਜੀ ਕਿਆ ਤੁਮ ਉਸੇ ਪਹਿਚਾਨ ਸਕਤੇ ਹੋ ਚਿੰਟੂ ਹਾਂ ਪਾਪਾ ਮੈਂ ਉਸਕੇ ਦਾਂਤ ਸਾਥ ਲਾਇਆ ਹੂੰ
2: ਚਿੰਟੂ ਬਸ ਕਰ ਬਈ
1: ਖਤਰਨਾਕ
2: ਖਤਰਨਾਕ
1: ਹੱਸਦੇ ਖੇਡਦੇ ਰਹੋ ਚੜ੍ਹਦੀ ਕਲਾ ਦੇ ਵਿੱਚ ਰਹੋ ਅਤੇ ਸੁਣਦੇ ਰਹੋ ਰੇਡੀਓ ਹਾਂਜੀ 1674 AM

ਰੇਡੀਓ ਹਾਂਜੀ 1674 AM ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਜੀ। ਅੱਜ ਜੁਲਾਈ ਮਹੀਨੇ ਦੀ 3 ਤਾਰੀਖ ਸ਼ੁੱਕਰਵਾਰ ਦਾ ਦਿਨ, ਆਸਟ੍ਰੇਲੀਆ, ਭਾਰਤ ਤੇ ਦੁਨੀਆ ਦੀਆਂ ਖਬਰਾਂ। ਪ੍ਰੋਗਰਾਮ ਨਿਊਜ਼ ਰੂਮ ਦੀ ਸ਼ੁਰੂਆਤ ਸਭ ਤੋਂ ਪਹਿਲਾਂ ਇੰਟਰਨੈਸ਼ਨਲ ਖਬਰਾਂ ਦੇ ਨਾਲ।

ਕੌਮਾਂਤਰੀ ਖਬਰਾਂ ਦੀ ਸ਼ੁਰੂਆਤ ਸਭ ਤੋਂ ਪਹਿਲਾਂ ਇੰਟਰਨੈਸ਼ਨਲ ਨਿਊਜ਼ ਦੇ ਵਿੱਚ ਬਰਤਾਨੀਆ ਤੇ ਅਮਰੀਕਾ ਦੀ ਰਲ ਕੇ ਰਚੀ ਗਈ ਇੱਕ ਕੌਮਾਂਤਰੀ ਸਾਜਿਸ਼ ਦੇ ਨਾਲ ਜੁੜੀ ਹੋਈ, ਹਾਲਾਂਕਿ ਵੈਸਟਰਨ ਮੀਡੀਆ ਇਸ ਨੂੰ ਸਾਜਿਸ਼ ਕਦੇ ਨਹੀਂ ਦੱਸੇਗਾ। ਬ੍ਰਿਟੇਨ ਤੇ ਅਮਰੀਕਾ ਦੇ ਦਰਮਿਆਨ ਹੋਏ ਨਵੇਂ ਫਾਰਮਾਸਿਟੀਕਲ ਸਮਝੌਤੇ ਨੂੰ ਲੈ ਕੇ ਹੁਣ ਵੱਡਾ ਵਿਵਾਦ ਖੜਾ ਹੋ ਗਿਆ। ਬ੍ਰਿਟਿਸ਼ ਮੈਡੀਕਲ ਜਰਨਲ ਯਾਨੀ BMJ ਦੇ ਵਿੱਚ ਪ੍ਰਕਾਸ਼ਿਤ ਇੱਕ ਖੋਜ ਦੇ ਅੰਦਰ ਦਾਅਵਾ ਕੀਤਾ ਗਿਆ ਕਿ ਇਸ ਡੀਲ ਦੇ ਕਾਰਨ ਬ੍ਰਿਟੇਨ ਦੀ ਰਾਸ਼ਟਰੀ ਸਿਹਤ ਸੇਵਾ ਯਾਨੀ NHS ਦੇ ਉੱਤੇ ਭਾਰੀ ਆਰਥਿਕ ਬੋਝ ਪਏਗਾ, ਜੋ ਕਿ ਉੱਥੋਂ ਦੇ ਪ੍ਰਧਾਨ ਮੰਤਰੀ ਕੇਅਰ ਸਟਾਮਰ ਦੀ ਕੁਰਸੀ ਖੋਣ ਦਾ ਵੀ ਇੱਕ ਵੱਡਾ ਕਾਰਨ ਹੈ, ਜਿਸ ਦੇ ਨਾਲ ਸਾਲ 2036 ਤੱਕ ਲਗਭਗ 2,29,000 ਤੋਂ ਵਧੇਰੇ ਮੌਤਾਂ ਹੋ ਸਕਦੀਆਂ ਨੇ। ਖੋਜਕਾਰਾਂ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਨਵੀਆਂ ਅਮਰੀਕੀ ਦਵਾਈਆਂ ਦੇ ਉੱਤੇ ਖਰਚਾ ਵਧਾਉਣ ਦੇ ਨਾਲ ਸਿਹਤ ਸੇਵਾਵਾਂ ਦੇ ਉੱਤੇ ਹੋਰ ਵਾਧੂ ਬੋਝ ਪਏਗਾ, ਬਜਟ ਵਧੇਗਾ। ਬੀਤੇ ਸਾਲ ਦਸੰਬਰ ਦੇ ਵਿੱਚ ਬ੍ਰਿਟੇਨ ਤੇ ਅਮਰੀਕਾ ਦੇ ਵਿਚਕਾਰ ਇਹ ਸਮਝੌਤਾ ਹੋਇਆ ਸੀ। ਇਹਦੇ ਤਹਿਤ ਅਮਰੀਕਾ ਨੇ ਅਗਲੇ 3 ਸਾਲਾਂ ਤੱਕ ਬ੍ਰਿਟਿਸ਼ ਦਵਾਈਆਂ ਤੇ ਮੈਡੀਕਲ ਟੈਕਨੋਲੋਜੀਕਲ ਉਤਪਾਦਾਂ ਦੇ ਉੱਤੇ ਨਵਾਂ ਕੋਈ ਟੈਰਿਫ ਨਾ ਲਗਾਉਣ ਦਾ ਫੈਸਲਾ ਲਿਆ ਸੀ। ਬਦਲੇ ਦੇ ਵਿੱਚ ਬ੍ਰਿਟੇਨ ਨੇ NHS ਦੇ ਜ਼ਰੀਏ ਅਮਰੀਕੀ ਬ੍ਰੈਂਡਿਡ ਦਵਾਈਆਂ ਦੇ ਉੱਤੇ ਖਰਚਾ ਵਧਾਉਣ ਦੀ ਵਚਨਬੱਧਤਾ ਪ੍ਰਗਟਾਈ ਸੀ। ਯਾਨੀ ਕਿ ਬ੍ਰਿਟੇਨ ਦੇ ਵਿੱਚ ਇਹ ਦਵਾਈਆਂ ਅਮਰੀਕੀ ਦਵਾਈਆਂ ਜਦੋਂ ਮਹਿੰਗੀਆਂ ਹੋਣਗੀਆਂ ਤਾਂ ਅਮਰੀਕੀ ਉਤਪਾਦਕਾਂ ਨੂੰ ਇਸ ਦਾ ਫਾਇਦਾ ਹੋਏਗਾ। ਜ਼ਾਹਰ ਜੀ ਗੱਲ ਹੈ ਕਿ ਬ੍ਰਿਟਿਸ਼ ਲੋਕਾਂ ਦੇ ਉੱਤੇ, ਉੱਥੋਂ ਦੇ ਆਮ ਨਾਗਰਿਕਾਂ ਦੇ ਉੱਤੇ ਇਸ ਦਾ ਬੋਝ ਤਾਂ ਪਏਗਾ ਹੀ। ਮੰਨਿਆ ਜਾ ਰਿਹਾ ਹੈ ਕਿ ਸਮਝੌਤੇ ਦੇ ਤਹਿਤ NHS ਨੂੰ ਸਾਲ 2026 ਦੇ ਵਿੱਚ ਹੀ GDP ਦਾ 0.3% ਨਵੀਆਂ ਦਵਾਈਆਂ ਦੇ ਉੱਤੇ ਖਰਚ ਕਰਨਾ ਪਏਗਾ ਤੇ 2036 ਤੱਕ ਜਾਂਦਿਆਂ ਘੱਟੋ ਘੱਟ 0.5% ਹੋਰ ਖਰਚ ਵੱਧ ਜਾਏਗਾ। ਮਤਲਬ ਇਹ ਹੈ ਕਿ NHS ਦੇ ਕੁੱਲ ਬਜਟ ਦੇ ਵਿੱਚ ਦਵਾਈਆਂ ਤੇ ਹੋਣ ਵਾਲਾ ਖਰਚ 10% ਤੋਂ ਵੱਧ ਕੇ 12% ਤੱਕ ਚਲਾ ਜਾਏਗਾ। ਦੱਸ ਦਈਏ ਕਿ ਰਿਪੋਰਟ ਦੇ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਜੇ ਸਰਕਾਰ ਆਪਣੇ ਤੈਅ ਟੀਚੇ ਪੂਰੇ ਕਰਦੀ ਹੈ ਤਾਂ NHS ਨੂੰ 2028 ਤੱਕ ਹਰ ਸਾਲ ਵਾਧੂ 1.3 ਅਰਬ ਪਾਉਂਡ ਖਰਚ ਕਰਨੇ ਪੈਣਗੇ। ਔਰ ਇਹ ਵਾਧੂ ਖਰਚ ਹੈ, ਇਹ ਰਾਸ਼ੀ 2036 ਤੱਕ ਵੱਧ ਕੇ 8.8 ਅਰਬ ਪਾਉਂਡ ਪ੍ਰਤੀ ਸਾਲ ਹੋ ਜਾਏਗੀ। ਯਾਨੀ ਕਿ ਬਰਤਾਨੀਆ ਦੇ ਵਿੱਚ ਸਿਹਤ ਸੇਵਾਵਾਂ ਦੇ ਉੱਤੇ ਸਰਕਾਰ ਨੂੰ ਇੱਕ ਵੱਡਾ ਖਰਚ ਕਰਨਾ ਪੈ ਸਕਦਾ ਹੈ। ਵਜ੍ਹਾ ਇਹ ਕਿ ਮਹਿੰਗੀਆਂ ਅਮਰੀਕੀ ਦਵਾਈਆਂ ਅਮਰੀਕਾ ਨੂੰ ਫਾਇਦਾ ਪਹੁੰਚਾਉਣ ਦੇ ਲਈ। ਅਮਰੀਕਾ ਦੇ ਵਿੱਚ ਰਾਸ਼ਟਰਪਤੀ ਡੋਨਲਡ ਟਰੰਪ ਦੇ ਨਿਰਦੇਸ਼ਾਂ ਦੇ ਉੱਤੇ ਗੈਰ ਕਾਨੂੰਨੀ ਪ੍ਰਵਾਸੀਆਂ ਦੇ ਖਿਲਾਫ ਵੱਡੀ ਮੁਹਿੰਮ ਵਿੱਢੀ ਗਈ ਹੈ। ਇਮੀਗ੍ਰੇਸ਼ਨ ਤੇ ਕਸਟਮ ਐਨਫੋਰਸਮੈਂਟ ਯਾਨੀ ICE ਨੇ ਜੂਨ ਦੇ ਅਖੀਰ ਦੇ ਵਿੱਚ ਸਿਰਫ 5 ਦਿਨਾਂ ਦੇ ਅੰਦਰ ਅੰਦਰ 10,000 ਲੋਕਾਂ ਨੂੰ ਗ੍ਰਿਫਤਾਰ ਕਰਕੇ ਸਨਸਨੀ ਫੈਲਾ ਦਿੱਤੀ ਹੈ। ਇਹ ਕਾਰਵਾਈ ਟਰੰਪ ਪ੍ਰਸ਼ਾਸਨ ਤੇ ਉਸਦੇ ਏਜੰਡੇ ਦਾ ਹਿੱਸਾ ਹੈ, ਜਿਸ ਦੇ ਤਹਿਤ ਵੱਡੇ ਪੱਧਰ ਦੇ ਉੱਤੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਰਹਿ ਰਹੇ ਲੋਕਾਂ ਨੂੰ ਦੇਸ਼ ਦੇ ਵਿੱਚੋਂ ਕੱਢਣ ਦੀ ਤਿਆਰੀ ਕੀਤੀ ਜਾ ਰਹੀ ਹੈ। ਪਹਿਲਾਂ ਵੱਡੇ ਸ਼ਹਿਰਾਂ ਦੇ ਵਿੱਚ ਜ਼ੋਰ ਸ਼ੋਰ ਦੇ ਨਾਲ ਛਾਪੇਮਾਰੀ ਕੀਤੀ ਜਾ ਰਹੀ ਸੀ, ਹੁਣ ਰਾਸ਼ਟਰਪਤੀ ਟਰੰਪ ਦੇ ਡਿਪੋਰਟੇਸ਼ਨ ਦੇ ਟੀਚਿਆਂ ਨੂੰ ਪੂਰਾ ਕਰਨ ਦੇ ਲਈ ਗੁਪਤ ਤੇ ਸ਼ਾਂਤ ਤਰੀਕਿਆਂ ਦੇ ਨਾਲ ਗ੍ਰਿਫਤਾਰੀਆਂ ਹੋ ਰਹੀਆਂ ਨੇ। ਅੰਕੜਿਆਂ ਮੁਤਾਬਕ ਸ਼ੁੱਕਰਵਾਰ ਤੋਂ ਮੰਗਲਵਾਰ ਦੇ ਵਿਚਕਾਰ ਰੋਜ਼ਾਨਾ ਲਗਭਗ 2,000 ਲੋਕਾਂ ਨੂੰ ਹਿਰਾਸਤ 'ਚ ਲੈ ਲਿਆ ਗਿਆ ਸੀ। ਇਹ ਪਿਛਲੇ ਸਮੇਂ ਦੇ ਮੁਕਾਬਲੇ ਬਹੁਤ ਵੱਡਾ ਉਛਾਲ ਹੈ। ਇਸ ਤੋਂ ਪਹਿਲਾਂ ਦਸੰਬਰ ਮਹੀਨੇ ਦੇ ਵਿੱਚ ਸਭ ਤੋਂ ਵੱਧ ਗ੍ਰਿਫਤਾਰੀਆਂ ਹੋਈਆਂ ਸੀ, ਉਦੋਂ ਵੀ ਰੋਜ਼ਾਨਾ 1,200 ਦੇ ਆਸ ਪਾਸ ਗ੍ਰਿਫਤਾਰੀਆਂ ਹੋ ਰਹੀਆਂ ਸੀ। ਉੱਥੇ ਹੀ ਅਗਲੀ ਖਬਰ ਈਰਾਨ ਦੇ ਨਾਲ ਜੁੜੀ ਹੋਈ, ਜਿੱਥੇ ਈਰਾਨ ਦੀ ਇੱਕ ਹੋਰ ਧਮਕੀ ਅਮਰੀਕਾ ਨੂੰ ਸਾਹਮਣੇ ਆਈ ਹੈ। ਈਰਾਨ ਦਾ ਕਹਿਣਾ ਹੈ ਕਿ ਉਹਨਾਂ ਦੇ ਸਿਖਰਲੇ ਨੇਤਾ ਆਯਾਤੁੱਲਾ ਅਲੀ ਖਾਮਨੇਈ ਦੇ ਅੰਤਮ ਸੰਸਕਾਰ ਦੇ ਮੌਕੇ ਦੇ ਉੱਤੇ ਜੇਕਰ ਅਮਰੀਕਾ, ਇਜ਼ਰਾਈਲ ਤੇ ਉਸਦੇ ਸਹਿਯੋਗੀਆਂ ਨੇ ਕੋਈ ਵੀ ਕਾਰਵਾਈ ਕੀਤੀ ਤਾਂ ਕਰਾਰਾ ਜਵਾਬ ਮਿਲੇਗਾ। BBC ਮੋਨੀਟਰਿੰਗ ਦੀ ਖਬਰ ਦੇ ਮੁਤਾਬਕ ਈਰਾਨ ਦੇ ਖਾਤਮ ਅਲ ਅਬੀਆ ਕੇਂਦਰ ਤੋਂ ਕਮਾਂਡਰ ਮੇਜਰ ਜਨਰਲ ਅਲੀ ਅਬਦੁੱਲਾਹੀ ਨੇ ਖਾਮਨੇਈ ਦੇ ਅੰਤਮ ਸੰਸਕਾਰ ਤੋਂ ਪਹਿਲਾਂ ਅਮਰੀਕਾ ਤੇ ਇਜ਼ਰਾਈਲ ਦੇ ਨਾਲ ਜੁੜਦੇ ਉਹਨਾਂ ਦੇ ਸਹਿਯੋਗੀਆਂ ਨੂੰ ਇਹ ਚੇਤਾਵਨੀ ਦੇ ਛੱਡੀ ਹੈ। ਈਰਾਨ ਦੇ ਸਿਖਰਲੇ ਫੌਜੀ ਕਮਾਂਡ ਦੇ ਪ੍ਰਮੁੱਖ ਅਬਦੁੱਲਾਹੀ ਨੇ ਕਿਹਾ ਹੈ ਕਿ ਅੰਤਮ ਸੰਸਕਾਰ ਸਮਾਰੋਹ ਇਹ ਦਿਖਾਏਗਾ ਕਿ ਈਰਾਨੀ ਜਨਤਾ ਅਲੀ ਖਾਮਨੇਈ ਦੀ ਮੌਤ ਦਾ ਬਦਲਾ ਲੈਣ ਦੇ ਲਈ ਵਚਨਬੱਧ ਹੈ। ਇਸ ਤੋਂ ਪਹਿਲਾਂ ਵੀ ਈਰਾਨ ਨੇ ਇਹੀ ਬਿਆਨ ਦਿੱਤਾ ਸੀ ਕਿ ਅਲੀ ਖਾਮਨੇਈ ਦੀ ਮੌਤ ਜ਼ਾਇਆ ਨਹੀਂ ਗਈ ਹੈ, ਉਹਨਾਂ ਦਾ ਬਦਲਾ ਲਿਆ ਜਾਏਗਾ ਔਰ ਪੱਕੇ ਤੌਰ ਦੇ ਉੱਤੇ ਲਿਆ ਜਾਏਗਾ। ਇਹ ਜਾਣਕਾਰੀ ਹੁਣ ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਕੋਪਸ ਯਾਨੀ IRGC ਦੇ ਨਾਲ ਜੁੜੀ ਤਸਨੀਮ ਖਬਰ ਏਜੰਸੀ ਨੇ ਆਪਣੇ ਟੈਲੀਗ੍ਰਾਮ ਤੋਂ ਜਾਰੀ ਕੀਤੀ ਹੈ। ਅਬਦੁੱਲਾਹੀ ਨੇ ਕਿਹਾ ਹੈ ਕਿ ਅਸੀਂ ਤਾਕਤਵਰ ਈਰਾਨ ਦੇ ਦੁਸ਼ਮਣਾਂ, ਖਾਸ ਕਰਕੇ ਅਮਰੀਕਾ, ਜ਼ਿਓਨੀ ਸ਼ਾਸਨ, ਜ਼ਿਓਨਿਸਟ ਕਹਿ ਲੈਂਦੇ ਨੇ ਇਜ਼ਰਾਈਲ ਨੂੰ, ਤੇ ਉਸਦੇ ਖੇਤਰੀ ਤੇ ਇਸ ਖੇਤਰ ਤੋਂ ਬਾਹਰ ਜਿੰਨੇ ਵੀ ਸਹਿਯੋਗੀ ਨੇ ਉਹਨਾਂ ਨੂੰ ਚੇਤਾਵਨੀ ਦਿੰਦੇ ਹਾਂ ਕਿ ਕਿਸੇ ਕਿਸਮ ਦੀ ਗਲਤ ਫਹਿਮੀ ਦੇ ਵਿੱਚ ਨਾ ਰਹੋ। ਦੱਸ ਦਈਏ ਕਿ ਖਾਮਨੇਈ ਦਾ ਅੰਤਮ ਸੰਸਕਾਰ ਕਈ ਦਿਨ ਚੱਲਣਾ, 4 ਤੋਂ ਲੈ ਕੇ 8 ਜੁਲਾਈ ਤੱਕ ਅੰਤਮ ਸੰਸਕਾਰ ਕਹਿ ਲਓ, ਚਾਹੇ ਇਸ ਨੂੰ ਵਿਦਾਇਗੀ ਸਮਾਰੋਹ। ਇਸ ਦਰਮਿਆਨ ਦੁਨੀਆ ਭਰ ਤੋਂ ਸਿਆਸਤਦਾਨਾਂ ਨੂੰ ਸੱਦਿਆ ਗਿਆ, ਲਗਭਗ 1.5 ਤੋਂ 2 ਕਰੋੜ ਲੋਕ ਇਸ ਸਮਾਰੋਹ ਦੇ ਵਿੱਚ ਸ਼ਮੂਲੀਅਤ ਕਰਨਗੇ। ਭਾਰਤ ਦੇ ਵਿਦੇਸ਼ ਮੰਤਰਾਲੇ ਦੇ
ਮੁਤਾਬਕ ਅੱਜ ਸਵੇਰ ਵੇਲੇ ਵੀ ਤੁਹਾਡੇ ਨਾਲ ਖਬਰ ਸਾਂਝੀ ਕੀਤੀ ਸੀ ਕਿ ਬਿਹਾਰ ਦੇ ਗਵਰਨਰ ਸੈਯਦ ਅਤਾ ਹਸਨੈਨ ਤੇ ਵਿਦੇਸ਼ ਮਾਮਲਿਆਂ ਦੇ ਰਾਜ ਮੰਤਰੀ ਪਵਿੱਤਰ ਮਾਰਗਰੇਟਾ ਨੂੰ 3 ਜੁਲਾਈ ਨੂੰ ਉੱਥੇ ਯਾਨੀ ਅੱਜ ਦੇ ਦਿਨ ਉੱਥੇ ਪਹੁੰਚ ਕਰਕੇ ਈਰਾਨ ਦੇ ਵਿੱਚ ਸ਼ਮੂਲੀਅਤ ਕਰ ਲਈ ਗਈ ਹੈ। ਉਧਰ ਈਰਾਨ ਦੇ ਵਿਦੇਸ਼ ਮੰਤਰੀ ਅਬਾਸ ਅਰਾਕਚੀ ਨੇ ਬਹਿਰੀਨ ਦੇ ਵਿੱਚ ਅਮਰੀਕੀ ਸੈਂਟਰਲ ਕਮਾਨ ਯਾਨੀ ਸੈਟਕੌਮ ਦੀ ਤਰਫ ਤੋਂ ਆਯੋਜਿਤ ਖੇਤਰੀ ਸੁਰੱਖਿਆ ਸੰਮੇਲਨ ਦੀ ਸਖ਼ਤ ਆਲੋਚਨਾ ਕੀਤੀ ਗਈ ਹੈ। ਉਹਨਾਂ ਨੇ ਇਸ ਗੱਲ ਨੂੰ ਖਾਰਜ ਕੀਤਾ ਹੈ ਕਿ ਪੱਛਮੀ ਦੇਸ਼ਾਂ ਦੀ ਦਖਲ ਅੰਦਾਜ਼ੀ ਪੱਛਮੀ ਏਸ਼ੀਆ ਦੇ ਵਿੱਚ ਸਥਿਰਤਾ ਲਿਆ ਸਕਦੀ ਹੈ। ਬੀਬੀਸੀ ਦੀ ਹੀ ਖ਼ਬਰ ਦੇ ਮੁਤਾਬਕ ਅਰਾਕਚੀ ਤੋਂ ਜਦੋਂ ਇਹ ਪੁੱਛਿਆ ਗਿਆ ਕਿ ਅਮਰੀਕੀ ਸੈਂਟਰਲ ਕਮਾਨ ਯਾਨੀ ਸੈਟਕੌਮ ਨੇ ਇਸ ਖੇਤਰ ਦੇ ਵਿੱਚ ਸੁਰੱਖਿਆ ਪੈਦਾ ਕੀਤੀ ਹੈ ਤਾਂ ਕਿ ਉਹਨਾਂ ਦਾ ਕੀ ਜਵਾਬ ਹੈ, ਤਾਂ ਅਰਾਕਚੀ ਨੇ ਕਿਹਾ ਕਿ ਇਹ ਗੱਲ ਬਿਲਕੁਲ ਵੀ ਸਪਸ਼ਟ ਹੋ ਜਾਣੀ ਚਾਹੀਦੀ ਹੈ ਕਿ ਇਸ ਖੇਤਰ ਦੇ ਵਿੱਚ ਸ਼ਾਂਤੀ ਉਦੋਂ ਹੀ ਪੱਕੀ ਹੋਏਗੀ ਜਦੋਂ ਵਿਆਪਕ ਪੱਧਰ ਦੇ ਉੱਤੇ ਸਹਿਯੋਗ ਹੋ ਸਕਣਗੇ ਅਤੇ ਵਿਦੇਸ਼ੀ ਦਖਲ ਅੰਦਾਜ਼ੀ ਨਹੀਂ ਹੋਏਗੀ। ਅਮਰੀਕਾ ਦੇ ਚੱਲਦਿਆਂ ਕੋਈ ਵੀ ਸ਼ਾਂਤੀ ਸਥਾਪਿਤ ਨਹੀਂ ਹੋਈ ਹੈ। ਇਸ ਦਰਮਿਆਨ ਅਮਰੀਕਾ ਅਤੇ ਈਰਾਨ ਦੇ ਅੰਦਰ ਚੱਲ ਰਹੇ ਜੰਗਬੰਦੀ ਸਮਝੌਤੇ ਦੀ ਉਲੰਘਣ ਦੀਆਂ ਖ਼ਬਰਾਂ ਵਾਰ ਵਾਰ ਆ ਰਹੀਆਂ ਨੇ। ਦੁਨੀਆ ਬੁਰੀ ਤਰ੍ਹਾਂ ਦੇ ਨਾਲ ਡਰੀ ਹੋਈ ਹੈ ਕਿ ਕਿਤੇ ਇੱਕ ਵਾਰ ਫਿਰ ਤੋਂ ਜੰਗਬੰਦੀ ਦਾ ਸਮਝੌਤਾ ਕੋਈ ਵੀ ਧਿਰ ਤੋੜ ਕੇ ਹਮਲਾ ਨਾ ਸ਼ੁਰੂ ਕਰ ਦੇਵੇ। ਇੱਕ ਹਫ਼ਤੇ ਬਾਅਦ ਈਰਾਨ ਨੇ ਹੁਣ ਹੋਰਮੁਜ਼ ਸਟ੍ਰੇਟ ਤੋਂ ਗੁਜ਼ਰਨ ਵਾਲੇ ਟੈਂਕਰਾਂ ਨੂੰ ਇੱਕ ਵਾਰ ਫਿਰ ਤੋਂ ਚੇਤਾਵਨੀ ਵੀ ਦਿੱਤੀ ਹੈ। ਉੱਥੇ ਹੀ ਅਗਲੀਆਂ ਖ਼ਬਰਾਂ ਭਾਰਤ ਦੇ ਨਾਲ ਜੁੜੀਆਂ ਹੋਈਆਂ ਵੀ ਸਾਂਝੀਆਂ ਕਰ ਲਈਏ, ਜਿੱਥੇ ਭਾਰਤ ਦੇ ਵਿੱਚ ਆਉਂਦੀ 20 ਜੁਲਾਈ ਤੋਂ ਮਾਨਸੂਨ ਸੈਸ਼ਨ ਪਾਰਲੀਮੈਂਟ ਦਾ ਸ਼ੁਰੂ ਹੋ ਸਕਦਾ ਔਰ ਇਹ 13 ਅਗਸਤ ਤੱਕ ਚੱਲਣ ਦੀ ਸੰਭਾਵਨਾ। 4 ਹਫ਼ਤਿਆਂ ਤੱਕ ਚੱਲਣ ਵਾਲੇ ਮਾਨਸੂਨ ਸੈਸ਼ਨ ਦੇ ਵਿੱਚ 19 ਬੈਠਕਾਂ ਹੋ ਸਕਦੀਆਂ ਨੇ। ਇਸ ਵਾਰ ਪਾਰਲੀਮੈਂਟਰੀ ਸੈਸ਼ਨ ਹੰਗਾਮੇ ਭਰਪੂਰ ਰਹਿਣ ਦੀ ਸੰਭਾਵਨਾ ਹੈ। TMC ਦੇ ਵਿੱਚ ਪਈ 2 ਫਾੜ ਹੋਈ ਪਾਰਟੀ, ਸ਼ਿਵ ਸੈਨਾ UBT ਦੇ 6 ਸੰਸਦ ਮੈਂਬਰਾਂ ਦੀ ਬਗਾਵਤ, DMK ਅਤੇ ਇੰਡੀਆ ਬਲਾਕ ਦਾ ਅਲੱਗ ਹੋਣਾ ਇਸ ਸੈਸ਼ਨ ਦੇ ਵਿੱਚ ਖਾਸ ਤੌਰ ਦੇ ਉੱਤੇ ਚਰਚਾ ਦਾ ਵਿਸ਼ਾ ਬਣੇ ਰਹਿਣਗੇ। ਪਤਾ ਚੱਲ ਰਿਹਾ ਹੈ ਕਿ NDA ਸਰਕਾਰ ਕਈ ਅਹਿਮ ਬਿੱਲ ਪੇਸ਼ ਕਰ ਸਕਦੀ ਹੈ। ਇੱਕ ਤਾਂ ਸਭ ਤੋਂ ਅਹਿਮ ਔਰ ਜਿਸਨੇ ਪਿਛਲੀ ਵਾਰ ਭਾਜਪਾ ਸਰਕਾਰ ਦੇ ਗੋਡੇ ਲਵਾ ਦਿੱਤੇ ਸੀ ਔਰ ਚੰਗੀ ਬੇਇੱਜ਼ਤੀ ਕਰਵਾਈ ਸੀ, ਉਹ ਹੈ ਮਹਿਲਾ ਰਾਖਵਾਂਕਰਨ ਅਤੇ ਡੀਲਿਮੀਟੇਸ਼ਨ ਦੇ ਨਾਲ ਜੁੜਿਆ ਹੋਇਆ ਬਿੱਲ। 131ਵਾਂ ਸੋਧ ਬਿੱਲ ਜਿਹੜਾ ਇਹ ਲਿਆਇਆ ਜਾ ਸਕਦਾ। ਭਾਜਪਾ ਨੂੰ ਉਮੀਦ ਹੈ ਕਿ ਇਸ ਬਿੱਲ ਦੇ ਆਉਣ ਤੋਂ ਪਹਿਲਾਂ ਤੱਕ ਭਾਜਪਾ NDA ਧੜੇ ਦੇ ਇੰਝ ਕਹਿ ਲਈਏ ਕਿ ਵਿਰੋਧੀ ਧੜੇ ਦੇ ਵੱਧ ਤੋਂ ਵੱਧ MPs ਨੂੰ ਤੋੜ ਦੇਗੀ। 352 ਜਿਹੜੇ MPs ਨੇ ਉਹਨਾਂ ਦੀ ਹਮਾਇਤ ਦੀ ਲੋੜ ਪਏਗੀ ਭਾਜਪਾ ਨੂੰ ਲੋਕ ਸਭਾ ਦੇ ਵਿੱਚ ਇਸ ਬਿੱਲ ਨੂੰ ਪਾਸ ਕਰਵਾਉਣ ਦੇ ਲਈ 543 ਮੈਂਬਰਾਂ ਦੇ ਵਿੱਚੋਂ, ਜਦਕਿ ਭਾਜਪਾ ਦੇ ਕੋਲ ਇੰਨੇ ਮੈਂਬਰ ਹੈ ਨਹੀਂ ਸੀ। ਪਰ ਹੁਣ ਪਤਾ ਚੱਲ ਰਿਹਾ ਹੈ ਕਿ ਪੱਛਮ ਬੰਗਾਲ ਦੀਆਂ ਚੋਣਾਂ, ਕਰਨਾਟਕ ਦੀਆਂ ਚੋਣਾਂ ਅਤੇ ਮਹਾਰਾਸ਼ਟਰ ਦੇ ਵਿੱਚ ਜਿਹੜੀ ਤੋੜ ਫੋੜ ਕੀਤੀ ਗਈ ਹੈ ਉਸ ਤੋਂ ਬਾਅਦ ਭਾਜਪਾ ਆਪਣਾ ਆਧਾਰ ਵਧਾ ਸਕਦੀ ਹੈ ਔਰ ਇਸ ਬਿੱਲ ਨੂੰ ਲਿਆਂਦਾ ਜਾ ਸਕਦਾ। ਸਰਕਾਰ 30 ਦਿਨ ਦੇ ਅੰਦਰ ਅੰਦਰ ਜੇਲ੍ਹ ਦੇ ਉੱਤੇ ਪ੍ਰਧਾਨ ਮੰਤਰੀ CM ਅਤੇ ਮੰਤਰੀ ਨੂੰ ਮੰਤਰੀ ਦੀ ਕੁਰਸੀ ਖੋਹਣ ਵਾਲਾ 130ਵਾਂ ਸੋਧ ਬਿੱਲ ਵੀ ਐਸੇ ਸੈਸ਼ਨ ਦੇ ਵਿੱਚ ਲਿਆ ਸਕਦੀ ਹੈ। ਉੱਥੇ ਹੀ ਅਗਲੀਆਂ ਖ਼ਬਰਾਂ ਆਸਥਾ ਦੇ ਨਾਲ ਜੁੜੀਆਂ ਹੋਈਆਂ ਜਾਂ ਆਸਥਾ ਦੇ ਖਿਲਵਾੜ ਦੇ ਨਾਲ ਜੁੜੀਆਂ ਹੋਈਆਂ। ਪਹਿਲੀ ਖ਼ਬਰ ਤਾਂ ਆਸਥਾ ਦੇ ਨਾਲ ਇਹ ਹੈ ਕਿ ਸਾਲਾਨਾ ਅਮਰਨਾਥ ਯਾਤਰਾ ਅੱਜ ਦੇ ਦਿਨ ਤੋਂ ਸ਼ੁਰੂ ਹੋ ਗਈ। ਦੱਸ ਦਈਏ ਕਿ ਸ਼ਰਧਾਲੂਆਂ ਦਾ ਪਹਿਲਾ ਜਥਾ ਬਾਲਟਾਲ ਅਤੇ ਨੁਣਵਾਨ ਦੇ ਦੋਵੇਂ ਬੇਸ ਕੈਂਪ ਤੋਂ ਰਵਾਨਾ ਹੋ ਕੇ ਕਸ਼ਮੀਰ ਦੇ ਦੱਖਣੀ ਹਿੱਸੇ ਦੇ ਵਿੱਚ ਹਿਮਾਲਿਆ ਦੇ ਸਮੁੰਦਰੀ ਤੱਟ ਦੀ ਉਚਾਈ ਤੋਂ ਲਗਭਗ 3880 ਮੀਟਰ ਦੇ ਉੱਤੇ ਬਣੇ ਇਸ ਪਵਿੱਤਰ ਅਮਰਨਾਥ ਗੁਫਾ ਦੇ ਵੱਲ ਰਵਾਨਾ ਹੋ ਗਿਆ। ਇਸ ਤੋਂ ਪਹਿਲਾਂ 4800 ਯਾਤਰੀਆਂ ਦਾ ਪਹਿਲਾ ਜਥਾ ਭਾਰੀ ਸੁਰੱਖਿਆ ਦੇ ਦਰਮਿਆਨ ਕਸ਼ਮੀਰ ਪਹੁੰਚਿਆ ਸੀ। ਇਸ ਗੁਫਾ ਦੇ ਵਿੱਚ ਕੁਦਰਤੀ ਤੌਰ ਦੇ ਉੱਤੇ ਨਿਰਮਿਤ ਹਿਮ ਸ਼ਿਵਲਿੰਗ ਦੇ ਦਰਸ਼ਨ ਕੀਤੇ ਜਾਂਦੇ ਨੇ। ਅਧਿਕਾਰੀਆਂ ਨੇ ਦੱਸਿਆ ਕਿ ਯਾਤਰਾ ਅੱਜ ਸ਼ੁੱਕਰਵਾਰ ਤੜਕੇ ਦੋਹਾਂ ਰਸਤਿਆਂ ਤੋਂ ਸ਼ੁਰੂ ਕਰ ਦਿੱਤੀ ਗਈ ਹੈ। ਟ੍ਰੈਡੀਸ਼ਨਲ ਜਾਂ ਪਰੰਪਰਿਕ ਰਸਤਾ ਜਿਹੜਾ 48 ਕਿਲੋਮੀਟਰ ਲੰਮਾ ਨੁਣਵਾਨ ਪਹਿਲਗਾਮ ਰਾਹ ਅਤੇ 14 ਕਿਲੋਮੀਟਰ ਲੰਬਾ ਬਾਲਟਾਲ ਮਾਰਗ ਵੀ ਸ਼ਾਮਲ ਹੈ। ਵਿੱਚ ਵਿੱਚ ਬਾਰਿਸ਼ ਹੋਣ ਦੇ ਚੱਲਦਿਆਂ ਸ਼ਰਧਾਲੂਆਂ ਦੇ ਵਿੱਚ ਉਤਸ਼ਾਹ ਵੀ ਬਣਿਆ ਹੋਇਆ। ਦੱਸ ਦਈਏ ਕਿ ਪੁਰਸ਼ਾਂ ਮਹਿਲਾਵਾਂ ਸਾਧੂ ਸੰਤਾਂ ਸਣੇ ਸ਼ਰਧਾਲੂਆਂ ਦੇ ਜਥੇ ਸਵੇਰ ਹੁੰਦਿਆਂ ਹੀ ਦੱਖਣੀ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਦੇ ਵਿੱਚ ਪਹਿਲਗਾਮ ਸਥਿਤ ਨੁਣਵਾਨ ਬੇਸ ਦੇ ਲਈ ਰਵਾਨਾ ਹੋ ਗਏ ਸੀ। ਉੱਥੇ ਅਗਲੀ ਖ਼ਬਰ ਭਾਰਤ ਦੇ ਵਿੱਚ ਪੈਟਰੋਲ ਦੇ ਅੰਦਰ ਇਥਨੋਲ ਮਿਲਾਨ ਨੂੰ ਲੈ ਕੇ ਚੱਲ ਰਹੀ ਬਹਿਸ ਦੇ ਨਾਲ ਜੁੜੀ ਹੋਈ, ਜਿੱਥੇ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਹਰਦੀਪ ਪੁਰੀ ਨੇ ਕਿਹਾ ਕਿ ਰੇਸਿੰਗ ਕਾਰਾਂ ਦੇ ਵਿੱਚ ਇਸ ਦਾ ਪੂਰੀ ਸਫਲਤਾ ਦੇ ਨਾਲ ਇਸਤੇਮਾਲ ਕੀਤਾ ਜਾ ਰਿਹਾ। ਉਹਨਾਂ ਇਹ ਵੀ ਕਿਹਾ ਕਿ ਇਹਨਾਂ ਕਾਰਾਂ ਦੀ ਰਫ਼ਤਾਰ ਅਤੇ ਉਸਦੇ ਪ੍ਰਦਰਸ਼ਨ ਬਿਹਤਰ ਬਣਾਉਣ ਦੇ ਲਈ ਐਥਨੋਲ ਦੀ ਵਰਤੋਂ ਕੀਤੀ ਜਾਂਦੀ ਹੈ। ਹਰਦੀਪ ਪੁਰੀ ਨੇ ਕਿਹਾ ਕਿ ਰੇਸਿੰਗ ਕਾਰਾਂ 'ਚ ਐਥਨੋਲ ਦਾ ਇਸਤੇਮਾਲ ਜੇਕਰ ਚੰਗੇ ਨਤੀਜੇ ਦੇ ਸਕਦਾ ਹੈ ਤਾਂ ਭਾਰਤ ਦੀਆਂ ਸੜਕਾਂ ਦੇ ਉੱਤੇ ਕਿਉਂ ਨਹੀਂ।
ਅਸਲ 'ਚ ਉਹਨਾਂ ਦੇ ਮੁਤਾਬਕ ਇਹ ਫੋਸਿਲ ਫਿਊਲ ਦੀ ਕਾਬਲੀਅਤ ਵਧਾਉਣ ਦੇ ਨਾਲ ਨਾਲ ਕਾਫੀ ਜ਼ਿਆਦਾ ਮਦਦਗਾਰ ਹੋ ਸਕਦਾ। ਭਾਰਤ ਦੇ ਵਿੱਚ E20 ਯਾਨੀ ਐਥਨੋਲ ਦੀ ਹੋਰ ਵੀ ਜ਼ਿਆਦਾ ਜਿਹੜੀ ਇਸਤੇਮਾਲ ਹੈ ਉਹ ਕਰਨ ਦੀ ਗੱਲ ਕੀਤੀ ਜਾ ਰਹੀ ਹੈ। ਹਾਲਾਂਕਿ ਇਸ ਤੋਂ ਪਹਿਲਾਂ ਇਹ ਖਬਰਾਂ ਸਾਹਮਣੇ ਆ ਰਹੀਆਂ ਸੀ ਕਿ ਸੜਕੀ ਵਾਹਨ ਮੰਤਰੀ ਜਿਹੜੇ ਨਿਤਿਨ ਗਡਕਰੀ ਨੇ ਉਹਨਾਂ ਦੇ ਬੇਟੇ ਦੇ ਦੁਆਰਾ ਇਸ ਤਰੀਕੇ ਦੇ ਨਾਲ ਐਥਨੋਲ ਭਾਰਤ ਭਰ ਦੇ ਵਿੱਚ ਵੇਚਿਆ ਜਾਂਦਾ ਔਰ ਇਸੇ ਕਰਕੇ ਭਾਜਪਾ ਸਰਕਾਰ ਆਪਣੇ ਲੋਕਾਂ ਨੂੰ ਫਾਇਦਾ ਪਹੁੰਚਾਉਣ ਦੇ ਲਈ E20 ਦੇ ਇਸਤੇਮਾਲ ਨੂੰ ਪ੍ਰਚਲਿਤ ਕਰ ਰਹੀ ਹੈ। ਜਦਕਿ ਇਹ ਕਿਹਾ ਜਾਂਦਾ ਹੈ ਕਿ ਕਾਰਾਂ ਦੇ ਇੰਜਨ ਦੇ ਲਈ ਔਰ ਕਾਰਾਂ ਦੀ ਉਮਰ ਦੇ ਲਈ ਖਰਾਬ ਹੁੰਦਾ ਹੈ। ਹਾਲਾਂਕਿ ਹਰਦੀਪ ਪੁਰੀ ਨੇ ਕਿਹਾ ਕਿ ਐਥਨੋਲ ਬਲੈਂਡਿੰਗ ਦੇ ਨਾਲ ਕੁਝ ਮਾਮਲਿਆਂ ਦੇ ਵਿੱਚ ਵਾਹਨਾਂ ਦੇ ਅੰਦਰ ਮਾਈਲੇਜ ਦੇ ਅੰਦਰ ਹਲਕੀ ਜਿਹੀ ਕਮੀ ਜ਼ਰੂਰ ਆ ਸਕਦੀ ਹੈ, ਪਰ ਇਸ ਦੇ ਕਈ ਹੋਰ ਕਾਰਨ ਵੀ ਹੋਣਗੇ। ਉਹਨਾਂ ਕਿਹਾ ਕਿ ਇਲੈਕਟ੍ਰਿਕ ਵਾਹਨਾਂ ਅਤੇ ਬਾਇਓਫਿਊਲ ਵਾਲੇ ਵਾਹਨਾਂ ਦੋਹਾਂ ਦੇ ਲਈ ਬਾਜ਼ਾਰ ਦੇ ਵਿੱਚ ਬਰਾਬਰ ਥਾਂ ਹੈ। ਇਹ ਕਿਹਾ ਜਾ ਰਿਹਾ ਸੀ ਕਿ ਐਥਨੋਲ ਦਾ ਇਸਤੇਮਾਲ ਵਧਾ ਕੇ ਇਲੈਕਟ੍ਰਿਕ ਵਾਹਨਾਂ ਦੇ ਵੱਲ ਲੋਕਾਂ ਨੂੰ ਧੱਕਿਆ ਜਾਏਗਾ। ਉਧਰ ਦੂਸਰੀ ਖਬਰ, ਰਾਮ ਮੰਦਰ ਦੇ ਵਿੱਚ ਚੜਾਵੇ ਦੀ ਚੋਰੀ ਦੇ ਨਾਲ ਜੁੜੀ ਹੋਈ, ਜਿਸ ਦੇ ਉੱਤੇ ਕਾਰਵਾਈ ਤੇਜ਼ ਹੋ ਰਹੀ ਹੈ। ਵੀਰਵਾਰ ਦੇ ਦਿਨ SIT ਇੱਕ ਵਾਰ ਫਿਰ ਤੋਂ ਦੁਪਹਿਰ ਲਗਭਗ 3 ਵਜੇ ਰਾਮ ਮੰਦਰ ਪਹੁੰਚੀ ਤੇ ਜਾਂਚ ਅੱਗੇ ਵਧਾਈ ਗਈ। ਦੂਜੇ ਪਾਸੇ ਗ੍ਰਿਫਤਾਰ ਮੁਲਜ਼ਮਾਂ ਦੇ ਖਿਲਾਫ ਗੈਂਗਸਟਰ ਐਕਟ ਲਗਾਉਣ ਤੇ ਉਹਨਾਂ ਦੇ ਉੱਤੇ ਚੱਲ ਅਚੱਲ ਜਾਇਦਾਦ ਦੀ ਪੜਤਾਲ ਕਰਨ ਦੀ ਕਾਰਵਾਈਆਂ ਵੀ ਸ਼ੁਰੂ ਕਰ ਦਿੱਤੀਆਂ ਗਈਆਂ ਨੇ। ਰਾਮ ਮੰਦਰ ਚੜਾਵਾ ਚੋੜੀ ਮਾਮਲੇ ਦੇ ਵਿੱਚ ਜਾਂਚ ਤੇਜ਼ ਕਰਦਿਆਂ SIT ਨੇ ਵੀਰਵਾਰ ਨੂੰ ਟਰੱਸਟ ਦੇ ਮੈਂਬਰ ਡਾਕਟਰ ਅਨਿਲ ਮਿਸ਼ਰਾ ਦੇ ਕੋਲੋਂ ਮੰਦਰ ਕੰਪਲੈਕਸ ਦੇ ਇੱਕ ਬੰਦ ਕਮਰੇ ਦੇ ਵਿੱਚ 3 ਘੰਟੇ ਤੱਕ ਪੁੱਛ ਪੜਤਾਲ ਕੀਤੀ। ਇਸ ਦੌਰਾਨ ਸੱਦੇ ਗਏ ਟਰੱਸਟ ਮੈਂਬਰ ਗੋਪਾਲ ਰਾਓ ਨੂੰ ਵੀ ਬੰਦ ਕਮਰੇ ਦੇ ਬਾਹਰ ਇੰਤਜ਼ਾਰ ਕਰਵਾਇਆ ਗਿਆ। ਖ਼ਬਰਾਂ ਇਹ ਨੇ ਕਿ SIT ਨੇ ਇਸ ਤੋਂ ਪਹਿਲਾਂ ਟਰੱਸਟ ਦੇ ਜਨਰਲ ਸਕੱਤਰ ਚੰਪਤ ਰਾਏ ਕੋਲੋਂ ਵੀ ਪੁੱਛ ਪੜਤਾਲ ਕੀਤੀ ਹੈ। ਜਾਂਚ ਦੇ ਵਿੱਚ ਫਿਲਹਾਲ ਚੰਪਤ ਰਾਏ ਨੂੰ ਇੱਕ ਅਹਿਮ ਗਵਾਹ ਮੰਨਿਆ ਜਾ ਰਿਹਾ। ਉਸ ਨੂੰ FIR ਦੇ ਵਿੱਚ ਮੁਲਜ਼ਮ ਨਹੀਂ ਬਣਾਇਆ ਗਿਆ, ਜਦਕਿ ਵਿਰੋਧੀ ਧਿਰ ਚੰਪਤ ਰਾਏ ਅਤੇ ਭਾਜਪਾ ਦੇ ਸਿਖਰਲੇ ਅਧਿਕਾਰੀਆਂ ਅਤੇ ਨੇਤਾਵਾਂ ਦੀ ਸ਼ਮੂਲੀਅਤ ਤੋਂ ਬਗੈਰ ਇਹ 100,000 ਕਰੋੜਾਂ ਦੀ ਚੜਾਵਾ ਚੋਰੀ ਕਿਵੇਂ ਹੋਈ ਹੋਏਗੀ, ਇਸ ਗੱਲ ਨੂੰ ਝੂਠਾ ਦੱਸ ਰਹੀ ਹੈ। ਅਤੇ ਵਿਰੋਧੀ ਧਿਰ ਦਾ ਕਹਿਣਾ ਹੈ ਕਿ ਚੰਪਤ ਰਾਏ ਦੇ ਖਿਲਾਫ਼ ਵੀ ਮਾਮਲਾ ਦਰਜ ਹੋਣਾ ਚਾਹੀਦਾ ਅਤੇ ਹੋਰਨਾਂ ਮੰਤਰੀਆਂ ਦੇ ਖਿਲਾਫ਼ ਵੀ। ਖ਼ਬਰਾਂ ਮੁਤਾਬਕ ਸ਼੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਦੇ ਜਨਰਲ ਸਕੱਤਰ ਚੰਪਤ ਰਾਏ ਨੇ ਆਪਣੇ ਕਰੀਬੀ ਸਹਿਯੋਗੀਆਂ ਨੂੰ ਕਿਹਾ ਕਿ ਉਹਨਾਂ ਦੀ ਅਯੋਧਿਆ 'ਚ ਸੇਵਾ ਪੂਰੀ ਹੋ ਗਈ ਹੈ, ਹੁਣ ਉਹ ਇਸ ਕਲੰਕ ਦੇ ਨਾਲ ਜੀਣਾ ਨਹੀਂ ਚਾਹੁੰਦੇ। ਇਸ ਤੋਂ ਪਹਿਲਾਂ ਉਹਨਾਂ ਨੇ ਨੈਤਿਕ ਆਧਾਰ ਦੇ ਉੱਤੇ ਟਰੱਸਟ ਦੇ ਜਨਰਲ ਸਕੱਤਰ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਉਧਰ ਕਾਂਗਰਸ ਦੇ ਜਨਰਲ ਸਕੱਤਰ KC ਵੇਣੂਗੋਪਾਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖ ਕੇ ਮੰਗ ਕੀਤੀ ਹੈ ਕਿ ਅਯੋਧਿਆ ਸਥਿਤ ਰਾਮ ਮੰਦਰ 'ਚ ਚੜਾਵੇ ਦੇ ਕਥਿਤ ਗਬਨ ਅਤੇ ਵਿੱਤੀ ਬੇਨੀਮੀਆਂ ਦੇ ਦੋਸ਼ਾਂ ਨੂੰ ਸੁਪਰੀਮ ਕੋਰਟ ਦੀ ਨਿਗਰਾਨੀ ਦੇ ਹੇਠ ਕਿਸੇ ਹਾਈ ਲੈਵਲ ਇਨਕੁਆਇਰੀ ਕਿਸੇ ਤੋਂ ਕਰਵਾਈ ਜਾਣੀ ਚਾਹੀਦੀ ਹੈ। ਵੇਣੂਗੋਪਾਲ ਨੇ ਦਾਅਵਾ ਕੀਤਾ ਹੈ ਕਿ ਇਸ ਪੂਰੇ ਘਟਨਾ ਚੱਕਰ ਦੇ ਵਿੱਚ ਕਰੋੜਾਂ ਭਾਰਤੀ ਨਾਗਰਿਕਾਂ ਦੀ ਆਸਥਾ ਦੇ ਨਾਲ ਵਿਸ਼ਵਾਸਘਾਤ ਹੋਇਆ ਹੈ। ਉੱਥੇ ਸੁਪਰੀਮ ਕੋਰਟ ਨੇ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਮਦਦ ਦੇ ਨਾਲ ਤਿਆਰ ਕੀਤੇ ਫਰਜ਼ੀ, ਗੈਰ ਮੌਜੂਦ ਅਤੇ ਮਨਘੜੰਤ ਅਦਾਲਤੀ ਫੈਸਲਿਆਂ ਦਾ ਹਵਾਲਾ ਦੇਣ ਦੇ ਉੱਤੇ ਸਖ਼ਤ ਰੁੱਖ ਅਖਤਿਆਰ ਕਰਦਿਆਂ ਕੌਮੀ ਕੰਪਨੀ ਟ੍ਰਿਬਿਊਨਲ ਯਾਨੀ NCLT ਦਾ ਇੱਕ ਹੁਕਮ ਰੱਦ ਕਰ ਦਿੱਤਾ। ਸੁਪਰੀਮ ਕੋਰਟ ਨੇ ਸਪਸ਼ਟ ਕੀਤਾ ਕਿ ਅਦਾਲਤਾਂ ਦੇ ਵਿੱਚ ਬਿਨਾਂ ਜਾਂਚ ਪੜਤਾਲ ਦੇ AI ਦੇ ਰਾਹੀਂ ਤਿਆਰ ਕੀਤੇ ਕਾਨੂੰਨੀ ਫੈਸਲਿਆਂ ਦੀ ਵਰਤੋਂ ਕਿਸੇ ਵੀ ਹੱਦ ਤੱਕ ਪ੍ਰਵਾਨ ਨਹੀਂ ਕੀਤੀ ਜਾ ਸਕਦੀ। ਜਸਟਿਸ PS ਨਰਸਿਮਾ ਅਤੇ ਜਸਟਿਸ ਅਲੋਕ ਅਰਾਧੇ ਦੀ ਬੈਂਚ ਨੇ ਕਿਹਾ ਕਿ ਅਦਾਲਤੀ ਕਾਰਵਾਈ ਦੇ ਵਿੱਚ ਫਰਜ਼ੀ ਅਤੇ ਮਨਘੜੰਤ ਕਾਨੂੰਨੀ ਸਮੱਗਰੀ ਦੀ ਵਰਤੋਂ ਕਰਨਾ ਕਾਨੂੰਨ ਅਤੇ ਨਿਆਂ ਪ੍ਰਣਾਲੀ ਦੇ ਲਈ ਖਤਰਨਾਕ ਹੈ। ਇਹ ਮਾਮਲਾ SL ਇਨਫਰਾ ਪ੍ਰੋਜੈਕਟਸ ਲਿਮਿਟਡ ਦੀ ਦਿਵਾਲੀਆ ਪ੍ਰਕਿਰਿਆ ਦੇ ਨਾਲ ਜੁੜਿਆ ਹੋਇਆ ਸੀ। ਸੁਣਵਾਈ ਦੌਰਾਨ ਸੁਪਰੀਮ ਕੋਰਟ ਨੇ ਪਾਇਆ ਕਿ NCLT ਨੇ ਆਪਣੇ ਹੁਕਮ ਦੇ ਵਿੱਚ ਜਿਨ੍ਹਾਂ ਅਦਾਲਤੀ ਫੈਸਲਿਆਂ ਦਾ ਜ਼ਿਕਰ ਕੀਤਾ ਸੀ ਉਹਨਾਂ 'ਚੋਂ ਕਈਆਂ ਦਾ ਤਾਂ ਅਸਲ 'ਚ ਕੋਈ ਵਜੂਦ ਹੀ ਨਹੀਂ ਸੀ, ਉਹ AI ਦੇ ਜ਼ਰੀਏ ਤਿਆਰ ਕੀਤੀ ਗਈ ਇੱਕ ਮਨਘੜੰਤ ਸਮੱਗਰੀ ਸੀ। ਇਸ ਨੂੰ ਇੱਕ ਗੰਭੀਰ ਗਲਤੀ ਮੰਨਦਿਆਂ ਹੋਇਆਂ ਅਦਾਲਤ ਨੇ ਸੰਬੰਧਿਤ ਹੁਕਮ ਨੂੰ ਰੱਦ ਕਰ ਦਿੱਤਾ ਸੀ। ਉੱਥੇ ਅਗਲੀ ਖਬਰ ਪੰਜਾਬ ਦੇ ਨਾਲ ਜੁੜੀ ਹੋਈ, ਜਿੱਥੇ ਪੰਜਾਬ ਭਾਜਪਾ ਦੇ ਕਦੇ ਪ੍ਰਧਾਨ ਰਹੇ ਸੁਨੀਲ ਜਾਖੜ ਨੂੰ ਹੁਣ ਇੱਕ ਜ਼ਿਲ੍ਹੇ ਦਾ ਪ੍ਰਧਾਨ ਥਾਪਿਆ ਗਿਆ। ਪੰਜਾਬ ਭਾਜਪਾ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਵੱਡਾ ਕਦਮ ਚੁੱਕਦਿਆਂ ਹੜ੍ਹ ਪ੍ਰਭਾਵਿਤ ਜ਼ਿਲ੍ਹਿਆਂ ਦਾ ਜਾਇਜ਼ਾ ਲੈਣ ਦੇ ਲਈ ਪਾਰਟੀ ਦੇ ਸੀਨੀਅਰ ਆਗੂਆਂ ਦੀ ਨਿਯੁਕਤੀ ਕੀਤੀ ਹੈ। ਪਾਰਟੀ ਦੇ ਸੂਬਾ ਜਨਰਲ ਸਕੱਤਰ ਰਾਕੇਸ਼ ਰਾਠੌਰ ਵੱਲੋਂ ਜਾਰੀ ਕੀਤੇ ਪੱਤਰ ਦੇ ਮੁਤਾਬਕ ਹੁਣ ਜ਼ਿਲ੍ਹਾਵਾਰ ਇਹਨਾਂ ਇੰਚਾਰਜਾਂ ਨੂੰ ਨਿਯੁਕਤੀ ਦਿੱਤੀ ਗਈ ਹੈ। ਗੁਰਦਾਸਪੁਰ ਤੋਂ ਅਸ਼ਵਨੀ ਸ਼ਰਮਾ, ਫਤਿਹਜੰਗ ਬਾਜਵਾ ਨੂੰ ਅੰਮ੍ਰਿਤਸਰ ਜ਼ਿਲ੍ਹੇ ਦੀ ਜ਼ਿੰਮੇਵਾਰੀ, ਸ਼ਵੇਤ ਮਲਿਕ ਨੂੰ ਪਠਾਨਕੋਟ, ਸੁਰਜੀਤ ਜਿਆਨੀ ਨੂੰ ਫਿਰੋਜ਼ਪੁਰ, ਸੁਨੀਲ ਜਾਖੜ ਨੂੰ ਫਾਜ਼ਿਲਕਾ, ਸੁਸ਼ੀਲ ਰਿੰਕੂ ਨੂੰ ਅਬੋਹਰ, ਅਵਿਨਾਸ਼ ਰਾਏ ਖੰਨਾ ਨੂੰ ਜਲੰਧਰ, ਜੰਗੀ ਲਾਲ ਮਹਾਜਨ ਨੂੰ ਹੁਸ਼ਿਆਰਪੁਰ ਅਤੇ ਵਿਜੇ ਸਾਂਪਲਾ ਨੂੰ ਰੋਪੜ ਅਤੇ ਇਕਬਾਲ ਸਿੰਘ ਲਾਲਪੁਰਾ ਨੂੰ
SAS ਨਗਰ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ ਤਾਂ ਕਿ ਉਹ ਇਹਨਾਂ ਹੜ੍ਹਾਂ ਦੇ ਨਾਲ ਹੋਈ ਮਾਰ ਦੇ ਬਾਰੇ ਵਿਆਪਕ ਰਿਪੋਰਟ ਜਿਹੜੀ ਹੈ ਭਾਜਪਾ ਦੇ ਸਿਖਰਲੇ ਅਹੁਦੇਦਾਰਾਂ ਤੱਕ ਦੇ ਸਕਣ। ਆਸਟ੍ਰੇਲੀਆ ਦੀਆਂ ਖਬਰਾਂ ਵੀ ਸਾਂਝ ਪਾਉਂਦੇ ਚੱਲਦੇ ਹਾਂ। ਆਸਟ੍ਰੇਲੀਆ ਦੇ ਵਿੱਚ ਸਭ ਤੋਂ ਟੌਕਸਿਕ, ਸਭ ਤੋਂ ਜ਼ਹਿਰੀਲਾ ਔਰ ਸਭ ਤੋਂ ਖਤਰਨਾਕ ਵਰਤਾਰਾ ਹੈ ਹੇਟ ਸਪੀਚ। ਆਨਲਾਈਨ ਹੇਟ ਸਪੀਚ ਦੇ ਉੱਤੇ ਟਿੱਪਣੀ ਕਰਦਿਆਂ ਹੋਇਆਂ ਦੱਸਿਆ ਗਿਆ ਹੈ ਕਿ ਹੁਣ ਐਂਟੀ ਸੈਮੀਟਿਜ਼ਮ ਅਤੇ ਸੋਸ਼ਲ ਕੋਹੇਜ਼ਨ ਦੇ ਖਿਲਾਫ ਰਾਇਲ ਕਮਿਸ਼ਨ ਬੈਠਿਆ ਜਾਣਾ ਚਾਹੀਦਾ। ਅਸਲ 'ਚ ਦੇਸ਼ ਦੇ ਅੰਦਰ ਕਿਸੇ ਨਾ ਕਿਸੇ ਕਿਸਮ ਦੀ ਨਸਲ ਨੂੰ ਲੈ ਕੇ ਜਿਹੜੀ ਇੱਕ ਨਫ਼ਰਤ ਹੈ ਉਹ ਸੋਸ਼ਲ ਮੀਡੀਆ 'ਤੇ ਦਿਖਦੀ ਹੈ ਅਤੇ ਸੋਸ਼ਲ ਮੀਡੀਆ ਤੋਂ ਇਹੀ ਨਫ਼ਰਤ ਟਰਾਂਸਲੇਟ ਹੋ ਕੇ ਜ਼ਮੀਨੀ ਪੱਧਰ ਦੇ ਉੱਤੇ ਮੰਡਾਈ ਸ਼ੂਟਿੰਗ ਵਰਗੇ ਹਮਲਿਆਂ ਦਾ ਕਾਰਨ ਬਣਦੀ ਹੈ। ਜੂਇਸ਼ ਕੌਂਸਲ ਦੀ ਤਰਫ ਤੋਂ ਕਿਹਾ ਗਿਆ ਕਿ ਐਂਟੀ ਸੈਮੀਟਿਜ਼ਮ ਨੂੰ ਕਿਸੇ ਵੀ ਪੱਧਰ 'ਤੇ ਸਵੀਕਾਰ ਨਹੀਂ ਕੀਤਾ ਜਾ ਸਕਦਾ। ਹਾਲਾਂਕਿ ਤਾਜ਼ਾ ਰਿਪੋਰਟ ਇਹ ਦੱਸਦੀ ਹੈ ਕਿ ਸਿਰਫ ਐਂਟੀ ਸੈਮੀਟਿਕ ਹੀ ਨਹੀਂ ਬਲਕਿ ਹਰ ਕਿਸਮ ਦੇ ਨਸਲ ਅਤੇ ਰੰਗ ਭੇਦ ਦੇ ਨਾਲ ਜੁੜੇ ਹੋਏ ਮਾਮਲੇ ਆਸਟ੍ਰੇਲੀਆ ਦੇ ਵਿੱਚ ਜਿੰਨੇ ਵੀ ਸਾਹਮਣੇ ਆਉਂਦੇ ਨੇ ਉਹ ਇੱਕ ਖਤਰੇ ਦਾ ਵਿਸ਼ਾ ਬਣ ਜਾਂਦਾ। ਉੱਧਰ ਇੱਕ ਹੋਰ ਖਬਰ ਦੇ ਮੁਤਾਬਕ ਯੂਨੀਵਰਸਿਟੀ ਆਫ ਵੋਲੰਗੋਂਗ ਯਾਨੀ UAW ਦੇ ਚਾਂਸਲਰ ਮਾਈਕਲ ਸਟਿਲ ਨੇ ਹੁਣ ਆਪਣੇ ਅਹੁਦੇ ਤੋਂ ਤੁਰੰਤ ਪ੍ਰਭਾਵ ਦੇ ਨਾਲ ਅਸਤੀਫਾ ਦੇ ਦਿੱਤਾ ਯਾਨੀ ਇਮੀਡੀਏਟ ਇਫੈਕਟਿਵ ਰਿਜ਼ਾਈਨ। ਕਿਹਾ ਗਿਆ ਹੈ ਕਿ ICAC ਦੀ ਇੱਕ ਇਨਕੁਆਇਰੀ ਦੇ ਚੱਲਦਿਆਂ ਉਹਨਾਂ ਨੇ ਆਪਣੇ ਇਸ ਅਹੁਦੇ ਤੋਂ ਅਸਤੀਫਾ ਦਿੱਤਾ। ਯੂਨੀਵਰਸਿਟੀ ਆਫ ਵੋਲੰਗੋਂਗ ਨਿਊ ਸਾਊਥ ਵੇਲਜ਼ ਦੇ ਵਿੱਚ ਪੈਂਦੀ ਦੇਸ਼ ਦੀਆਂ ਸਭ ਤੋਂ ਬਿਹਤਰੀਨ ਯੂਨੀਵਰਸਿਟੀਜ਼ ਦੇ ਵਿੱਚੋਂ ਇੱਕ ਹੈ। ਦੱਸ ਦਈਏ ਕਿ ਸਟਿਲ ਦਾ ਜਿਹੜਾ ਮਾਮਲਾ ਉਹ ICAC ਯਾਨੀ ਇੰਡੀਪੈਂਡੈਂਟ ਕਮਿਸ਼ਨ ਅਗੇਂਸਟ ਕਰਪਸ਼ਨ ਦੇ ਕੋਲ ਬਕਾਇਆ ਪਿਆ ਜਿਸ ਦੇ ਵਿੱਚ ਯੂਨੀਵਰਸਿਟੀ ਅਤੇ ਇਸ ਦੇ ਨਾਲ ਜੁੜੇ ਆਪਰੇਸ਼ਨ ਦੇ ਮਾਮਲੇ ਦੇ ਵਿੱਚ ਉਹਨਾਂ ਤੋਂ ਇੱਕ ਪੜਤਾਲ ਕੀਤੀ ਜਾ ਰਹੀ ਹੈ। ਬਹਰਹਾਲ ਚਾਂਸਲਰ ਨੇ ਨੈਤਿਕ ਜ਼ਿੰਮੇਵਾਰੀ ਲੈਂਦਿਆਂ ਹੋਇਆਂ ਆਪਣੇ ਇਸ ਅਹੁਦੇ ਤੋਂ ਅਸਤੀਫੇ ਦਾ ਐਲਾਨ ਕਰ ਦਿੱਤਾ। ਉੱਧਰ ਸਾਲ 2024 ਦੇ ਵਿੱਚ MCG ਯਾਨੀ ਮੈਲਬਰਨ ਕ੍ਰਿਕਟ ਗਰਾਊਂਡ ਦੇ ਬਾਹਰ ਫੈਡਰਲ ਸੈਨੇਟਰ ਲੀਡੀਆ ਥੋਰਪੇ ਜਦੋਂ ਆਪਣੇ ਦੋਸਤਾਂ ਦੇ ਨਾਲ ਗੁਜ਼ਰ ਰਹੀ ਸੀ ਤਾਂ ਉਸਦੇ ਉੱਤੇ ਹਮਲਾ ਕਰਨ ਵਾਲੀ ਮਹਿਲਾ ਨੂੰ ਹੁਣ ਜੇਲ੍ਹ ਦੀ ਸਜ਼ਾ ਤੋਂ ਦੂਰ ਰੱਖਿਆ ਗਿਆ। ਦੱਸ ਦਈਏ ਕਿ ਸੈਨੇਟਰ ਥੋਰਪੇ ਇਸ ਸਟੇਡੀਅਮ ਤੋਂ ਬਾਹਰ ਆ ਰਹੇ ਸੀ ਜਦੋਂ ਅਸੈਂਡਨ ਅਤੇ ਰਿਚਮੰਡ ਦੇ ਦਰਮਿਆਨ ਚੱਲ ਰਹੀ ਇੱਕ ਗੇਮ ਖਤਮ ਹੋਈ ਸੀ। ਐਬੋਨੀ ਜੈਨ ਬੈੱਲ ਨਾਮ ਦੀ ਇਸ ਮਹਿਲਾ ਨੇ ਅਚਾਨਕ ਹੀ ਸੈਨੇਟਰ ਥੋਰਪੇ ਦੇ ਉੱਤੇ ਹਮਲਾ ਕਰ ਦਿੱਤਾ ਸੀ। ਕਈ ਵਾਰ ਹਮਲੇ ਕਰਨ ਕੀਤੇ ਸੀ ਔਰ ਇਸ ਦੇ ਵਿੱਚ ਉਹਨਾਂ ਦੇ ਜ਼ਖਮੀ ਹੋਣ ਦੀ ਖਬਰ ਸਾਹਮਣੇ ਆਈ ਸੀ। ਇਸ ਤੋਂ ਬਾਅਦ ਬੈੱਲ ਨੂੰ ਗ੍ਰਿਫਤਾਰ ਕਰਕੇ 12 ਮਹੀਨਿਆਂ ਦਾ ਕਮਿਊਨਿਟੀ ਕਰੈਕਸ਼ਨ ਆਰਡਰ ਅੱਜ ਦੇ ਦਿਨ ਸੁਣਾਇਆ ਗਿਆ ਹੈ। ਉੱਥੇ ਮੈਲਬਰਨ ਦੇ ਡਰਾਈਵਰਸ ਦੇ ਕੋਲੋਂ ਲਿੰਕਡ ਨਾਮ ਦੀ ਜਿਹੜੀ ਟੋਲ ਕੰਪਨੀ ਹੈ ਉਹਨਾਂ ਨੇ ਗਲਤ ਤਰੀਕੇ ਦੇ ਨਾਲ ਟੋਲ ਵਸੂਲ ਰਹੇ ਸੀ। ਲਗਭਗ 14 ਲੱਖ ਟ੍ਰਿਪਸ ਮੈਲਬਰਨ ਦੇ ਵਿੱਚ ਐਸੇ ਇਹਨਾਂ ਮੇਜਰ ਟੋਲਵੇਜ਼ ਤੋਂ ਹੋਏ ਨੇ। ਸਿਟੀ ਲਿੰਕ ਅਤੇ ਵੈਸਟਗੇਟ ਟਨਲ ਦੇ ਵਿੱਚੋਂ ਜੇਕਰ ਤੁਸੀਂ ਟੋਲ ਦਾ ਇਸਤੇਮਾਲ ਕਰਦਿਆਂ ਹੋਇਆਂ ਗੁਜ਼ਰੇ ਹੋ ਤਾਂ ਤੁਸੀਂ ਵੀ ਉਹਨਾਂ 90,000 ਵਾਹਨ ਚਾਲਕਾਂ ਦੇ ਵਿੱਚੋਂ ਇੱਕੋ ਜਿਨ੍ਹਾਂ ਨੂੰ ਲਿੰਕਡ ਦੀ ਤਰਫ ਤੋਂ ਮੁਆਵਜ਼ਾ ਤਾਂ ਨਹੀਂ ਕਹਿ ਸਕਦੇ ਪਰ ਉਹਨਾਂ ਦੇ ਬਣਦੇ ਗਲਤ ਜਿਹੜੇ ਪੈਸੇ ਕੱਟੇ ਗਏ ਸੀ ਉਹ ਵਾਪਸ ਕੀਤੇ ਜਾਣਗੇ। ਟ੍ਰਾਂਸਰਬਨ ਕੰਪਨੀ ਜਿਹੜੀ ਕਿ ਲਿੰਕਡ ਨਾਮ ਦੀ ਇਸ ਅਦਾਰੇ ਨੂੰ ਚਲਾਉਂਦੀ ਹੈ ਟ੍ਰਾਂਸਰਬਨ ਕੰਪਨੀ ਜਿਹੜੀ ਕਿ ਲਿੰਕ ਨਾਮ ਦੇ ਇਸ ਟੋਲ ਅਦਾਰੇ ਨੂੰ ਚਲਾਉਂਦੀ ਹੈ ਉਹਨਾਂ ਦਾ ਕਹਿਣਾ ਹੈ ਕਿ ਗ੍ਰਾਹਕਾਂ ਨੂੰ ਉਹਨਾਂ ਦੇ ਬਣਦੇ ਜਿਹੜੇ ਰਕਮ ਸੀ ਜਿਹੜੀ ਗਲਤ ਢੰਗ ਦੇ ਨਾਲ ਕੱਟੀ ਗਈ ਸੀ ਉਹ ਵਾਪਸ ਜਲਦ ਉਹਨਾਂ ਦੇ ਖਾਤਿਆਂ ਦੇ ਵਿੱਚ ਕਰ ਦਿੱਤੀ ਜਾਏਗੀ ਜਿਨ੍ਹਾਂ ਖਾਤਿਆਂ ਤੋਂ ਭੁਗਤਾਨ ਕੀਤਾ ਜਾਂਦਾ। NSW ਦੇ ਵਿੱਚ ਬਰਡ ਫਲੂ ਦਾ ਪਹਿਲਾ ਕੇਸ ਰਿਕਾਰਡ ਕੀਤਾ ਗਿਆ ਔਰ ਇਹ ਬਰਡ ਫਲੂ ਦੀ ਇੱਕ ਖਤਰਨਾਕ ਕਿਸਮ ਦੱਸਿਆ ਗਿਆ। ਸੂਬੇ ਦੇ ਐਗਰੀਕਲਚਰ ਮਿਨਿਸਟਰ ਟਾਰਾ ਮੋਰੈਰੀਟੀ ਨੇ ਇਸ ਖਬਰ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਇਹ ਜਿਹੜਾ ਸਟ੍ਰੇਨ ਹੈ ਇਹ NSW ਦੇ ਵਿੱਚ ਜਾਇੰਟ ਪੈਟਰਲ ਹਾਕਸ ਨੈਸਟ ਦੇ ਕੋਲ ਪੈਂਦੇ ਇੱਕ ਫਾਰਮ ਦੇ ਵਿੱਚ ਪੰਛੀ ਦੇ ਅੰਦਰ ਪ੍ਰਾਪਤ ਹੋਇਆ। ਇਸ ਨੂੰ H5 ਇਨਫਲੂਐਂਜ਼ਾ ਦਾ ਇੱਕ ਖਤਰਨਾਕ ਸੰਕ੍ਰਮਣ ਮੰਨਿਆ ਜਾ ਸਕਦਾ। ਹਾਲਾਂਕਿ ਇਹ ਮਨੁੱਖਾਂ ਤੱਕ ਦੇਰੀ ਦੇ ਨਾਲ ਹੀ ਜਾਂ ਫਿਰ ਘੱਟ ਤਾਕਤ ਦੇ ਨਾਲ ਪਹੁੰਚਦਾ ਪਰ ਜਾਨਵਰਾਂ ਦੇ ਉੱਤੇ ਜਨੌਰਾਂ ਦੇ ਉੱਤੇ ਇਸ ਦੇ ਮਾੜੇ ਅਸਰ ਹੁੰਦੇ ਨੇ ਔਰ ਇਹ ਉਹਨਾਂ ਦੇ ਲਈ ਘਾਤਕ ਸਾਬਤ ਹੁੰਦਾ। ਅਜਿਹੇ ਦੇ ਵਿੱਚ ਹਾਲ ਫਿਲਹਾਲ NSW ਦੀ ਜਿਹੜੀ ਖੇਤੀਬਾੜੀ ਮਹਿਕਮਾ ਹਸਬੈਂਡਰੀ ਮਹਿਕਮਾ ਉਹਨਾਂ ਦੀ ਤਰਫ ਤੋਂ ਕਿਹਾ ਗਿਆ ਹੈ ਕਿ ਇਸ ਬਰਡ ਫਲੂ ਦੇ ਹੋਰ ਵੀ ਕੇਸ ਸਾਹਮਣੇ ਆ ਸਕਦੇ ਨੇ। ਹਾਲ ਫਿਲਹਾਲ ਉਹ ਪੜਤਾਲ ਦਾ ਇੱਕ ਵਿਸ਼ਾ ਹੈ।
ਆਸਟ੍ਰੇਲੀਆ ਦੇ ਵਿੱਚ ਇਹਨਾਂ ਦਿਨਾਂ ਦੇ ਅੰਦਰ ਸਨੋਈ ਮਾਊਂਟੇਨਸ ਦੇ ਉੱਤੇ ਲੋਕ ਸਕੀ ਕਰਨ ਦੇ ਲਈ ਪਹੁੰਚਦੇ ਨੇ। NSW ਤੇ ਵਿਕਟੋਰੀਆ ਦੇ ਵਿੱਚ ਐਪਸ ਆਲਪਸ ਜਿਹੜੀਆਂ ਇਹ ਪੈਂਦੀਆਂ ਨੇ, ਯਾਨੀ ਉੱਚੀਆਂ ਬਰਫ਼ ਦੀਆਂ ਪਹਾੜੀਆਂ ਜਿੱਥੇ ਸੈਲਾਨੀ ਜਾਣੇ ਸ਼ੁਰੂ ਹੋ ਗਏ ਨੇ। ਐਲਪਾਈਨ ਰੀਜਨ ਦੇ ਵਿੱਚ ਇਸ ਵਾਰ ਓਨੀ ਵਧੀਆ ਸ਼ੁਰੂਆਤ ਨਹੀਂ ਰਹੀ ਪਹਿਲੇ ਹੀ ਦਿਨ ਜਿੰਨੀ ਵਧੀਆ ਸ਼ੁਰੂਆਤ ਹੁੰਦੀ ਹੈ, ਬਲਕਿ ਇਹ ਕਹਿ ਲਿਆ ਜਾਵੇ ਕਿ ਪਿਛਲੇ 59 ਸਾਲਾਂ ਦੇ ਵਿੱਚ ਸਾਲ 1957 ਤੋਂ ਜਦੋਂ ਤੋਂ ਸਕੀ ਸੀਜ਼ਨ ਇੱਥੇ ਸ਼ੁਰੂ ਕੀਤਾ ਗਿਆ ਬਰਫ਼ ਦੀਆਂ ਨੇ ਪਹਾੜੀਆਂ 'ਚ, ਉਦੋਂ ਤੋਂ ਬਾਅਦ ਹੁਣ ਤੱਕ ਇਹ ਸਭ ਤੋਂ ਘੱਟ ਬਰਫ਼ ਪਈ ਹੈ। ਪਹਿਲੀ ਅਤੇ ਦੂਜੀ ਜੁਲਾਈ ਨੂੰ 301 ਮਿਲੀਮੀਟਰ ਬਰਫ਼ ਪੈਣ ਦੀ ਖਬਰ ਸੀ, ਪਰ 25 ਮਿਲੀਮੀਟਰ ਹੀ ਬਰਫ਼ ਪੈ ਸਕੀ। ਮੌਸਮ ਦੇ ਵਿੱਚ ਕੁਝ ਖਾਸ ਗਿਰਾਵਟ ਆਈ ਨਹੀਂ, ਜਿਸ ਕਰਕੇ ਲੋਕ ਜਿਹੜੇ ਠੰਡ ਦੇ ਵਿੱਚ ਇੱਥੇ ਲੁਤਫ ਉਠਾਉਣ ਆਏ ਸੀ, ਮਜ਼ਾ ਉਠਾਉਣ ਆਏ ਸੀ, ਉਹਨਾਂ ਦਾ ਐਡਾ ਕੋਈ ਮਜ਼ਾ ਵਧੀਆ ਨਹੀਂ ਹੋ ਸਕਿਆ। ਹਾਲਾਂਕਿ ਕਿਹਾ ਜਾ ਰਿਹਾ ਕਿ ਇਸ ਸੀਜ਼ਨ ਦੇ ਵਿੱਚ ਇੱਕ ਵਾਰ ਜਿਹੜੀ ਬਰਫ਼ਬਾਰੀ ਰੱਜ ਕੇ ਹੋਏਗੀ ਜ਼ਰੂਰ, ਪਰ ਹਾਲੇ ਉਹ ਦਿਨ ਦੂਰ ਹੈ। 1 ਜੁਲਾਈ 2015 ਦੇ ਵਿੱਚ ਵੀ ਕੁਝ ਇਸੇ ਕਿਸਮ ਦੀ ਰਾਤ ਸੀ, ਜਦੋਂ ਠੰਡ ਤਾਂ ਪੈ ਰਹੀ ਸੀ ਪਰ ਬਰਫ਼ਬਾਰੀ ਇੰਨੀ ਨਹੀਂ ਸੀ ਹੋਈ। ਖੇਡ ਜਗਤ ਦੇ ਨਾਲ ਜੁੜੀਆਂ ਖਬਰਾਂ ਦੀ ਸਾਂਝ ਪਾਈਏ। ਮੇਜ਼ਬਾਨ ਇੰਗਲੈਂਡ ਨੇ ਮਹਿਲਾਵਾਂ ਦੇ T20 ਵਿਸ਼ਵ ਕੱਪ ਦੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਹੋਇਆਂ ਸਾਊਥ ਅਫਰੀਕਾ ਨੂੰ 40 ਦੌੜਾਂ ਦੇ ਫਰਕ ਦੇ ਨਾਲ ਹਰਾ ਕੇ ਫਾਈਨਲ 'ਚ ਥਾਂ ਬਣਾ ਲਈ ਹੈ। ਵੀਰਵਾਰ ਦੇ ਦਿਨ ਓਵਲ 'ਚ ਖੇਡੇ ਗਏ ਸੈਮੀਫਾਈਨਲ ਦੇ ਵਿੱਚ ਇਸ ਜਿੱਤ ਦੇ ਨਾਲ ਇੰਗਲੈਂਡ ਆਪਣੇ ਘਰੇਲੂ ਮੈਦਾਨ ਦੇ ਉੱਤੇ ਇੱਕ ਹੋਰ ਵਿਸ਼ਵ ਕੱਪ ਖਿਤਾਬ ਜਿੱਤਣ ਦੇ ਬਸ ਕੁਝ ਹੀ ਕਦਮ ਦੂਰ ਹੈ। ਪਿੰਡਲੀ ਦੇ ਵਿੱਚ ਚੋਟ ਤੋਂ ਉੱਭਰਦਿਆਂ ਹੋਇਆਂ ਨੈੱਟ ਸਾਈਵਰ ਬ੍ਰੰਟ ਨੇ ਸੈਮੀਫਾਈਨਲ ਦੇ ਵਿੱਚ ਸ਼ਾਨਦਾਰ ਵਾਪਸੀ ਕੀਤੀ ਅਤੇ ਆਪਣੀ ਟੀਮ ਨੂੰ ਜਿੱਤ ਦੇ ਲਈ ਅਹਿਮ ਭੂਮਿਕਾ ਵੀ ਨਿਭਾਈ। ਉਹਨਾਂ ਦੀ ਟੀਮ ਨੇ 20 ਓਵਰਾਂ ਦੇ ਵਿੱਚ 5 ਵਿਕਟਾਂ ਦੇ ਨੁਕਸਾਨ ਤੇ 169 ਦੌੜਾਂ ਬਣਾਈਆਂ। 170 ਦੌੜਾਂ ਦਾ ਪਿੱਛਾ ਕਰਨ ਉੱਤੇ ਸਾਊਥ ਅਫਰੀਕਾ ਦੀ ਟੀਮ ਦੀ ਤਰਫ ਤੋਂ ਤਾਜ਼ਮਿਨ ਬ੍ਰਿਟਸ ਨੇ ਹਾਫ ਸੈਂਚਰੀ ਵੀ ਲਗਾਈ, ਪਰ ਦੂਸਰੇ ਪਾਸੇ ਉਹਨਾਂ ਨੂੰ ਚੰਗਾ ਸਾਥ ਨਹੀਂ ਮਿਲ ਸਕਿਆ। ਸਾਊਥ ਅਫਰੀਕਾ ਦੀ ਪੂਰੀ ਟੀਮ 170 ਦੌੜਾਂ ਦੇ ਟੀਚੇ ਦੇ ਅੱਗੇ 20 ਓਵਰਾਂ ਦੇ ਵਿੱਚ 8 ਵਿਕਟਾਂ ਦੇ ਨੁਕਸਾਨ ਤੇ 129 ਦੌੜਾਂ ਹੀ ਬਣਾ ਸਕੀ ਅਤੇ ਇੰਗਲੈਂਡ ਇਹ ਮੈਚ 40 ਦੌੜਾਂ ਦੇ ਫਰਕ ਦੇ ਨਾਲ ਜਿੱਤ ਗਿਆ। ਉੱਥੇ ਫੀਫਾ ਦੀ ਗੱਲ ਕਰੀਏ ਤਾਂ ਫੀਫਾ ਵਰਲਡ ਕੱਪ 2026 'ਚ ਇੱਕ ਬੇਹੱਦ ਰੋਮਾਂਚਕ ਮੁਕਾਬਲੇ ਦੇ ਅੰਦਰ ਪੁਰਤਗਾਲ ਨੇ ਕਰੇਸ਼ੀਆ ਨੂੰ 2-1 ਦੇ ਨਾਲ ਹਰਾ ਕੇ ਆਖਰੀ 16 ਦੇ ਵਿੱਚ ਥਾਂ ਬਣਾ ਲਈ ਹੈ। ਹੁਣ ਉਹਨਾਂ ਦਾ ਮੁਕਾਬਲਾ ਸਪੇਨ ਦੇ ਨਾਲ ਹੋਏਗਾ, ਜਿਸ ਨੇ ਆਸਟਰੀਆ ਨੂੰ 3-0 ਦੇ ਨਾਲ ਹਰਾ ਕੇ ਆਖਰੀ 16 'ਚ ਥਾਂ ਬਣਾਈ ਹੈ। ਫੁੱਲ ਟਾਈਮ ਤੱਕ ਪੁਰਤਗਾਲ ਅਤੇ ਕਰੇਸ਼ੀਆ ਦੋਵੇਂ 1-1 ਦੀ ਬਰਾਬਰੀ 'ਤੇ ਸੀ, ਜਿਸ ਤੋਂ ਬਾਅਦ ਮੈਚ ਐਕਸਟਰਾ ਟਾਈਮ ਦੇ ਵਿੱਚ ਚਲਾ ਗਿਆ। ਐਕਸਟਰਾ ਟਾਈਮ ਦੇ ਵਿੱਚ ਪੁਰਤਗਾਲ ਦੇ ਗੋਨਸਾਲੋ ਰਾਮੋਸ ਨੇ ਗੋਲ ਕਰਕੇ ਆਪਣੀ ਟੀਮ ਨੂੰ 2-1 ਦੇ ਨਾਲ ਬੜ੍ਹਤ ਜ਼ਰੂਰ ਦਿਵਾਈ, ਪਰ 193 ਮਿੰਟ 'ਚ ਜੋ ਹੋਇਆ ਉਸ ਦੇ ਨਾਲ ਇਸ ਮੈਚ ਨੂੰ ਲੰਬਾ ਖਿੱਚਣ ਦੇ ਇਤਿਹਾਸ ਦੇ ਨਾਲ ਯਾਦ ਰੱਖਿਆ ਜਾਏਗਾ। ਕਰੇਸ਼ੀਆ ਦੇ ਯਸ਼ੋਕੋ ਵਾਰਡੀਅਲ ਨੇ ਗੋਲ ਕਰਕੇ ਟੀਮ ਨੂੰ 2-2 ਦੀ ਬਰਾਬਰੀ ਦੇ ਉੱਤੇ ਲਿਆ ਦਿੱਤਾ, ਪਰ ਇਸ ਗੋਲ ਤੋਂ ਬਾਅਦ ਇਸ ਨੂੰ ਆਫਸਾਈਡ ਕਰਾਰ ਦੇ ਦਿੱਤਾ ਗਿਆ। ਮੈਦਾਨ ਦੇ ਵਿੱਚ ਮੌਜੂਦ ਕਰੇਸ਼ੀਆ ਦੇ ਹਮਾਇਤੀ ਗੁੱਸੇ 'ਚ ਨਜ਼ਰ ਆਏ, ਮੈਦਾਨ ਦੇ ਵਿੱਚ ਪਲਾਸਟਿਕ ਦੀਆਂ ਬੋਤਲਾਂ ਸਿੱਟਣੀਆਂ ਸ਼ੁਰੂ ਕਰ ਦਿੱਤੀਆਂ। ਆਖਿਰਕਾਰ ਮੈਚ ਦੁਬਾਰਾ ਸ਼ੁਰੂ ਕਰਵਾਇਆ ਗਿਆ। ਆਖਰੀ ਸੀਟੀ ਵੱਜਦਿਆਂ ਹੀ ਪੁਰਤਗਾਲ ਨੇ ਆਖਰੀ 16 ਦੇ ਵਿੱਚ ਥਾਂ ਬਣਾ ਲਈ। ਪੁਰਤਗਾਲ ਦੇ ਲਈ ਉਹਨਾਂ ਦਾ ਪਹਿਲਾ ਗੋਲ ਸੁਪਰਸਟਾਰ ਕ੍ਰਿਸਟੀਆਨੋ ਰੋਨਾਲਡੋ ਨੇ 68ਵੇਂ ਮਿੰਟ ਦੇ ਵਿੱਚ ਕੀਤਾ, ਜੋ ਕਿ ਪੈਨਲਟੀ ਤੋਂ ਆਇਆ, ਜਦਕਿ ਕਰੇਸ਼ੀਆ ਦੇ ਇਕਲੌਤੇ ਗੋਲ ਨੂੰ 53ਵੇਂ ਮਿੰਟ ਦੇ ਵਿੱਚ ਇਵਾਨ ਪੈਰੇਸ਼ਿਚ ਨੇ ਅੰਜਾਮ ਦਿੱਤਾ। ਇਸ ਤੋਂ ਪਹਿਲਾਂ ਆਖਰੀ 32 ਦੇ ਵਿੱਚ ਥਾਂ ਬਣਾਉਣ ਵਾਲੀ ਆਸਟਰੀਆ ਨੂੰ ਹਰਾ ਕੇ ਸਪੇਨ ਨੇ ਆਖਰੀ 16 ਦੇ ਵਿੱਚ ਹੁਣ ਥਾਂ ਬਣਾ ਲਈ ਹੈ, ਯਾਨੀ ਰਾਊਂਡ ਆਫ 16 ਦੇ ਵਿੱਚ ਸਪੇਨ ਪਹੁੰਚ ਗਿਆ। ਸਪੇਨ ਨੇ ਆਸਟਰੀਆ ਨੂੰ 3-0 ਦੇ ਨਾਲ ਮਾਤ ਦਿੱਤੀ। ਸਪੇਨ ਦੇ ਲਈ ਮਿਕਲ ਓਆਰਸਬਲ ਨੇ 36ਵੇਂ ਅਤੇ 99ਵੇਂ ਮਿੰਟ 'ਚ ਗੋਲ ਕੀਤਾ, ਜਦਕਿ ਪੈਦਰੋ ਪੋਰੋ ਨੇ 96ਵੇਂ ਮਿੰਟ ਦੇ ਵਿੱਚ ਗੋਲ ਕੀਤਾ। ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਫਿਲਹਾਲ ਇੰਨਾ ਹੀ। ਦਿਓ ਇਜਾਜ਼ਤ, ਧੰਨਵਾਦ, ਸੁਣਦੇ ਰਹੋ ਰੇਡੀਓ ਹਾਂਜੀ 1674। ਬਾਕੀ ਦੇ ਪ੍ਰੋਗਰਾਮ, ਖਬਰਾਂ, ਜਾਣਕਾਰੀਆਂ ਇਸੇ ਤਰ੍ਹਾਂ ਦੇ ਨਾਲ ਸਾਡੀ ਫ੍ਰੀਕੁਐਂਸੀ ਤੋਂ ਜਾਰੀ ਰਹਿਣਗੀਆਂ। ਲਾਈਵ ਖਬਰਾਂ ਫਿਲਹਾਲ ਮੁੱਕੀਆਂ ਸੀ ਅਤੇ ਹੁਣ ਅਗਲਾ ਪ੍ਰੋਗਰਾਮ ਲੈ ਕੇ ਹੁੰਦੇ ਹਾਂ ਹਾਜ਼ਰ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: Radio Hanji, 1674 AM, 24/7 Indian Radio, Sydney ka apna Indian Radio Station.

0: ਜਦੋਂ ਵੀ ਕਾਮੇਡੀ ਮੂਵੀ ਦੀ ਗੱਲ ਹੁੰਦੀ ਹੈ ਤਾਂ ਇੱਕ ਮੂਵੀ ਦਾ ਨਾਮ ਹਮੇਸ਼ਾ ਆਉਂਦਾ ਹੈ, ਉਹ ਮੂਵੀ ਜਿਹਨੇ ਸਭ ਨੂੰ ਹਸਾ ਹਸਾ ਕੇ ਲੋਟ ਪੋਟ ਕੀਤਾ, ਉਹ ਮੂਵੀ ਜਿਹਦੀ ਸਟੋਰੀ ਨੇ ਬ੍ਰੇਨ ਰੋਟ ਕੀਤਾ।
1: ਗਿੱਪੀ ਗਰੇਵਾਲ, ਬਿੰਨੂ ਢਿੱਲੋਂ, ਸਰਗੁਣ ਮਹਿਤਾ ਫਿਰ ਤੋਂ ਲੈ ਕੇ ਆ ਰਹੇ ਨੇ ਪੰਜਾਬੀ ਸਿਨੇਮਾ ਦੀ ਸਭ ਤੋਂ ਵੱਡੀ ਫ੍ਰੈਂਚਾਈਜ਼ ਕੈਰੀ ਔਨ ਜੱਟਾ 4, ਜਿੱਥੇ ਐਡਵੋਕੇਟ ਢਿੱਲੋਂ ਫਿਰ ਕਹਿਣਗੇ
2: ਪਰ ਢਿੱਲੋਂ ਨੇ ਕਾਲਾ ਕੋਟ ਐਵੇਂ ਨਹੀਂ ਪਾਇਆ।
0: ਦਿਸ 26 ਜੂਨ ਕੈਰੀ ਔਨ ਜੱਟਾ 4 ਦੇ ਨਾਲ ਥੀਏਟਰਸ ਹੋਣਗੇ ਲਾਫਟਰ ਦਾ ਸਟੇਡੀਅਮ, ਕਿਉਂਕਿ ਇਹ ਸਿਰਫ ਫਿਲਮ ਨਹੀਂ ਇਹ ਲਾਫਟਰ ਦਾ ਫੈਸਟੀਵਲ ਹੈ।
3: ਹੈਲੋ, ਸਤਿ ਸ਼੍ਰੀ ਅਕਾਲ ਜੀ,

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।
2: हाय, दिस इज उमंग कुमार और प्यार से लोग मुझे ओके कहते हैं। आप सुन रहे हैं रेडियो हांजी 1674 AM। कीप लिसनिंग।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।
3: ਰੇਡੀਓ ਹਾਂਜੀ 1674।
4: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
5: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾਸ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
4: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
5: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au।
6: ਰੇਡੀਓ ਹਾਂਜੀ 1674 AM ਤੇ ਤੁਹਾਡਾ ਸਵਾਗਤ ਹੈ। ਮੈਂ ਹਾਂ RJ ਕ੍ਰਿਸ਼ਨਾ ਐਂਡ ਅੱਜ ਅਸੀਂ ਗੱਲਬਾਤ ਕਰਨ ਲਈ ਇਕੱਠੇ ਹੋ ਰਹੇ ਹਾਂ ਜੀ ਦੁਬਾਰਾ। ਉਮੀਦ ਕਰਦੇ ਹਾਂ ਤੁਹਾਡਾ ਜਿਹੜਾ ਵੀ ਦਿਨ ਵਾਰ ਨੂੰ ਜਿਸ ਵੀ ਟਾਈਮ ਤੁਸੀਂ ਸੁਣ ਰਹੇ ਹੋ ਵਧੀਆ ਵਧੀਆ ਲੰਘ ਰਿਹਾ ਹੋਏਗਾ। ਅੱਜ ਆਪਾਂ ਲਾਸਟ ਟਾਈਮ ਜਿਸ ਤਰ੍ਹਾਂ ਕੀਤਾ ਸੀਗਾ ਉਸੇ ਤਰੀਕੇ ਨਾਲ ਆਪਣਾ ਸੈਗਮੈਂਟ ਅੱਗੇ ਵਧਾਵਾਂਗੇ। ਅੱਜ ਅਸੀਂ ਇੱਕ ਹੋਰ ਹੋਨਹਾਰ ਬਡਿੰਗ ਰਾਈਟਰ ਰਾਈਟ ਫਰੋਮ ਪੰਜਾਬ ਤੁਹਾਡੇ ਨਾਲ ਉਹਨਾਂ ਨੂੰ ਮੁਖਾਤਬ ਕਰਨ ਲਈ ਲੈ ਕੇ ਆਵਾਂਗੇ। ਰਾਈਟਰ ਦਾ ਨਾਮ ਹੈ ਜੀ ਉਪਕਾਰ ਗਿੱਲ, ਇੰਸਟਾਗ੍ਰਾਮ 'ਤੇ ਕਾਫੀ ਮਸ਼ਹੂਰ ਨੇ, ਅਤੇ ਬਾਕੀ ਉਹਨਾਂ ਦੀ ਲਾਈਫ ਕੀ ਹੈ, ਉਹ ਕਿਸ ਤਰੀਕੇ ਦਾ ਲਿਖਦੇ ਨੇ ਅਤੇ ਅੱਗੇ ਉਹਨਾਂ ਦੀ ਹਸਰਤ ਕੀ ਹੈ ਲਾਈਫ ਨੂੰ ਲੈ ਕੇ, ਆਪਣੀ ਰਾਈਟਿੰਗ ਸਟਾਈਲ ਨੂੰ ਲੈ ਕੇ, ਆਪਣੀ ਸ਼ੈਲੀ ਨੂੰ ਲੈ ਕੇ, ਅਤੇ ਉਹ ਕਿਸ ਤਰੀਕੇ ਨਾਲ ਆਪਣਾ ਆਉਣ ਵਾਲਾ ਕਰੀਅਰ ਵੇਖਦੇ ਨੇ ਰਾਈਟਿੰਗ ਦੇ ਅੰਦਰ, ਉਹਨਾਂ ਦੀ ਜ਼ਬਾਨੀ ਜਾਣਦੇ, ਠੀਕ ਹੈ ਜੀ। ਅਤੇ ਇਸੇ ਤਰੀਕੇ ਮੈਂ ਉਹਨਾਂ ਨੂੰ ਹੁਣੇ ਔਨ ਏਅਰ ਲੈਣਾ। ਉਪਕਾਰ ਜੀ ਤੁਸੀਂ ਔਨ ਏਅਰ ਹੋ, ਸਤਿ ਸ਼੍ਰੀ ਅਕਾਲ।
7: ਸਤਿ ਸ਼੍ਰੀ ਅਕਾਲ ਕ੍ਰਿਸ਼ਨਾ ਭਾਈ।
6: ਸਤਿ ਸ਼੍ਰੀ ਅਕਾਲ ਜੀ, ਕਿਵੇਂ ਹੋ? ਠੀਕ ਠਾਕ ਜੀ,
7: ਬਸ ਵਧੀਆ। ਤੁਸੀਂ ਦੱਸੋ, ਠੀਕ ਹੋ ਕ੍ਰਿਸ਼ਨਾ ਭਾਜੀ?
6: ਬਸ ਵਧੀਆ ਵਧੀਆ ਵਧੀਆ। ਦੱਸੋ ਫਿਰ ਕਿਸ ਤਰ੍ਹਾਂ ਪੰਜਾਬ ਦਾ ਮਾਹੌਲ ਚਾਲ, ਕਿੱਦਾਂ, ਠੀਕ ਠਾਕ? ਗਰਮੀਆਂ ਕਿੱਦਾਂ?
7: ਪੰਜਾਬ ਦਾ ਮਾਹੌਲ ਤੇ ਬਹੁਤ ਵਧੀਆ, ਬੀਬੀਆਂ ਨੂੰ ਹਜ਼ਾਰ ਹਜ਼ਾਰ ਮਿਲਣ ਡੇ ਆ, ਕਈਆਂ ਨੂੰ ਮਿਲ ਗਿਆ ਤੇ ਜਿਨ੍ਹਾਂ ਨੂੰ ਮਿਲ ਗਏ ਉਹ ਖੁਸ਼ ਆ,
6: ਜਿਨ੍ਹਾਂ ਦੀ ਹਨਾ ਹਜੇ ਰਹਿੰਦਾ ਕਿਸੇ ਦੀ ਕਸਰ ਰਹਿ ਗਈ।
7: ਹਾਂਜੀ,
6: ਚਲੋ ਵਧੀਆ ਵਧੀਆ ਵਧੀਆ। ਮੈਂ ਉਪਕਾਰ ਜੀ, ਜਦੋਂ ਤੁਹਾਡਾ ਇੰਟਰੋ ਹੁਣੇ ਇੱਥੇ ਦਿੰਦਾ ਪਿਆ ਸੀ ਨਾ, ਤੇ ਮੈਂ ਇਹ ਕਿਹਾ ਕਿ ਸੋਸ਼ਲ ਮੀਡੀਆ ਤੇ ਬਖੂਬੀ ਮਕਬੂਲ ਹੋ ਚੁੱਕੇ ਹੋਏ ਕਾਫੀ ਮਸ਼ਹੂਰ ਸ਼ਾਇਰਾਂ ਵਿੱਚੋਂ, ਤੇ ਉਮਰ ਭਾਵੇਂ ਇੰਨੀ ਜ਼ਿਆਦਾ ਨਹੀਂ ਹੈ ਪਰ ਨਾਮ ਕਾਫੀ ਕਮਾ ਲਿਆ, ਤੇ ਕਿਸ ਤਰ੍ਹਾਂ ਸੋਚਦੇ ਹੋ, ਠੀਕ ਕਿਹਾ ਬਿਲਕੁਲ ਕਿ ਨਹੀਂ?
7: ਠੀਕ ਕਿਹਾ, ਚਲੋ ਹਨਾ, ਮਿਹਨਤ ਹੁੰਦੀ ਆ, ਲੱਗੇ ਰਹੇ ਹਰੇਕ ਕੰਮ 'ਚ। ਮੈਂ ਇਹ ਕਹਿੰਦਾ ਹੁੰਦਾ ਕਿ ਲੱਗੇ ਰਹੋ, ਲਾਈਨ 'ਚ ਲੱਗੇ ਰਹੀਏ ਤੇ ਵਾਰੀ ਆ ਜਾਂਦੀ ਆ, ਲਾਈਨ ਚੋ ਕਿਉਂ ਚੋ ਹਟ ਗਏ ਤੇ ਫਿਰ ਤੇ ਆਪਾਂ ਕਹਿ ਨਹੀਂ ਸਕਦੇ ਕਿ ਆਊਗੀ।
6: ਬਿਲਕੁਲ ਬਿਲਕੁਲ ਬਿਲਕੁਲ। ਤੇ ਮੈਨੂੰ ਆਪਾਂ ਥੋੜਾ ਸ਼ੁਰੂ ਤੋਂ ਸ਼ੁਰੂ ਦੀ ਗੱਲ ਕਰਦੇ ਆ ਸਫ਼ਰ ਦੀ, ਤੇ ਪਹਿਲੇ ਤਾਂ ਇਹ ਦੱਸੋ ਕਿ ਰਾਈਟਿੰਗ ਦਾ ਸ਼ੌਂਕ, ਲਿਖਣ ਦਾ ਸ਼ੌਂਕ ਕਦੋਂ ਤੋਂ ਆਇਆ?
7: ਲਿਖਣ ਦਾ ਸ਼ੌਂਕ ਤੇ ਵੈਸੇ ਜੇਕਰ ਮੈਂ ਕਹਾਂ ਕਿ ਜਿੱਥੋਂ ਮੈਨੂੰ ਮਤਲਬ ਵਾਕਿਆ ਪਤਾ ਲੱਗਾ ਕਿ ਹਾਂ ਹੁਣ ਮੈਂ ਲਿਖਦਾ ਵਾਂ, ਇਹ ਤੇ ਰੀਸੈਂਟਲੀ ਕੋਈ ਮਤਲਬ 2016-17 ਤੋਂ, ਤੇ ਓਦਾਂ ਅਟੈਚਮੈਂਟ ਇੱਦਾਂ ਹੋ ਗਈ ਕਿ ਸਕੂਲ ਦੇ ਵਿੱਚ ਕਦੀ ਕੋਈ ਕਿਤਾਬ ਦੇ ਵਿੱਚ ਕਹਾਣੀ ਪੜ੍ਹ ਲਈ, ਜਿੱਦਾਂ ਅੰਮ੍ਰਿਤਾ ਪ੍ਰੀਤਮ ਦੀ ਹੋ ਗਈ ਸਭ ਤੋਂ ਜ਼ਿਆਦਾ, ਜਿੱਦਾਂ ਆਪਣੇ ਹੈਗੇ ਨੇ ਕਰਤਾਰ ਸਿੰਘ ਦੁੱਗਲ, ਕੁਲਵੰਤ ਸਿੰਘ ਵਿਰਕ, ਉਹਨਾਂ ਦੀਆਂ ਪੜ੍ਹੀਆਂ, ਫਿਰ ਉਹ ਮਤਲਬ ਉਹਨਾਂ ਨਾਲ ਅਟੈਚਮੈਂਟ ਹੁੰਦੀ ਰਹੀ, ਫਿਰ ਹੋਰ ਕੋਈ ਕਿਤਾਬ ਜਿੱਦਾਂ ਹੱਥ ਆ ਗਈ। ਮਤਲਬ ਪਹਿਲਾਂ ਤਾਂ ਇਹ ਪੜ੍ਹਿਆ ਕਿ ਜਿਹੜੀ ਵੀ ਚੀਜ਼ ਆਉਂਦੀ ਉਹਨੂੰ ਪੜ੍ਹੋ, ਭਾਵੇਂ ਨੌਲੇਜ ਲਈ ਪੜ੍ਹੋ, ਗੇਨ ਕਰਨ ਲਈ, ਹੈਨਾ। ਤੇ ਫਿਰ ਉਹ ਚੀਜ਼ ਆਪਣੇ ਆਪ 'ਚ ਵੀ ਇਨਹਾਂਸ ਹੋ ਗਈ, ਕਿਉਂਕਿ ਹਰ ਇੱਕ ਬੰਦਾ ਆਪਣੇ ਖਿਆਲ ਜਾਂ ਤੇ ਬੋਲ ਕੇ ਦੱਸ ਦਿੰਦਾ ਵਾ, ਤੇ ਜਿਹੜਾ ਬੋਲ ਕੇ ਨਹੀਂ ਦੱਸਦਾ ਉਹ ਲਿਖਣਾ ਸ਼ੁਰੂ ਕਰ ਦਿੰਦਾ।
6: ਤੇ ਖਿਆਲ ਦੱਸਣਾ, ਬੋਲਣਾ ਜਾਂ ਲਿਖਣਾ ਜ਼ਰੂਰੀ ਕਿਉਂ ਆ?
7: ਇਹ ਤਾਂ ਹਿਊਮਨ ਸਾਈਕੋਲੋਜੀ ਆ, ਤੁਹਾਨੂੰ ਪਤਾ ਕਿ ਤੁਸੀਂ ਦੇਖੋ ਕਹਿੰਦੇ ਕਿ ਲੇਡੀ ਮਤਲਬ ਜਿਹੜੀਆਂ ਔਰਤਾਂ ਵਾ ਤੇ ਮਰਦਾਂ ਦੇ ਵਿੱਚ ਜਿਹੜਾ ਨਾ ਬੜਾ ਫਰਕ ਆ, ਬੰਦਿਆਂ ਮਤਲਬ ਔਰਤਾਂ ਨਾਲੋਂ ਜਿਹੜੀਆਂ ਮਤਲਬ ਔਰਤਾਂ ਨਾਲੋਂ ਜਿਹੜੇ ਬੰਦੇ ਆ ਨਾ, ਹੈਨਾ, ਉਹ ਜ਼ਿਆਦਾ ਪਾਗਲ ਹੁੰਦੇ ਆ, ਕਿਉਂਕਿ ਔਰਤਾਂ ਕਿਸੇ ਵੇਲੇ ਤੁਸੀਂ ਦੇਖੋ ਕਿ ਔਰਤ ਨੂੰ ਕੋਈ ਗੱਲ ਕਰੋਗੇ ਉਹ ਝੱਟ ਰੋਪੂਗੀ, ਹੈਨਾ, ਜਾਂ ਆਪਣਾ ਗੁਬਾਰ ਆ ਉਹ ਕਿਸੇ ਕਿਸੇ ਤਰੀਕੇ ਨਾਲ ਕੱਢ ਲੂਗੀ ਜਾਂ ਚੀਕ ਕੇ ਜਾਂ ਹੈਨਾ ਰੋ ਕੇ, ਪਰ ਮਤਲਬ ਬੰਦਾ ਜਿਹੜਾ ਉਹ ਇੱਦਾਂ ਨੀ ਕਰਦਾ, ਹੈਨਾ। ਤੇ ਜਿਹੜੀ ਤਾਦਾਦ ਆ ਪਾਗਲਾਂ ਦੀ ਉਹ ਬੰਦਿਆਂ ਦੀ ਜ਼ਿਆਦਾ ਵਾ।
6: ਜਾਂ ਫਿਰ ਆਪਾਂ ਇਹ ਕਹਿ ਲਈਏ ਕਿ ਔਰਤਾਂ ਸਾਡੇ ਤੋਂ ਥੋੜਾ ਅੱਗੇ ਚੱਲਦੀਆਂ ਪਈਆਂ, ਐਵੋਲੂਸ਼ਨ ਦੇ ਅੰਦਰ ਅਸੀਂ ਥੋੜੇ ਜਿਹੇ ਪਿੱਛੇ ਆ,
7: ਥੋੜੇ ਜਿਹੇ ਪਿੱਛੇ ਆ। ਤੇ ਕੁਝ ਆ ਕਿ ਮਰਦ ਦੀ ਜਿਹੜੀ ਆ ਹੁਣ ਸਰੀਰ ਜਾਂ ਉਹਦਾ ਮਤਲਬ ਫਿਜ਼ ਜਾਂ ਚ ਰਹਿੰਦਾ ਵਾ ਹਨਾ, ਕੁਛ ਚੀਜ਼ਾਂ ਨਹੀਂ ਕਹਿ ਸਕਦਾ, ਮਜਬੂਰੀਆਂ ਜਿਹੜੀਆਂ ਉਹ ਆਪਣੇ ਅੰਦਰ ਰੱਖ ਲੈਂਦਾ ਕਿ ਮੇਰੇ ਕਰਕੇ ਕਿਸੇ ਨੂੰ ਹਟਣਾ ਹੋਵੇ। ਤੁਹਾਨੂੰ ਲਗਭਗ ਸਾਰੇ ਮਿਲ ਜਾਣਗੇ, ਮਤਲਬ ਦਸਾਂ ਦੇ ਵਿੱਚੋਂ ਨੌ ਬੰਦੇ ਇਹੋ ਜਿਹੇ ਮਿਲਣਗੇ ਕਿ ਹਾਂ ਅਸੀਂ ਲਿਖਦੇ ਹਾਂ, ਕਿਉਂਕਿ ਅੱਜ ਦੇ ਸਮੇਂ ਚ ਤੇ ਸਾਡੇ ਕੋਲ ਜਿਹੜੀਆਂ ਵਾ, ਪਹਿਲਾਂ ਦੀ ਗੱਲ ਕੀਤੀ ਜਾਵੇ ਪਹਿਲਾਂ ਜ਼ਿਆਦਾਤਰ ਬਿਜ਼ੀ ਸੀ ਆਪਣੇ ਕੰਮਾਂ ਕਾਰਾਂ ਚ, ਹੁਣ ਵੇਲ ਬਹੁਤ ਆ, ਕੁਝ ਇੰਟਰਟੇਨਮੈਂਟ ਦੇ ਤੌਰ ਤੇ ਵੀ ਲਿਖਦੇ ਆ।
6: ਹਾਂ ਇਹ ਗੱਲ ਵੀ ਆ, ਹਨਾ ਇੱਕ ਇਹ ਵੀ ਕਹਿ ਲਓ ਕਿ ਆਪਾਂ ਇਹ ਕਹਿ ਲੈਂਦੇ ਹਾਂ, ਵੇਖ ਲੈਂਦੇ ਹਾਂ ਅੱਜ ਦੇ ਦੌਰ 'ਚ, ਹਨਾ ਅਜੋਕੇ ਸਮੇਂ 'ਚ, ਕਿਉਂਕਿ ਸੋਸ਼ਲ ਮੀਡੀਆ ਦੇ ਅੰਦਰ ਪੋਇਟਰੀ ਨੂੰ ਇੰਨੀ ਪ੍ਰਵਾਨਗੀ ਮਿਲਦੀ ਆ ਕਿ ਹਰ ਕੋਈ ਵੇਖਦਾ ਸੁਣਦਾ ਅਤੇ ਕਹਿੰਦਾ ਯਾਰ ਜੇ ਇੰਨੇ ਲਿਖ ਲਿਆ ਮੈਂ ਵੀ ਲਿਖ ਸਕਦਾ, ਹਰ ਕੋਈ ਟਰਾਈ ਜ਼ਰੂਰ ਕਰਦਾ, ਆਪਾਂ ਇਹ ਕਹਿ ਸਕਦੇ ਹਾਂ
7: ਟਰਾਈ ਜ਼ਰੂਰ ਕਰਦਾ, ਕਿਉਂਕਿ ਹੁਣ ਸੋਸ਼ਲ ਮੀਡੀਆ ਦੀ ਗੱਲ ਹੋ ਰਹੀ ਆ, 2020 ਦੇ ਵਿੱਚ ਟਿਕਟੋਕ ਆਇਆ ਸੀ ਸ਼ਾਇਦ
6: ਜੀ,
7: ਹਨਾ ਤੇ ਮੈਂ ਵੀ ਉਹ ਤੋਂ ਪਹਿਲਾਂ ਲਿਖਦਾ ਹਾਂ, ਫਿਰ ਮੈਂ ਵੀ ਉੱਤੇ ਥੋੜਾ ਟਰਾਈ ਕੀਤਾ ਸੀ ਕਿ ਚਲੋ ਪਾਈਏ, ਹਨਾ ਫਿਰ ਉਹ ਬੰਦ ਹੋਇਆ, ਫਿਰ ਇੰਸਟਾ ਆ ਗਿਆ, ਹਾਲਾਂਕਿ ਮੈਂ ਲੇਟ ਸ਼ੁਰੂਆਤ ਜਿਹੜੀ ਆ ਨਾ, ਸ਼ੁਰੂਆਤ ਜਿਹੜੀ ਆ ਉਹ ਲੇਟ ਕੀਤੀ ਆ।
6: ਓਕੇ ਓਕੇ,
7: ਤੇ ਹੁਣ ਮੈਂ ਜਿਹਨੂੰ ਕਹਿੰਦਾ ਹੁੰਦਾ ਕਿ ਮੈਂ ਕਹਿੰਦਾ ਹੁੰਦਾ ਕਿ ਜਿਹੜਾ ਕੰਮ ਤੁਸੀਂ ਪਰਸੋਂ ਸੋਚਣ ਦਾ ਕਰਦੇ ਅੱਜ ਕਰ ਦਿਓ, ਤੁਹਾਡੀ ਉਹਦੇ ਚ ਐਂਟਰੀ ਜ਼ਰੂਰ ਹੋ ਜੂਗੀ, ਤੁਸੀਂ ਲੇਟ ਨਹੀਂ ਹੋਵੋਗੇ, ਕੱਲ ਕਰੇ ਸੋ ਅੱਜ ਕਰ ਵਾਲੀ ਗੱਲ।
6: ਤੇ ਮੈਂ ਇਹਦੇ ਅੰਦਰ ਫਿਰ ਨਾ ਤੁਹਾਨੂੰ ਰੋਕਾਂਗਾ, ਕਿਉਂਕਿ ਜਿਹੜਾ ਇਸ ਵਕਤ ਸੁਣਨ ਵਾਲਾ ਮੇਰਾ ਸਾਥੀ ਹੈ ਨਾ, ਜਿਹੜਾ ਇਸ ਵਕਤ ਰੇਡੀਓ 'ਤੇ ਤੁਹਾਨੂੰ ਸੁਣਦਾ ਪਿਆ, ਉਹਨੂੰ ਹੋਣਾ ਬਾਈ ਗੱਲਾਂ ਬਾਤਾਂ ਕਰੀ ਜਾਂਦੇ ਆ, ਬੰਦੇ ਨੇ ਇੰਟਰੋਡਕਸ਼ਨ ਆਪਣੀ ਆਪ ਨਹੀਂ ਦਿੱਤੀ, ਅਤੇ ਅਸੀਂ ਹੁਣ ਇੰਟਰੋਡਕਸ਼ਨ ਦਾ ਹਿਸਾਬ ਇਹ ਰੱਖਿਆ ਕਿ ਜਦੋਂ ਵੀ ਸਾਨੂੰ ਕੋਈ ਸ਼ਾਇਰ ਕਾਲ ਕਰੇਗਾ, ਜਦੋਂ ਵੀ ਆਪਾਂ ਸ਼ਾਇਰ ਨਾਲ ਗੱਲਬਾਤ ਕਰਾਂਗੇ, ਤਾਂ ਸ਼ਾਇਰ ਆਪਣੀ ਸ਼ਾਇਰੀ ਨਾਲ ਇੰਟਰੋਡਿਊਸ ਕਰੇਗਾ, ਤਾਂ ਕੁਛ ਆਪਣਾ ਲਿਖਿਆ ਸਾਂਝਾ ਕਰੋ ਸਾਡੇ ਪਿਆਰੇ ਪਿਆਰੇ ਸੁਣਨ ਵਾਲਿਆਂ ਨਾਲ।
7: ਮੇਰਾ ਇੱਕ ਸਿਗਨੇਚਰ ਜਿਹੜਾ ਵਾ ਸ਼ਾਇਰ ਸ਼ੇਰ ਆ ਕਿ ਮੈਨੂੰ ਥੋੜਾ ਜਿਹਾ ਮਤਲਬ ਭੁੱਲ ਜਾਂਦਾ ਵਾ, ਬਟ ਕਾਫੀ ਪੁਰਾਣਾ ਵਾ,
6: ਕੋਈ ਨੀ, ਧੂੜ ਸਾਫ ਕਰੋ ਪੁਰਾਣੇ ਜੇ ਤੋਂ, ਨਿਖਾਰੋ ਉਹਨੂੰ ਥੋੜਾ ਜਿਹਾ, ਔਰ ਨਿਖਾਰੋ ਉਹਨੂੰ ਸਾਫ ਸੁਥਰਾ ਕਰਕੇ ਪਿਰੋ ਕੇ ਮੋਤੀਆਂ ਦੇ ਨਾਲ,
7: ਟੂ ਲਾਈਨਰ ਹੈ ਨਾ, ਫਿਰ ਥੋੜਾ ਨਾ ਭੁੱਲ ਜਾਂਦਾ ਵਾ। ਮੈਂ ਤੁਹਾਨੂੰ ਟੂ ਲਾਈਨਰ ਚ ਇੰਟਰੋ ਮਾਰਦੇ ਆਪਾਂ ਕਿ ਲੋਕੀ ਵਰਤ ਜਾਂਦੇ ਨੇ, ਲੋਕੀ ਵਰਤ ਜਾਂਦੇ ਨੇ, ਸਭ ਦਾ ਦਿਲ ਤੋਂ ਕਰ ਜਾਂਦੇ ਆ, ਮੁੰਡੇ ਹਾਂ ਅਸੀਂ ਇਸੇ ਕਰਕੇ, ਹੱਸ ਕੇ ਸਭ ਜਰ ਜਾਂਦੇ ਆ।
6: ਵਾਹ ਵਾਹ ਵਾਹ ਵਾਹ, ਬਹੁਤ ਖੂਬ। ਅੱਛਾ ਮੈਂ ਵੈਸੇ ਜਿੰਨਾ ਮੈਂ ਵੀ ਤੁਹਾਨੂੰ ਫੋਲੋ ਕੀਤਾ ਵੇਖਿਆ, ਤੁਸੀਂ ਟੂ ਲਾਈਨਰ ਬੜੇ ਜ਼ਬਰਦਸਤ ਜਿਹੇ ਲਿਖਦੇ ਹੋ, ਇਹ ਜ਼ਿਆਦਾ ਰਸ ਕਿਸ ਚੀਜ਼ 'ਚ ਆਉਂਦਾ, ਪ੍ਰੋਪਰ ਨਜ਼ਮ ਲਿਖਣ 'ਚ, ਕਵਿਤਾ ਲਿਖਣ 'ਚ, ਕੀ ਇਹ ਆਪਾਂ ਜਿਹਨੂੰ ਕਹਿ ਲਏ ਇੱਕ ਮੁਕੰਮਲ ਸ਼ੇਰ ਛੋਟਾ ਜਿਹਾ ਹੋ ਜਾਏ ਜਾਂ ਕਿਤਾ ਕਹਿ ਦਈਏ, ਹੈ ਨਾ, ਚਾਰ ਕਾ ਅਸ਼ਾਰ ਹੋਣ, ਉਹ ਲਿਖਣ 'ਚ
7: ਜ਼ਿਆਦਾ ਰਸ ਤੇ ਉਹੀ ਆਉਂਦਾ ਕਿ ਜਿਹੜੀ ਚੀਜ਼ ਤੁਸੀਂ ਕਿਸੇ ਨੂੰ ਸੁਣਾਓ ਤੇ ਉਹ ਪ੍ਰਵਾਨ ਹੋ ਜਾਏ, ਤੇ ਗੱਲ ਡਿਪੈਂਡ ਕਰਦੀ ਸਾਰੀ ਮਤਲਬ ਆਮਦ ਤੇ, ਕਿਸੇ ਵੇਲੇ ਸਾਨੂੰ ਦੋ ਲਾਈਨਾਂ ਵੀ ਨਹੀਂ ਹੁੰਦੀਆਂ। ਤੇ ਇੱਕ ਪੋਇਟਰੀ ਦੇ ਵਿੱਚ ਜਿੱਥੋਂ ਤੱਕ ਮੈਂ ਪੜਿਆ ਵਾ ਤੇ ਮੈਨੂੰ ਪੜ੍ਹਨ ਦੇ ਵਿੱਚ ਇਹ ਪਤਾ ਲੱਗਾ ਕਿ ਜਦੋਂ ਤੁਸੀਂ ਲਿਖਦੇ ਹੋ ਹਨਾ, ਸਟਾਰਟਿੰਗ ਦੇ ਵਿੱਚ ਉਦੋਂ ਵੀ ਤੁਸੀਂ ਥੋੜਾ ਲਿਖਦੇ ਹੋ, ਪਰ ਉਹ ਤੁਹਾਡੀ ਸ਼ੁਰੂਆਤ ਹੁੰਦੀ ਹੈ, ਇਸ ਕਰਕੇ ਤੁਸੀਂ ਥੋੜਾ ਲਿਖਦੇ ਹੋ, ਪਰ ਜਦੋਂ ਤੁਸੀਂ ਹੌਲੀ ਹੌਲੀ ਉਹਦੇ ਵੱਲ ਵੱਧਦੇ ਹੋ, ਇੱਕ ਲੈਵਲ ਤੇ ਪਰਪੱਕਤਾ ਤੇ ਆ ਜਾਂਦੇ ਹੋ ਨਾ, ਫਿਰ ਤੁਸੀਂ ਵੱਡੀ ਤੋਂ ਵੱਡੀ ਜਿਹੜੀ ਚੀਜ਼ ਆ ਨਾ, ਹੈਨਾ, ਮਤਲਬ ਜ਼ਿਆਦਾ ਸ਼ਬਦਾਂ ਦੀ ਵਰਤੋਂ ਨਹੀਂ ਕਰਦੇ, ਤੁਸੀਂ ਥੋੜੇ ਸ਼ਬਦਾਂ ਦੀ ਵਰਤੋਂ ਕਰਦੇ ਹੋ।
6: ਹਾਂਜੀ, ਜਿੰਨਾ ਅਭਿਆਸ ਹੋ ਜਾਏ ਉਨਾ ਵਧੀਆ।
7: ਹਾਂ, ਜਿੰਨਾ ਅਭਿਆਸ ਹੋ ਜਾਏ, ਹੁਣ ਇੱਕ ਥਾਂ ਤੇ ਇੱਕ ਰਾਈਟਰ ਆ ਜਿਹੜਾ ਇੱਕ ਕਹਾਣੀ ਲਿਖ ਰਿਹਾ
6: ਜੀ,
7: ਹੈਨਾ, ਉਹ ਕਹਾਣੀ ਕਿੰਨੇ ਪੇਜਾਂ ਦੀ ਹੋਊਗੀ, 200-250 ਪੇਜਾਂ ਦੀ ਹੋਊਗੀ। ਹੁਣ ਇੱਕ ਉਹੀ ਰਾਈਟਰ ਆ ਜਿੰਨੇ ਉਹ ਚੀਜ਼ ਜਿਹੜੀ ਕਵਿਤਾ 2-3 ਪੇਜਾਂ ਦੇ ਵਿੱਚ ਉਹੀ ਕਹਾਣੀ ਕਵਿਤਾ ਚ ਕਰਤੀ, ਹਾਲਾਂਕਿ ਇਹਦੀ ਵਾਰਾਂ ਜਿਹੜੀਆਂ ਵਾ, ਜਿਹੜੀ ਵਾਰ ਆ ਹੈਨਾ, ਢਾਡੀ ਆ, ਕਵਿਸ਼ਰੀ ਆ, ਉਹ ਇਹਨਾਂ ਚੀਜ਼ਾਂ ਦੇ ਪ੍ਰਸੰਗ ਆ ਜਿਹੜੇ ਉਹਨੇ ਕਵਿਤਾ ਦੇ ਤੌਰ ਤੇ ਕਰਤੇ। ਜਿੱਦਾਂ ਆਪਾਂ ਵਾਰਸ ਸ਼ਾਹ ਮੁਹੰਮਦ ਦੀ, ਵਾਰਸ ਸ਼ਾਹ ਮੁਹੰਮਦ ਪੜ੍ਹੀਏ
6: ਜੀ ਜੀ ਜੀ ਜੀ ਜੀ ਜੀ,
7: ਤੇ ਉਹ ਜੰਗ ਜਿਹੜਾ ਉਹਨਾਂ ਕਵਿਤਾ ਦੇ ਵਿੱਚ ਹੀ ਪਰੋਤਾ, ਹਨਾ, ਕਈਆਂ ਨੇ ਇਤਿਹਾਸ ਦੇ ਵਿੱਚ ਲਿਖਿਆ ਹੋਇਆ। ਮੈਂ ਦੱਸਦਾ ਹੁੰਦਾ ਅਕਸਰ ਕਿ ਜਪਾਨ ਦੀ ਇੱਕ ਵਿਧਾ ਹਾਈਕੂ, ਮਤਲਬ ਟਾਈਪ ਆ ਲਿਟਰੇਚਰ ਦੀ, ਮਤਲਬ ਕਵਿਤਾ ਦੀ ਕਹਿ ਸਕਦੇ ਹਾਂ, ਕੁਛ ਵੱਧ ਤੋਂ ਵੱਧ 3 ਲਾਈਨਾਂ ਦੇ ਵਿੱਚ ਜਾਂ 3 ਸ਼ਬਦਾਂ ਦੇ ਵਿੱਚ
6: ਆਪਾਂ ਮਿਸਰਿਆਂ ਦੇ ਅੰਦਰ ਕਹਾਣੀ
7: ਲਿਖਣਾ ਹੁੰਦਾ। ਹਾਂਜੀ ਹਾਂਜੀ,
6: ਨਹੀਂ ਬਹੁਤ ਖੂਬਸੂਰਤ ਹੈ ਉਹਦਾ ਉਹਦਾ ਵੈਸੇ ਉਹਦਾ ਕਹਿ ਸਕਦੇ ਹਾਂ ਆਪਾਂ ਇੰਡੀਅਨ ਟੱਚ ਵੀ ਗੁਲਜ਼ਾਰ ਸਾਹਿਬ ਵੀ ਲੈ ਕੇ ਆਏ ਸੀਗੇ ਤ੍ਰਿਵੇਣੀ ਕਹਿੰਦੇ ਸੀ ਉਹਨਾਂ ਨੂੰ ਉਹਨਾਂ ਨੇ ਵੀ ਰਾਤ ਪਸ਼ਮੀਨੇ ਕੀ 'ਚ ਮੇਰੇ ਖਿਆਲ ਨਾਲ ਕਾਫੀ ਉਹਨਾਂ ਦੀ ਅਦਾਇਗੀ ਕੀਤੀ ਆ ਮੈਨੂੰ ਇਹ ਦੱਸੋ ਕਿ ਆਮਦ ਬਾਰੇ ਤੁਸੀਂ ਗੱਲ ਕੀਤੀ ਆ ਤੁਸੀਂ ਕੀ ਪਰਸਨਲੀ ਫੀਲ ਕਰਦੇ ਹੋ ਕਿ ਇਹ ਆਮਦ ਹੋਣਾ ਆਮਦ ਆਉਣਾ ਇਹ ਖੁਦ ਤੋਂ ਆਉਣ ਵਾਲੀ ਚੀਜ਼ ਆ ਜਾਂ ਫਿਰ ਜੇ ਮੈਨੂੰ ਰੀਫਰੇਸ ਕਰਕੇ ਪੁੱਛਾਂ ਕਿ ਜੇ ਕੋਈ ਰਾਈਟਰ ਹੈ ਤਾਂ ਉਹ ਬਾਏ ਟੈਲੈਂਟ ਹੈ ਕਿ ਉਹਨੂੰ ਅਭਿਆਸ ਕਰ ਕਰਕੇ ਟੈਲੈਂਟ ਨੂੰ ਵੀ ਪਾਰ ਕਰ ਸਕਦਾ
7: ਅਭਿਆਸ ਤੇ ਚਲੋ ਹਰ ਇੱਕ ਚੀਜ਼ ਦਾ ਅਭਿਆਸ ਹੁੰਦਾ ਵਾ ਪਰ ਕਵਿਤਾ ਚ ਇਹ ਹੁੰਦਾ ਕਿ ਕਿਸੇ ਵੇਲੇ ਚੰਗੇ ਭਲੇ ਰਾਈਟਰ ਨੂੰ ਵੀ ਨਹੀਂ ਆਮਦ ਹੁੰਦੀ ਹੋ ਸਕਦਾ ਵੀ ਉਹਦੇ ਅਭਿਆਸ ਦੇ ਵਿੱਚ ਦੋ ਤਿੰਨ ਚੀਜ਼ਾਂ ਜਾਂ ਉਹ ਕਵਿਤਾ ਲਿਖ ਲਏ ਪਰ ਜਿਹੜਾ ਸਵਾਦ ਜਿਹੜਾ ਰਸ ਉਹ ਪਾਉਂਦਾ ਨਾ ਉਹ ਉਹੀ ਜਿਹੜੀ ਅਸਲ ਆਮਦ ਹੋਵੇ ਠੀਕ ਆ ਹਰੇਕ ਦਾ ਆਪਣਾ ਇੱਕ ਔਰਾ ਹੁੰਦਾ ਵਾ ਆਪਣਾ ਐਟਮੋਸਫੀਅਰ ਹੁੰਦਾ ਵਾ ਉਹਦੇ ਰਿਕਾਰਡਿੰਗ ਵੀ ਮੈਨੂੰ ਜ਼ਿਆਦਾਤਰ ਤੁਹਾਨੂੰ ਪਤਾ ਤੁਸੀਂ ਮੇਰੇ ਵਾਲੀਆਂ ਇੱਕ ਅੱਧੀ ਬੋਲੀ ਵੀ ਹੈ ਨਾ ਸ਼ਾਇਦ
6: ਜੀ ਜੀ ਜੀ
7: ਸ਼ੁਰੂ ਤੋਂ ਆਪਾਂ ਉਹ ਮਾਹੌਲ 'ਚ ਰਹੇ ਹਾਂ ਤੇ ਮੇਰੀਆਂ ਜ਼ਿਆਦਾਤਰ ਉਹੀ ਕਿ ਰੈਗੂਲਰ ਜਿਹੜੀਆਂ ਟੱਚ ਆ ਉਹਦੇ ਨਾਲ ਹੀ
6: ਤੁਸੀਂ ਇੱਦਾਂ ਕਰੋ ਨਾ
7: ਘਰਾਂ ਦਾ ਮਾਹੌਲ ਆ ਪਿੰਡਾਂ ਦਾ ਮਾਹੌਲ
6: ਤੁਸੀਂ ਸਗੋਂ ਕਰੋ ਵੀ ਇੱਦਾਂ ਹੀ ਕਿ ਤੁਸੀਂ ਉਹ ਬਹੁਤ ਪਿਆਰੀ ਲਿਖਤ ਆ ਤੁਹਾਡੀ ਤੁਸੀਂ ਉਹ ਸਾਂਝੀ ਵੀ ਕਰੋ ਸਾਡੇ ਨਾਲ ਆਪਣੀ ਆਵਾਜ਼ 'ਚ ਕਰੋ
7: ਤੇ ਉਹ ਆਪਾਂ ਸਭ ਤੋਂ ਪਹਿਲਾਂ ਪਾਈ ਸੀਗੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਾਈ ਸੀਗੀ ਮੈਂ ਤੇ ਉਹ ਦੋ ਲਾਈਨਾਂ ਪਾਈਆਂ ਸੀਗੀਆਂ ਕਿ ਨਾਨਕ ਮਿਲਿਆ ਤੇ ਉਹਨੂੰ ਆਖਿਓ ਹਾਲੇ ਪੰਜਵੀਂ ਉਦਾਸੀ ਦੀ ਲੋੜ ਹੈ ਤੇ ਹਨਾ ਤੇ ਉਹ ਮੈਂ ਪਾਈ ਉਹ ਕਾਫੀ ਮਕਬੂਲ ਹੋਈ ਫਿਰ ਜਿਹੜੀ ਤੁਸੀਂ ਹੁਣ ਕਹਿ ਰਹੇ ਹੋ ਮਗਰੇ ਮੈਂ ਉਹਦਾ ਸ਼ੇਰ ਪਾਇਆ ਉਹਦੇ ਬਣਨ ਦੀ ਇਹ ਆ ਕਿ ਉਹਨੂੰ ਬਣਾਉਣ ਦੇ ਵਿੱਚ ਘੱਟ ਤੋਂ ਘੱਟ ਮੈਨੂੰ 5 ਸਾਲ ਲੱਗੇ ਆਮਦ ਦੀ ਗੱਲ ਹੋਈ ਕਿ ਉਹਦੇ ਜਿਹੜੇ ਸ਼ੇਰ ਆ ਨਾ ਸਾਰੇ ਸੁਣ ਕੇ ਅੱਜ ਉਹ ਮੇਰੀ ਮਤਲਬ ਪਛਾਣ ਲਗਭਗ ਉਸ ਚੀਜ਼ ਤੋਂ ਆ
6: ਜੀ ਜੀ ਜੀ ਜੀ
7: ਹਨਾ ਤੇ ਉਹਦੇ ਦੋ ਸ਼ੇਰ ਲਿਖੇ ਸੀ ਮੈਂ 23 ਦੇ ਵਿੱਚ ਫਿਰ ਉਹ ਅੱਗੇ ਸ਼ੁਰੂ ਨੀ ਹੋਈ ਫਿਰ 25 ਦੇ ਵਿੱਚ ਆਣ ਕੇ 25 ਮਿਡ ਦੇ ਵਿੱਚ ਅਗਸਤ ਤੋਂ ਬਾਅਦ ਸ਼ਾਇਦ ਮੈਂ ਪਾਈ ਸੀਗੀ 24 ਦੇ ਵਿੱਚ ਇਹਦੇ ਲਾਗੇ ਬੰਨੇ ਤੇ ਉਹਦੀ ਇੱਕ ਮੇਰੀ ਇੱਕ ਮਜਬੂਰੀ ਏ ਮੇਰੀ ਇੱਕ ਮਜਬੂਰੀ ਏ ਪੜ੍ਹਨਾ ਬਹੁਤ ਜ਼ਰੂਰੀ ਏ ਸ਼ਾਹੂਕਾਰ ਦਾ ਮੁੰਡਾ ਜਾਜੇ ਉਹਨੂੰ ਇਹ ਮਗਰੂਰੀ ਏ ਮਾਂ ਦਿਹਾੜੀ ਦੱਪਾ ਕਰਦੀ ਪਿਓ ਦਾ ਕੰਮ ਜ਼ਰੂਰੀ ਏ ਦੋ ਕਮਰਿਆਂ ਦਾ ਘਰ ਸਾਡਾ ਦੂਜੇ ਵਿੱਚ ਵੀ ਤੂੜੀਏ ਕੰਮ ਕਰਦਿਆਂ ਆ ਜਾਂਦੀ ਏ ਉਹਦੀ ਯਾਦ ਮਸ਼ਹੂਰੀ ਏ
6: ਉਪਕਾਰ ਜੀ ਜਦੋਂ ਆਪਾਂ ਇੱਦਾਂ ਦੀ ਲਿਖਤ ਲਿਖ ਲੈਂਦੇ ਹਾਂ ਅਤੇ ਕਈ ਹੋਣਗੀਆਂ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਤੁਹਾਨੂੰ ਇਸ ਇਹ ਵਾਲੀ ਰਾਈਟਿੰਗ ਤੋਂ ਜ਼ਿਆਦਾ ਜਾਣ ਪਛਾਣ ਹੈ ਨਾ ਤੁਹਾਡੇ ਤੁਹਾਨੂੰ ਆਸੇ ਪਾਸੇ ਪਛਾਣਨਾ ਲੋਕਾਂ ਨੇ ਸ਼ੁਰੂ ਕੀਤਾ ਜਿੱਦਾਂ ਤੁਸੀਂ ਪਹਿਲੇ ਵੀ ਕਿਹਾ ਕਿ ਮੈਂ ਵੀ ਜਦੋਂ ਆਪਣੇ ਖੁਦ ਦੇ ਸੋਸ਼ਲ ਮੀਡੀਆ 'ਤੇ ਮੇਰੇ ਖਿਆਲ ਨਾਲ ਹੈ ਨਾ ਪਿਛਲੇ ਸਾਲ ਸ਼ਾਇਦ ਇਹ ਸਾਂਝੀ ਕੀਤੀ ਸੀ ਆਪਣੀ ਆਵਾਜ਼ 'ਚ ਬਾਕੀ ਜਿਹੜੇ ਤੁਹਾਡੇ ਵਰਕ ਨੇ ਹੈ ਨਾ ਜੋ ਬਾਕੀ ਚੀਜ਼ਾਂ ਲਿਖੀਆਂ ਹੋਈਆਂ ਕੋਈ ਇੱਦਾਂ ਦਾ ਵੀ ਕੁਛ ਲਿਖਿਆ ਹੋਇਆ ਹੈ ਜੋ ਤੁਹਾਨੂੰ ਲੱਗਦਾ ਯਾਰ ਇਹ ਤਾਂ ਨਜ਼ਰ ਨਹੀਂ ਗਈ ਕਿਸੇ ਦੀ ਹੈ ਵੀ ਬਰਾਬਰ ਹੀ ਹੈ ਇੱਦਾਂ ਨਾ ਕੁਛ
7: ਨਹੀਂ ਇੱਦਾਂ ਤਾਂ ਜ਼ਿਆਦਾਤਰ ਮੈਂ ਲਿਖਦਾ ਵਾ ਮਤਲਬ ਇਹ ਨਹੀਂ ਕਿ ਹਾਂ ਰੋਮਾਂਟਿਕ ਨਹੀਂ ਲਿਖਦਾ ਭਾਵ ਸਾਰੇ ਲਿਖੀ ਦੇ ਆ
6: ਜੀ ਹੈਨਾ ਤੇ ਜੇ ਕੋਈ ਇਸ ਤੋਂ ਵੱਖਰਾ ਭਾਵ ਦਾ ਕੁਛ ਸੁਣਾਉਣਾ ਹੋਵੇ ਸਾਨੂੰ
7: ਮੇਰੀ ਫੇਵਰੇਟ ਜਿਹੜੀ ਨਵੀਂ ਮਤਲਬ ਲਿਖੀ ਆ
6: ਜੀ
7: ਮੌਜੂਦਾ ਇਹ ਹੈਗੀ ਆ ਕੋਈ ਮਤਲਬ ਮਾਰਚ ਚ ਲਿਖੀ ਸੀ ਮੈਂ
6: ਜੀ
7: 7 ਮਾਰਚ ਦੀ ਆ ਰੀਸੈਂਟਲੀ ਈਅਰ ਦੀ
6: ਜੀ
7: ਤੇ ਬੜੀ ਸੋਹਣੀ ਚੀਜ਼ ਆ ਕਿ ਬਦ ਨਸੀਬੀ ਲਿਖਣੀ ਹੁੰਦੀ ਬਦ ਨਸੀਬੀ ਲਿਖਣੀ ਹੁੰਦੀ ਜਿੰਦ ਸਲੀਬੀ ਲਿਖਣੀ ਹੁੰਦੀ ਜਾਦਾ ਬਾਪੂ ਚੱਲ ਵਸਿਆ ਏ ਰੋਂਦੀ ਬੀਬੀ ਲਿਖਣੀ ਹੁੰਦੀ ਜ਼ਿੰਦਗੀ ਉਖੜ ਉਖੜ ਗਈਏ ਬੇਤਰਤੀਬੀ ਲਿਖਣੀ ਹੁੰਦੀ ਇਹਦਾ ਦੁੱਖ ਮੈਂ ਦੱਸ ਨਹੀਂ ਸਕਦਾ ਯਾਰ ਗਰੀਬੀ ਲਿਖਣੀ ਹੁੰਦੀ ਬੇਰੁਜ਼ਗਾਰੀ ਵੀ ਬਿਮਾਰੀ ਬੇਰੁਜ਼ਗਾਰੀ ਵੀ ਬਿਮਾਰੀ ਬੜੀ ਅਜੀਬੀ ਲਿਖਣੀ ਹੁੰਦੀ ਗਿੱਲਾ ਗਜ਼ਲ 'ਚ ਪੀੜ ਭਰੀਏ ਗਿੱਲਾ ਗਜ਼ਲ 'ਚ ਪੀੜ ਭਰੀਏ ਹੱਡੀ ਬੀਤੀ ਲਿਖਣੀ ਹੁੰਦੀ
6: ਵਾਹ ਬਹੁਤ ਖੂਬ ਬਹੁਤ ਖੂਬ ਬਹੁਤ ਖੂਬ ਇੰਨੇ ਵਧੀਆ ਰੰਗ ਸਮਾਜਿਕ ਰੰਗ ਵੀ ਕਹਿ ਲਈ ਹੈ ਨਾ ਇਹਨਾਂ ਨੂੰ ਇਸ ਤਰ੍ਹਾਂ ਦੀ ਐਮਪਥੀ ਇਹ ਕਿਸ ਤਰੀਕੇ ਨਾਲ ਇੱਕ ਮਰਦ ਅੱਜ ਦੇ ਜ਼ਮਾਨੇ 'ਚ ਜਦੋਂ ਆਸੇ ਪਾਸੇ ਆਪਾਂ ਵੇਖਦੇ ਹਾਂ ਕਿ ਅੱਜ ਸਰਦਾਰੀ ਹੈ ਜੀ, ਜਦੋਂ ਤੁਸੀਂ ਗੱਲ ਵੱਖ ਹੋਣ ਦੀ ਕਰੋ, ਜਦੋਂ ਤੁਸੀਂ ਲੋਕਾਂ ਦੇ ਮੁਲਕ ਖਰਾਬ ਕਰਨ ਦੀ, ਤੋੜਨ ਦੀ ਗੱਲ ਕਰੋ, ਹੈ ਨਾ, ਵਾਰਸ ਦੀ ਗੱਲ ਕਰੋ, ਇੱਕ ਦੂਸਰੇ ਤੋਂ ਵੱਖਰੇਵਾਂ ਪਾਉਣ ਦੀ ਕੋਸ਼ਿਸ਼ ਕਰੋ, ਜਦੋਂ ਇੱਦਾਂ ਦੀ ਗੱਲਾਂ ਦੀ ਅੱਜ ਜ਼ਿਆਦਾ ਸਰਦਾਰੀ ਆ, ਅਤੇ ਇੰਨੀ ਬਰੀਕ ਚੀਜ਼, ਇੰਨੀ ਸਮਾਜ ਦੀ ਕਹਿ ਲਓ ਜੋ ਨੁਆਂਸਡ ਚੀਜ਼ਾਂ ਨੇ, ਜਿਨ੍ਹਾਂ ਬਾਰੇ ਕੋਈ ਹਰ ਕਿਸੇ ਨੂੰ ਪਤਾ ਪਰ ਗੱਲ ਨਹੀਂ ਕਰਦਾ, ਇਹ ਕਿੱਦਾਂ ਸੰਜੋਈ ਜਾਂਦੀ ਆ, ਇਹ ਕਿੱਦਾਂ ਆਪਣੇ ਅੰਦਰ, ਜਾਂ ਫਿਰ ਇਸ ਤਰ੍ਹਾਂ ਕਹਿ ਲਈਏ, ਕਿਸ ਤਰ੍ਹਾਂ ਬਣਾਈ ਰੱਖਦੇ ਹੋ?
7: ਇਹ ਵੇਖੋ ਬਣ ਜਾਂਦੀ ਆ, ਕੁਝ ਘਰ ਦੇ ਹਾਲਾਤ ਹੁੰਦੇ ਆ, ਕੁਝ ਤੁਹਾਡਾ ਫਰੈਂਡ ਸਰਕਲ ਇਹੋ ਜਿਹਾ ਹੁੰਦਾ ਵਾ, ਹੈ ਨਾ। ਮੇਰੇ ਨਾ ਹੁਣ ਕੋਈ ਸੱਜਣ ਲਗਭਗ, ਮੇਰੀ ਯਾਰੀ ਉਹਨਾਂ ਨਾਲ ਰਹੀ ਜਿਹੜੇ ਘਰਾਂ ਦੇ ਵਿੱਚ, ਆਮ ਘਰਾਂ ਦੇ, ਕਿਉਂਕਿ ਜ਼ਿਆਦਾ ਜਿਹੜੇ ਰਿਚ ਆ ਉਹ ਫਿਰ ਆਪਣਾ ਆਪ ਦਿਖਾਉਣ ਲੱਗ ਪੈਂਦੇ ਆ, ਤੁਹਾਨੂੰ ਪਤਾ ਹੀ ਆ,
6: ਹੈ ਨਾ।
7: ਤੇ ਸਾਰੇ ਭਾਵੇਂ ਇੱਦਾਂ ਦੇ ਨਹੀਂ ਹੁੰਦੇ, ਲਗਭਗ ਜਿਹੜੇ ਮੇਰੇ ਸਰਕਲ 'ਚ ਸੀ, ਤੇ ਫਿਰ ਲਗਭਗ ਮੇਰਾ ਮਤਲਬ ਉਹੀ ਰਿਹਾ ਸਰਕਲ, ਤੇ ਤਾਂ ਕਰਕੇ
6: ਕਿਤਾਬ ਦਾ ਕੀ ਸੋਚਿਆ, ਕਦੋਂ ਖਰੀਦਾਂਗੇ ਤੁਹਾਡੀ
7: ਕਿਤਾਬ? ਕਰਾਂਗੇ, ਮੈਂ ਸੋਚ ਰਿਹਾ ਸੀ ਕਿਤਾਬ ਕਵਿਤਾ ਦੀ ਜਾਂ ਮਤਲਬ ਇਹੀ ਗਜ਼ਲਾਂ ਨਜ਼ਮਾਂ ਦੀ, ਪਰ ਹੁਣ ਮੈਂ ਸੋਚ ਰਿਹਾ ਹਾਂ ਕੁਝ ਨਾਵਲ ਲਿਖਾਂ, ਤੇ ਸ਼ਾਇਦ ਜੇ ਉੱਤੇ ਨਾ ਕੰਮ ਕੀਤਾ ਫਿਰ ਆਪਾਂ ਕਵਿਤਾ ਵਾਲੀ ਕਰਾਂਗੇ। ਇਸ ਸਾਲ ਦੇ ਵਿੱਚ ਵੇਖਦੇ ਆ, ਕਰਦੇ ਆ, ਜਾਂ ਕੋਈ ਗੀਤ ਵਗੈਰਾ ਮਤਲਬ ਕਰਾਂਗੇ
6: ਜੀ। ਬਹੁਤ ਖੂਬ ਜੀ, ਬਹੁਤ ਬਹੁਤ ਮੁਬਾਰਕ ਮੇਰੇ ਵੱਲੋਂ, ਸਾਡੀ ਟੀਮ ਵੱਲੋਂ, ਤੁਹਾਨੂੰ ਇੰਨਾ ਟੈਲੈਂਟਡ, ਜੋ ਤੁਹਾਡੇ ਅੰਦਰ ਜੋ ਇੰਨਾ ਟੈਲੈਂਟ ਹੈ ਉਸਨੂੰ ਤੁਸੀਂ ਆਪਣੀ ਕਲਮ ਦੇ ਨਾਲ ਜਸਟੀਫਾਈ ਕਰ ਰਹੇ ਹੋ, ਵਧੀਆ ਚੀਜ਼ਾਂ ਲਿਖ ਰਹੇ ਹੋ। ਟੈਲੈਂਟ ਹੋਣਾ ਨਾ ਹੋਣਾ ਵੱਖਰੀ ਗੱਲ, ਪਰ ਜਦੋਂ ਹੋਵੇ ਤਾਂ ਉਹਨੂੰ ਯੂਜ਼ ਕਿਸ ਤਰ੍ਹਾਂ ਕਰਨਾ, ਸੋ ਉਸ ਚੀਜ਼ ਦੀ ਮੁਬਾਰਕਬਾਦ, ਤੁਸੀਂ ਸਹੀ ਪਾਸੇ ਚੱਲਦੇ ਪਏ ਹੋ। ਅਤੇ ਜਾਣ ਲੱਗੇ ਕੋਈ ਇੱਕ ਹੋਰ ਸਾਡੇ ਨਾਲ ਜੇ ਆਪਣੀ ਕੋਈ ਲਿਖਤ ਸਾਂਝੀ ਕਰੋ,
7: ਕਿਹੋ ਜਿਹੀ ਸੁਣੋਗੇ, ਰੋਮਾਂਟਿਕ ਕੇ
6: ਜੋ ਤੁਹਾਡਾ ਚਿੱਤ ਕਰੇ?
7: ਚਲੋ ਮੈਂ ਤੁਹਾਨੂੰ ਰੋਮਾਂਟਿਕ ਸੁਣਾ ਦਿੰਦਾ, ਫਿਰ ਤੁਸੀਂ ਕਹੋਗੇ।
6: ਹਾਂਜੀ, ਜਾਂਦੇ ਅੰਦਰ ਰੋਮਾਂਸ ਦਾ ਰੰਗ ਫਿਰ ਛੱਡਦੇ ਜਾਓ।
7: ਮੈਨੂੰ ਹਰਦਮ ਮਾਂ ਪੁੱਛਦੀ ਏ, ਤੇਰਾ ਪਤਾ ਗ੍ਰਾਂ ਪੁੱਛਦੀ ਏ, ਲੋਕਾਂ ਲੁੱਤੀ ਲਾਈ ਲੱਗਦਾ, ਖੌਰੇ ਮੈਨੂੰ ਤਾਂ ਪੁੱਛਦੀ ਏ, ਇਹਦੇ ਪਿੱਛੇ ਫਿਰਦਾ ਰਹਿਣਾ ਸਾਰਾ ਦਿਨ, ਘਰ ਨੀ ਟਿਕਦਾ ਤੂੰ, ਨਵੀਆਂ ਨਵੀਆਂ ਸ਼ਰਟਾਂ ਪਾ ਕੇ ਰੋਜ਼ ਹੀ ਫੱਬਿਆ ਦਿਖਦਾ ਏ ਤੂੰ, ਕਿਹੜਾ ਟੂਣਾ ਟੱਪਿਆ ਪੁੱਤਰਾ, ਕਿਹੜੀ ਏ ਜਿਹਨੇ ਸਾਧੂ ਕੀਤਾ, ਪਿਆਰ ਵਿਆਰ ਨੀ ਤੈਨੂੰ ਮੁੰਡਿਆ, ਕਿਸੇ ਨੇ ਕਾਲਾ ਜਾਦੂ ਕੀਤਾ। ਕਿੱਦਾਂ ਦੱਸਾਂ ਮਾਂ ਮੇਰੀ ਨੂੰ, ਕਿੱਦਾਂ ਦੱਸਾਂ ਮਾਂ ਮੇਰੀ ਨੂੰ, ਤੂੰ ਕੱਢ ਲੈ ਗਈ ਜਾਂ ਮੇਰੀ ਨੂੰ, ਕਿਹਦੇ ਪਿੱਛੇ ਫਿਰਦਾ ਵਾ ਮੈਂ, ਕਿਹਦੇ ਕਰਕੇ ਫੱਬਦਾ ਰਹਿਣਾ, ਮਾਰ ਮਾਰ ਕੇ ਸਰਚਾਂ ਵਰਚਾਂ, ਹਰ ਥਾਂ ਤੈਨੂੰ ਲੱਭਦਾ ਰਹਿਣਾ, ਕਿਹਦੇ ਕਰਕੇ ਐਪਲ ਲਿਆਏ, ਕਿਉਂ ਮੈਂ ਖਰਚਾ ਵਾਧੂ ਕੀਤਾ, ਧਾਗੇ ਧੁੱਗੇ ਤੋੜ ਨੀ ਸਕਦੇ, ਤੂੰ ਜਿਹੜਾ ਵਾ ਜਾਦੂ ਕੀਤਾ।
6: ਵਾਹ ਵਾਹ ਵਾਹ, ਧਾਗੇ ਧੁੱਗੇ ਤੋੜ ਨੀ ਸਕਦੇ, ਤੂੰ ਜਿਹੜਾ ਜਾਦੂ ਕੀਤਾ, ਤੁਹਾਡੀ ਕਲਮ ਨੇ ਜੀ ਸਾਡੇ ਤੇ ਜਾਦੂ ਕੀਤਾ। ਥੈਂਕ ਯੂ ਸੋ ਮਚ ਸਾਡੇ ਨਾਲ ਬਣਨ ਲਈ। ਉਮੀਦ ਕਰਦਾ ਹੁਣ ਜਦੋਂ ਤੁਹਾਡੇ ਨਾਲ ਅਗਲੀ ਵਾਰੀ ਗੱਲਬਾਤ ਹੋਵੇ ਇਸ ਫਾਰਮਲ ਸਟਰਕਚਰ ਦੇ ਅੰਦਰ, ਤੇ ਤੁਹਾਡੀ ਪਹਿਲੀ ਕਿਤਾਬ ਦੀ ਅਨਾਊਂਸਮੈਂਟ ਕਰਦੇ ਹੋਈਏ, ਜਾਂ ਫਿਰ ਇਹ ਅਨਾਊਂਸ ਕਰਦੇ ਹੋਈਏ ਕਿ ਪਹਿਲੀ ਕਿਤਾਬ ਜੀ ਬਾ ਕਮਾਲ ਬਹੁਤ ਜ਼ਿਆਦਾ ਮਕਬੂਲ ਹੋਈ ਹੈ, ਪਹਿਲਾ ਦੂਜਾ ਤੀਜਾ ਚੌਥਾ ਐਡੀਸ਼ਨ ਵਿਕਣ ਨੂੰ ਆਇਆ ਜੀ। ਥੈਂਕ ਯੂ ਉਪਕਾਰ ਜੀ, ਵਸਦੇ ਰਹੋ।
7: ਥੈਂਕ ਯੂ ਕ੍ਰਿਸ਼ਨ ਭਾਜੀ।
6: ਥੈਂਕ ਯੂ ਜੀ, ਥੈਂਕ ਯੂ ਸੋ ਮਚ। ਇਹ ਸੀਗੇ ਜੀ ਸਾਡੇ ਨਾਲ ਉਪਕਾਰ ਜੀ। ਤੁਹਾਨੂੰ ਜਿਸ ਤਰ੍ਹਾਂ ਅਸੀਂ ਦੱਸਿਆ ਕਿ ਇਹ ਸਾਡਾ, ਅਸੀਂ ਇੱਕ ਸੈਗਮੈਂਟ ਸ਼ੁਰੂ ਕੀਤਾ ਜਿਹਦੇ ਅੰਦਰ ਅਸੀਂ ਖੁਦ ਕਿਊਰੇਟ ਕਰਦੇ ਹਾਂ, ਜਾਂ ਫਿਰ ਸਾਨੂੰ ਮੈਸੇਜਿਸ ਆਉਂਦੇ ਆ, ਸਾਨੂੰ ਦੱਸਿਆ ਜਾਂਦਾ ਕਿ ਜੀ ਇੱਕ ਫਲਾਨੀ ਥਾਂ ਬਹੁਤ ਵਧੀਆ ਰਾਈਟਰ ਆ, ਇੱਕ ਫਲਾਨੀ ਥਾਂ ਬਹੁਤ ਵਧੀਆ ਵਾਰਤਕ ਲਿਖਣ ਵਾਲਾ, ਕਵਿਤਾ ਲਿਖਣ ਵਾਲਾ, ਜਾਂ ਫਿਰ ਜਸਟ ਓਰੇਟਰੀ ਸਕਿੱਲਸ ਰਿਸਾਈਟੇਸ਼ਨ ਕਰਨ ਵਾਲਾ, ਤਾਂ ਫਿਰ ਸਾਡੇ ਤੋਂ ਰਹਿਣ ਨਹੀਂ ਹੁੰਦਾ ਸੀ ਕਹਿੰਦੇ ਕਿ ਆਈਏ ਗੱਲਾਂ ਬਾਤਾਂ ਕਰੀਏ, ਖਾਸ ਕਰਕੇ ਨਵੇਂ ਟੈਲੈਂਟਸ ਦੇ ਨਾਲ, ਖਾਸ ਕਰਕੇ ਯੰਗ ਨੌਜਵਾਨ ਪੀੜ੍ਹੀ ਨਾਲ, ਖਾਸ ਕਰਕੇ ਉਹ ਲੋਕਾਂ ਨਾਲ ਜੋ ਸਾਡੇ ਆਉਣ ਵਾਲੇ ਪੋਪ ਕਲਚਰ ਦਾ, ਜਿਹਨੂੰ ਆਪਾਂ ਪੋਪੂਲਰ ਕਲਚਰ ਕਹਿੰਦੇ ਹਾਂ, ਉਹਦਾ ਹਿੱਸਾ ਨੇ ਅਤੇ ਵਧੀਆ ਲਿਖਦੇ ਨੇ, ਅਤੇ ਅਸੀਂ ਫਿਰ ਇਹੀ ਕੋਸ਼ਿਸ਼ ਕਰਦੇ ਹਾਂ ਕਿ ਵਧੀਆ ਲਿਖਣ ਵਾਲਿਆਂ ਨੂੰ ਵਧੀਆ ਸੁਣਨ ਵਾਲਿਆਂ ਨਾਲ ਮਿਲਾਈਏ। ਸੋ ਇਹ ਸੀ ਜੀ ਅੱਜ ਦਾ ਛੋਟਾ ਜਿਹਾ ਇੰਟਰਵਿਊ ਸਾਡਾ ਉਪਕਾਰ ਗਿੱਲ ਜਿਹਦੇ ਨਾਲ, ਉਮੀਦ ਕਰਦੇ ਹਾਂ ਤੁਹਾਨੂੰ ਬਹੁਤ ਬਹੁਤ ਪਸੰਦ ਆਇਆ ਹੋਏਗਾ। ਜੇ ਤੁਸੀਂ ਵੀ ਕਿਸੇ ਰਾਈਟਰ ਨੂੰ ਜਾਣਦੇ ਹੋ ਜਾਂ ਫਿਰ ਤੁਸੀਂ ਖੁਦ ਇੱਕ ਬਡਿੰਗ ਰਾਈਟਰ ਹੋ ਤਾਂ ਤੁਸੀਂ ਆਪਣਾ ਕੰਮ ਸਾਡੇ ਨਾਲ ਸ਼ੇਅਰ ਕਰੋ। ਤੁਹਾਨੂੰ ਪਤਾ ਸਾਡੇ ਸਾਰੇ ਸੋਸ਼ਲ ਮੀਡੀਆਜ਼ ਪੇਜਸ ਦਾ ਫੋਨ ਨੰਬਰ ਦਾ, ਉਹਦੇ 'ਤੇ ਤੁਸੀਂ ਸ਼ੇਅਰ ਕਰ ਸਕਦੇ ਹੋ ਆਪਣਾ ਕੰਮ ਜਾਂ ਫਿਰ ਆਪਣੇ ਕਿਸੇ ਯਾਰ ਮਿੱਤਰ ਦੋਸਤ ਮੰਮੀ ਪਾਪਾ ਭਈਆ ਦੀਦੀ ਚਾਚਾ ਚਾਚੀ ਜਿਹੜੇ ਵੀ ਨੇ, ਹੈ ਨਾ, ਉਹਨਾਂ ਦਾ ਕੰਮ ਸਾਡੇ ਨਾਲ ਸ਼ੇਅਰ ਕਰੋ ਅਤੇ ਅਸੀਂ ਫਿਰ ਉਹਨਾਂ ਨੂੰ ਇੱਥੇ ਫੀਚਰ ਕਰਾਂਗੇ। ਮੈਂ ਅਜੇ ਕ੍ਰਿਸ਼ਨਾ ਤੁਹਾਡੇ ਤੋਂ ਲਵਾਂਗਾ ਇਜਾਜ਼ਤ। ਸਵਸਥ ਰਹੇ, ਮਸਤ ਰਹੇ ਅਤੇ ਸੁਣਦੇ ਰਹੇ ਰੇਡੀਓ ਹਾਂਜੀ 1674 AM।

0: ਜਦੋਂ ਵੀ ਕਾਮੇਡੀ ਮੂਵੀ ਦੀ ਗੱਲ ਹੁੰਦੀ ਹੈ ਤਾਂ ਇੱਕ ਮੂਵੀ ਦਾ ਨਾਮ ਹਮੇਸ਼ਾ ਆਉਂਦਾ, ਉਹ ਮੂਵੀ ਜਿਹਨੇ ਸਭ ਨੂੰ ਹਸਾ ਹਸਾ ਕੇ ਲੋਟ ਪੋਟ ਕੀਤਾ, ਉਹ ਮੂਵੀ ਜਿਹਦੀ ਸਟੋਰੀ ਨੇ ਬ੍ਰੇਨ ਰੋਟ ਕੀਤਾ।
1: ਗਿੱਪੀ ਗਰੇਵਾਲ, ਬਿੰਨੂ ਟਿੰਨੂ, ਸਰਗੁਣ ਮਹਿਤਾ ਫਿਰ ਤੋਂ ਲੈ ਕੇ ਆ ਰਹੇ ਨੇ ਪੰਜਾਬੀ ਸਿਨੇਮਾ ਦੀ ਸਭ ਤੋਂ ਵੱਡੀ ਫ੍ਰੈਂਚਾਈਜ਼ ਕੈਰੀ ਔਨ ਜੱਟਾ 4, ਜਿੱਥੇ ਐਡਵੋਕੇਟ ਢਿੱਲੋਂ ਫਿਰ ਕਹਿਣਗੇ
2: ਪਰ ਢਿੱਲੋਂ ਨੇ ਕਾਲਾ ਕੋਟ ਐਵੇਂ ਨਹੀਂ ਪਾਇਆ।
0: ਦਿਸ 26 ਜੂਨ ਕੈਰੀ ਔਨ ਜੱਟਾ 4 ਦੇ ਨਾਲ ਥੀਏਟਰਸ ਹੋਣਗੇ ਲਾਫਟਰ ਦਾ ਸਟੇਡੀਅਮ, ਕਿਉਂਕਿ ਇਹ ਸਿਰਫ ਫਿਲਮ ਨਹੀਂ, ਇਹ ਲਾਫਟਰ ਦਾ ਫੈਸਟੀਵਲ ਹੈ।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ। ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।
3: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
4: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾਸ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
3: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
4: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਤੇ ਜਾਂ ਫਿਰ ਵਿਜ਼ਿਟ ਕਰੋ bansalimmigration.com.au।

ਖਾਣ ਪੈਣੀ ਦਾ ਇਹੀ ਗਾਣਾ ਮੈਨੂੰ ਥੋੜ੍ਹਾ ਜਿਹਾ ਆਫ ਬੀਟ ਜਿਹਾ ਲੱਗਿਆ, ਪਰ ਪ੍ਰੋਗਰਾਮ ਪੜਦਾ ਵੇ ਪੜਦਾ ਦੇ ਵਿੱਚ ਅੱਜ ਦੇ ਦਿਨ ਆਫ ਬੀਟ ਗਾਣੇ ਨਹੀਂ ਹੋਣਗੇ, ਨਵੇਂ ਨਕੋਰ ਗਾਣੇ ਲੈ ਕੇ ਆਏ ਹਾਂ ਤੁਹਾਡੇ ਤੱਕ। ਔਰ ਪ੍ਰੋਗਰਾਮ ਦੇ ਵਿੱਚ ਕੁਝ ਇੱਕ ਟ੍ਰੇਲਰਸ ਦੀ ਵੀ ਗੱਲ ਕਰਨੀ ਹੈ। ਆ ਜਾਓ ਫਿਰ ਕਰਦੇ ਹਾਂ ਸ਼ੁਰੂਆਤ ਅੱਜ ਦੇ ਇਸ ਫਿਲਮਾਂ ਦੇ ਨਾਲ ਜੁੜੇ, ਫਿਲਮਾਂ ਦੀ ਜਾਣਕਾਰੀਆਂ ਦੇ ਨਾਲ ਜੁੜੇ ਪ੍ਰੋਗਰਾਮ ਦੀ। ਕੁਰਾਲਾ ਮਾਨ ਦਾ ਵੀ ਨਵਾਂ ਗਾਣਾ ਆ ਗਿਆ, ਸੁਣਦੇ ਹਾਂ ਉਹ। ਹੋਪਫੁਲੀ ਇਹਦੇ 'ਚ ਥੋੜ੍ਹੀ ਜਿਹੀ ਬੀਟ ਹੋਵੇ, ਲਾ ਦੇਸੀ ਕਰੂ ਦਾ ਹੈ।

ਕੁਰਾਲਾ ਮਾਨ ਦਾ, ਨਾਲੇ ਉਸਤਾਦ ਬੱਬੂ ਮਾਨ ਦਾ ਵੀ ਗਾਣਾ ਸੁਣਦੇ ਚੱਲੋ। ਹੁਣ ਮਾਨ ਮਾਨ ਇਕੱਠੇ ਜੁੜੇ ਰਹੇ ਨੇ ਅਤੇ ਰਿਸ਼ਤੇਦਾਰ ਗਾਣਾ ਆਇਆ, ਬਸ ਸੁਣਨਾ ਹੀ ਸੀਗਾ ਵੀ ਕਿਹੋ ਜਿਹਾ। ਅਤੇ ਫਿਰ ਅੱਜ ਦੇ ਪ੍ਰੋਗਰਾਮ ਦੇ ਵਿੱਚ ਜਾਣਕਾਰੀਆਂ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਪ੍ਰੋਗਰਾਮ ਪੜ੍ਹਦਾ ਬੇ ਪੜ੍ਹਦਾ ਰੇਡੀਓ

0: ਬੱਬੂ ਮਾਨ ਸੜਕਾਂ ਤੇ ਰਹਿ ਰਹੇ ਲੋਕਾਂ ਦਾ ਕੀ ਕਹਿੰਦੇ ਹੁੰਦੇ ਆ ਮਸੀਹਾ, ਸੋ ਉਹਨਾਂ ਦੇ ਲਈ ਇੱਕ ਸਪੈਸ਼ਲ ਰੋਡ ਟਰੈਕ ਤਿਆਰ ਕੀਤਾ ਗਿਆ ਜੀ। ਲਓ ਜੀ, ਸੜਕਾਂ ਦੇ ਉੱਤੇ ਆ ਜਿਵੇਂ ਕਹਿ ਲਈਏ ਕਿ ਲੇਮੈਨ ਵਾਲੀ, ਇਹਦੇ 'ਚ ਕਿਹੜੀ ਗੱਲ ਹੈਗੀ ਹੈ ਸੰਗ ਸ਼ਰਮ ਦੀ। ਹੁਣ ਲੇਮੈਨ ਦਾ ਹੀਰੋ ਜਿਹੜਾ ਸਾਊਥ ਦੇ ਵਿੱਚ ਯਸ਼ ਵੀ ਹੈਗਾ, ਪਰ ਕਮਾਲ ਹੀ ਕਰਤੀ KGF ਵਾਲੇ ਯਸ਼ ਦੀ ਫਿਲਮ ਲੇਡੀਜ਼ ਐਂਡ ਲੇਡੀਜ਼ ਦੇ ਨਾਮ ਦੇ ਨਾਲ ਜਿਹੜਾ ਇੱਕ ਟੀਜ਼ਰ ਆਇਆ ਹੈਗਾ। ਫਿਲਮ ਤਾਂ ਖੈਰ ਜਿਹੋ ਜਿਹੀ ਵੀ ਹੋਊਗੀ ਸੋ ਹੋਊਗੀ, ਟੌਕਸਿਕ ਹੈ ਫਿਲਮ, ਟੌਕਸਿਕ ਹੈ, ਪਰ ਇਹਦਾ ਜਿਹੜਾ ਇੱਕ ਟੀਜ਼ਰ ਹੈ ਜਾਂ ਇੱਕ ਥੋੜ੍ਹਾ ਜਿਹਾ ਐਗਜ਼ਾਮਪਲ ਹੈ, ਉਹਨੂੰ ਮੈਂ ਹਾਫ ਹੀ ਸੁਣਾ ਸਕਦਾ ਤੁਹਾਨੂੰ, ਕਿਉਂਕਿ ਬਾਕੀ ਦਾ ਹਾਫ ਸੁਣਾਇਆ ਨਹੀਂ ਜਾ ਸਕਦਾ। ਫਿਲਹਾਲ ਸੁਣ ਲਓ ਉਹ ਪਹਿਲਾਂ ਟੌਕਸਿਕ। ਅੱਛਾ, ਸ਼ੁਰੂਆਤ ਦੇ ਵਿੱਚ ਲਿਖਿਆ ਹੋਇਆ ਇਹ ਆ ਰਿਹਾ ਹੈ ਕਿ ਆਹ ਜਿਹੜਾ ਟਾਈਪਿੰਗ ਹੋ ਰਹੀ ਹੈ ਟੈਂ ਟੈਂ ਟੈਂ, ਕਿਡਜ਼ ਸਟੇ ਅਵੇ, ਪੇਰੈਂਟਸ ਮੇਕ ਸ਼ੋਰ ਯੂਅਰ ਕਿਡਜ਼ ਸਟੇ ਅਵੇ, ਗ੍ਰੈਂਡ ਪੇਰੈਂਟਸ ਮੇਕ ਸ਼ੋਰ ਯੂਅਰ ਕਿਡਜ਼ ਸਟੇ ਅਵੇ, ਯਾਨੀ ਤੁਹਾਡੇ ਬੱਚਿਆਂ ਦੇ ਬੱਚੇ, ਅਤੇ ਜਿਹੜੇ ਅੱਗੇ ਆਉਂਦੇ ਨੇ ਗ੍ਰੇਟ ਗ੍ਰੈਂਡ ਪੇਰੈਂਟਸ, ਵਾਚ ਐਟ ਯੂਅਰ ਓਨ ਰਿਸਕ।
1: Love. Love makes monsters of women. It is a beautiful illusion if one understands the depth of its deception. And yet here we are. Fighting for his scraps of devotion.
2: Ladies and ladies, ek ek karke aaoge ya ek saath aaoge?
0: Bas na ki suna sakda hai. Hun ede ch hoya eh hai kam ke jada ladies and ladies naam de naal toxic da ek teaser aaya. Ik ta main film de vich mainu lagya siga ke yash di film hoegi, par ਯਸ਼ ਤੋਂ ਇਲਾਵਾ ਚਾਰ ਚਾਰ ਪੰਜ ਪੰਜ ਐਕਟਰੈਸ ਦੀ ਫਿਲਮ ਵੀ ਹੈ। ਇਹ 'ਚ ਨਯਨਤਾਰਾ ਹੈ, ਇਹਦੇ 'ਚ ਕਿਆਰਾ ਅਡਵਾਨੀ ਹੈ, ਇਹ 'ਚ ਤਾਰਾ ਸੁਧਾਰੀ ਹੈ, ਜਿਹਦੇ ਕਰਕੇ ਮੈਂ ਫਿਲਮ ਵੀ ਦੇਖਣੀ ਹੈ। ਹੁਮਾ ਕੁਰੇਸ਼ੀ ਹੈ, ਕਮਾਲ ਦੀਆਂ ਐਕਟਰੈਸ, ਔਰ ਰੁਕਮਨੀ ਇਹ ਸਾਊਥ ਦੀ ਐਕਟਰੈਸ ਹੈ। ਸੋ ਪੰਜ ਐਕਟਰੈਸ ਤਾਂ ਇਹ ਹੈਗੀਆਂ, ਬਾਕੀ ਉਸ ਤੋਂ ਇਲਾਵਾ ਵੀ ਹੀਰੋਇਨ ਕਹਿ ਸਕਦੇ ਹਾਂ, ਪੰਜ ਤਾਂ ਹੀਰੋਇਨ ਨੇ, ਐਕਟਰੈਸ ਤਾਂ ਉਸ ਤੋਂ ਇਲਾਵਾ ਹੋਰ ਵੀ ਹੈਗੀਆਂ ਨੇ। ਪਰ ਹੁਣ ਜੇ KGF ਤੋਂ ਬਾਅਦ ਇੰਨੇ ਟਾਈਮ ਬਾਅਦ ਯਸ਼ ਆ ਰਹੇ ਹੈ ਤਾਂ ਕੁਛ ਤਾਂ ਲੈ ਕੇ ਆ ਹੀ ਰਿਹਾ, ਉਡੀਕ ਹੈਗੀ ਹੈ ਵੈਸੇ। ਅੱਛਾ, ਇੱਕ ਇਹ ਇੱਕ ਟੀਜ਼ਰ ਆਇਆ ਸੀਗਾ ਅੱਜ ਤੋਂ 8-9 ਦਿਨ ਪਹਿਲਾਂ ਸ਼ਰਧਾ ਕਪੂਰ ਦਾ। ਕਿੰਨੇ ਸਾਲ ਹੋ ਗਏ ਸ਼ਰਧਾ ਕਪੂਰ ਵੀ ਫਿਲਮਾਂ 'ਚ ਐਕਟਿੰਗ ਕਰਦੀ ਹੁੰਦੀ ਸੀ, ਹੁਣ ਤਾਂ ਭੁੱਲ ਹੀ ਗਏ। ਰਣਦੀਪ ਹੁੱਡਾ ਅਤੇ ਸ਼ਰਧਾ ਕਪੂਰ ਦੀ ਫਿਲਮ ਆ ਰਹੀ ਹੈ ਈਠਾ। ਹੁਣ ਇਹ ਵੀ ਆਰ ਐਵਰੀ ਵਨ ਨੋ ਕਿ ਸ਼ਰਧਾ ਕਪੂਰ ਇੱਕ ਹਾਰਡ ਕੋਰ ਜਿਹੜੀ ਮਰਾਠਣ ਹੈਗੀ ਹੈ, ਅਤੇ ਈਠਾ ਕਿਹਾ ਜਾ ਰਿਹਾ ਕਿ ਇੱਕ ਬਾਇਓਪਿਕ ਹੈਗੀ ਹੈ ਮਰਾਠੀ ਦੀ ਇੱਕ ਮਸ਼ਹੂਰ ਡਾਂਸਰ ਦੇ ਉੱਤੇ ਹੈਗੀ ਹੈ। ਥੋੜ੍ਹਾ ਥੋੜ੍ਹਾ ਜਿਹਾ ਤੁਹਾਨੂੰ ਇਹ ਵੀ ਲੱਗੂਗਾ ਕਿ ਈਠਾ ਅਤੇ ਜਿਹੜੀ ਇੱਕ ਗੰਗੂਬਾਈ ਕਾਠੀਆਵਾੜ ਸੀਗੀ, ਕਾਠੀਆਵਾੜ ਦੀ ਜਿਹੜੀ ਗੰਗੂਬਾਈ ਹੁੰਦੀ ਸੀ, ਆਲੀਆ ਭੱਟ ਦੀ ਉਹ ਫਿਲਮ ਆਈ ਸੀ, ਉਹਦੇ ਵਰਗਾ ਇਹ ਤੁਹਾਨੂੰ ਲੱਗੂਗਾ। ਬਟ ਇਹ ਕਿਹਾ ਜਾ ਰਿਹਾ ਕਿ ਨਹੀਂ, ਉਹੋ ਜਿਹੀ ਨਹੀਂ ਹੈਗੀ, ਥੋੜ੍ਹੀ ਡਿਫਰੈਂਟ ਹੈ। ਅੱਛਾ, ਹੁਮਾ ਕੁਰੇਸ਼ੀ ਦਾ ਇੱਕ ਤਾਂ ਇਹ ਹੋ ਗਿਆ ਯਸ਼ ਵਾਲੀ ਫਿਲਮ ਟੌਕਸਿਕ ਦਾ ਟੀਜ਼ਰ, ਪਲੱਸ ਹੁਮਾ ਕੁਰੇਸ਼ੀ ਦੀ ਅੱਜ ਕੱਲ੍ਹ ਚਰਚਾ ਚੱਲ ਰਹੀ ਹੈ, ਉਹਨਾਂ ਦੇ ਆਪਣੇ ਭਰਾ ਦੇ ਨਾਲ ਇੱਕ ਫਿਲਮ ਆਈ ਹੈ ਹੁਮਾ ਕੁਰੇਸ਼ੀ ਅਤੇ ਸਾਕਿਬ ਸਲੀਮ ਦੀ, ਬੇਬੀ ਡੂ ਡਾਈ ਡੂ, ਬੇਬੀ ਸ਼ੱਕ ਡੂ ਡੂ ਡੂ ਡੂ ਡੂ ਡੂ, ਉਹ ਨਹੀਂ ਬੇਬੀ ਡੂ ਡਾਈ ਡੂ ਡਾਈ ਡੂ। ਸੋ ਕਰੇਗੀ ਮਰੇਗੀ ਔਰ ਫਿਰ ਕਰੇਗੀ, ਹਿੰਦੀ ਮੇਂ ਇਹ ਟਾਈਟਲ ਹੈ, ਆ ਰਹੀ ਹੈ 3 ਜੁਲਾਈ ਕੋ ਆਪਕੇ ਨਜ਼ਦੀਕੀ ਸਿਨੇਮਾ ਘਰੋਂ ਮੇਂ। ਅੱਜ ਰਿਲੀਜ਼ ਹੋ ਰਹੀ ਹੈ, ਕੈਲੰਡਰ ਅੱਗੇ ਚੱਲ ਕੇ ਮੈਂ ਦੱਸਣਾ ਹਾਲੇ ਤੁਹਾਨੂੰ। ਇੱਕ ਜਿਹੜੀ ਟਾਈਟਲ ਅਨਾਊਂਸਮੈਂਟ ਹੋਈ ਸੀਗੀ ਉਹ ਚੌਹਾਨ ਦੀ ਹੋਈ ਸੀ, ਇਹ ਸੀ ਅਜੇ ਦੇਵਗਨ ਦੀ ਕਾਫੀ ਜ਼ਿਆਦਾ ਦੇਰ ਤੋਂ ਉਡੀਕੀ ਜਾ ਰਹੀ ਫਿਲਮ ਹੈ ਚੌਹਾਨ। ਕਹਿੰਦੇ ਨੇ ਕਿ ਜਿਵੇਂ ਇੱਕ ਮਾੜਾ ਦੌਰ ਸੀਗਾ ਹਿੰਦੀ ਫਿਲਮ ਇੰਡਸਟਰੀ ਦਾ, ਤਾਂ ਅਜੇ ਦੇਵਗਨ ਦੀ ਹੀ ਇੱਕ ਫਿਲਮ ਆਈ ਸੀ ਕਿਹੜੀ, ਉਹ ਮਰਾਠਿਆਂ ਦੇ ਉੱਤੇ, ਉਹਨੇ ਤਾਰਤਾ ਸੀਗਾ ਕੰਮ ਸਾਰਾ ਦਾ ਸਾਰਾ। ਸੋ ਇਹ ਚੌਹਾਨ ਵੀ ਜਿਹੜੀ ਹੈਗੀ ਹੈ ਇਹਦੀ ਵੀਰੂ ਦੇਵਗਨ ਦੇ ਬਰਥ ਐਨੀਵਰਸਰੀ ਦੇ ਉੱਤੇ ਇਹ ਰਿਲੀਜ਼ ਹੋ ਰਹੀ ਹੈਗੀ ਹੈ, ਬਰਥਡੇ ਦੇ ਉੱਤੇ ਰਿਲੀਜ਼ ਹੋਈ ਹੈਗੀ ਹੈ 1 ਅਕਤੂਬਰ ਨੂੰ। ਇਹ ਫਿਲਮ ਰਿਲੀਜ਼ ਹੋਣੀ ਹੈ। ਹੁਣ ਮੈਨੂੰ ਇਹ ਨਹੀਂ ਪਤਾ ਕਿ ਇੱਕ ਤਾਂ 2 ਅਕਤੂਬਰ ਨੂੰ ਇਹਨਾਂ ਦੀ ਅਜੇ ਦੇਵਗਨ ਦੀ ਉਹ ਦੂਜੀ ਵੀ ਆ ਰਹੀ ਸੀਗੀ, ਕਿਹੜੀ ਸੀ, 2 ਅਕਤੂਬਰ, ਪਣਜੀ, ਦ੍ਰਿਸ਼ਯਮ 3, ਉਹਦਾ ਵੀ ਮੈਂ ਕਿਤੇ ਟੀਜ਼ਰ ਦੇਖਿਆ ਸੀਗਾ, ਅਤੇ ਆ ਵੀ ਹੈਗੀ ਹੈ ਚੌਹਾਨ। ਸੋ ਇਹ ਕੀ ਕਰਨਗੇ ਹੁਣ, 1 ਅਤੇ 2 ਅਕਤੂਬਰ ਨੂੰ ਹੀ ਸਾਰਾ ਕੁਛ ਹੋ ਜਾਣਾ ਹੈਗਾ। ਅਤੇ ਐਲਫਾ ਵੀ ਜਿਹੜੀ ਹੈਗੀ ਹੈ ਉਹ ਵੀ ਫਿਰ ਹੁਣ ਰਿਲੀਜ਼ ਹੋ ਹੀ ਗਈ ਹੈ, ਐਲਫਾ ਸ਼ਰਵਰੀ ਬਾਗ ਅਤੇ ਆਲੀਆ ਭੱਟ ਦੀ ਫਿਲਮ। ਵੈਸੇ ਐਲਫਾ ਦੀ ਸਭ ਤੋਂ ਵੱਧ ਪ੍ਰਮੋਸ਼ਨ ਤਾਂ ਸਮੇਂ ਰਹਿਣਾ ਨੇ ਹੀ ਕੀਤੀ ਹੈ, ਉਹਦੇ ਸ਼ੋਅ ਦੇ ਉੱਤੇ, ਇੰਡੀਆਜ਼ ਗੋਟ ਲੇਟੈਂਟ ਦੇ ਉੱਤੇ ਆ ਕੇ ਇਹਨਾਂ ਨੇ ਜਿਹੜਾ ਉਹ ਕੀਤਾ। ਉਹਦੇ ਤੋਂ ਬਾਅਦ ਆਲੀਆ ਭੱਟ ਵੀ ਪਾਪੂਲਰ ਹੋ ਗਈ, ਨਹੀਂ ਤਾਂ ਆਲੀਆ ਭੱਟ ਦੇ ਵੀ ਫੈਨ ਮਿਲ ਹੀ ਗਏ ਕਾਫੀ ਹੱਦ ਤੱਕ। ਹਿੰਦੀ ਫਿਲਮਾਂ ਦਾ ਇਹ ਹੈਗਾ, ਇੰਗਲਿਸ਼ ਫਿਲਮਾਂ ਦੇ ਵਿੱਚ ਓਡੀਸੀ ਅਤੇ ਓਡੀਸੀ ਦਾ ਟ੍ਰੇਲਰ ਤਾਂ ਅੱਜ ਕੱਲ੍ਹ ਥੀਏਟਰਸ ਦੇ ਵਿੱਚ ਵੀ ਆਉਂਦਾ ਕੋਈ ਫਿਲਮ ਦੇਖਣ ਜਾਂਦੇ ਹੋ ਤਾਂ, ਅਤੇ ਰਨਰ ਅਤੇ ਸਪਾਈਡਰਮੈਨ ਬੱਚਿਆਂ ਦੇ ਲਈ। ਸੋ ਇਹ ਫਿਲਮਾਂ ਜਿਹੜੀਆਂ ਹੈਗੀਆਂ, ਬੱਚਿਆਂ ਨੂੰ ਬਈ ਵੈਲਕਮ ਫਿਲਮ ਨਾ ਦਿਖਾਉਣ ਲੈ ਕੇ ਜਾਇਓ ਛੁੱਟੀਆਂ ਦੇ ਵਿੱਚ, ਜੇ ਤੁਹਾਨੂੰ ਲੱਗਦਾ ਕਿ ਵੈਲਕਮ ਉਹੋ ਜਿਹੀ ਫਿਲਮ ਹੈ, ਉਹ ਜਿਹੀ ਫਿਲਮ ਨਹੀਂ ਹੈਗੀ ਬੱਚਿਆਂ ਦੀ ਲਈ, ਬਿਲਕੁਲ ਨਹੀਂ ਹੈਗੀ ਇਹੋ ਜਿਹੀ ਫਿਲਮ। ਪ੍ਰੋਗਰਾਮ ਚੱਲ ਰਿਹਾ ਪੜਦਾ ਬੇ ਪੜਦਾ, ਐਕਟਿੰਗ ਦੇ ਮਾਮਲੇ 'ਚ ਤਾਂ ਵੱਡੇ ਵੀ ਡਰ ਜਾਣਗੇ ਇਹ ਫਿਲਮ ਦੇਖ ਕੇ।

ਕਹਾਣੀ ਇਹ ਹੈ ਕਿ ਇਹ ਵੈਲਕਮ ਟੂ ਜੰਗਲ ਦਾ ਗਾਣਾ ਹੈਗਾ। ਹੁਣ ਫਿਲਮ ਜਿਹੋ ਜਿਹੀ ਮਰਜ਼ੀ ਹੋਊਗੀ, ਕਹਾਣੀ ਇਹ ਹੈ, ਇਹ ਆਨੰਦ ਰਾਜ ਆਨੰਦ, ਮਤਲਬ ਹਿੰਦੀ ਫਿਲਮ ਇੰਡਸਟਰੀ ਦੇ ਵਿੱਚ 90s ਦੇ ਦੌਰ 'ਚ ਬੜੇ ਕਮਾਲ ਦੇ ਮਿਊਜ਼ਿਕ ਇਹਨਾਂ ਨੇ ਦਿੱਤੇ ਸੀ, ਯੇ ਜੋ ਤੇਰੀ ਪਾਇਆ ਲੋਕੀ ਛਨ ਛਨ ਇਹ ਜੇ। ਅੱਛਾ, ਇਹਨਾਂ ਦੇ ਉੱਤੇ ਨਾ ਇੱਕ ਪੂਰਾ ਦਾ ਪੂਰਾ ਆਪਾਂ ਐਪੀਸੋਡ ਵੀ ਕੀਤਾ ਹੋਇਆ, ਸੱਚ ਮੇਰੇ ਯਾਦ ਆ ਗਿਆ, ਵਾਕਮੈਨ ਸ਼ੋਅ ਕੀਤਾ ਹੋਇਆ ਆਨੰਦ ਰਾਜ ਆਨੰਦ 'ਤੇ। ਤਾਂ ਤੁਸੀਂ ਜੇ ਪੋਡਕਾਸਟ ਸੈਕਸ਼ਨ 'ਚ ਜਾਓਗੇ ਤਾਂ ਵਾਕਮੈਨ ਸ਼ੋਅ ਦੇ ਸੈਗਮੈਂਟ 'ਚ ਤੁਹਾਨੂੰ ਸ਼ਾਇਦ ਹਲੇ ਵੀ ਮਿਲ ਜਾਵੇ ਆਨੰਦ ਰਾਜ ਆਨੰਦ ਦਾ। ਕਈ ਮਹੀਨੇ ਪਹਿਲਾਂ ਨਾ ਮੈਂ ਦੇਖਿਆ ਸੀਗਾ, ਸ਼ੋਅ ਕਰਦੇ ਕਰਦੇ ਮੈਂ ਦੁਬਾਰਾ ਚੈੱਕ ਕਰ ਲੈਂਦਾ। ਅਤੇ ਆਨੰਦ ਰਾਜ ਆਨੰਦ ਨੇ ਇਹਦਾ ਮਿਊਜ਼ਿਕ ਤਿਆਰ, ਮਿਊਜ਼ਿਕ ਪੀਸ ਤਿਆਰ ਕੀਤਾ ਹੋਇਆ ਸੀ, ਕਿਤੇ ਨਹੀਂ ਫਿੱਟ ਹੋ ਰਿਹਾ ਇਸ ਫਿਲਮ ਦੇ ਵਿੱਚ। ਬਸ ਕਿਤੇ ਨਾ ਕਿਤੇ ਕੁਛ ਨਾ ਕੁਛ ਕਰਕੇ ਕਿਵੇਂ ਨਾ ਕਿਵੇਂ ਜ਼ਬਰਦਸਤੀ ਸੀਨ ਕ੍ਰੀਏਟ ਕਰਕੇ ਫਿੱਟ ਕਰਤਾ। ਆ ਆਵਾਜ਼ ਸੁਣੋ ਫੀਮੇਲ। ਹੁਣ ਮੈਂ ਕੀ ਦੱਸਾਂ ਤੁਹਾਨੂੰ ਇਹਦੇ ਬਾਰੇ। ਮਹਾਰਾਸ਼ਟਰ ਦੇ CM ਨੇ ਦਵਿੰਦਰ ਫੜਨਵੀਸ, ਉਹਨਾਂ ਦੀ ਵਾਈਫ ਹੈਗੀ, ਉਹ ਵਿਚਾਰੀ ਮਤਲਬ ਉਹਨੂੰ ਚਾਹੀਦਾ ਕਿ ਸੋਸ਼ਲ ਮੀਡੀਆ ਦੇ ਉੱਤੇ ਉਹ ਆਉਂਦੀ ਰਹਿੰਦੀ ਹੈ, ਇੱਕ ਵਾਰ ਉਹ ਆਪਣੀ ਆਊਟਫਿੱਟ ਦੇ ਲੈ ਕੇ ਚਰਚਾ 'ਚ ਸੀਗੀ, ਯੋਗਾ ਡੇ ਮਨਾ ਰਹੇ ਸੀ, ਪਤਾ ਨਹੀਂ ਕੀ ਸੀਗਾ, ਉਹਦੀ ਆਊਟਫਿੱਟ ਬਹੁਤ ਜ਼ਿਆਦਾ ਰਿਵੀਲਿੰਗ ਸੀ, ਮਤਲਬ ਸ਼ੀ ਇਜ਼ ਟੂ ਮੱਚ ਸੋਸ਼ਲ ਮੀਡੀਆ ਸੇਵੀ, ਅਤੇ ਉਹਨੂੰ ਚਾਹੀਦੀ ਹੈ ਉਹ ਥੋੜ੍ਹੀ ਜਿਹੀ ਲਾਈਮਲਾਈਟ। ਹੁਣ ਉਹਦੇ ਤੋਂ ਗਵਾਇਆ ਗਿਆ ਹੈ ਗਾਣਾ, ਫੀਮੇਲ ਪਾਰਟ, ਔਰ ਉਹਨੂੰ ਬਹੁਤ ਜ਼ਿਆਦਾ ਇਫੈਕਟ ਦੇ ਕੇ ਟੈਕਨੋ ਟੁਕਨੋ ਜੇ ਜਿੰਨੇ ਜਿੰਨਾ ਕੁ ਮਤਲਬ ਉਹਨੂੰ ਰਿਵਰਬ ਔਰ ਜਿੰਨਾ ਕੁ ਵੀ ਉਹਨੂੰ ਉਹਦੇ 'ਤੇ ਆਟੋ ਟਿਊਨ ਲਗਾ ਸਕਦੇ ਸੀਗੇ, ਉਹਨਾਂ ਨੇ ਲਗਾ ਕੇ ਉਹ ਆਡੀਓ ਦਿੱਤੀ ਹੈ। ਮਤਲਬ ਜੇ ਮੈਂ ਦਿਨ 'ਚ 10 ਵਾਰ ਵੀ ਹਜ਼ਰ ਹੋਵੇ ਤਾਂ ਮੈਂ ਇਹ ਅੰਮ੍ਰਿਤਾ ਫੜਨਵੀਸ ਦੀ ਆਵਾਜ਼ ਸੁਣ ਲੂੰਗਾ। ਓਹੋ ਯਾਰ, ਬੇਸਿਕਲੀ ਨਾ ਇਹ ਇੱਕ ਕਸ਼ਮੀਰੀ ਫੋਕ ਸੌਂਗ ਤੁਸੀਂ ਕਹਿ ਸਕਦੇ ਹੋ, ਰਕਸ਼ਦਾ ਰਕਸ਼ਦਾ, ਇਹ ਉਹਦਾ ਮਿਊਜ਼ਿਕ ਚੱਕਿਆ ਹੋਇਆ ਆਨੰਦ ਰਾਜ ਆਨੰਦ ਨੇ, ਕਿਉਂਕਿ ਪੰਜਾਬੀ ਬੰਦਾ ਅਤੇ ਨੌਰਥ ਇੰਡੀਅਨ ਮਿਊਜ਼ਿਕ ਤੋਂ ਚੰਗੀ ਤਰ੍ਹਾਂ ਵਾਕਫ ਹੈਗਾ। ਹੁਣ ਜਿਵੇਂ ਝੁੰਬਰੋ ਝੁੰਬਰੋ ਉਹ ਕਰਕੇ ਗਾਣਾ ਹੈਗਾ ਨਾ, ਅਤੇ ਜੇ ਉੱਦਾਂ ਦਾ ਗਾਣੇ ਵਰਗਾ ਇਹਨਾਂ ਨੇ ਕੁਝ ਸੋਚਿਆ ਹੋਣਾ ਵੀ ਕਿਸੇ ਟਾਈਮ ਦੇ ਉੱਤੇ ਵੀ ਉੱਦਾਂ ਦਾ ਇੱਕ ਮੈਂ ਬਣਾਊਂਗਾ ਗਾਣਾ। ਅਤੇ ਇਹ ਜਿਹੜਾ ਰਕਸ਼ਦਾ ਰਕਸ਼ਦਾ ਕਰਕੇ ਕਸ਼ਮੀਰੀ ਗਾਣਾ ਸੀਗਾ, ਉਹਦਾ ਮਿਊਜ਼ਿਕ ਇਹਨਾਂ ਨੇ ਐਜ਼ ਇਟ ਇਜ਼ ਚੱਕ ਕੇ ਬਸ ਉਹਦਾ ਪੰਜਾਬੀ ਇੱਕ ਤਰੀਕੇ ਦੇ ਨਾਲ, ਪੰਜਾਬੀ ਕਹਿਤਾ ਆਹ ਹਿੰਦੀ ਗਾਣਾ ਉਹਦਾ ਕਿਸੇ ਤਰੀਕੇ ਦੇ ਨਾਲ ਪਾਤਾ। ਤੁਸੀਂ ਜਦੋਂ ਇੰਸਟਰੂਮੈਂਟਸ ਵੀ ਸੁਣਦੇ ਹੋ ਤੁਹਾਨੂੰ ਸਾਫ਼ ਪਤਾ ਲੱਗਦਾ ਬਈ ਪਹਾੜੀ ਇੰਸਟਰੂਮੈਂਟਸ ਨੇ, ਆਹ ਬੇਸਿਕਲੀ ਉਹ ਪਾਰਟ ਹੈ ਉਹਦਾ।

ਇਹੋ ਜਿਹੀ ਕੁਛ ਹੈਗਾ ਹੋਕਸ ਬੁਕਸ ਐਨੀਵੇਜ਼ ਤੇ ਮਤਲਬ ਕਹਿਣ ਦਾ ਭਾਵ ਇਹ ਸੀਗਾ ਕਿ ਵਾਚ ਜੰਗਲ ਵੈਲਕਮ ਟੂ ਜੰਗਲ ਐਟ ਯੂਰ ਓਨ ਰਿਸਕ ਮੈਂ ਤਾਂ ਸਿਰਫ ਗਾਣੇ ਹੀ ਸੁਣਾ ਸਕਦਾ ਪੜਦਾ ਬੇਪੜਦਾ ਪ੍ਰੋਗਰਾਮ ਹੀ ਕਰ ਸਕਦੇ ਹਾਂ ਤੁਹਾਨੂੰ ਅੱਜ ਦਾ ਕੈਲੰਡਰ ਦੱਸਦੇ ਹਾਂ ਫਿਰ ਕੀ ਕੁਛ ਫਿਲਮਾਂ ਆਉਣ ਜਾ ਰਹੀਆਂ ਤੇ ਨਾਲੇ ਕਿਹੜੀ ਕਿਹੜੀ ਫਿਲਮ ਨੇ ਕਿੰਨਾ ਕਿੰਨਾ ਕਮਾਇਆ ਹੋਰ ਨਾਰਥ ਇੰਡੀਅਨ ਸੀ ਆ ਸਾਊਥ ਇੰਡੀਅਨ ਕਿਸ ਕਿਸ

ਵੀ ਵੈਲਕਮ ਟੂ ਜੰਗਲ ਦਾ ਗਾਣਾ ਹੈ ਗਿਸ ਗਿਸ ਗਿਸ ਕਰਕੇ ਸਾਊਥ ਇੰਡੀਅਨ ਤੇ ਭੋਜਪੁਰੀ ਫਲੇਵਰ ਦੇਣ ਦੀ ਕੋਸ਼ਿਸ਼ ਕੀਤੀ। ਉਹ ਯਾਰ ਕੀ ਕੁਛ ਕਰਨਾ ਪੈਂਦਾ ਹੈਗਾ ਫਿਲਮਾਂ ਦੇ ਲਈ। ਓਕੇ ਤੇ ਲਓ ਜੀ, ਇਹ ਤਾਂ ਗੱਲ ਰਹੀ ਆਪਣੀ ਇਹਨਾਂ ਫਿਲਮਾਂ ਦੀ, ਕੈਲੰਡਰ ਦੇ ਵੱਲ ਆਈਏ ਹੁਣ। ਤੇ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਕਿਹੜੀਆਂ ਕਿਹੜੀਆਂ ਫਿਲਮਾਂ ਰਿਲੀਜ਼ ਹੋ ਰਹੀਆਂ ਨੇ ਆਉਣ ਵਾਲੇ ਦਿਨਾਂ ਦੇ ਵਿੱਚ। ਫਿਰ ਤੁਹਾਨੂੰ ਆਪਾਂ ਉਹਨਾਂ ਦਾ ਕਮਾਈ ਵੀ ਦੱਸ ਦਾਂਗੇ ਜਿਹੜੀਆਂ ਪਿਛਲੇ ਦਿਨਾਂ 'ਚ ਹੋਈਆਂ ਨੇ। ਬੇਬੀ ਡੂ ਡਾਈ ਡੂ ਅੱਜ ਦੇ ਦਿਨ ਰਿਲੀਜ਼ ਹੋ ਰਹੀ ਹੈ। ਐਲਫਾ ਵੀ ਅੱਜ ਦੇ ਦਿਨ ਹੀ ਰਿਲੀਜ਼ ਹੋ ਰਹੀ ਹੈ। ਮਾਈ ਰੈਕਮੈਂਡੇਸ਼ਨ ਗੋ ਫਾਰ ਹੁਮਾ ਕੁਰੈਸ਼ੀ, ਡੋਂਟ ਗੋ ਫਾਰ ਕੀ ਨਾਮ ਹੈ ਉਹਦਾ ਕੁੜੀ ਦਾ, ਆਲਿਆ ਭੱਟ। ਸੋ ਇਹ ਇੰਨੀ ਕੁ ਗਰੰਟੀ ਹੈਗੀ ਹੈ ਕਿ ਉਹਦਾ ਟ੍ਰੇਲਰ ਟੀਜ਼ਰ ਦੇਖ ਕੇ ਬੈਟਰ ਦੈਨ ਦੈਟ, ਮਤਲਬ ਐਲਫਾ ਦੇ ਨਾਲੋਂ ਵਧੀਆ ਲੱਗ ਰਹੀ ਹੈਗੀ। ਫਾਈਟ ਐਕਸ਼ਨ ਫਿਲਮਾਂ ਬਹੁਤ ਆਉਣੀਆਂ ਨੇ ਇਸ ਸਾਲ ਦੇ ਵਿੱਚ, ਸੋ ਡੋਂਟ ਵਰੀ ਅਬਾਊਟ ਦੈਟ। ਇੱਕ ਡਿਜੀਟਲ ਰਿਲੀਜ਼ ਹੋ ਰਹੀ ਹੈ ਅਗਲੇ ਹਫ਼ਤੇ, ਇੱਕਾ ਜਿਹਦਾ ਟ੍ਰੇਲਰ ਸ਼ਾਇਦ ਤੁਸੀਂ ਦੇਖ ਹੀ ਲਿਆ ਹੋਣਾ। ਤਾਰੀਖ ਪਰ ਤਾਰੀਖ ਸਨੀ ਦਿਓਲ ਵਾਲੀ। ਸਨੀ ਦਿਓਲ ਇੱਕ ਵਾਰ ਫਿਰ ਤੋਂ ਵਕੀਲ ਦੇ ਕਿਰਦਾਰ ਦੇ ਵਿੱਚ ਆਏ ਨੇ, ਅਤੇ ਰਹਿਮਾਨ ਡਕੈਤ ਯਾਨੀ ਕਿ ਅਕਸ਼ੈ ਖੰਨਾ ਜਿਹੜੇ ਨੇ ਕਥਿਤ ਮੁਲਜ਼ਮ ਬਣੇ ਨੇ। ਕਥਿਤ ਇਸ ਕਰਕੇ ਕਿਉਂਕਿ ਟ੍ਰੇਲਰ ਦੇ ਵਿੱਚ ਪਤਾ ਨਹੀਂ ਲੱਗਦਾ ਕਿ ਵਾਕਈ ਉਹਨੇ ਉਹ ਕ੍ਰਾਈਮ ਕੀਤਾ ਕਿ ਨਹੀਂ ਕੀਤਾ। ਕੋ ਡਰਾਮਾ ਮੂਵੀ ਹੈਗੀ, 10 ਜੁਲਾਈ ਨੂੰ ਡਿਜੀਟਲ ਰਿਲੀਜ਼ ਹੈਗੀ। ਔਰ ਐਸੇ ਦਿਨ ਇੰਗਲਿਸ਼ ਦੀ ਹੋਰਰ ਫਿਲਮਾਂ ਦੇ ਵਿੱਚੋਂ ਮੇਰੀ ਫਸਟ ਔਰ ਮੋਸਟ ਹੌਂਟਿਡ ਫਿਲਮ ਜਿਹੜੀ ਸੀ ਈਵਲ ਡੈਡ, ਉਹਦਾ ਸੈਕਿੰਡ ਪਾਰਟ ਨਹੀਂ ਕਹਿ ਸਕਦੇ ਹੈਗੇ, ਬਟ ਅੱਜ ਦੀ ਦੌਰ ਦੀ ਈਵਲ ਡੈਡ ਆ ਰਹੀ ਹੈਗੀ, ਮਤਲਬ ਨਵੇਂ ਦੌਰ ਦੀ ਈਵਲ ਡੈਡ। ਇਹ ਵੀ 10 ਜੁਲਾਈ ਨੂੰ ਰਿਲੀਜ਼ ਹੋਣੀ ਹੈਗੀ ਹੈ ਈਵਲ ਡੈਡ ਬਰਡ। ਔਰ 10 ਜੁਲਾਈ ਨੂੰ ਜਿੱਥੇ ਕੋਡ ਡਰਾਮਾ ਹੈ, ਜਿੱਥੇ ਹੌਂਟਿਡ ਹੋਰਰ ਮੂਵੀ ਹੈ, ਉੱਥੇ ਇੱਕ ਕੋਮੇਡੀ ਫਿਲਮ ਵੀ ਰਿਲੀਜ਼ ਹੋ ਰਹੀ ਹੈ, ਧਮਾਲ 4। ਸੋ ਇੱਕ ਬਹੁਤ ਵੱਡੀ ਸਟਾਰਕਾਸਟ ਦੇ ਨਾਲ ਅਜੇ ਦੇਵਗਨ ਐਂਡ ਕੰਪਨੀ ਆ ਰਹੇ ਨੇ ਧਮਾਲ 4 ਲੈ ਕੇ, ਸਿਨੇਮੈਟਿਕ ਰਿਲੀਜ਼ ਹੈ। ਅਤੇ ਇਸੇ ਦਿਨ ਬੱਚਿਆਂ ਨੂੰ ਜੇ ਲੈ ਕੇ ਜਾਣਾ ਤਾਂ ਮੋਆਨਾ ਫਿਲਮ ਜਿਹੜੀ ਆ ਉਹ ਸਕੂਲਾਂ ਦੇ ਵਿੱਚ, ਕਿਉਂਕਿ ਛੁੱਟੀਆਂ ਚੱਲ ਰਹੀਆਂ ਨੇ। ਇੰਡੀਆ ਦੇ ਵਿੱਚ ਛੁੱਟੀਆਂ ਮੁੱਕ ਗਈਆਂ ਪਰ ਫਿਰ ਵੀ ਪਤਾ ਨਹੀਂ ਮੈਨੂੰ ਇੱਥੇ ਆਸਟ੍ਰੇਲੀਆ 'ਚ ਕਿਤੇ ਲੱਗੀ ਹੈ ਕਿ ਨਹੀਂ ਲੱਗੀ। ਇੱਕ ਮਹਾਪ੍ਰਭੂ ਜਗਨਨਾਥ ਫਿਲਮ ਵੀ ਰਿਲੀਜ਼ ਹੋਈ ਹੋਈ ਹੈ। ਉਹ ਤੋਂ ਅਗਲੇ ਹਫ਼ਤੇ ਦੇ ਵਿੱਚ ਜਿਹੜਾ 17 ਜੁਲਾਈ ਵਾਲਾ ਹਫ਼ਤਾ ਹੈਗਾ, ਉਹਦੇ 'ਚ ਛੋਟੀਆਂ ਛੋਟੀਆਂ ਫਿਲਮਾਂ ਤਾਂ ਕਈ ਹੈਗੀਆਂ ਨੇ। ਆਈ ਡੋਂਟ ਨੋ, ਜਾਂ ਤਾਂ ਧਮਾਲ ਤੋਂ ਡਰ ਗਏ ਨੇ ਜਾਂ ਕੀ ਚੱਕਰ ਹੈਗਾ। ਇੱਕ ਤਾਂ ਇੰਡੀਆ ਆਪਣਾ ਰਹੂੰ ਮੈਂ ਤੇਰੇ ਰੂਬਰੂ, ਇੱਕ ਉੱਤਰ ਦਾ ਪੁੱਤਰ, ਇੱਕ ਇੰਡੀਆ ਸਟੋਰੀ, ਸੋ ਇਹ ਸਾਰੀਆਂ ਫਿਲਮਾਂ ਹੈਗੀਆਂ ਨੇ। ਅਤੇ ਤੇਰਾ ਯਾਰ ਹੂੰ ਮੈਂ, ਇਹ ਵੀ ਫਿਲਮ ਛੋਟੀਆਂ ਛੋਟੀਆਂ ਫਿਲਮਾਂ ਨੇ ਔਰ ਇਹਨਾਂ ਦੀ ਮੈਨੂੰ ਸਟਾਰ ਕਾਸਟ ਵੀ ਨਹੀਂ ਪਤਾ ਹੈਗੀ ਕਿਹੋ ਜਿਹੀ ਹੈਗੀ ਹੈ। ਦੁਲਹਨੀਆਂ ਲੈ ਆਏਗੀ, ਯੇ ਵੋ ਫਲਾਣਾ ਧਿਮਕਾ। ਬੱਚਿਆਂ ਦੀਆਂ ਛੁੱਟੀਆਂ NSW, ਵਿਕਟੋਰੀਆ, ਕੁਈਨਜ਼ਲੈਂਡ ਸਾਰੀਆਂ ਸਟੇਟ 'ਚ ਮੁੱਕ ਜਾਣਗੀਆਂ। ਉਹ ਤੋਂ ਬਾਅਦ ਫਿਰ 30 ਜੁਲਾਈ ਨੂੰ ਰਿਲੀਜ਼ ਹੋਣੀ ਹੈ ਸਪਾਈਡਰਮੈਨ ਬ੍ਰੈਂਡ ਨਿਊ ਡੇ, ਔਰ ਵਧੀਆ ਫਿਲਮ, ਕਾਫੀ ਉਮੀਦ ਹੈਗੀ ਇਹਦੇ ਤੋਂ। ਸਪਾਈਡਰ ਵੂਮੈਨ ਵੀ ਆ ਰਹੀ ਹੈ ਵੈਸੇ। ਅਤੇ ਅਗਸਤ ਮਹੀਨੇ ਦੇ ਵਿੱਚ ਸੁਪਰ ਟਰੂਪਰ ਵੀ ਆ ਰਹੀ ਹੈ, ਉਹ ਵੀ ਬੱਚਿਆਂ ਦੀ ਹੈਗੀ, ਉਹ ਵੀ ਅਗਸਤ ਮਹੀਨੇ 'ਚ ਹੀ ਹੈ। ਅਤੇ ਅਗਸਤ ਮਹੀਨੇ ਦੇ ਵਿੱਚ ਵੈਸੇ ਇੰਡੀਪੈਂਡੈਂਸ ਡੇ ਦੇ ਆਸ ਪਾਸ ਵੱਡੀਆਂ ਫਿਲਮਾਂ ਰਿਲੀਜ਼ ਹੁੰਦੀਆਂ ਹੁੰਦੀਆਂ ਨੇ, ਜਿਵੇਂ ਦਿਵਾਲੀ 'ਤੇ ਹੁੰਦੀਆਂ ਨੇ, ਸਨੀ ਦਿਓਲ ਨੇ ਕਬਜ਼ਾ ਕੀਤਾ ਹੁੰਦਾ। ਅਤੇ ਐਤਕੀ ਵੀ 3 ਫਿਲਮਾਂ ਰਿਲੀਜ਼ ਹੋ ਰਹੀਆਂ ਨੇ, 13, 14 ਅਤੇ 15 ਅਗਸਤ ਨੂੰ। ਇਨਫੈਕਟ 4 ਫਿਲਮਾਂ ਤੁਸੀਂ ਕਹਿ ਲਓ, ਵੱਡੀਆਂ ਤਾਂ ਨਹੀਂ ਕਹਿ ਸਕਦੇ, ਪਰ ਇੱਕ ਤਾਂ ਬਟਵਾਰਾ ਹੈਗੀ ਹੈ, ਬਟਵਾਰਾ 1947, ਇਹ 13 ਅਗਸਤ ਨੂੰ ਰਿਲੀਜ਼ ਹੋਣੀ ਹੈ, ਸਨੀ ਦਿਓਲ ਦੀ ਫਿਲਮ ਐਜ਼ ਯੂਜੁਅਲ। ਭੇੜੀਆ ਪਾਰਟ 2 ਰਿਲੀਜ਼ ਹੋ ਰਹੀ ਹੈਗੀ ਹੈ। ਭੇੜੀਆ ਜਿਹੜੀ ਵਰੁਣ ਧਵਨ ਵਾਲੀ ਤੁਸੀਂ ਪਹਿਲਾਂ ਦੇਖੀ ਸੀਗੀ, ਹੋਰਰ ਕੋਮੇਡੀ ਫਿਲਮਾਂ ਕੱਢਣ ਵਾਲੇ ਜਿਹੜੇ ਵਿਜਨ ਬ੍ਰਦਰਸ ਹੈਗੇ ਨੇ, ਮੈਡੋਕ ਫਿਲਮ ਜਿਹੜੇ ਲੈ ਕੇ ਆਉਂਦੇ ਨੇ, ਉਹ ਹੁਣ ਆ ਰਹੇ ਨੇ ਭੇੜੀਆ 2। ਕਿਹਾ ਜਾ ਰਿਹਾ ਹੈ ਕਿ ਭੇੜੀਆ 2 ਦੇ ਵਿੱਚ ਵਰੁਣ ਧਵਨ ਵੀ ਹੈਗੇ ਨੇ ਅਤੇ ਆਪਣਾ ਆਯੁਸ਼ਮਾਨ ਖੁਰਾਨਾ ਵੀ ਹੈਗੇ ਨੇ, ਅਤੇ ਇਹਦੇ 'ਚ ਸਤਰੀ ਵੀ ਦਿਖੇਗੀ ਤੁਹਾਨੂੰ, ਯਾਨੀ ਕਿ ਸ਼ਰਧਾ ਕਪੂਰ ਵੀ ਇਹਦੇ ਵਿੱਚ ਹੈਗੀ ਹੈ। ਅਤੇ ਇੱਕ ਫਿਲਮ ਜਿਹੜੀ 15 ਅਗਸਤ ਨੂੰ ਹੋਰ ਚੌਥੀ ਵੱਡੀ ਰਿਲੀਜ਼ ਹੋ ਰਹੀ ਹੈ, ਚਿਤਰਾਂਗਤਾ ਸਿੰਘ ਅਤੇ ਭਾਈ ਜਾਨ ਸਲਮਾਨ ਖਾਨ ਦੀ ਫਿਲਮ ਮਾਤਰਭੂਮੀ। ਸੋ ਇਹ 3 ਫਿਲਮਾਂ, ਸੋਰੀ, ਆਰਿਆ ਭੱਟ, ਭੇੜੀਆ ਅਤੇ ਮਾਤਰਭੂਮੀ। ਓ ਹੋ ਹੋ, ਇਹਨਾਂ 3 ਤੋਂ ਇਲਾਵਾ ਜਿਹੜੀ ਮੈਂ ਦੇਖਣੀ ਉਹ 4th ਫਿਲਮ ਹੈ, ਉਹ ਹੈਗੀ ਹੈ ਅਵਾਰਾਪਨ ਪਾਰਟ 2। ਇਮਰਾਨ ਹਾਸ਼ਮੀ ਸਾਹਿਬ ਅਤੇ ਇਸ ਵਾਰ ਦਿਸ਼ਾ ਪਾਟਨੀ ਨੂੰ ਲੈ ਕੇ ਆ ਰਹੇ ਨੇ। ਅਵਾਰਾਪਨ 2 ਜੇ ਨਾ ਦੇਖੀ ਤਾਂ ਕੀ ਨੋਸਟੈਲਜੀਆ ਨੂੰ ਰੀਲਿਵ ਕੀਤਾ ਤਾਂ ਕੀ ਕੀਤਾ। ਸੋ ਇਹ ਫਿਲਮ ਉਸ ਦਿਨ ਰਿਲੀਜ਼ ਹੋਣੀ ਹੈਗੀ। ਅਤੇ ਟੌਕਸਿਕ ਜਿਹਦਾ ਟ੍ਰੇਲਰ ਆਪਾਂ ਚਲਾਇਆ ਸੀ, ਉਹ ਅਗਸਤ ਮਹੀਨੇ ਦੀ 26 ਤਰੀਕ ਨੂੰ ਹੈ, ਅਤੇ ਉਹ ਤੋਂ 2 ਦਿਨ ਬਾਅਦ ਈਠਾ
ਸ਼ਰਧਾ ਕਪੂਰ ਦੀ ਇੱਕ ਹੋਰ ਫਿਲਮ ਜਿਹੜੀ ਹੈ ਰਿਲੀਜ਼ ਹੋ ਰਹੀ ਹੈ। ਸੋ ਦਿਸ ਇਜ਼ ਦੀ ਕੈਲੰਡਰ ਫੋਰ ਜੁਲਾਈ ਐਂਡ ਅਗਸਤ। ਬਾਕੀ ਅਗਲਾ ਕੈਲੰਡਰ ਅਗਲੇ ਹਫ਼ਤੇ ਅਗਲੇ ਫੋਰਟਨਾਈਟ ਦੇ ਵਿੱਚ ਤੁਹਾਨੂੰ ਦੱਸ ਦੇਵਾਂਗੇ। ਅਤੇ ਫਿਲਹਾਲ ਨਵੇਂ ਨਵੇਂ ਗਾਣੇ ਚੱਲ ਰਹੇ ਨੇ ਔਰ ਟਾਈਮ ਵੀ ਥੋੜ੍ਹਾ ਹੈਗਾ, ਉਹ ਤੋਂ ਬਾਅਦ ਬੋਇਜ਼ ਮੀਟਅਪ ਸ਼ੋਅ ਜਿਹੜੇ ਲਾਈਵ ਸੁਣ ਰਹੇ ਹੈਗੇ ਨੇ ਉਹਨਾਂ ਦੇ ਲਈ ਲੈ ਕੇ ਆਵਾਂਗੇ। ਅਤੇ ਇੱਕ ਵਿੱਚ ਇੱਕ ਜਾਣਕਾਰੀ ਵੀ ਹੈਗੀ ਹੈ, ਉਹ ਇੱਕ ਨਿਊਜ਼ ਵੀ ਜਿਹੜੀ ਤੁਹਾਡੇ ਤੱਕ ਸ਼ੇਅਰ ਕਰਨੀ ਹੈ, ਉਹ ਵੀ ਤੁਸੀਂ ਅਗਲੇ ਸੈਗਮੈਂਟ ਦੇ ਵਿੱਚ ਸਾਡੇ ਨਾਲ ਸੁਣਿਓ ਜ਼ਰੂਰ। ਸ਼ਿਵਜੋਤ ਦਾ ਨਵਾਂ ਗਾਣਾ ਵੀ ਸੁਣ ਲਓ ਤੁਸੀਂ।

ਆਮਿਰ ਖਾਨ ਸਾਹਿਬ ਦਾ ਵਿਆਹ ਜਾ ਰਿਹਾ ਹੈ, ਬੜੀ ਚਰਚਾ ਹੈਗੀ ਹੈ ਇਹਦੀ, ਹੈ ਜੀ। ਤੀਜੀ ਵਾਰ ਲਾੜਾ ਬਣਨ ਜਾ ਰਹੇ ਨੇ ਮਿਸਟਰ ਪਰਫੈਕਸ਼ਨਿਸਟ ਆਮਿਰ ਖਾਨ ਸਾਹਿਬ, ਅਤੇ ਖੁਦ ਹੀ ਉਹਨਾਂ ਨੇ ਮੋੜ ਲਗਾਈ ਹੈ। 5 ਜੁਲਾਈ ਨੂੰ, ਯਾਨੀ ਹੁਣ ਤੋਂ ਇਸ ਵੀਕਐਂਡ ਦੇ ਉੱਤੇ ਵਿਆਹ ਹੋ ਜਾਣਾ ਆਮਿਰ ਖਾਨ ਦਾ। ਬੜੀ ਛੇਤੀ ਖਾਨ ਸਾਹਿਬ ਹੈ। ਅਤੇ ਇਹ ਕਹਿੰਦੇ ਨੇ, ਕਹਿੰਦੇ ਕਿ ਇਹਨਾਂ ਦੀ ਅਗੇਨ ਪ੍ਰੇਮਿਕਾ ਸੀਗੀ ਗੌਰੀ ਸਪਰੈਟ, ਸਪਰੈਟ ਫੈਮਿਲੀ ਫਰੈਂਡ ਸੀਗੀ। ਸੋ ਉਹਨਾਂ ਨਾਲ ਇਹ ਵਿਆਹ ਕਰਨ ਜਾ ਰਹੇ ਹੈਗੇ ਨੇ, ਅਤੇ ਬੜਾ ਲਿਮਿਟਿਡ ਜਿਹਾ ਵਿਆਹ ਹੈਗਾ, 100-150 ਖਾਸ ਖਾਸ ਲੋਕਾਂ ਦੇ ਵਿੱਚ। ਖਾਸ ਗੱਲ ਇਹ ਹੈਗੀ ਹੈ ਕਿ ਆਮਿਰ ਖਾਨ ਦੀਆਂ ਐਕਸ ਵਾਈਫਸ ਵੀ ਹੋਣਗੀਆਂ, ਰੀਨਾ ਦੱਤਾ ਅਤੇ ਕਿਰਨ ਰਾਓ, ਦੋਨੋਂ ਇਸ ਖੁਸ਼ੀ ਦੇ ਸਮਾਗਮ ਦੇ ਵਿੱਚ ਖੁਸ਼ੀ ਖੁਸ਼ੀ ਹਿੱਸਾ ਬਣਨਗੀਆਂ। ਆਮਿਰ ਖਾਨ ਦੇ ਬੱਚੇ ਵੀ ਲੰਬੂ ਲੰਬੂ, ਜ਼ੁਨੈਦ ਖਾਨ, ਹੀਰਾ ਖਾਨ ਅਤੇ ਆਜ਼ਾਦ ਖਾਨ ਵੀ ਆਪਣੇ ਫਾਦਰ ਦੀ ਨਵੀਂ ਸ਼ੁਰੂਆਤ ਦੇ ਵਿੱਚ ਹੋਣਗੇ। ਅਤੇ ਰੰਗ ਦੇ ਬਸੰਤੀ, ਨਹੀਂ ਰੰਗ ਦੇ ਬਸੰਤੀ ਨਹੀਂ, ਕਿਹੜੀ ਸੀਗੀ ਆਪਣਾ ਜਿਹੜੀ ਇੱਥੇ ਮੈਲਬਨ ਦੇ ਵਿੱਚ ਦਿਖਾਉਣੀ ਹੈਗੀ ਹੈ ਫਿਲਮ, ਲਗਾਨ, ਲਗਾਨ ਫਿਲਮ ਦੀ ਐਨੀਵਰਸਰੀ ਦੇ ਉੱਤੇ ਫਿਲਮ ਦਿਖਾਈ ਜਾਣੀ ਹੈ। ਇਨਫੈਕਟ ਦਿੱਲੀ ਬੈਲੀ ਦੇ ਵੀ 15 ਸਾਲ ਪੂਰੇ ਹੋ ਗਏ ਨੇ। ਸੋ ਸੋਸ਼ਲ ਮੀਡੀਆ 'ਤੇ ਆਮਿਰ ਖਾਨ ਪ੍ਰੋਡਕਸ਼ਨ ਹਾਊਸ ਨੇ ਦਿੱਲੀ ਬੈਲੀ ਨੂੰ ਵੀ ਸ਼ੇਅਰ ਕੀਤਾ ਹੈਗਾ, ਕਿਉਂਕਿ ਇਹਨਾਂ ਦੀ ਜਿਹੜੀ ਨਵਾਂ ਪਾਰਟ ਸੀਗਾ ਦਿੱਲੀ ਬੈਲੀ ਦਾ, ਉਹ ਇੰਨਾ ਚੱਲ ਨਹੀਂ ਸਕਿਆ, ਇਸ ਕਰਕੇ ਹੁਣ ਫਿਰ ਤੋਂ ਪੁਰਾਣੇ ਦੇ ਉੱਤੇ ਹੀ ਭਰੋਸਾ ਜਤਾਇਆ ਜਾ ਰਿਹਾ ਹੈਗਾ। ਫਿਲਮ ਦੇ ਟ੍ਰੇਡ ਦੀ ਵੀ ਗੱਲ ਕਰ ਲੈਂਦੇ ਹਾਂ ਅਗਲੇ ਸੈਗਮੈਂਟ ਦੇ ਵਿੱਚ, 1-2 ਗਾਣੇ ਬਚੇ ਹੈਗੇ ਨੇ, ਅਤੇ ਆਖਰ ਦੇ ਵਿੱਚ ਜਾਣ ਤੋਂ ਪਹਿਲਾਂ ਪਰਦਾ ਪੇ ਪਰਦਾ 'ਚ ਇਹ ਗਾਣੇ ਵੀ ਸ਼ੇਅਰ ਕਰ ਚੱਲਦੇ ਹੈਗੇ। ਇਹ ਗਾਣਾ ਕਿਹਦਾ? ਜਾਰਡਨ ਸੰਧੂ ਅਤੇ ਪਰੀ ਪੰਧੇਰ ਦਾ।

ਪੱਤਲੋ ਦਾ ਨਾਂ ਤਾਂ ਨਹੀਂ ਦੱਸਦੇ ਹੈਗੇ, ਜੇ ਏਦਾਂ ਪੱਤਲੋ ਨੇ ਗੱਲ ਕਰਨੀ ਹੈਗੀ ਫਿਰ ਨਹੀਂ ਦੱਸਣਾ ਕਦੇ ਵੀ ਨਾ, ਨਾਲੇ ਬੇਲੀਆਂ ਨੂੰ ਕਾਹਦੇ ਲਈ ਦੱਸਣਾ, ਨਾਲੇ ਇਹ ਨਹੀਂ ਪਤਾ ਲੱਗਿਆ ਬੈਲੀਆਂ ਨੂੰ ਕਿਹਾ ਕਿ ਬੇਲੀਆਂ ਨੂੰ ਕਿਹਾ, ਫਰਕ ਹੁੰਦਾ ਪਰੀ ਭੰਦੇੜ ਜੀ। ਆਪਣਾ ਬਿਜ਼ਨਸ ਦੀ ਗੱਲ ਕਰਨੀ ਸੀ, ਬਿਜ਼ਨਸ ਕਿਹੜੀ ਫਿਲਮ ਨੇ ਕਿੰਨੇ ਕਮਾਏ ਹੈਗੇ ਨੇ, ਬਾਕਸ ਆਫਿਸ ਕਲੈਕਸ਼ਨ ਦੀ ਗੱਲ ਕਰਦੇ ਹਾਂ ਜੀ ਆਪਾਂ, ਔਰ ਮੈਂ ਸਿਰਫ ਇੱਥੇ ਆਸਟ੍ਰੇਲੀਆ ਦੀ ਗੱਲ ਕਰੂੰਗਾ। ਆਈ ਡੋਂਟ ਨੋ ਇੰਡੀਆ ਦੇ ਵਿੱਚ ਕਿੰਨੀ ਕਮਾਈ, ਕਿਹੜੀ ਫਿਲਮ ਨੇ ਕਿੰਨੀ ਕੀਤੀ ਹੈਗੀ ਹੈ, ਕਿਉਂਕਿ ਬਹੁਤੀਆਂ ਫਿਲਮਾਂ ਤਾਂ ਇੱਥੇ ਲੱਗਦੀਆਂ ਵੀ ਨਹੀਂ ਹੈਗੀਆਂ। ਇਸ ਸਾਲ ਦੀਆਂ ਜਿਹੜੀਆਂ ਸਭ ਤੋਂ ਵੱਧ ਕਮਾਈਆਂ ਕਰ ਗਈਆਂ ਨੇ ਫਿਲਮਾਂ, ਉਹਦੇ 'ਚ ਤਾਂ ਨੋ ਡਾਊਟ ਦੁਰੰਦਰ ਹੀ ਹੈ, ਦੀ ਰਿਵੈਂਜ ਫਿਲਮ ਜਿਹੜੀ ਹੁਣ ਤੱਕ ਆਸਟ੍ਰੇਲੀਆ 'ਚ $83 ਲੱਖ ਤੋਂ ਜ਼ਿਆਦਾ ਕਮਾ ਚੁੱਕੇ, ਹੁਣ ਤਾਂ ਇਸ ਤੋਂ ਵੱਧ ਕਮਾਉਣਾ ਵੀ ਨਹੀਂ ਆਸਟ੍ਰੇਲੀਆ 'ਚ, ਹੋ ਗਈ ਇਹਦੀ ਕਮਾਈ ਜਿਹੜੀ ਹੋਣੀ ਸੀ। ਸਾਲ ਦੀ ਸ਼ੁਰੂਆਤ ਦੇ ਵਿੱਚ ਹੀ ਬਾਰਡਰ 2 ਨੇ 18 ਲੱਖ ਕਮਾਈ ਦੇ ਨਾਲ ਗੇਟ ਖੋਲ੍ਹਤੇ ਸੀਗੇ, ਫਲੱਡ ਗੇਟ, ਮਤਲਬ ਸਭ ਤੋਂ ਵੱਧ ਕਮਾਈ ਕੀਤੀ ਸੀਗੀ। ਅਤੇ ਉਸ ਤੋਂ ਬਾਅਦ ਬਾਰਡਰ 2 ਤੋਂ ਬਾਅਦ ਸਭ ਤੋਂ ਵੱਧ ਕਮਾਈ ਵਾਲੀ ਫਿਲਮ ਇਹ ਬਣੀ ਦੁਰੰਧਰ, $83 ਲੱਖ ਇਹਨੇ ਆਸਟ੍ਰੇਲੀਆ ਦੇ ਵਿੱਚ ਕਮਾਏ। ਅਤੇ ਉਸ ਤੋਂ ਬਾਅਦ ਜੇ ਕਿਸੇ ਫਿਲਮ ਨੇ ਸਭ ਤੋਂ ਵੱਧ ਕਮਾਏ ਨੇ ਤਾਂ ਉਹ ਭੂਤ ਬੰਗਲਾ ਰਹੀ ਹੈ, ਲਗਭਗ $9 ਲੱਖ ਇਸ ਫਿਲਮ ਨੇ ਵੀ ਕਮਾਏ ਹੈਗੇ ਨੇ। ਬਾਕੀ ਫਿਲਮਾਂ ਜਿਹੜੀਆਂ ਨੇ ਉਹ ਨੇੜੇ ਤੇੜੇ ਵੀ ਨਹੀਂ ਰਹੀਆਂ ਹੈਗੀਆਂ, 4-5 ਲੱਖ ਇੰਨੇ ਕੁ ਦੇ ਆਸ ਪਾਸ ਜਾਂ ਇਹ ਤੋਂ ਵੀ ਥੱਲੇ ਰਹਿ ਜਾਂਦੇ ਹੈਗੇ ਨੇ। ਹੁਣ ਰੀਸੈਂਟਲੀ ਕੋਕਟੇਲ 2 ਜਿਹੜੀ ਆਈ ਹੈ ਸ਼ਾਹਿਦ ਕਪੂਰ ਹੋਣਾ ਵਾਲੀ, ਉਹਨੇ $4.25 ਲੱਖ, ਵੈਲਕਮ ਟੂ ਜੰਗਲ ਨੇ $2.47 ਲੱਖ, ਹਾਲਾਂਕਿ ਵੈਲਕਮ ਟੂ ਜੰਗਲ ਹਾਲੇ ਵੀ ਲੱਗੀ ਹੋਈ ਹੈ, ਪਰ ਮੈਂ ਵਾਪਸ ਆਊਂਗਾ $2.5 ਲੱਖ ਹੀ ਕਮਾ ਸਕੀ ਹੈ, ਵਿੱਚ ਆਈ ਫੈਲਟ ਕਿ ਥੋੜ੍ਹੀ ਹੋਰ ਜ਼ਿਆਦਾ ਕਮਾਈ ਹੋ ਸਕਦੀ ਸੀ ਜਿੱਦਾਂ ਉਹਦੇ ਰਿਵਿਊ ਆਏ ਨੇ ਔਰ ਜਿੱਦਾਂ ਫੀਡਬੈਕ ਆ ਰਹੀ ਹੈਗੀ ਹੈ। ਪਰਸਨਲੀ ਆਈ ਹੈਵਨਟ ਸੀਨ ਇਟ, ਪਰ ਮੈਨੂੰ ਲੱਗਦਾ ਹੈ ਕਿ ਉਹਦੇ ਥੋੜ੍ਹੇ ਵਧੀਆ ਹੋਣੇ ਚਾਹੀਦੇ ਸੀਗੇ। ਅਤੇ ਪੇਦੀ ਫਿਲਮ ਨੇ ਇੱਥੇ 4.25 ਲੱਖ ਕਮਾ ਲਏ, ਸੋ ਸਾਊਥ ਦਾ ਕੋਈ ਸਟਾਰ ਹੁੰਦਾ ਉਹਦਾ ਵਧੀਆ ਕਮਾਈ ਹੋਣ ਲੱਗ ਪਈ ਹੈ ਹੁਣ, ਉਹਦੀ ਵਜ੍ਹਾ ਇਹ ਹੈਗੀ ਹੈ ਕਿ ਇੱਕ ਚੰਗੀ ਸਾਊਥ ਦੀ ਜਿਹੜੀ ਪਾਪੂਲੇਸ਼ਨ ਹੈਗੀ ਹੈ, ਤਮਿਲ, ਤੇਲਗੂ, ਕੰਨੜ, ਮਲਿਆਲਮ ਲੋਕ ਇੱਥੇ ਰਹਿਣ ਲੱਗ ਪਏ ਨੇ, ਸੋ ਸਾਊਥ ਦੇ ਕਿਸੇ ਵੀ ਸਟਾਰ ਦੀ ਕੋਈ ਵੱਡੀ ਫਿਲਮ ਹੁੰਦੀ ਹੈ ਤਾਂ ਉਹਨੂੰ ਉਹ ਪਿਆਰ ਤਾਂ ਜ਼ਰੂਰ ਦਿੰਦੇ ਨੇ। ਰਾਜਾ ਸ਼ਿਵਾ ਜੀ ਨੂੰ ਨਹੀਂ ਦਿੱਤਾ ਤਾਂ ਕੀ ਹੋ ਗਿਆ, ਕੁਛ ਐਕਸੈਪਸ਼ਨਸ ਵੀ ਹੁੰਦੀਆਂ ਨੇ ਇੱਥੇ। ਅਤੇ ਇਹ ਜਿਹੜਾ ਇੱਥੇ ਕਹਾਣੀ ਆਸਟ੍ਰੇਲੀਆ ਦੇ ਵਿੱਚ ਕਮਾਈਆਂ ਦੀ ਹੈਗੀ ਹੈ। ਲਓ ਜੀ, ਆਖਰੀ ਗਾਣੇ ਦੇ ਨਾਲ ਛੱਡ ਕੇ ਜਾਂਦੇ ਹਾਂ ਤੁਹਾਨੂੰ, ਤਰਸੇਮ ਜੱਸੜ ਦੀ ਫਿਲਮ ਆ ਰਹੀ ਹੈ ਦਸਤਾਰ, ਉਹਦੇ 'ਚ ਕਮਾਲ ਖਾਨ ਸਾਹਿਬ ਦਾ ਗਾਣਾ ਵੇ ਸੋਹਣਿਆ। ਅਤੇ ਫਿਲਮ ਦੀ ਪੋਸਟਰ ਰਿਲੀਜ਼ ਸੀ ਜਾਂ ਟੀਜ਼ਰ ਰਿਲੀਜ਼ ਸੀ, ਉਹਦੇ 'ਤੇ ਬੜੀ ਓਵਰ ਐਕਟਿੰਗ ਕੀਤੀ ਹੈ ਗੀਤ ਗਰਾਇਆ ਨੇ, ਮਤਲਬ ਨੈਚ ਅਸਲੀਅਤ ਦੇ ਵਿੱਚ ਜੇ ਇੰਨੀ ਓਵਰ ਐਕਟਿੰਗ ਕਰ ਰਹੀ ਹੈ ਤਾਂ ਫਿਲਮ 'ਚ ਲੱਲੜ ਨਾ ਲਾ ਦੇਵੇ ਐਵੇਂ, ਮੈਨੂੰ ਉਮੀਦ ਵੀ ਪੂਰੀ ਹੈਗੀ ਹੈ ਵੈਸੇ ਇਹਦੇ ਤੋਂ। ਜਿਹੜੇ ਸੋਸ਼ਲ ਮੀਡੀਆ ਵਾਲੇ ਲੋਕ ਹੁੰਦੇ ਉਹ ਸਿਰਫ ਸੋਸ਼ਲ ਮੀਡੀਆ ਦੇ ਹੀ ਹੁੰਦੇ ਨੇ, ਸ਼ੈਲਫ ਲਾਈਫ ਦੀ ਕਮੀ ਹੁੰਦੀ।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: ਹਾਂ ਜੀ, ਮੈਂ ਹੂੰ ਇੱਕ ਔਰ ਆਪ ਮੁਝੇ ਸੁਣ ਰਹੇ ਹੈਂ ਰੇਡੀਓ। ਹਾਂ ਜੀ, 167 ਹੋ ਰਹੀ ਹੈ ਬੇਬੀ।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

ਜਦੋਂ ਕਦੇ ਦਿਲ ਸਾਡਾ ਹੁੰਦਾ ਏ ਉਹਦਾ ਅਸੀਂ ਏਦਾਂ ਤੇਰਾ ਦੁੱਖ ਚੱਲਦੇ ਹੁਣ ਸਾਡੇ ਆ ਸਪੀਕਰਾਂ ਤੇ ਉੱਚੀ ਉੱਚੀ ਬੋਲੋ ਹੁਣ ਸਾਡੇ ਆ ਰੇਡੀਓਆਂ ਤੇ ਉੱਚੀ ਉੱਚੀ ਬੋਲੋ ਸੈਡ ਸੌਂਗ ਚੱਲਦੇ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਸੁੱਖੀ ਮਿਊਜ਼ੀਕਲ ਡਾਕਟਰ ਤੇ ਸੁਣਦੇ ਰਹੋ ਜੀ ਰੇਡੀਓ ਹਾਂਜੀ ਮੈਰੋ 1674 AM ਸਾਡੇ ਗਾਣੇ ਸੈਡ ਸੌਂਗ ਜੈਗਰ ਔਰ ਬਲੈਕ ਇਹਨਾਂ ਨੇ ਮਸ਼ਹੂਰ ਕੀਤੇ ਨੇ ਤੁਹਾਡੇ ਤੱਕ ਪਹੁੰਚਾਏ ਨੇ।

0: सिडनी वाले हो तुसी सुन रहे हो अपना इंडियन रेडियो स्टेशन रेडियो हांजी 1674 AM रेडियो
1: अज दा विचार अज दी कहानी हर रोज तुसी सुन दे हो शो हांजी मेलबर्न विच तो हाडी डिमांड उते आओ एक बार फिर सुन दे हां इस हफ्ते दी एक बेहतरीन कहानी
2: रेडियो हांजी 1674 आस करदे हां दिन तुहाडा वधिया जा रहा होएगा चढ़दी कला च होगे समा हो चुका अज दी कहानी दा अज दे विचार दा कहिंदे ने एक वारी एक पिओ अपने काम दे विच काफी बिजी ते बच्चा नूं वार वार तंग करी जांदा बच्चा वार वार आउंदा ते प्यो नूं कम करदे नूं डिस्टर्ब करदा प्यो चाहुंदा कि उहनूं थोड़ा जिहा आरे ला के रखा अपना कम कार नबेलना इसे वजह दे करके आस पास ध्यान मारदा की वेखदा कि लागे एक रसाला पिया अखबार पई है कोई चित्र पिया उहदे ते वेखदा कि एक दुनिया का नक्शा इस तों पहलां कि हुण पुत फिर आके डिस्टर्ब करे उस पेज नूं पाड़ के दुनिया के नक्शे नूं पाड़ के छोटे छोटे टुकड़ियां दे विच बच्चे नूं दे देंदा ते नाल कहिंदा कि जा इहनूं तूं आपस दे विच जोड़ के लिया ए वर्ल्ड मैप आ दुनिया का नक्शा जा इहनूं आपस दे विच फिर दोबारा तो जोड़ के लिया मन दे विच सी कि थोड़ी देर आरे लगा रहूगा उन्नी देर दे विच मैं अपना कम कार नबेड़ लेना थोड़ा जिहा ध्यान इहदा होर पासे लगूगा मेरे विचों हटूगा जिन्ना क प्यो ने सोचा ही उन्ना समा नहीं लगा बच्चे की उम्र भी इन्नी नहीं लगता है कि शायद उन्नी काबलीयत तो बच्चे दे विच हले नहीं होगी उन्नी सूझबूझ तो हले नहीं होगी कि दुनिया के नक्शे नूं सही जोड़ सके इस करके जिन्ना क कर पाऊगा ठीक है उन्नी देर तक मैं अपना काम नबेड़ लूंगा पर बच्चा उहदे सोचण तों भी ज़्यादा तेज निकलिया तो दुनिया का नक्शा बिल्कुल ऐन सही जोड़ के थोड़ी देर दे विच प्यो दे सामने लिया धरता प्यो ने वेख्या ते हैरानी दा कोई टिकाणा नहीं रहा इन्नी छेती ते इन्ने सही तरीके दे नाल इह दुनिया दा नक्शा जोड़ किवें लिया इहने हुण काम कार सारा भुल गया क्योंकि इह चीज उहदे तों वी वड्डी है पुछदा बच्चे नूं बच्चे किद्दां किदा ये तू जोड़िया तेनू तो पता भी नहीं है दुनिया दे विच केड़ा देश केड़े पासे लगना इस दुनिया दे नक्शे नू जोड़न दे लई केड़ी चीज़ का इस्तेमाल किया तू तो बच्चा कहन लगा पापा ये दूसरे पासे तुही वेखो तो एक बंदे दी तस्वीर है मैनू तो पता ही नहीं इस पासे की है मैं दूसरा पासा पलट के वेख्या तेना टुकड़िया दे विच दूसरे पासे एक बंदे दी तस्वीर मैं तो उस बंदे दी तस्वीर नूं पूरा कीता मैं उधरले पासे बंदा बनाया ते बंदा बना के तुहानूं देता मैनूं थोड़ी ना पता कि इधर दुनिया बन गई है ये छोटी जी कहानी पर मैंने बहुत वड्डे जे बंदा बन जाए ते दुनिया आपे बन जाए हर एक बंदा हर एक इकाई अपनी अपनी जिम्मेवारी निभावे तो फिर उदां दी दुनिया बन जाए जिदां दी आपां सुपनिआं दे विच वेखदे आं ये निक्की जी कहानी पर संदेश इहदे विच मैसेज बहुत वड्डा कोई भी चीज़ आ वो छोटी तो छोटी इकाई नूं लैके बनदी है इंसान भी बनदा ते उहदे अंग अंग जोड़ के फिर एक संपूर्ण इंसान बनदा कहिंदे ने तुबका तुबका इकट्ठा होकर तो फिर जाके समुंदर बनता एक छोटी तो छोटी इकाई में जो आप जोड़ना शुरू कर दें तो फिर जाके वो कोई वड्डा रूप धारण कर दी रेत का छोटे तो छोटे कनका इकट्ठा करिए तो फिर जाके रेगिस्तान बनता उस तरह दुनिया के इस बड़े खूबसूरत नक्शे के उत्ते इन्ने सारे आपां रंग बिरंगे इंसान पाए ने तो फिर जाके दुनिया वसी फिर जाके दुनिया बनती तो जे आपो अपने पद्धर दे उत्ते हर एक इकाई कोशिश करे कि मैं अपना बनदा फर्ज निभावां ਜਿਹਨੂੰ ਕਹਿੰਦੇ ਨੇ ਨਾ ਬੰਦਾ ਬਣ, ਜੇ ਬੰਦਾ ਬੰਦਾ ਹੀ ਬਣ ਜੇ, ਬੰਦਾ ਸ਼ੈਤਾਨ ਦਾ ਰੂਪ ਧਾਰਨ ਨਾ ਕਰੇ, ਬੰਦਾ ਇੱਕ ਬੰਦਾ ਨਾ ਹੋਵੇ, ਅਤੇ ਇਸੇ ਤਰ੍ਹਾਂ ਦੇ ਨਾਲ ਸੋਹਣੇ ਇਨਸਾਨ ਮਿਲ ਕੇ ਇੱਕ ਬੜੀ ਸੋਹਣੀ ਧਰਤੀ ਸਿਰਜੂ, ਬੜਾ ਸੋਹਣਾ ਦੁਨੀਆ ਦਾ ਨਕਸ਼ਾ ਸਿਰਜੂ, ਜਿਹਦੇ ਉੱਤੇ ਰਹਿਣ ਦਾ ਤੁਸੀਂ ਆਨੰਦ ਮਾਣੋਗੇ, ਤੁਸੀਂ ਆਪ ਵੀ ਆਨੰਦ ਮਾਣੋਗੇ, ਤੁਹਾਡੇ ਆਸ ਪਾਸ ਵੀ ਲੋਕ ਆਨੰਦ ਮਾਣਨਗੇ, ਤੁਹਾਡਾ ਪਰਿਵਾਰ, ਇਹ ਸਾਰਾ ਸਮਾਜ। ਲੋੜ ਹੈ ਸਾਨੂੰ ਬੰਦੇ ਬਣਨ ਦੀ, ਜਿੱਥੇ ਜਿੱਥੇ ਵੀ ਕਿਤੇ ਕੋਈ ਉਣਤਾਈ ਆਪਾਂ ਆਪਣੇ ਸੁਭਾਅ ਦੇ ਵਿੱਚ ਵੇਖਦੇ ਹਾਂ, ਜਿੱਥੇ ਵੀ ਕਿਤੇ ਆਪਾਂ ਇਸ ਚੀਜ਼ ਨੂੰ ਰਿਲਾਈਜ਼ ਕਰਦੇ ਹਾਂ ਕਿ ਸਾਡੀ ਵਜ੍ਹਾ ਦੇ ਕਰਕੇ ਸਾਡੇ ਤੋਂ ਬਾਹਰ ਹੋਰ ਵੀ ਲੋਕ ਤੰਗ ਹੁੰਦੇ ਨੇ, ਉੱਥੇ ਉਹਦੇ ਵਿੱਚ ਸੁਧਾਰ ਕਰ ਲੈਣਾ ਚਾਹੀਦਾ। ਬੜੀ ਵਾਰੀ ਬੜੇ ਲੋਕ ਆਪਾਂ ਕਹਿੰਦੇ ਸੁਣੇ ਹੋਣਗੇ, ਮੇਰੀ ਜ਼ਿੰਦਗੀ, ਮੇਰੀ ਲਾਈਫ, ਕਿਸੇ ਨੂੰ ਕੀ, ਮੈਂ ਤਾਂ ਇੱਦਾਂ ਹੀ ਕਰੂੰ। ਪਰ ਅਸਲ ਦੇ ਵਿੱਚ ਇੱਦਾਂ ਹੁੰਦਾ ਨਹੀਂ। ਕਿਸੇ ਦੀ ਵੀ ਜ਼ਿੰਦਗੀ ਉਹਦੀ ਆਪਣੀ ਨਿੱਜੀ ਮਲਕੀਅਤ ਕਦੀ ਹੋ ਹੀ ਨਹੀਂ ਸਕਦੀ। ਸੰਪੂਰਨ ਤੌਰ ਦੇ ਉੱਤੇ ਇਹ ਗੱਲ ਬਿਲਕੁਲ ਸਹੀ ਮੰਨੀ ਜਾ ਸਕਦੀ। ਇੱਕ ਬੰਦਾ ਇਹ ਕਿ ਛੁਟਕਾਰਾ ਨਹੀਂ ਪਾ ਸਕਦਾ ਕਿ ਉਹਦੀ ਆਪਣੀ ਲਾਈਫ ਆ, ਉਹਦੀ ਆਪਣੀ ਜ਼ਿੰਦਗੀ ਆ, ਉਹ ਜਿੱਦਾਂ ਚਾਹੂਗਾ ਉੱਦਾਂ ਜੀਊਗਾ। ਉਹਦੇ ਕੀਤੇ ਕਾਰਨਾਮੇ ਆਸ ਪਾਸ ਦੇ ਉੱਤੇ ਅਸਰ ਪਾਉਂਦੇ ਨੇ, ਜਿੱਦਾਂ ਜਿੱਦਾਂ ਉਹਦੀ ਆਪਣੀ ਜ਼ਿੰਦਗੀ ਦੇ ਉੱਤੇ ਅਸਰ ਪੈਂਦਾ, ਉਹਦੇ ਪਰਿਵਾਰ ਦੇ ਉੱਤੇ ਅਸਰ ਪੈਂਦਾ, ਪਰਿਵਾਰ 'ਤੇ ਪੈਂਦਾ, ਅਤੇ ਬਾਹਰ ਉਹ ਲੋਕ ਜਿਨ੍ਹਾਂ ਦੇ ਨਾਲ ਉਹ ਵਿਚਰਦਾ, ਜਿਨ੍ਹਾਂ ਦੇ ਨਾਲ ਉਹਦਾ ਬੋਲਚਾਲ, ਉਹਨਾਂ ਦੇ ਉੱਤੇ ਅਸਰ ਪੈਂਦਾ, ਅਤੇ ਹੌਲੀ ਹੌਲੀ ਇਹ ਅਸਰ ਦੂਰ ਤੱਕ ਅਸਰ ਕਰਦਾ। ਇਸ ਕਰਕੇ ਕਹਿ ਦੇਣਾ ਕਿ ਮੇਰੀ ਜ਼ਿੰਦਗੀ, ਮੇਰੀ ਲਾਈਫ, ਮੈਂ ਜੋ ਮਰਜ਼ੀ ਕਰਾਂ, ਇੱਕ ਬਹੁਤਾ ਵਾਜਬ ਨਹੀਂ। ਕਿਉਂਕਿ ਇੱਕ ਇਨਸਾਨ ਇਕੱਲਾ ਰਹਿ ਹੀ ਨਹੀਂ ਸਕਦਾ, ਸਾਨੂੰ ਇੱਕ ਦੂਸਰੇ ਦੀ ਜ਼ਰੂਰਤ ਹਮੇਸ਼ਾ ਪੈਂਦੀ ਰਹਿੰਦੀ ਹੈ। ਕਿੰਨੀਆਂ ਵੀ ਕਹਿੰਦੇ ਨੇ ਸੁੱਖ ਸਹੂਲਤਾਂ ਤੁਸੀਂ ਕਿਸੇ ਬੰਦੇ ਨੂੰ ਦੇ ਦਿਓ, ਕਿੰਨੇ ਵੀ ਉਹਦੇ ਖਾਣ ਪੀਣ ਦੇ, ਉਹਦੇ ਰਹਿਣ ਸਹਿਣ ਦੇ ਪੈਸੇ ਉਹਨੂੰ ਦੇ ਦਿਓ, ਉਹਦੇ ਇੰਤਜ਼ਾਮ ਕਰ ਦਿਓ, ਪਰ ਫਿਰ ਵੀ ਉਹਨੂੰ ਇਸ ਦੁਨੀਆਂ ਦੇ ਵਿੱਚ ਰਹਿਣ ਦੇ ਲਈ, ਜ਼ਿੰਦਾ ਰਹਿਣ ਦੇ ਲਈ ਦੂਸਰਿਆਂ ਦੇ ਨਾਲ ਤਾਲੁੱਕ ਰੱਖਣਾ ਹੀ ਪੈਂਦਾ। ਅਤੇ ਜੇਕਰ ਦੂਸਰਿਆਂ ਦੇ ਨਾਲ ਤਾਲੁੱਕ ਰੱਖਣਾ ਹੀ ਪੈਂਦਾ, ਤਾਂ ਫਿਰ ਉਹਦੀ ਜ਼ਿੰਦਗੀ, ਉਹਦੀ ਆਪਣੀ, ਜਾਂ ਫਿਰ ਉਹਦੇ ਕੀਤੇ ਕਾਰਨਾਮੇ, ਉਹਦੇ ਜੀਵਨ ਦਾ ਢੰਗ, ਇਹ ਉਹਦਾ ਆਪਣਾ ਨਹੀਂ ਹੋ ਸਕਦਾ। ਇਹਦੇ ਵਿੱਚ ਵੀ ਉਹਦੀ ਜ਼ਿੰਮੇਵਾਰੀ ਆ, ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਆ ਕਿ ਜੋ ਆਪਾਂ ਕਰਦੇ ਹਾਂ ਉਹ ਐਸਾ ਕਰੀਏ ਕਿ ਕਿਸੇ ਦੂਸਰੇ ਦੇ ਉੱਤੇ ਮਾੜਾ ਅਸਰ ਨਾ ਹੋਵੇ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਵੇਗੀ, ਅਤੇ ਧੰਨਵਾਦ ਜਸਵਾਲ ਸਾਹਿਬ ਦਾ ਜਿਨ੍ਹਾਂ ਨੇ ਕਹਾਣੀ ਸਾਡੇ ਨਾਲ ਸਾਂਝੀ ਕੀਤੀ, ਬਹੁਤ ਸ਼ੁਕਰੀਆ, ਧੰਨਵਾਦ। ਤੁਹਾਡੇ ਕੋਲ ਵੀ ਹੋਵੇ ਕੋਈ ਕਹਾਣੀ ਤਾਂ ਤੁਸੀਂ ਸਾਡੇ ਨਾਲ ਸਾਂਝੀ ਕਰ ਸਕਦੇ ਹੋ, ਜੇਕਰ ਸਮੇਂ ਦੇ ਮੁਤਾਬਿਕ ਪ੍ਰੋਗਰਾਮ ਦੇ ਵਿੱਚ ਫਿੱਟ ਬਹਿੰਦੀ ਹੋਈ ਤਾਂ ਜ਼ਰੂਰ ਇਸ ਹਿੱਸੇ ਦੇ ਵਿੱਚ ਆਪਾਂ ਸ਼ਾਮਿਲ ਕਰਿਆ ਕਰਾਂਗੇ। ਅਤੇ ਇੱਕ ਚੀਜ਼ ਹੋਰ ਕਿ ਜੇਕਰ ਪਹਿਲਾਂ ਉਹ ਨਾ ਹੋਈ ਹੋਵੇ ਤਾਂ ਫਿਰ ਵੀ ਜ਼ਰੂਰ ਕਹਾਣੀ ਭੇਜਣ ਦੇ ਲਈ ਤੁਸੀਂ ਸਾਡੇ ਵਟਸਐਪ ਦੀ ਵਰਤੋਂ ਕਰ ਸਕਦੇ ਹੋ 0447176174, ਅਤੇ ਜਾਂ ਫਿਰ ਸਾਨੂੰ ਫੇਸਬੁੱਕ 'ਤੇ ਭੇਜ ਸਕਦੇ ਹੋ, ਈਮੇਲ ਕਰ ਸਕਦੇ ਹੋ। ਬਹੁਤ ਸ਼ੁਕਰੀਆ, ਧੰਨਵਾਦ, ਮਿਹਰਬਾਨੀ, ਚੜ੍ਹਦੀ ਕਲਾ 'ਚ ਰਹੋ।
1: ਧੰਨਵਾਦ ਕਹਾਣੀ ਸੁਣਨ ਲਈ। ਜੇ ਤੁਹਾਡੇ ਕੋਲ ਵੀ ਹੈ ਅਜਿਹੀ ਹੀ ਕੋਈ ਮੋਟੀਵੇਸ਼ਨਲ ਅਤੇ ਇਨਸਪਾਇਰਿੰਗ ਕਹਾਣੀ ਤਾਂ ਤੁਸੀਂ ਸਾਨੂੰ ਮੈਸੇਜ ਜਾਂ ਈਮੇਲ ਕਰ ਸਕਦੇ ਹੋ। ਜੇ ਕਹਾਣੀ ਵਧੀਆ ਲੱਗੀ ਤਾਂ ਰੇਡੀਓ ਹਾਂਜੀ ਦੇ YouTube ਚੈਨਲ ਤੋਂ ਇਸ ਨੂੰ ਜ਼ਰੂਰ ਸ਼ੇਅਰ ਕਰੋ, ਅਤੇ ਹੋਰ ਵੀ ਕਹਾਣੀਆਂ, ਵਿਚਾਰ, ਖਬਰਾਂ ਅਤੇ ਇੰਟਰਵਿਊ ਸੁਣਨ ਲਈ ਸਬਸਕ੍ਰਾਈਬ ਕਰੋ ਰੇਡੀਓ ਹਾਂਜੀ ਦਾ YouTube ਚੈਨਲ।
3: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
4: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ।
3: ਨੰਬਰ ਤਾਂ ਦੇ ਬਾਂਸਲ ਇਮੀਗ੍ਰੇਸ਼ਨ ਵਾਲਿਆਂ ਦਾ।
4: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ ਡੋਟ ਕਾਮ ਡੋਟ

ਰੇਡੀਓ ਹਾਂਜੀ 1674 ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਵੇਗਾ, ਚੜ੍ਹਦੀ ਕਲਾ ਦੇ ਵਿੱਚ ਹੋਵੋਗੇ, ਕਰ ਰਹੇ ਹੋਵੋਗੇ ਸ਼ੁਕਰਾਨਾ ਉਸ ਰੱਬ ਦਾ ਇਸ ਚੜ੍ਹਦੀ ਕਲਾ ਦੇ ਲਈ, ਚਿਹਰੇ 'ਤੇ ਹੋਵੇਗੀ ਮੁਸਕਰਾਹਟ, ਜੇਕਰ ਨਹੀਂ ਤਾਂ ਆਓ ਸਭ ਤੋਂ ਪਹਿਲਾਂ ਚਿਹਰੇ 'ਤੇ ਮੁਸਕਰਾਹਟ ਲੈ ਕੇ ਆਈਏ ਅਤੇ ਬਿਲਕੁਲ ਇਸੇ ਤਰ੍ਹਾਂ ਇਸ ਖੁਸ਼ੀ ਨੂੰ ਆਪਣੇ ਚਿਹਰੇ 'ਤੇ ਸਜਾ ਕੇ ਰੱਖਿਓ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ। ਅਰਬ ਦੇ ਦੇਸ਼ਾਂ ਦੇ ਵਿੱਚ ਇੱਕ ਪੁਰਾਣੀ ਕਹਾਣੀ ਹੈ, ਇੱਕ ਗਾਥਾ ਹੈ। ਕਹਿੰਦੇ ਨੇ ਇੱਕ ਵਪਾਰੀ ਜਦੋਂ ਆਪਣੀ ਉਮਰ ਦੇ ਆਖਰੀ ਹਿੱਸੇ ਦੇ ਵਿੱਚ ਪੁੱਜਾ ਤਾਂ ਉਹਦਾ ਪੁੱਤ ਜਵਾਨ ਹੋਇਆ, ਸੋਚਦਾ ਕਿ ਹੁਣ ਉਹਨੂੰ ਮੈਂ ਵਪਾਰ ਸਿਖਾ ਦਿਆਂ। ਅੱਜ ਉਹਨੇ 100 ਸੋਨੇ ਦੀਆਂ ਮੋਹਰਾਂ ਦਿੱਤੀਆਂ ਅਤੇ ਮੋਹਰਾਂ ਦੇ ਕੇ ਕਹਿਣ ਲੱਗਾ ਫਲਾਣੀ ਦੇਸ਼ਾਂ ਦੇ ਵਿੱਚ ਚੱਲ ਜਾ, ਤੂੰ ਵੀ ਵਪਾਰ ਕਰਨਾ ਸਿੱਖ, ਲੋੜ ਪਈ ਤਾਂ ਫਲਾਂ ਫਲਾਂ ਬੰਦਿਆਂ ਨੂੰ ਮਿਲਣੀ। ਬੜੀ ਸੋਹਣੀ ਪਰਵਰਿਸ਼ ਦਿੱਤੀ ਸੀ ਕਿਉਂਕਿ ਕਹਿੰਦੇ ਨੇ ਉਹਦੀ ਮਾਂ ਬੜੀ ਰੱਬ ਨਾਂ ਵਾਲੀ, ਘਰੋਂ ਬਾਹਰ ਨਿਕਲਿਆ ਹਲੇ ਲਾਗਲੇ ਦੇਸ਼ ਦੇ ਵਿੱਚ ਹੀ ਪਹੁੰਚਿਆ ਤਾਂ ਕੀ ਵੇਖਦਾ ਕਿ ਇੱਕ ਵਿਅਕਤੀ ਨੂੰ ਚੌਂਕ ਦੇ ਵਿੱਚ ਪੱਥਰ ਮਾਰੇ ਜਾ ਰਿਹਾ, ਹਰ ਕੋਈ ਵੱਧ ਚੜ੍ਹ ਕੇ ਪੱਥਰ ਮਾਰ ਰਿਹਾ ਅਤੇ ਤਮਾਸ਼ਾ ਵੇਖਣ ਵਾਲਿਆਂ ਦੀ ਭੀੜ ਹੋਰ ਵੱਡੀ ਹੁੰਦੀ ਜਾਂਦੀ, ਚੀਕ ਝੜਾ ਪੈ ਰਿਹਾ, ਅੱਗੇ ਹੋ ਕੇ ਕਿਸੇ ਨੂੰ ਪੁੱਛਦਾ ਇੱਥੇ ਕੀ ਚੱਲ ਰਿਹਾ, ਕਿਉਂ ਇੰਨਾ ਰੌਲਾ ਪੈਂਦਾ। ਅਤੇ ਉਹਨਾਂ ਨੇ ਦੱਸਿਆ ਕਿ ਇੱਥੇ ਇੱਕ ਮੁਰਦੇ ਦਾ ਸਰੀਰ ਪਿਆ, ਉਹਨੂੰ ਪੱਥਰ ਮਾਰੇ ਜਾ ਰਹੇ, ਉਹਨੂੰ ਕਸ਼ਟ ਦਿੱਤਾ ਜਾ ਰਿਹਾ। ਹੋਰ ਪਤਾ ਕੀਤਾ ਤਾਂ ਕਹਿੰਦਾ ਇਹਦੀਆਂ ਦੇਣਦਾਰੀਆਂ ਸੀ। ਹੌਲੀ ਹੌਲੀ ਭੀੜ ਨੂੰ ਵਿੰਦਾ ਅੱਗੇ ਵਧਿਆ ਅਤੇ ਪੱਥਰ ਮਾਰਨ ਵਾਲਿਆਂ ਦੇ ਵਿੱਚੋਂ ਕਿਸੇ ਨੂੰ ਪੁੱਛ ਲਿਆ ਕਿਉਂ ਇਹਨੂੰ ਬਖਸ਼ ਨਹੀਂ ਦਿੰਦੇ, ਇਹ ਤਾਂ ਦੁਨੀਆਂ ਤੋਂ ਚਲਾ ਗਿਆ, ਇਹ ਤਾਂ ਹੁਣ ਮੁਰਦਾ ਸਰੀਰ ਹੈ, ਇਹਨੂੰ ਕਿਉਂ ਪੱਥਰ ਮਾਰੀ ਜਾਂਦੇ। ਤਾਂ ਉਹ ਕਹਿਣ ਲੱਗਾ ਇਹਨੇ ਸਾਡੀਆਂ 100 ਸੋਨੇ ਦੀਆਂ ਮੋਹਰਾਂ ਦੇਣੀਆਂ ਸੀ, ਮਰ ਗਿਆ ਤਾਂ ਕੀ, ਸਜ਼ਾ ਤਾਂ ਫਿਰ ਵੀ ਇਹਦੀ ਬਣਦੀ ਹੈ, ਅਸੀਂ ਇਹਨੂੰ ਇਹੋ ਜਿਹੀ ਸਜ਼ਾ ਦੇਣੀ ਚਾਹੁੰਦੇ ਕਿ ਅੱਗੇ ਤੋਂ ਕੋਈ ਸਾਡੇ ਪੈਸੇ ਨਾ ਮਾਰੇ। ਕਹਿਣ ਲੱਗਾ ਜੇ ਮੈਂ ਤੁਹਾਨੂੰ 100 ਸੋਨੇ ਦੀਆਂ ਮੋਹਰਾਂ ਦੇ ਦਾਂ ਤਾਂ ਕੀ ਇਹਨੂੰ ਬਖਸ਼ ਦਿਓਗੇ। ਉਹਨਾਂ ਦੀ ਹੈਰਾਨੀ ਦੀ ਹੱਦ ਨਾ ਰਹੀ ਕਿਉਂਕਿ ਉਹਨਾਂ ਨੂੰ ਇਹ ਆਸ ਨਹੀਂ ਸੀ ਕਿ ਸਾਡੇ ਪੈਸੇ ਆ ਜਾਣਗੇ, ਉਹ ਤਾਂ ਆਪਣਾ ਗੁੱਬ ਗੁਬਾਰ ਕੱਢ ਰਹੀ, ਉਹ ਵੀ ਮਰੇ ਬੰਦੇ ਦੇ ਉੱਤੇ। ਜਿਹੜੀਆਂ ਪਿਓ ਨੇ ਮੋਹਰਾਂ ਦਿੱਤੀਆਂ ਸੀ ਉਹ ਉਹਨਾਂ ਨੂੰ ਦਿੱਤੀਆਂ ਅਤੇ ਕਹਿਣ ਲੱਗਾ

ਕਿਸੇ ਜੀ ਨੂੰ ਦਫਨਾਇਆ। ਇਹ ਬੜਾ ਬੜਾ ਉੱਚ ਕੋਟੀ ਦਾ ਲੜਾਕਾ ਸੀ। ਰਾਜੇ ਦੇ ਲਈ ਲੰਮਾ ਸਮਾਂ ਇਹਨੇ ਸੇਵਾ ਕੀਤੀ, ਬੜੀਆਂ ਲੜਾਈਆਂ ਰਾਜੇ ਨੂੰ ਜਿਤਾਈਆਂ। ਇਹਦੀ ਬਹਾਦਰੀ ਦੇ ਕਿੱਸੇ ਦੂਰ ਦੂਰ ਤੱਕ ਸੁਣੀਦੇ ਸੀ। ਬਸ ਫਿਰ ਇੱਕ ਲੜਾਈ ਦੇ ਵਿੱਚ ਇਹਦੀ ਬਾਂਹ 'ਤੇ ਸੱਟ ਲੱਗੀ, ਉਸ ਤੋਂ ਬਾਅਦ ਲੜ ਨਹੀਂ ਸਕਿਆ। ਜਿਹੜਾ ਰਾਜਾ ਜਾਨਵਰ ਦਾ ਸੀ ਉਹਨੇ ਹੌਲੀ ਹੌਲੀ ਰੋਟੀ ਪਾਣੀ ਤੋਂ ਵੀ ਹੱਥ ਖਿੱਚ ਲਿਆ। ਹੌਲੀ ਹੌਲੀ ਇੰਨੀ ਗਰੀਬੀ ਛਾ ਗਈ ਕਿ ਮੰਗ ਮੰਗ ਕੇ ਖਾਣ ਦੀ ਨੌਬਤ ਆ ਗਈ। ਅੱਜ ਵੇਖ ਲਓ ਕਿੰਨਾ ਹਾਲਾਤਾਂ ਦੇ ਵਿੱਚ ਦੁਨੀਆ ਛੱਡ ਕੇ ਗਿਆ, ਅਤੇ ਆਪਣੇ ਰਾਜ ਦੇ ਲਈ ਇੰਨਾ ਕੁਛ ਕਰਨ ਵਾਲੇ ਨੂੰ ਮਰਨ ਦੇ ਉੱਤੇ ਵੀ ਨਹੀਂ ਛੱਡਿਆ ਇਹਨਾਂ ਲੋਕਾਂ ਨੇ। ਉਹ ਵਪਾਰੀ ਦਾ ਪੁੱਤ ਉੱਥੋਂ ਹੀ ਵਾਪਸ ਘਰ ਨੂੰ ਮੁੜਿਆ, ਆ ਕੇ ਪਿਓ ਨੂੰ ਸਾਰੀ ਗੱਲ ਦੱਸੀ ਕਿ ਉਹ 100 ਮੋਹਰਾਂ ਮੈਂ ਖਰਚਾ, ਹੋ ਸਕੇ ਤਾਂ ਮੈਨੂੰ ਮਾਫ਼ ਕਰਨਾ, ਅਗਲੀ ਵਾਰ ਜਦੋਂ ਮੈਂ ਵਪਾਰ ਦੇ ਲਈ ਜਾਵਾਂਗਾ ਤਾਂ 100 ਮੋਹਰਾਂ ਮੈਂ ਵਧੇਰੇ ਕਮਾ ਕੇ ਲਿਆਊਂਗਾ। ਪਿਓ ਨੂੰ ਗੁੱਸਾ ਤਾਂ ਆਇਆ ਪਰ ਖੁਸ਼ੀ ਹੋਈ ਕਿ ਮੇਰੇ ਪੁੱਤ ਦੇ ਵਿੱਚ ਇਨਸਾਨੀਅਤ ਜਿਉਂਦੀ ਹੈ। ਥੋੜ੍ਹਾ ਸਮਾਂ ਪਾ ਕੇ ਉਹਨੇ ਫਿਰ ਉਹਨੂੰ ਮੋਹਰਾਂ ਦਿੱਤੀਆਂ ਅਤੇ ਆਪਣੇ ਸਫ਼ਰ ਦੇ ਉੱਤੇ ਤੋਰ ਦਿੱਤਾ। ਪੁਰਾਣੇ ਸਮਿਆਂ ਦੇ ਵਿੱਚ ਕਹਿੰਦੇ ਨੇ ਕਿ ਦੂਰ ਦਰੇਡੇ ਜਦੋਂ ਤੁਸੀਂ ਜਾਂਦੇ ਸੀ, ਇਕੱਲੇ ਦਿਕੱਲੇ ਦਾ ਕੋਈ ਜਾਣ ਦਾ ਲੱਲ ਨਹੀਂ, ਰਾਹ ਦੇ ਵਿੱਚ ਲੁਟੇਰੇ ਪੈ ਜਾਂਦੇ ਸੀ, ਜੰਗਲੀ ਜਾਨਵਰ ਤੁਹਾਨੂੰ ਤੰਗ ਕਰਦੇ ਸੀ, ਜੰਗਲਾਂ 'ਚੋਂ ਲੰਘਣਾ ਹੁੰਦਾ ਹੈ। ਸੋ ਇਸ ਕਰਕੇ ਲੋਕ ਕਾਫਲਿਆਂ ਦੇ ਵਿੱਚ ਜਾਂਦੇ ਸੀ, ਇੱਕ ਜਗ੍ਹਾ ਦੇ ਉੱਤੇ ਰੁਕ ਕੇ ਇੱਕ ਕਾਫਲੇ ਦਾ ਹਿੱਸਾ ਬਣ ਗਿਆ, ਉਹਨਾਂ ਦੇ ਨਾਲ ਤੁਰਿਆ ਜਾ ਰਿਹਾ। ਰਾਹ ਦੇ ਵਿੱਚ ਪਾਣੀ ਨੂੰ ਮਨ ਕੀਤਾ ਪਰ ਪਾਣੀ ਖਤਮ ਹੋ ਗਿਆ ਹੈ। ਕਾਫਲੇ ਦੇ ਵਿੱਚ ਕੁਛ ਲੋਕਾਂ ਨੂੰ ਕਹਿਣ ਲੱਗਾ, ਜੇ ਮੈਂ ਭੱਜ ਕੇ ਤਲਾਬ ਤੋਂ ਪਾਣੀ ਭਰ ਲਿਆਵਾਂ ਤਾਂ ਕੀ ਇਹ ਕਾਫਲਾ ਮੇਰੇ ਲਈ ਰੁਕੇਗਾ? ਕਹਿਣ ਲੱਗੇ, ਤੇਰੇ ਲਈ ਭਲਾ ਹੈ ਕਿਉਂ ਕਾਫਲਾ ਰੁਕੇਗਾ? ਹੋ ਹੀ ਨਹੀਂ ਸਕਦਾ ਤੇਰੇ ਲਈ ਇਹ ਕਾਫਲਾ ਰੁਕੇ। ਇੱਕ ਇਕੱਲੇ ਬੰਦੇ ਲਈ ਕਦੀ ਕਾਫਲੇ ਰੁਕੇ ਨੇ? ਅਤੇ ਉਹਨਾਂ ਨੇ ਹੱਸ ਕੇ ਖਿਲੀ ਉਡਾਈ। ਹੌਲੀ ਹੌਲੀ ਤੇਹ ਦੇ ਨਾਲ ਪਿਆਸ ਦੇ ਨਾਲ ਬੁਰਾ ਹਾਲ ਹੋਈ ਜਾਵੇ, ਇਹਨਾਂ ਨੂੰ ਇੱਕ ਨੌਜਵਾਨ ਨੇ ਆ ਕੇ ਕਿਹਾ, ਮੈਂ ਭੱਜਣ ਦੇ ਵਿੱਚ ਬੜਾ ਫੁਰਤੀਲਾ, ਜੋ ਮੈਂ ਸੁਣਿਆ ਇਸ ਕਾਫਲੇ ਦੇ ਵਿੱਚ ਜਿਹੜਾ ਪਹਿਲਾਂ ਆਉਂਦੇ ਲੋਕ ਸੀ ਉਹ ਦੱਸਦੇ ਨੇ ਕਿ ਉਹ ਤਲਾਬ ਬਹੁਤ ਹੀ ਦੂਰ ਨਹੀਂ, ਸ਼ਾਇਦ ਤੁਸੀਂ ਜਾਓਗੇ ਤਾਂ ਤੁਹਾਡੇ ਕੋਲ ਭੱਜ ਕੇ ਰਲਿਆ ਨਹੀਂ ਜਾਣਾ, ਜੇ ਕਹੋ ਤਾਂ ਮੈਂ ਤੁਹਾਡੇ ਲਈ ਪਾਣੀ ਭਰ ਲਿਆਵਾਂ। ਜੇ ਆਹ ਵਾਲਾ ਤਲਾਕ ਖੁੰਝ ਗਿਆ ਤਾਂ ਉਸ ਤੋਂ ਬਾਅਦ ਕੋਹਾਂ ਦੂਰ ਜਾ ਕੇ ਪਾਣੀ ਲੱਭਣਾ, ਅਤੇ ਕਾਫਲੇ ਦੇ ਵਿੱਚ ਕਿਸੇ ਕੋਲ ਵੀ ਪਾਣੀ ਤੁਹਾਨੂੰ ਦੇਣ ਲਈ ਨਹੀਂ, ਨਾ ਹੀ ਕਿਸੇ ਨੇ ਦੇਣਾ। ਉਹਨੂੰ ਸਮਝ ਨਹੀਂ ਆ ਰਹੀ ਕਿ ਇੰਨੀ ਪਰਉਪਕਾਰੀ, ਜਿੱਥੇ ਇਹ ਕਾਫਲੇ ਦੇ ਲੋਕ ਮੇਰੇ ਲਈ ਰੁਕਣ ਲਈ ਤਿਆਰ ਨਹੀਂ, ਉੱਥੇ ਨੌਜਵਾਨ ਬਿਨਾਂ ਕਿਸੇ ਲਾਲਚ ਦੇ ਮੇਰੀ ਮਦਦ ਕਰਨ ਨੂੰ ਤਿਆਰ ਹੈ। ਨੌਜਵਾਨ ਨੇ ਉਹਦੇ ਹੱਥੋਂ ਘੜਾ ਫੜਿਆ, ਭੱਜ ਕੇ ਗਿਆ ਤਾਂ ਕੁਛ ਸਮੇਂ ਬਾਅਦ ਫਿਰ ਦੁਬਾਰਾ ਕਾਫਲੇ ਦੇ ਨਾਲ ਆਣ ਰਲਿਆ। ਸਾਰੇ ਹੈਰਾਨ ਸੀ, ਕੋਈ ਇਨਸਾਨ ਇਸ ਕਾਫਲੇ ਨਾਲ ਦੁਬਾਰਾ ਨਹੀਂ ਰਲ ਸਕਦਾ, ਇਹ ਤਾਂ ਜਿੱਦਾਂ ਉੱਡ ਕੇ ਗਿਆ ਹੋਵੇ। ਸਾਰੇ ਕਾਫਲੇ 'ਚ ਗੱਲ ਫੈਲ ਗਈ। ਵਪਾਰੀ ਦਾ ਪੁੱਤ ਕਹਿਣ ਲੱਗਾ, ਮੈਂ ਤੇਰੇ ਲਈ ਦੱਸ ਕੀ ਕਰ ਸਕਦਾ? ਕਹਿਣ ਲੱਗਾ, ਮੈਂ ਘਰੋਂ ਮਾਤੜਿਆ, ਜੇ ਤੂੰ ਠੀਕ ਸਮਝੇ ਤਾਂ ਮੈਨੂੰ ਆਪਣਾ ਖਾਦਮ ਰੱਖ ਲੈ, ਮੈਂ ਇਸ ਸਾਰੇ ਰਾਹ ਦੇ ਵਿੱਚ ਤੇਰੀ ਖਿਦਮਤ ਕਰੂੰਗਾ। ਉਹਦੀ ਵਿੱਚ ਦੇ ਵਿੱਚ ਜੇ ਤੈਨੂੰ ਠੀਕ ਲੱਗੇ ਤਾਂ ਮੈਨੂੰ ਕੁਛ ਪੈਸੇ ਦੇ ਦੀ, ਮੈਂ ਵੀ ਚਾਹੁੰਦਾ ਮੈਂ ਦੂਰ ਦਰੇਡਿਓਂ ਕੁਛ ਕਮਾ ਕੇ ਲੈ ਕੇ ਆਵਾਂ, ਆਪਣੇ ਪਰਿਵਾਰ ਦਾ ਆਸਰਾ ਬਣਾ, ਮੈਨੂੰ ਤੂੰ ਸਾਰੇ ਕਾਫਲੇ 'ਚੋਂ ਭਲਾ ਬੰਦਾ ਲੱਗਾ।
ਇਸ ਕਰਕੇ ਸੋਚਿਆ

ਤੇਰੇ ਕੋਲੋਂ ਮਦਦ ਲੈਣ ਤੋਂ ਪਹਿਲਾਂ ਮੈਂ ਤੇਰੀ ਮਦਦ ਕਰਾਂ। ਮੈਂ ਆਸ ਕਰਦਾ ਤੂੰ ਮੇਰੇ ਤੋਂ ਖੁਸ਼ ਹੋਏਗਾ। ਵਪਾਰੀ ਦੇ ਪੁੱਤ ਨੇ ਖੁਸ਼ੀ ਖੁਸ਼ੀ ਉਹਨੂੰ ਆਪਣੇ ਨਾਲ ਰੱਖ ਲਿਆ। ਉਹ ਦਿਨ ਰਾਤ ਉਹਦੀ ਸੇਵਾ ਕਰਦਾ। ਜਿੱਥੇ ਵੀ ਕਿਤੇ ਕਾਫਲੇ ਦਾ ਪੜਾਅ ਹੁੰਦਾ ਉੱਥੇ ਉਹਦੀ ਰੱਖਿਆ ਕਰਦਾ। ਇੱਕ ਜਗ੍ਹਾ ਦੇ ਉੱਤੇ ਜਾ ਕੇ ਕਾਫਲੇ ਨੇ ਪੜਾਅ ਲਾਇਆ। ਠੀਕ ਜਗ੍ਹਾ ਵੇਖ ਕੇ ਰਾਤ ਬਿਤਾਉਣ ਦੇ ਲਈ ਤੰਬੂ ਕੱਢ ਲਏ। ਸੁਣਨ ਦੇ ਵਿੱਚ ਆ ਰਿਹਾ ਸੀ ਕਿ ਕੁਛ ਪੁਰਾਣੇ ਲੋਕ ਕਾਫਲੇ ਦੇ ਵਿੱਚ ਉਹ ਕਹਿ ਰਹੇ ਨੇ ਕਿ ਦੋ ਦਿਨ ਇੱਥੇ ਰੁਕਣਾ ਪੈਣਾ। ਪਰ ਇਹ ਜਗ੍ਹਾ ਖਤਰੇ ਤੋਂ ਖਾਲੀ ਨਹੀਂ। ਇਸ ਜਗ੍ਹਾ ਦੇ ਉੱਤੇ ਚੋਰ ਲੁਟੇਰੇ ਬਹੁਤ ਪੈਂਦੇ ਨੇ, ਇਸ ਕਰਕੇ ਕਾਫਲੇ ਦੇ ਲੋਕ ਆਪਣੀ ਤਿਆਰੀ ਕੱਸਣ ਲੱਗ ਪਏ। ਵਪਾਰੀ ਦੇ ਪੁੱਤ ਦਾ ਨੌਕਰ ਆਸ ਪਾਸ ਕੜੀ ਨਜ਼ਰ ਰੱਖਦਾ। ਸਾਰੇ ਕਾਫਲੇ ਦੇ ਲੋਕਾਂ ਨੂੰ ਕਹਿਣ ਲੱਗਾ, ਜੇ ਤੁਸੀਂ ਬੁਰਾ ਨਾ ਮਨਾਓ ਤਾਂ ਮੈਨੂੰ ਕੁਛ ਪੈਸੇ ਦੇ ਦਿਓ, ਮੈਂ ਰਾਤ ਜਾਗ ਕੇ ਰਾਖੀ ਕਰੂੰਗਾ। ਕਿਸੇ ਹੋਰ ਨੂੰ ਜਾਗਣ ਦੀ ਲੋੜ ਨਹੀਂ, ਤੁਸੀਂ ਆਰਾਮ ਕਰੋ। ਸਾਰਿਆਂ ਨੇ ਹੱਸ ਕੇ ਹਾਮੀ ਭਰ ਦਿੱਤੀ। ਰਾਤ ਦੇ ਸਮੇਂ ਕੀ ਵੇਖਦਾ ਕਿ ਥੋੜ੍ਹੀ ਦੂਰ ਅੱਗ ਦੀ ਰੋਸ਼ਨੀ ਦਿਖਾਈ ਦਿੰਦੀ। ਮਨ ਦੇ ਵਿੱਚ ਆਇਆ ਹੋਵੇ ਨਾ ਤਾਂ ਜਾ ਕੇ ਵੇਖਾਂ, ਸ਼ਾਇਦ ਕੋਈ ਹੋਰ ਕਾਫਲਾ, ਹੋਰ ਲੋਕ, ਸ਼ਾਇਦ ਕੋਈ ਸ਼ਹਿਰ, ਕੋਈ ਪਿੰਡ, ਜਿਹੜਾ ਇਹ ਕਾਫਲੇ ਵਾਲਿਆਂ ਨੂੰ ਨਾ ਪਤਾ ਹੋਵੇ। ਰਾਤ ਦੇ ਸਮੇਂ ਜਾ ਕੇ ਕੀ ਵੇਖਦਾ ਕਿ ਥੋੜ੍ਹੀ ਦੂਰ ਲੁਟੇਰਿਆਂ ਦਾ ਇੱਕ ਟੋਲਾ ਇਸ ਤਾਕ ਦੇ ਵਿੱਚ ਕਿ ਉਹ ਕੱਲ੍ਹ ਦੇ ਦਿਨ ਹਮਲਾ ਕਰਨਗੇ ਅਤੇ ਕਾਫਲੇ ਦੇ ਕੋਲੋਂ ਸਾਰਾ ਸਮਾਨ ਲੁੱਟ ਲੈਣਗੇ। ਨੌਜਵਾਨ ਨੇ ਅੱਗੇ ਵੱਧ ਕੇ ਲੁਟੇਰਿਆਂ ਦੇ ਕਾਫਲੇ ਦੇ ਅੰਦਰ ਜਾਣ ਦੀ ਹਿੰਮਤ ਕੀਤੀ। ਲੁਟੇਰਿਆਂ ਨੇ ਫੜ ਕੇ ਪੁੱਛਿਆ, ਤੂੰ ਕੌਣ? ਕਹਿਣ ਲੱਗਾ, ਮੈਂ ਚੋਰ, ਮੈਂ ਸੋਚ ਰਿਹਾ ਸਾਂ ਇਸ ਕਾਫਲੇ ਤੋਂ ਕੁਛ ਮੈਂ ਲੁੱਟਾਂ, ਕੁਛ ਚੋਰੀ ਕਰਾਂ। ਪਰ ਉਸ ਕਾਫਲੇ ਦੇ ਵਿੱਚ ਕਾਫੀ ਲੋਕ ਨੇ, ਮੇਰੀ ਹਿੰਮਤ ਨਹੀਂ ਪੈ ਰਹੀ, ਜੇ ਤੁਸੀਂ ਬੁਰਾ ਨਾ ਮਨਾਓ ਤਾਂ ਮੈਨੂੰ ਆਪਣੇ ਨਾਲ ਰੱਖ ਲਓ, ਮੈਨੂੰ ਪਤਾ ਕਿਹਦੇ ਕੋਲ ਕੀ ਹੈ। ਜਿਹੜੇ ਬੰਦੇ ਦੀ ਮੈਂ ਖਿਦਮਤ ਕਰ ਰਿਹਾ, ਮੈਨੂੰ ਪਤਾ ਉਹਦੇ ਕੋਲ 100 ਮੋਹਰਾਂ ਨੇ ਸੋਨੇ ਦੀਆਂ, ਅਤੇ ਸ਼ਾਇਦ ਇੱਦਾਂ ਦੇ ਹੋਰ ਵੀ ਕਈ ਲੋਕ ਨੇ ਉਸ ਕਾਫਲੇ ਦੇ ਵਿੱਚ, ਮੋਟਾ ਮਾਲ ਹੱਥ ਲੱਗੂਗਾ। ਇੱਕ ਵਾਰੀ ਰਲ ਕੇ ਕਾਫਲੇ ਨੂੰ ਲੁੱਟਾਂਗੇ, ਜੋ ਵੀ ਹੱਥ ਆਇਆ ਉਹ ਆਪਸ ਦੇ ਵਿੱਚ ਵੰਡਾਂਗੇ। ਲੁਟੇਰਿਆਂ ਨੂੰ ਗੱਲ ਠੀਕ ਲੱਗੀ, ਕਿਉਂਕਿ ਇਹ ਭੇਤੀ ਸੀ ਕਾਫਲੇ ਦਾ, ਇਸ ਕਰਕੇ ਉਹਨੂੰ ਨਾਲ ਰੱਖ ਲਿਆ। ਪਰ ਕੁਛ ਹੀ ਪਲ ਬਾਅਦ ਗੱਲਾਂ ਬਾਤਾਂ ਦੇ ਵਿੱਚ ਕਹਿਣ ਲੱਗਾ, ਜੇ ਤੁਸੀਂ ਚਾਹੁੰਦੇ ਹੋ ਤਾਂ ਇਸ ਤੋਂ ਵੀ ਮੋਟਾ ਹੱਥ ਮਾਰ ਸਕਦੇ, ਮੈਂ ਇਸ ਇਲਾਕੇ ਦਾ ਪੁਰਾਣਾ ਭੇਤੀ ਹਾਂ। ਜੇ ਤੁਸੀਂ ਠੀਕ ਸਮਝੋ ਤਾਂ ਆਪਾਂ ਹੋਰ ਵੀ ਵੱਧ ਧਨ ਕਮਾ ਸਕਦੇ ਹਾਂ। ਉਹ ਕਿੱਦਾਂ? ਕਹਿਣ ਲੱਗਾ, ਇਸ ਤੋਂ ਪਿੱਛੇ ਇੱਕ ਹੋਰ ਵੀ ਵੱਡਾ ਕਾਫਲਾ ਆ ਰਿਹਾ, ਜੇਕਰ ਆਪਾਂ ਇਸ ਕਾਫਲੇ ਨੂੰ ਲੁੱਟਿਆ ਤਾਂ ਉਹਦੀ ਗੱਲ ਪਿਛਲੇ ਕਾਫਲੇ ਤੱਕ ਜ਼ਰੂਰ ਪਹੁੰਚ ਜਾਊਗੀ, ਫਿਰ ਸ਼ਾਇਦ ਉਹ ਇਸ ਜਗ੍ਹਾ ਦੇ ਉੱਤੇ ਨਾ ਰੁਕਣ, ਸਾਨੂੰ ਇੰਤਜ਼ਾਰ ਕਰਨਾ ਚਾਹੀਦਾ। ਇਹਨਾਂ ਕਹਿ ਕੇ ਲੁਟੇਰਿਆਂ ਨੂੰ ਉਸ ਜਗ੍ਹਾ ਦੇ ਉੱਤੇ ਤਰਵਾਸ ਦੇ ਕੇ ਬਹਾਨਾ ਲਾ ਕੇ ਇਹ ਨੌਜਵਾਨ ਫਿਰ ਵਾਪਸ ਆਪਣੇ ਕਾਫਲੇ ਚਾਰਨ ਰਲਿਆ। ਦੋ ਦਿਨ ਇਸੇ ਤਰ੍ਹਾਂ ਦੇ ਨਾਲ ਭਾਚੇ ਦੇ ਵਿੱਚ ਕੱਢੇ ਅਤੇ ਕਾਫਲਾ ਚੱਲਦਾ ਬਣਿਆ। ਜਦੋਂ ਕਾਫਲਾ ਥੋੜ੍ਹੀ ਦੂਰ ਗਿਆ ਤਾਂ ਵਪਾਰੀ ਦੇ ਪੁੱਤ ਨੇ ਪੁੱਛਿਆ, ਤੂੰ ਰਾਤ ਪਹਿਰੇ 'ਤੇ ਨਹੀਂ ਸੀ ਹੁੰਦਾ, ਸੱਚ ਸੱਚ ਦੱਸ ਕਿੱਥੇ ਗਿਆ ਸੀ? ਮੇਰੀ ਰਾਤ ਇੱਕ ਦੋ ਵਾਰ ਅੱਖ ਖੁੱਲ੍ਹੀ,
ਪਰ ਤੂੰ ਨਹੀਂ ਸੀ ਮੌਜੂਦ। ਝੂਠ ਬੋਲਿਆ ਤਾਂ ਸਾਰੇ ਕਾਫਲੇ 'ਚ ਰੌਲਾ ਪਾਊਂਗਾ, ਤੇਰਾ ਸਿਲਕ ਸਿਰ ਕਲਮ ਕਰਵਾ ਦੂੰਗਾ। ਪੁੱਛੇ ਜਾਣ 'ਤੇ ਉੱਤੇ ਉਹਨੇ ਸਾਰੀ ਕਹਾਣੀ ਸੁਣਾਈ। ਵਪਾਰੀ ਦੇ ਪੁੱਤ ਨੇ ਜਾ ਕੇ ਸਾਰੇ ਕਾਫਲੇ ਨੂੰ ਦੱਸਿਆ, ਇਸ ਨੌਜਵਾਨ ਨੇ ਕਿੱਦਾਂ ਸਾਨੂੰ ਬਚਾਇਆ। ਇਸ ਨੌਜਵਾਨ ਦਾ ਸਾਨੂੰ ਧੰਨਵਾਦ ਕਰਨਾ ਚਾਹੀਦਾ, ਇਸ ਨੌਜਵਾਨ ਨੂੰ ਸਾਨੂੰ ਇਕੱਠੇ ਕਰਕੇ ਪੈਸੇ ਦੇਣੇ ਚਾਹੀਦੇ ਆ। ਹੈਰਾਨੀ ਦੀ ਗੱਲ ਕਿ ਜਦੋਂ ਸਾਰਿਆਂ ਨੂੰ ਦੱਸ ਕੇ ਵਾਪਸ ਪਰਤਿਆ ਤਾਂ ਉਹ ਮੁੰਡਾ ਉਸ ਕਾਫਲੇ ਦੇ ਨਾਲ ਨਹੀਂ ਸੀ। ਪਰ ਪਤੇ ਦੀ ਗੱਲ ਇਹ ਕਿ ਉਹ ਆਪਣੀ ਮੰਜ਼ਿਲ ਦੇ ਬਹੁਤ ਕਰੀਬ ਪਹੁੰਚ ਚੁੱਕੇ ਸੀ। ਉਹ ਪਿੱਛੇ ਯਾਦ ਕਰਦਾ ਕਿ ਕਿੱਦਾਂ ਉਹਨੇ ਮੈਨੂੰ ਪਾਣੀ ਪਿਆਇਆ, ਕਿੱਦਾਂ ਉਹਨੇ ਮੇਰੀ ਜਾਨ ਬਚਾਈ, ਅਤੇ ਉਸ ਤੋਂ ਬਾਅਦ ਸ਼ਾਇਦ ਮੇਰੀ ਜਾਂ ਇਸ ਕਾਫਲੇ ਦੀ ਉਹਨਾਂ ਲੁਟੇਰਿਆਂ ਤੋਂ ਜਾਨ ਬਚਾਈ, ਸਾਨੂੰ ਲੁੱਟਣ ਤੋਂ ਬਚਾਇਆ। ਪਰ ਆਖਿਰਕਾਰ ਉਹ ਗਿਆ ਕਿੱਥੇ? ਇਸ ਕਥਾ ਦੇ ਮੁਤਾਬਕ ਉਹ ਕਹਿੰਦੇ ਨੇ ਕਿ ਜਿਹੜਾ ਮੁਰਦੇ ਨੂੰ ਉਹਨੇ ਪੱਥਰ ਮਾਰਨੋਂ ਬਚਾਇਆ ਸੀ, ਜਿਹਨੂੰ ਉਹ ਦਫਨਾ ਕੇ ਆਇਆ ਸੀ, ਜਿਹਦਾ ਉਹਨੇ ਚੰਗਾ ਕੀਤਾ ਸੀ, ਇਹ ਉਹੀ ਸੀ। ਕਈ ਸਵਾਲ ਕਰਨ ਵਾਲਿਆਂ ਨੇ ਸਵਾਲ ਕੀਤਾ, ਮਰ ਕੇ ਕੋਈ ਵਾਪਸ ਕਿੱਦਾਂ ਆ ਸਕਦਾ? ਇਹ ਸਵਾਲ ਤਾਂ ਹਮੇਸ਼ਾ ਬਣੇ ਰਹਿਣਗੇ, ਇਹ ਸਵਾਲ ਕਰਨੇ ਵੀ ਬਣਦੇ ਨੇ। ਪਰ ਸ਼ਾਇਦ ਇਹ ਗਾਥਾ ਇਸ ਕਰਕੇ ਬੱਚਿਆਂ ਦੇ ਲਈ, ਆਉਣ ਵਾਲੀਆਂ ਪੀੜ੍ਹੀਆਂ ਦੇ ਲਈ ਉਹ ਵਰਤਦੇ ਸੀ ਕਿ ਸਾਡੇ ਲੋਕ ਹਮੇਸ਼ਾ ਕਿਸੇ ਦਾ ਚੰਗਾ ਸੋਚਣ, ਕਿਸੇ ਦਾ ਚੰਗਾ ਕਰਨ, ਕਿਸੇ ਦੇ ਭਲੇ ਦੀ ਗੱਲ ਕਰਨ। ਕਿਸੇ ਜਗ੍ਹਾ ਦੇ ਉੱਤੇ ਕੋਈ ਮਾੜਾ ਹੁੰਦਾ ਵੇਖਦਾ ਅਤੇ ਉਹਦੇ ਖਿਲਾਫ ਆਵਾਜ਼ ਉਠਾਉਣ, ਉਹਨਾਂ ਦੇ ਕੀਤੇ ਚੰਗੇ ਦੇ ਲਈ ਉਹਨਾਂ ਦੇ ਨਾਲ ਚੰਗਾ ਹੋਵੇ, ਇੱਦਾਂ ਦਾ ਕੁਛ ਉਹਨਾਂ ਨੂੰ ਸੁਣਾਈਏ, ਕੁਛ ਇੱਦਾਂ ਦਾ ਉਹਨਾਂ ਦੇ ਨਾਲ ਵਾਪਰੇ, ਤਾਂ ਉਹ ਹਮੇਸ਼ਾ ਦੇ ਲਈ ਚੰਗਿਆਈ ਆਪਣੇ ਪੱਲੇ ਬੰਨ੍ਹ ਕੇ ਰੱਖਣ। ਅਤੇ ਸ਼ਾਇਦ ਇਸੇ ਤਰ੍ਹਾਂ ਦੇ ਨਾਲ ਸਾਨੂੰ ਵੀ ਆਪਣੇ ਆਸ ਪਾਸ ਅੱਖਾਂ ਖੁੱਲ੍ਹੀਆਂ ਰੱਖਣੀਆਂ ਚਾਹੀਦੀਆਂ। ਕਿਤੇ ਵੀ ਕਿਸੇ ਜਗ੍ਹਾ ਦੇ ਉੱਤੇ ਕੁਛ ਮਾੜਾ ਹੁੰਦਾ ਤਾਂ ਉੱਥੇ ਬਣਦਾ ਤੁਹਾਡਾ ਆਵਾਜ਼ ਉਠਾਉਣਾ। ਇਹ ਸੋਚੇ ਸਮਝੇ ਬਿਨਾਂ ਕਿ ਉਹਦੇ ਵਿੱਚੋਂ ਤੁਹਾਨੂੰ ਕੀ ਮਿਲੂਗਾ। ਇਸ ਲਾਲਚ ਨੂੰ ਇੱਕ ਪਾਸੇ ਰੱਖ ਕੇ ਹਮੇਸ਼ਾ ਸਾਨੂੰ ਇਨਸਾਨੀਅਤ ਦੇ ਲਈ ਖੜਨਾ ਚਾਹੀਦਾ, ਚਾਹੇ ਸਾਨੂੰ ਕੋਈ ਜਾਣਦਾ ਹੋਵੇ ਚਾਹੇ ਨਹੀਂ। ਇੱਕ ਇਨਸਾਨੀਅਤ ਦਾ ਧਰਮ ਸਾਨੂੰ ਹਮੇਸ਼ਾ ਨਿਭਾਉਣਾ ਚਾਹੀਦਾ, ਅਤੇ ਇੱਦਾਂ ਦੀਆਂ ਕਹਾਣੀਆਂ ਆਪਣੇ ਬੱਚਿਆਂ ਨੂੰ ਵੀ ਸੁਣਾਉਣੀਆਂ ਚਾਹੀਦੀਆਂ। ਉਹ ਵੱਖਰੀ ਗੱਲ ਕਿ ਅੱਜ ਦੇ ਸਮੇਂ ਦੇ ਵਿੱਚ ਬੱਚਿਆਂ ਨੂੰ ਨਾਲ ਲੌਜਿਕ ਵੀ ਚਾਹੀਦੇ। ਸ਼ਾਇਦ ਉਸ ਸਮੇਂ ਕੋਈ ਬਹੁਤੇ ਸਵਾਲ ਨਹੀਂ ਸੀ ਉਠਾਉਂਦਾ, ਇੱਕ ਕਹਾਣੀ ਨੂੰ ਕਹਾਣੀ ਦੀ ਤਰ੍ਹਾਂ ਕੋਈ ਸੁਣ ਲੈਂਦਾ, ਤਾਂ ਕਿਤੇ ਨਾ ਕਿਤੇ ਉਹ ਉਹਦੇ ਦਿਮਾਗ ਦੇ ਵਿੱਚ, ਉਹਦੇ ਸਬਕੌਂਸ਼ੀਅਸ ਦੇ ਵਿੱਚ ਹਮੇਸ਼ਾ ਲਈ ਛੱਪ ਜਾਂਦੀ, ਅਤੇ ਇਹ ਚੀਜ਼ਾਂ ਹਮੇਸ਼ਾ ਉਹਨੂੰ ਚੰਗਾ ਕਰਨ ਦੇ ਲਈ ਪ੍ਰੇਰਿਤ ਕਰਦੀਆਂ। ਇਹੋ ਤਰੀਕਾ ਸੀ ਬੱਚਿਆਂ ਨੂੰ ਪੜ੍ਹਾਉਣ ਦਾ, ਇਹੋ ਤਰੀਕਾ ਸੀ ਇਨਸਾਨ ਨੂੰ ਸਿਖਾਉਣ ਦਾ ਕਿ ਜੇ ਤੁਸੀਂ ਚੰਗਾ ਕਰਦੇ ਹੋ ਤਾਂ ਹਮੇਸ਼ਾ ਤੁਹਾਡੇ ਨਾਲ ਚੰਗਾ ਹੁੰਦਾ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਵੇਗੀ।

0: ਪਨੀਰਾ ਤਹਿ ਕੌਣ ਠਾਕੁਰ ਕੌਣ ਕਹੀਐ ਚੀਰਾ
1: ਬਿਸਮਨ ਬਿਸਮ ਰਹੇ ਬਿਸਮਾਦੁ ਨਾਨਕ ਆਪਣੀ ਗਰਜਾ ਨੂੰ ਆਪ
0: ਜਹ ਅਛਲ ਅਛੇਦ ਅਭੇਦ ਸਮਾਇਆ ਊਹਾਂ ਕਿਸਹਿ ਵਿਆਪਤ ਮਾਇਆ
1: ਆਪਸ ਕੋ ਆਪੇ ਆਦੇਸ਼ ਤਿਹੁ ਗੁਣ ਕਾ ਨਾਹੀ ਪਰਵੇਸ਼
0: ਜਹ ਏਕ ਹੈ ਏਕ ਏਕ ਭਗਵੰਤਾ ਤਹਿ ਕੌਣ ਅਚਿੰਤ ਕਿਸ ਲਾਗੈ ਚਿੰਤਾ
1: ਜਹ ਆਪਨ ਆਪ ਪਤਿਆਰਾ ਤਹਿ ਕੌਣ ਕਥੈ ਗੁਣ ਸੁਨ ਨੈ ਹਾਰਾ
0: ਬਹੁ ਬੇਅੰਤ ਊਚ ਤੇ ਊਚਾ ਨਾਨਕ ਆਪਸ ਕੋ ਆਪ ਹੈ ਪਹੁੰਚਾ
1: ਜਹ ਆਪ ਰਚਿਓ ਪਰਪੰਚ ਆਕਾਰ ਤਿਹੁ ਗੁਣ ਮੈਂ ਕੀਨੋ ਵਿਸਤਾਰ
0: ਆਪ ਪੁੰਨ ਤਹਿ ਭਈ ਕਹਾਵਤ ਕਉ ਨਰਕ ਕਉ ਸੁਰਗ ਬੰਛਾਵਤ
1: ਆਲ ਜਾਲ ਮਾਇਆ ਜੰਜਾਲ ਹਉ ਮੈਂ ਮੋਹ ਪਰਮ ਪੈ ਪਾਰ
0: ਦੁਖ ਸੁਖ ਮਾਨ ਅਪਮਾਨ ਅਨਕ ਪ੍ਰਕਾਰ ਕੀਓ ਬਖਿਆ
1: ਆਪਨ ਖੇਲ ਆਪ ਕਰ ਦੇਖੈ ਖੇਲ ਸੰਕੋਚੈ ਤੋ ਨਾਨਕ ਏਕੈ
0: ਜਹ ਅਵਗਤ ਭਗਤ ਹੈ ਆਪ ਜਹ ਪਸਰੈ ਪਾਸਾਰ ਸੰਤ ਪ੍ਰਤਾਪ
1: ਰੂ ਪਾਕ ਕਾ ਆਪੈ ਧਨੀ ਉਨਕੀ ਸੋਭਾ ਉਨਹੂ ਬਨੀ
0: ਆਪ ਹੈ ਕੌਤ ਕਰੈ ਆਨੰਦ ਚੋਜ ਆਪ ਹੈ ਰਸ ਭੋਗਨ ਨਿਰਜੋਗ
1: ਜਿਸ ਭਾਵੈ ਤੁਸੀਂ ਆਪਨ ਨਾਇ ਲਾਵੈ ਜਿਸ ਭਾਵੈ ਤੁਸ ਖੇਲ ਖਿਲਾਵੈ
0: ਬੇਸ਼ੁਮਾਰ ਅਥਾ ਅਗੰਤ ਅਤੋਲੈ ਜਿਉ ਬੁਲਾਵੋ ਤਿਉ ਨਾਨਕ ਦਾਸ ਬੋਲੈ
1: ਸੁਖ ਮਨੀ ਸੁਖ ਅਮਰ ਪਵ ਨਾਮ ਭਗਤ ਜਨਾ ਕੈ ਮਨ ਬਿਸਰਾਮ ਅਠ ਇੱਕੀ ਸਲੋਕ
0: ਜੀ ਜੰਤ ਕੇ ਠਾਕੁਰਾ ਆਪੇ ਵਰਤਨ ਹਾਰ ਨਾਨਕ ਏਕੋ ਪਸਰਿਆ ਦੂਜਾ ਕਹਿ ਦ੍ਰਿਸ਼ਟਾਰ ਸਤਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਆਪ ਕਥੈ ਆਪ ਸੁਣੈ ਹਾਰ ਆਪੇ ਏਕ ਆਪ ਵਿਸਥਾਰ
0: ਜਾਂ ਤਿਸ ਭਾਵੈ ਤਾਂ ਸ੍ਰਿਸ਼ਟੋ ਪਾਏ ਆਪਣੇ ਭਾਣੇ ਲਏ ਸਮਾਏ
1: ਤੁਮ ਤੇ ਪਿੰਨ ਨਹੀਂ ਕਿਛ ਹੋਏ ਆਪਨ ਸੂਤ ਸਭ ਜਗਤ ਪਰੋਏ
0: ਜਾ ਕੋ ਪ੍ਰਭ ਜੀਓ ਆਪ ਬੁਝਾਏ ਸੱਚ ਨਾਮ ਸੋਈ ਜਨ ਪਾਏ
1: ਸੋ ਸਮਦਰਸੀ ਤਤ ਕਾ ਬੇਤਾ ਨਾਨਕ ਸਗਲ ਸਿਸ਼ਟ ਕਾ ਜੇਤਾ
0: ਜੀ ਜੰਤਰ ਸਭ ਤਾ ਕੈ ਹਾਥ ਦੀਨ ਦਇਆਲ ਅਨਾਥ ਕੋ ਨਾਥ
1: ਜਿਸ ਰਾਖੈ ਤਿਸ ਕੋਏ ਨ ਮਾਰੈ ਸੋ ਮੂਆ ਜਿਸ ਮਨੋ ਵਿਸਾਰੈ
0: ਤਿਸਤਾ ਜਬਰ ਕਹਾਂ ਕੋ ਜਾਏ ਸਭ ਸਰੇਕ ਨਿਰੰਜਨ ਰਾਏ
1: ਜੀ ਕੀ ਜੁਗ ਜਾ ਕੈ ਸਵਹਾਤ ਅੰਤਰ ਬਾਹਰ ਜਾਨੋ ਸਾਥ
0: ਗੁਣ ਨਿਦਾਨ ਬੇਅੰਤ ਪਾਰ ਨਾਨਕ ਦਾਸ ਦਾ ਬਲਿਹਾਰ
1: ਪੂਰਨ ਪੂਰ ਰਹਿ ਦਇਆਲ ਸਭ ਉਪਰ ਹੋਵਤ ਕਿਰਪਾਲ
0: ਆਪਣੇ ਕਰਤੱਬ ਜਾਣੈ ਆਪ ਅੰਤਰ ਜਾਮੀ ਰਹੋ ਬਿਆਪ
1: ਤਤ ਪਾਲੈ ਜੀ ਅਨੁਭਵ ਪਾਤ ਜੋ ਜੋ ਰਚਿਓ ਸੁਤ ਸਹਿ ਤਿਆਰ
0: ਜਿਸ ਭਾਵੈ ਤਿਸ ਲਏ ਮਿਲਾਏ ਭਗਤ ਕਰੈ ਹਰ ਕੇ ਗੁਣ ਗਾਏ
1: ਮਨ ਅੰਤਰ ਵਿਸ਼ਵਾਸ ਕਰ ਮਾਨਿਆ ਕਰਨ ਹਾਰ ਨਾਨਕ ਇੱਕ ਜਾਣਿਆ
0: ਜਨ ਲਾਗਾ ਹਰ ਏਕੈ ਨਾਏ ਤਿਸ ਕੀ ਆਸਨ ਬਿਰਥੀ ਜਾਏ
1: ਸੇਵਕ ਕੋ ਸੇਵਾ ਬਣੇ ਆਈ ਹੁਕਮ ਬੂਝ ਪਰਮ ਪਦ ਪਾਏ
0: ਇਸ ਤੇ ਉਪਰ ਨਹੀਂ ਵਿਚਾਰ ਜਾ ਕੈ ਮਨ ਬਸਿਆ ਨਿਰੰਕਾਰ
1: ਬੰਧਨ ਤੋਰ ਪਏ ਨਿਰਵੈਰ ਅੰਧਨ ਪੂਜੈ ਗੁਰ ਕੇ ਪੈਰ
0: ਇਹ ਲੋਕ ਸੁਖੀਏ ਪਰ ਲੋਕ ਸੁਹੇਲੇ ਨਾਨਕ ਹਰ ਪ੍ਰਭ ਆਪਹਿ ਮੇਲੇ
1: ਸਾਧ ਸੰਗ ਮਿਲ ਕਰੋ ਆਨੰਦ ਗੁਣ ਗਾਓ ਪਰਮਾਨੰਦ
0: ਰਾਮ ਨਾਮ ਤਤ ਕਰੋ ਵਿਚਾਰ ਦੁਰਲਭ ਦੇਹ ਕਾ ਕਰੋ ਉਧਾਰ
1: ਅੰਮ੍ਰਿਤ ਬਚਨ ਹਰ ਕੀ ਗੁਣ ਗਾਓ ਪ੍ਰਾਂਤ ਨੂੰ ਨਕਾਏ ਹੈ ਸੁਆਓ
0: ਆਠ ਪਹਿਰ ਪ੍ਰਾਪੀ ਖੁਹ ਨੀਰਾ ਮਿਟੈ ਅਗਿਆਨ ਬਿਨ ਸਹਿੰਦੀਰਾ
1: ਸੁਨ ਉਪਦੇਸ਼ ਹਿਰਦੈ ਵਸਾਵੋ ਮਨ ਇੱਛੈ ਨਾਨਕ ਫਲ ਪਾਵੋ
0: ਹਲਤ ਪਲਤ ਦੋਇ ਲਿਹੋ ਸਵਾ ਰਾਮ ਨਾਮ ਅੰਤਰ ਉਰਤਾਰ
1: ਪੂਰੇ ਗੁਰ ਕੀ ਪੂਰੀ ਦੀਖਿਆ ਜਿਸਮਨ ਬਸੈ ਤੇ ਸਾਚ ਪਰੀਖਿਆ
0: ਮਨ ਤਾਂ ਨਾਮ ਜਪੋ ਲਿਵਲਾਏ ਦੁਖ ਦਰਦ ਮਨ ਤੇ ਭਉ ਜਾਏ
1: ਸੱਚ ਵਪਾਰ ਕਰੋ ਵਪਾਰੀ ਦਰਗਹਿ ਨਿਭੈ ਖੇਪ ਤੁਮਾਰੀ
0: ਟੀਕਾ ਟੀਕ ਰਖੋ ਮਨ ਮਾਹੀ ਨਾਨਕ ਬਹੁਰ ਨ ਆਵੈ ਜਾਹੇ
1: ਇਸ ਤੇ ਦੂਰ ਕਹਾ ਕੋ ਜਾਏ ਉਬਰੇ ਰਾਖਨ ਹਾਰ ਤੇ ਆਏ
0: ਨਿਰਭਉ ਜਪੈ ਸਗਲ ਭਉ ਮਿਟੈ ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ
1: ਇਸ ਪ੍ਰਭ ਰਾਖੈ ਤਿਸ ਨਾਹੀ ਦੁਖ ਨਾਮ ਜਪਤ ਮਨ ਹੋਵਤ ਸੂ
0: ਚਿੰਤਾ ਜਾਏ ਮਿਟੈ ਅਹੰਕਾਰ ਤਿਸ ਜਨ ਕੋ ਕੋਈ ਨ ਪਹੁੰਚਣ ਹਾਰ
1: ਸਿਰ ਉਪਰ ਠਾਡਾ ਗੁਰਸੂਰਾ ਨਾਨਕ ਤਾ ਕੈ ਕਾਰਜ ਪੂਰਾ
0: ਮਤ ਪੂਰੀ ਅੰਮ੍ਰਿਤ ਜਾ ਕੀ ਦ੍ਰਿਸ਼ਟ ਦਰਸ਼ਨ ਪੇਖਤ ਉਦਰਤ ਸ੍ਰਿਸ਼ਟ
1: ਚਰਨ ਕਮਲ ਜਾ ਕੇ ਅਨੂਪ ਸਫਲ ਦਰਸ਼ਨ ਸੁੰਦਰ ਹਰ ਰੂਪ
0: ਧਨ ਸੇਵਾ ਸੇਵਕ ਪਰਵਾਨ ਅੰਤਰ ਜਾਮੀ ਪੁਰਖ ਪ੍ਰਧਾਨ
1: ਜਿਸ ਮਨ ਬਸੇ ਸੋਤ ਨਿਹਾਲ ਤਾ ਕੈ ਨਿਕਟ ਨ ਆਵਤ ਕਾਲ
0: ਅਮਰ ਭਏ ਅਮਰਾ ਪਦ ਪਾਇਆ ਸਾਧ ਸੰਗ ਨਾਨਕ ਹਰ ਧਿਆਇਆ
1: ਸੁਖ ਮਨੀ ਸੁਖ ਅੰਮ੍ਰਿਤ ਪਵ ਨਾਮ ਭਲ ਜਨਾ ਕੈ ਮਨ ਵਿਸਰਾਮ ਅਠ ਬਾਈ ਸਲੋਕ
0: ਗਿਆਨ ਅੰਜਨ ਗੁਰਦੀਆ ਅਗਿਆਨ ਅੰਧੇਰ ਬਿਨਾਸ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਸਤਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਸੰਤ ਸੰਗ ਅੰਤਰ ਪ੍ਰਭ ਡੀਠਾ ਨਾਮ ਪ੍ਰਭੂ ਕਾਲਾ ਕਾ ਮੀਠਾ
0: ਸਗਲ ਸਮਗਰੀ ਏਕ ਸਕਟ ਮਾਹੇ ਅਨਕ ਰੰਗ ਨਾਨਾ ਦ੍ਰਿਸ਼ਟਾ ਹੈ
1: ਨੌਨਦ ਅੰਮ੍ਰਿਤ ਪਵ ਕਾ ਨਾਮ ਦੇਹੀ ਮੈਂ ਇਸ ਕਾ ਵਿਸਰਾਮ
0: ਸੁਨ ਸਮਾਧ ਅਨਹਤ ਤੈ ਨਾਦ ਕਹਿਣ ਨ ਜਾਈ ਅਚਾਰਜ ਵਿਸਮਾਦ
1: ਤਿਨ ਦੇਖਿਆ ਜਿਸ ਆਪ ਦਿਖਾਏ ਨਾਨਕ ਤੇ ਸੰਸੋ ਜੀ ਪਾਏ
0: ਸੋ ਅੰਤਰ ਸੋ ਬਾਹਰ ਅਨੰਤ ਘਟ ਘਟ ਵਿਆਪ ਰਹਿਆ ਭਗਵੰਤ
1: ਕਰਨ ਮਾਹੇ ਆਕਾਸ਼ ਪਿਆਲ ਸਰਬ ਲੋਕ ਪੂਰਨ ਪ੍ਰਤਪਾਲ
0: ਬੰਤਨ ਪਰਬਤ ਹੈ ਪਾਰ ਬ੍ਰਹਮ ਜੈਸੀ ਆ ਗਿਆ ਤੈਸਾ ਕਰਮ
1: ਪੌਣ ਪਾਣੀ ਬੈਸੰਤਰ ਮਾਹੇ ਚਾਰ ਕੁੰਡ ਦੈ ਦਿਸੈ ਸਮਾਹੇ
0: ਇਸ ਤੇ ਭਿੰਨ ਨਹੀਂ ਕੋਠਾਓ ਗੁਰਪ੍ਰਸਾਦ ਨਾਨਕ ਸੁਖ ਪਾਓ
1: ਵੇਦ ਪ੍ਰਾਨ ਸਿਮਰਤ ਮੈਂ ਦੇਖ ਸਸੀਅਰ ਸੂਰ ਨਖਤਰ ਮੈਂ ਏਕ
0: ਬਾਣੀ ਪ੍ਰਭ ਕੀ ਸਭ ਕੋ ਬੋਲੈ ਆਪ ਅਡੋਲ ਨਾ ਕਬਹੂ ਡੋਲੈ
1: ਸਰਬ ਕਰਾ ਕਰ ਖੇਲੈ ਖੇਲ ਮੋਲ ਨ ਪਾਈਐ ਗੁਣੇ ਅਮੋਲ
0: ਸਰਬ ਜੋਤ ਮਹਿ ਜਾ ਕੀ ਜੋ ਧਾਰ ਹੋ ਸਾਮੀ ਓਤ ਪੋਤ
1: ਗੁਰਪ੍ਰਸਾਦ ਭ੍ਰਮ ਕਾ ਨਾਸ਼ ਨਾਨਕ ਤਿਨ ਮੈਂ ਇਹੋ ਵਿਸਾਸ
0: ਸੰਤ ਜਨਾ ਕਾ ਭੀਖਣ ਸਾ ਬ੍ਰਹਮ ਸੰਤ ਜਨਾ ਕੈ ਹਿਰਦੈ ਸਭ ਧਰਮ
1: ਸੰਤ ਜਨਾ ਸੁਨੇ ਸੋ ਬਚਨ ਸਰਬ ਵਿਆਪੀ ਰਾਮ ਸੰਗਰਚਨ
0: ਜਨ ਜਾਤਾ ਤਿਸ ਕੀ ਇਹ ਰਹਿਤ ਸਤ ਬਚਨ ਸਾਧੂ ਸਭ ਕਹਿਤ
1: ਜੋ ਜੋ ਹੋਏ ਸੋ ਇਸ਼ਕ ਮਾਨੈ ਕਰਨ ਕਰਾਵਨ ਹਰ ਪ੍ਰਭ ਜਾਨੈ
0: ਅੰਤਰ ਬਸੇ ਬਾਹਰ ਭੀ ਉਹੀ ਨਾਨਕ ਦਰਸ਼ਨ ਦੇਖ ਸਾ ਮੋਹੀ
1: ਆਪ ਸਤ ਕੀ ਆ ਸਭ ਸਤ ਤਿਸ ਪ੍ਰਭ ਤੇ ਸਗਲੀ ਉਤਪਤ
0: ਤਿਸ ਭਾਵੈ ਤਾਂ ਕਰੇ ਵਿਸਥਾਰ ਤਿਸ ਭਾਵੈ ਤਾਂ ਇੱਕ संकार
1: अनकला लखी न जाए जिस पावे तिस लय मिलाए
0: कवन लिप्त कवन कहिए दूर आपे आप आप भरपूर
1: अंतरगा जिस आप जनाए नानक तिस चन आप बुझाए
0: सर्व भूत अवतारा सर्व नैन आपे खनहारा
1: सगल समगरी जा का तना आपन जस आप ही सुना
0: आवन जाने खेल बनाया आज्ञाकारी कीनी माया
1: सबके मदल पत्तो रह जो कुछ कहना सो आपे कह
0: आज्ञा आवे आज्ञा जाए नानक जा पावे ता लय समाए
1: इसते हुए सुनाही बुरा उरे कहो किने कुछ करा
0: आप ला कर तू ततनी की आपे जाने अपने जी की
1: आप साज तारी सब साज ओत पोत आपन संग्राह
0: ताकि गत मित कही न जाए दूसर होए ता सोजी पाए
1: इसका किया सब परवान गुर प्रसाद नानक हो जान
0: जो जाने ते सदा सुख होए आप मिलाए लए प्रभु सोए
1: ओ धनवंत कुलवंत पतवंत जीवन मुक्त जिस हृदय भगवान
0: धन धन धन जन आया जिस प्रसाद सब जगत राया
1: जा नामन कहे सुआओ जन कह संचित आवे नाओ
0: आप मुक्त मुक्त करे संसार नानक तिस जन को सदा नमस्कार
1: सुख मनी सुख अमृत पव नाम भगत जना के मन विश्राम अठ तेई श्लोक
0: पूरा प्रभु आराध्या पूरा जाका नाओ नानक पूरा पाया पूरे के गुण गाओ सत नाम श्री वाहे गुरु अष्टपदी
1: पूरे गुरु का सुन उपदेश पार ब्रह्म निकट कर पे
0: सास सास सिमरो गोबिंद मन अंतर की उतरे चिंद
1: आस नित्या गोतरंग संत जना की दूर मन मंग
0: आप छोड़ बेनती करो साध संग अग्न सागर तरहो
1: हर तन के भर लिहो भंडार नानक गुरु पूरे नमस्कार
0: खेम कुशल सहज आनंद साध संग भज परमानंद
1: नरक निवार उधारो जियो गुण गोविंद अमृत रस पियो
0: चित चित वो नारायण एक एक रूप जाके रंग अनेक
1: गोपाल दमोदर दीन दयाल दुख भंजन पूरन कृपाल
0: सिमर सिमर नाम बारंबार नानक जी का यह आधार
1: उत्तम श्लोक साल के बचन अमोलिक लाल यह रत्न
0: संत कमावत हो तो उधार आप तरह लोक कह निस्तार
1: सफल जीवन सफलता का संग जाके मन लागा हर रंग
0: जय जय शब्द अनाहद वाजय सुन सुन आनंद करे प्रभु गाजय
1: प्रगटे गोपाल महत के माथे नानक उतरे तिन कै साथे
0: शरण जोग सुन शरणी आए कर कृपा प्रभु आप मिलाए
1: मिट गए बैर पै सबरेन अमृत नाम साथ संग लैन
0: सो प्रसन्न भए गुरदेव पूर्ण हुई सेवक की सेव
1: आल जंजाल विकार ते रहते राम नाम सुरसना कहते
0: कर प्रसाद दया प्रभु तारी नानक निभि खेप हमारी
1: प्रभु की उस्तत करो संत मीत सावधान एकागर चीत
0: सुखमनी सहज गोविंद गुण नाम जिस मन बसे सो होत निदान
1: सर्व इच्छा ताकि पूर्ण होए प्रधान पुरख प्रगट सब लोए
0: सब ते ऊच पाए स्थान बहर न होवे आवन जान
1: हर दिन खाट चले जन सोए नानक जिसे प्राप्त होए
0: खेम शांत रिद नव निद बुद्ध ज्ञान सर्व तह सिद्ध
1: विद्या तप जोग पव ध्यान ज्ञान श्रेष्ठ उत्तम स्नान
0: चार पदार्थ कमल प्रगास सब कै मध सगल ते उदास
1: सुंदर चतुर तत् का बीता समदर्शी एक दृष्टि
0: ते फल तिस जन कै मुख पाने गुरु नानक नाम बचन मन सुने
1: इहो निदान जपै मन कोए सब जुग मै ताकि गत होए
0: गुण गोविंद नाम धुन बाणी सिमरत शास्त्र वेद बखाणी
1: सगल मतांत केवल हर नाम गोविंद भक्त कै मन विश्राम
0: कोट अपराध साध संग मिटै संत कृपा ते जन ते छुटै
1: जा कै मस्तक क्रम प्रपाए साध शरण नानक ते आए
0: जिस मन बसै सुनै लाए प्रीत तिस जन आवै हर प्रभु चीत
1: मरणता का दुख निवारै दुर्लभ दे तत्काल उधारै
0: निर्मल शोभा अमृता की बाणी एक नाम मन माहे समानी
1: दुख रोग बिन से वै परम साध नाम निर्मलता के करम
0: सब ते उच्चता की शोभा बनी नानक एह गुण नाम सुख मनी सब ते उच्चता की शोभा बनी नानक एह गुण नाम सुख मनी सुख अमृत प्रभ नाम पत जना कै मन विश्राम अठ चौबी

0: ਸਤਿ ਸ੍ਰੀ ਅਕਾਲ ਪੁਰਖ ਜੀ ਕਾ ਧਿਆਨ ਧਰ ਕੇ ਖਾਲਸਾ ਜੀ ਸਾਧ ਸੰਗਤ ਬੋਲਣਾ ਜੀ
1: ਸ੍ਰੀ ਵਾਹਿਗੁਰੂ।
0: ਹੇ ਅਕਾਲ ਪੁਰਖ ਅੰਤਰਯਾਮੀ ਸ੍ਰੀ ਗੁਰੂ ਨਾਨਕ ਦੇਵ ਨਿਰੰਕਾਰ ਸਰੂਪ ਸੱਚੇ ਪਾਤਸ਼ਾਹ ਜੀ, ਆਪ ਜੀ ਦੀ ਮਿਹਰ ਦਾ ਸਦਕਾ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਸੰਪੂਰਨ ਹੋਇਆ ਹੈ। ਸਭ ਤਰ੍ਹਾਂ ਕਰਕੇ ਮਿਹਰ ਕਰਨੀ ਸ੍ਰੀ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
3: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜੁਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
2: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
3: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
2: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
3: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜੁਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
2: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
3: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com।

नाही। कपि से उरिन हम ना।

0: ਅਤੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰਾਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.

0: ਰੇਡੀਓ। ਹਾਂਜੀ, 1674 ਐਮ ਸਮਾਂ ਹੋ ਚੁੱਕਾ ਲਾਫਟਰ ਥੈਰੇਪੀ ਦਾ। ਕੱਲ ਦੇ ਗੁੱਸੇ, ਗਿਲੇ, ਪਰੇਸ਼ਾਨੀਆਂ ਜੋ ਵੀ ਮਨ ਦੇ ਉੱਤੇ ਬੋਝ, ਸਾਰਾ ਕੁਛ ਇੱਕ ਪਾਸੇ ਰੱਖ ਕੇ ਹੱਸਣ ਦਾ, ਹਸਾਉਣ ਦਾ, ਚੁਟਕਲੇ ਸੁਣਾਉਣ ਦਾ ਹੋ ਚੁੱਕਾ ਸਮਾਂ। ਅਤੇ ਚੁਟਕਲੇ ਸੁਣਾਉਣ ਦੇ ਲਈ ਸਾਡੇ ਨਾਲ ਆ ਚੁੱਕੇ ਨੇ ਬੱਚੇ, ਅਤੇ ਜਿਹੜੇ ਨਹੀਂ ਆਏ ਉਹਨਾਂ ਦੇ ਅੱਗੇ ਵੀ ਬੇਨਤੀ ਆ ਵੀ ਦਵਾ ਦਵ ਭਾਈ ਤੁਸੀਂ ਆ ਜਾਓ। ਅਤੇ ਇੱਕ ਦੋ ਜਣਿਆਂ ਦੀ ਕੌਲ ਮੈਨੂੰ ਲੱਗਦਾ ਵਾ ਵੀ ਕੱਟੀ ਗਈ ਹੈ ਸ਼ਾਇਦ ਮੇਰੇ ਕੋਲੋਂ, ਅਤੇ ਤੁਸੀਂ ਦੁਬਾਰਾ ਭਾਈ ਕੌਲ ਕਰ ਲਿਓ ਅਤੇ ਆਓ ਫਿਰ ਆਪਾਂ ਵੱਧਦੇ ਹਾਂ ਇਸ ਸਫ਼ਰ ਦੇ ਵਿੱਚ ਅੱਗੇ ਅਤੇ ਹੱਸਦੇ ਹਾਂ। ਵਾਅਦਾ ਕਰਦਾ ਕਿ ਜ਼ਰੂਰ ਜ਼ਰੂਰ ਜ਼ਰੂਰ ਹੱਸੂ ਅਤੇ ਤੁਸੀਂ ਵੀ ਜ਼ਰੂਰ ਹੱਸਿਓ, ਕਿਉਂਕਿ ਇਹ ਆ ਸਮਾਂ ਹੱਸਣ ਦਾ ਅਤੇ ਹਾਸੇ ਸਾਨੂੰ ਆਪਣੇ ਅੰਦਰੋਂ ਹੀ ਕੱਢਣੇ ਪੈਣੇ ਨੇ। ਸੋ ਸਵੇਰੇ ਸਵੇਰੇ ਜੇ ਬੱਚਿਆਂ ਦੇ ਨਾਲ ਸਾਨੂੰ ਹੱਸਣ ਨੂੰ ਮਿਲ ਜੇ ਤਾਂ ਫਿਰ ਹੋਰ ਕੀ ਚਾਹੀਦਾ। ਅਤੇ ਆਓ ਫਿਰ ਆਪਾਂ ਵੱਧਦੇ ਹਾਂ ਅੱਗੇ। ਸਭ ਤੋਂ ਪਹਿਲਾਂ ਸਾਡੇ ਨਾਲ ਸੀ ਮੰਨਤ ਅਤੇ ਫਤਿਹ। ਸਤਿ ਸ਼੍ਰੀ ਅਕਾਲ ਮੰਨਤ ਫਤਿਹ, ਕੀ ਹਾਲ ਹੈ?
1: ਸਤਿ ਸ਼੍ਰੀ ਅਕਾਲ ਅੰਕਲ ਜੀ, ਨਾਲੇ
0: ਨਾਲੇ
1: ਕੋਈ ਵੀ ਨੀ ਜੀ।
0: ਵੇ ਜੇ ਆਇਆ ਨਾ ਕੋਈ, ਜੇ ਹੋਇਆ ਕੋਈ ਤੇ ਫਿਰ ਗਜ਼ਿਲੀਅਨ ਹੋ ਜਾਣਾ ਹੈ।
1: ਨਹੀਂ ਹੈਗਾ,
0: ਪੱਕੀ ਸਹੀ ਹੋ ਕੱਲੇ, ਪੱਕੀ ਗੱਲ ਹੈ, ਵੇਖ ਲਓ ਇੱਕ ਵਾਰੀ ਫੇਰ ਸੋਚ ਲਓ।
1: ਪੱਕੀ ਗੱਲ ਆ, ਜਿਹੜੇ ਯਸ਼ ਦੀ ਉਹ ਲੇਟ ਹੋ ਗਏ ਯਾਰ,
0: ਵੇਖ ਲਓ
1: ਗੱਲ ਕੀ ਨਹੀਂ ਬਣੀ।
0: 1 2 3 ਮੈਂ ਹੁਣੇ ਹੀ, ਇੱਕ ਮਿੰਟ ਖਲੋ ਯਾਰ, ਹਾਂ ਫੇਰ ਸੋਚ ਲਓ।
1: ਨਾ ਕਰੇ ਉਹਨਾਂ ਨੂੰ
0: ਫੋਨ ਨੀ ਆਉਣ, ਮੈਂ ਹੁਣੇ ਹੁਣੇ ਮੈਂ ਉਹਨਾਂ ਦਾ ਮਾਈਕ ਆਨ ਕਰਨਾ ਵਾ, ਫੋਨ ਥੋੜੀ ਆਨ ਕਰਨਾ, ਲਾਸਟ ਚਾਂਸ ਹੈ।
1: ਨਹੀਂ ਕੋਈ ਆਇਆ ਹੀ ਨਹੀਂ,
0: ਲਾਸਟ ਚਾਂਸ ਆ, ਲਾਸਟ ਚਾਂਸ।
1: ਓਕੇ, ਕਿਉਂਕਿ ਮੈਨੂੰ ਪਤਾ ਕੋਈ ਵੀ ਨਹੀਂ ਹੈਗਾ,
0: ਪਰ ਲਾਸਟ ਚਾਂਸ ਆ, ਲੱਕੀ ਚਾਂਸ।
1: ਓਕੇ,
0: ਕੀ ਯੈਸ ਕਿ ਨੋ? ਯੈਸ ਕਿ ਨੋ? ਇੰਨਾ ਟਾਈਮ ਨਹੀਂ ਹੈਗਾ।
1: ਯੈਸ,
0: ਕੀ ਕੌਣ ਆ? ਲੈ ਹੋ ਗਿਆ ਫਿਰ ਗਜ਼ਿਲੀਅਨ ਕਰੋ ਇਹਨੂੰ, ਗਜ਼ਿਲੀਅਨ ਫਾਈਨਲ।
2: ਸਾਡਾ ਵੀਕਐਂਡ ਬਣ ਗਿਆ।
0: ਬੰਦਾ ਬੜਾ ਘੈਂਟ ਹੈ ਯਾਰ ਫਤਿਹ, ਇਹ ਨਾ
2: ਯਾਰ ਗੁੱਡ,
0: ਬਹੁਤ ਹੀ ਹੀਰਾ ਬੰਦਾ ਵਾ ਮੇਰਾ, ਨਾ ਫੇਵਰੇਟ ਫੇਵਰੇਟ ਫਰੈਂਡ ਆ ਮੇਰਾ ਇਹ।
2: ਕੀ
0: ਲੈ ਫਿਰ ਅੱਜ?
1: ਅੱਜ ਸੁਣਾਉਂਗਾ ਇੱਕ ਬੋਲੀ।
0: ਇੱਕ ਬੋਲੀ? ਓਕੇ
2: ਲਿਆਓ ਜੀ।
1: ਫੈਸ਼ਨ ਕਰਕੇ ਆਈ ਮਾਦੀ, ਫੈਸ਼ਨ ਕਰਕੇ ਆਈ ਮਾਦੀ, ਦਿਲ ਬੱਬੇ ਦੇ ਡੰਗੇ ਤੈਨੂੰ ਵੇਖਣ
0: ਬਾਬਾ, ਇਨਕਮ ਮੰਗੀ ਨੀ ਤੈਨੂੰ ਵੇਖਣ ਨੂੰ।

0: ਬੱਲੇ ਫਤਿਹ।
1: ਵੈਰੀ ਗੁੱਡ
0: ਫਤਿਹ ਸਿੰਘ,
1: ਬਾਬਾ ਐਨਕਾਂ ਮੰਗੇ ਹੈ।
0: ਥੈਂਕ ਯੂ ਫਤਿਹ,
2: ਥੈਂਕ ਯੂ। ਮਨ ਜੀ ਨਾਲ ਗੱਲ ਕਰ ਲਓ।
0: ਹਾਂ ਜੀ, ਕਰਾਓ, ਲਿਆਓ, ਕਰਾਓ ਜੀ, ਕਰਾਓ, ਕਰਾਓ। ਸਤਿ ਸ਼੍ਰੀ ਅਕਾਲ ਮਨ।
2: ਪਰ
0: ਜਦੋਂ ਮਨਤ ਉੱਠਦੀ ਵੇ ਨਾ ਉੱਠ ਕੇ ਲੱਗਦਾ ਨੀ ਆ ਵੀ ਸੁੱਤੀ ਉੱਠੀ ਆ,
3: ਹਨਾ,
0: ਫਰੈਸ਼ ਹੁੰਦੀ ਆ,
3: ਇਕਦਮ ਫਰੈਸ਼।
0: ਆਵਾਜ਼ ਇਹਦੀ ਢਿੱਲੀ ਢਿੱਲੀ ਨਹੀਂ ਆਉਂਦੀ।
3: ਇਹਦਾ ਰਾਜ਼ ਕੀ ਹੈ ਯਾਰ, ਮੈਂ ਵੀ ਜਾਣਨਾ ਚਾਹੁੰਦਾ।
0: ਹੈ ਮਨਤ, ਕਿਉਂ, ਕਿੱਦਾਂ?
2: ਪਤਾ ਨਹੀਂ,
0: ਤੁਸੀਂ ਉਸ ਵੇਲੇ ਕਿੱਦਾਂ ਇੰਨੇ ਫਰੈਸ਼ ਹੋ ਜਾਂਦੇ ਹੋ, ਐਨਰਜੀ ਕਿੱਥੋਂ ਆ ਰਹੀ
2: ਹੈ? ਰਾਦਾ ਉਹ ਕਿਉਂਕਿ ਹੋਗਾ, ਕਿਉਂਕਿ ਅਸੀਂ ਜਲਦੀ ਸੌਂ ਜਾਂਦੇ ਹਾਂ ਨਾ, ਤਾਂ ਕਰਕੇ ਫਿਰ ਵਾਹ ਮੰਨਤ,
3: ਵੈਰੀ ਗੁੱਡ,
0: ਤੁਸੀਂ ਤਾਂ ਬੜੀਆਂ ਬੋਲੀਆਂ ਯਾਦ ਕਰ ਲਈਆਂ ਕੁੜੀਏ।
3: ਇਹ ਐਡਵਾਂਸ ਲੈਵਲ ਬੋਲੀ ਸੀ।
0: ਹਾਂ, ਵੈਰੀ ਗੁੱਡ, ਫੱਟੇ ਨਾ ਫੱਟੇ ਜੋੜ ਤੇ ਸਵੇਰੇ ਸਵੇਰੇ। ਥੈਂਕ ਯੂ ਮੰਨਤ,
2: ਥੈਂਕ ਯੂ, ਹੈਵ ਅ ਵੈਰੀ ਗ੍ਰੇਟ ਆਸਮ ਬ੍ਰਿਲੀਅੰਟ ਡੇ, ਬਾਏ।
0: ਥੈਂਕ ਯੂ, ਥੈਂਕ ਯੂ, ਥੈਂਕ ਯੂ। ਇਹ ਸਨ ਸਾਡੇ ਨਾਲ ਮੰਨਤ ਤੇ ਫਤਿਹ, ਤੇ ਹੁਣ ਨੈਕਸਟ ਸਾਡੇ ਨਾਲ ਆ ਸ਼੍ਰੇਆ। ਸਤਿ ਸ਼੍ਰੀ ਅਕਾਲ ਸ਼੍ਰੇਆ, ਕੀ ਹਾਲ ਹੈ ਤੁਹਾਡਾ? ਸਤਿ ਸ਼੍ਰੀ ਅਕਾਲ ਮਨੂ ਬਿੱਲੀ, ਕੀ ਹਾਲ ਆ? ਕੀ ਖਾਦਾ ਮਨੂ ਬਿੱਲੀ?
3: ਮੈਂ ਤਾਂ ਮੇਮਣੇ ਦੀ ਆਵਾਜ਼ ਕੱਢੀ।
0: ਅੰਕਲ ਦੇ ਵੀਰੇ ਦੀ ਨਾ ਮੰਮੀ ਨੇ ਬਣਾ ਕੇ ਰੱਖਿਆ ਸੀ ਜਾਂਦਿਆਂ ਨੂੰ। ਕੌਣ ਗੁੱਡ, ਵੀਰਾ ਕੇ ਮੰਮੀ?
3: ਮੰਮਾ ਹਮੇਸ਼ਾ।
0: ਕਿਹਦੇ ਮੰਮਾ, ਕਿਹਦੇ ਮੰਮਾ, ਤੁਹਾਡੇ ਮੰਮਾ ਕੇ ਵੀਰੇ ਦੇ ਮੰਮਾ? ਯਾਰ ਏਡਾ ਸਮਾਰਟ ਕਿੱਦਾਂ ਹੋ ਗਿਆ ਵੀਰਾ ਤੂੰ, ਨਿਕਾਹ ਜਿਹਾ ਹੁੰਦਾ ਸੀ
3: ਯਾਰ। ਹੈਂ,
2: ਹਾਂਜੀ
0: ਵੀਰਾ, ਤੂੰ ਤੇ ਨਿਕਾਹ ਜਿਹਾ ਹੁੰਦਾ ਸੀ, ਤੈਨੂੰ ਤੇ ਗੱਲ ਵੀ ਨਹੀਂ ਆਉਂਦੀ ਹੁੰਦੀ, ਤੂੰ ਇੰਨਾ ਸਮਾਰਟ ਹੋ ਗਿਆ। ਤੁਹਾਡੇ ਨਾਲ ਬੜੀਆਂ ਮਜ਼ਾ ਆਉਂਦਾ ਗੱਲਾਂ ਕਰਕੇ। ਕੀ ਸੁਣਾਓਗੇ ਫਿਰ ਅੱਜ?
3: ਠੰਡ ਲੱਗੀ ਸੀ ਮਾੜੇ ਜੀ, ਹੁਣ ਠੀਕ ਹੋਈ ਹੈ।
0: ਹਾਂਜੀ,
2: ਕਿਚਨ ਟੁੱਟ ਜਾਂਦੀ,
0: ਕਿਚਨ ਟੁੱਟ ਜਾਂਦੀ ਤੇ ਫਿਕਸ ਨਹੀਂ ਹੁੰਦੀ।
3: ਟੁੱਟ
0: ਵੀ ਜਾਂਦੀ ਆ ਤੇ ਫਿਕਸ ਵੀ ਹੋ ਜਾਂਦੀ ਆ। ਓਕੇ, ਕਿਹੜੀ ਚੀਜ਼ ਆ, ਉਹ ਕਿਹੜੀ ਚੀਜ਼ ਆ ਜਿਹੜੀ ਟੁੱਟ ਵੀ ਜਾਂਦੀ ਆ ਤੇ ਫਿਕਸ ਵੀ ਹੁੰਦੀ ਆ, ਇਹ ਕਿਹੜੀ ਚੀਜ਼ ਹੋ ਸਕਦੀ ਆ ਬਾਈ? ਆਉਂਦਾ ਕਿ ਨਹੀਂ?
1: ਸਵੇਰੇ ਟਫ ਹੋ ਗਿਆ ਕੰਮ
0: ਹੈ,
1: ਸਵੇਰੇ ਸਵੇਰੇ ਟਫ ਹੋ ਗਿਆ ਕੰਮ।
0: ਕਾਰ ਕਾਰ ਕਾਰ ਟੋਏ ਕਾਰ
1: ਟੋਏ ਕਾਰ
2: ਨਹੀਂ,
0: ਉਹ ਦੂਸਰੇ ਉਹ ਜਿਹੜੇ ਜੋੜ ਜੋੜ ਕੇ ਬਣਾਉਂਦੇ, ਲੈਗੋ
3: ਲੈਗੋ ਲੈਗੋ
0: ਲੈਗੋ,
3: ਇਹ ਤਾਂ ਸਹੀ ਹੈ।
0: ਹਾਂਜੀ,
2: ਜੁਆਜਾ ਵੀ ਹੈ ਗਿਆ,
3: ਕਬੱਡ ਵੀ ਹੈ ਗਿਆ, ਹਾਂ ਵਾਧੂ ਚੀਜ਼ਾਂ ਨੇ, ਫੈਵੀਕੋਲ ਦਾ ਜੋੜ ਸਾਰਿਆਂ ਨੂੰ ਠੀਕ ਕਰ ਦਿੰਦਾ, ਸਭ ਨੂੰ ਦਰੁਸਤ ਕਰ ਦਿੰਦਾ।
0: ਤੇ ਤੁਸੀਂ ਬਣਾ ਲੈਂਦੇ ਹੋ ਲੈਗੋ? ਵੈਰੀ ਗੁੱਡ ਯਾਰ, ਸੀ ਯਾਰ ਬੜੇ ਤੁਸੀਂ। ਓਕੇ ਓਕੇ, ਵਾਹ ਇੰਟੈਲੀਜੈਂਟ। ਓਕੇ ਤੇ ਤੁਸੀਂ ਵਿਆਹ ਤੇ ਆਓਗੇ?
2: ਹਾਂਜੀ।
0: ਓਕੇ ਕੀ ਪਾ ਕੇ ਆਓਗੇ?
2: ਕੁੱਤਾ ਜਾਮਾ।
0: ਓਏ ਕੁੱਤਾ ਕੁੱਤਾ ਜਾਮਾ,
3: ਓਏ ਕੁੱਤਾ ਜਾਮਾ,
0: ਕੁੱਤਾ ਜਾਮਾ ਇਹਨਾਂ ਕੋ। ਬਾਏ ਬਾਏ
3: ਬਾਏ
0: ਬਾਏ ਬਾਏ ਬਾਏ ਮੂਸਾ।
3: ਠੀਕ ਹੋ ਤੁਸੀਂ? ਦੱਸੋ ਤੁਸੀਂ ਠੀਕ ਹੋ?
0: ਅਸੀਂ ਠੀਕ ਹੋ।
2: ਕੀ ਕਰਦੇ ਪਏ?
0: ਅਸੀਂ
3: ਅਸੀਂ ਇਹਦਾ ਜਵਾਬ ਨੀ ਮਿਲ ਰਿਹਾ।
0: ਅਸੀਂ ਤੁਹਾਡੇ ਨਾਲ ਗੱਲਾਂ ਕਰਦੇ ਹਾਂ। ਗਜਰੇਲਾ ਤੇ ਘਰ ਮਾਰਿਆ ਸੀ, ਇੱਥੇ ਥੋੜੀ ਮਾਰਦੇ ਪਏ।
2: ਕਿੰਦਾ
0: ਕਿੱਦਾਂ ਬਣਾਇਆ?
3: ਸਾਨੂੰ ਖਾਣਾ ਹੀ ਆਉਂਦਾ।
0: ਉਹ ਤੇ ਵੀਰੇ ਦੇ ਮੰਮੀ ਨੇ ਬਣਾਇਆ
3: ਨੇ ਬਣਾਇਆ ਨਾ,
0: ਇਹਨਾਂ ਨੂੰ ਥੋੜੀ ਆਉਂਦਾ।
3: ਗੁੱਡ ਫੋਰ
0: ਪਹਿਲਾਂ ਗਾਜਰਾਂ ਫੜੀਆਂ, ਗਾਜਰਾਂ ਵਾਸ਼ ਕੀਤੀਆਂ ਹੈਨਾ, ਫਿਰ ਗਾਜਰਾਂ ਨੂੰ ਖਰਚ ਖਰਚ ਖਰਚ ਖਰਚ ਖਰਚ ਖਰਚ ਖਰਚ ਖਰਚ ਕਰਕੇ ਤੇ ਫਿਰ ਉਹਨੂੰ ਨਿਕਾ ਕਰ ਲਿਆ ਤੇ ਫਿਰ ਉਹਨੂੰ ਕੜਾਹੀ ਦੇ ਵਿੱਚ ਪਾਇਆ। ਤੇ ਕੜਾਹੀ ਦੇ ਵਿੱਚ ਉਹਨੂੰ ਘਿਓ ਪਾ ਕੇ ਤੇ ਫਿਰ ਉਹਨੂੰ ਕੜਛੀ ਦੇ ਨਾਲ
3: ਤੇ
0: ਫਿਰ ਉਹਨੂੰ ਗਰਮ ਕੀਤਾ। ਫਿਰ ਉਹ ਕਹਿੰਦੀ ਹਾਏ ਹਾਏ ਮੈਨੂੰ ਕੱਢ ਲਓ, ਹਾਏ ਮੈਨੂੰ ਕੱਢ ਲਓ, ਮੈਂ ਮਰ ਗਈ, ਹਾਏ ਮੈਂ ਮਰ ਗਈ, ਹਾਏ ਮੈਂ ਮਰ ਗਈ। ਤੇ ਫਿਰ ਉਹਨੂੰ ਕਿਹਾ ਨਹੀਂ ਹੁਣ ਤੂੰ ਜਿੰਨਾ ਚਿਰ ਯੰਮੀ, ਹਾਂ ਜਿੰਨਾ ਚਿਰ ਤੂੰ ਯੰਮੀ ਨੀ ਨਾ ਬਣੇਗੀ ਉਹਨਾਂ ਚਿਰ ਤੇ ਨਹੀਂ
3: ਛੱਡ ਦੇ,
0: ਉਹਨਾਂ ਚਿਰ ਤੈਨੂੰ ਨਹੀਂ ਛੱਡਣਾ।
2: ਹਾਂ
0: ਫਿਰ ਉਹ ਰੋਂਦੀ ਰਹੀ ਰੋਂਦੀ ਰਹੀ ਰੋਂਦੀ ਰਹੀ ਰੋਂਦੀ ਰਹੀ ਰੋਂਦੀ ਰਹੀ ਰੋਂਦੀ ਰਹੀ ਰੋਂਦੀ ਰਹੀ ਰੋਂਦੀ ਰਹੀ। ਤੇ ਫਿਰ ਉਹ ਕਹਿੰਦੀ ਓਕੇ ਆਈ ਕਵਿਟ, ਮੈਂ ਹੁਣ ਯੰਮੀ ਬਣੂਗੀ। ਤੇ ਫਿਰ ਉਹਨੇ ਕਿਹਾ ਪਲੀਜ਼ ਮੇਰੇ ਵਿੱਚ ਖੰਡ ਪਾ ਦਿਓ, ਮੈਂ ਯੰਮੀ ਬਣਨਾ ਚਾਹੁੰਦੀ ਹਾਂ। ਫਿਰ ਉਹਦੇ ਵਿੱਚ ਖੰਡ ਪਾਈ ਤੇ ਫਿਰ ਉਹ ਬਣ ਗਿਆ ਯੰਮੀ ਯੰਮੀ ਗਜਰੇਲਾ। ਹਾਂਜੀ ਫਿਰ ਉਹਦੇ ਚ ਡਰਾਈ ਫਰੂਟ ਪਾਇਆ ਤੇ ਫਿਰ ਉਹ ਕਹਿੰਦੀ ਵੀ ਮੈਂ ਨਾ ਹੋਰ ਸੋਹਣੀ ਬਣਨਾ ਵਾ, ਮੇਰੇ ਵਿੱਚ ਕੁਛ ਖੋਇਆ ਬਣਾ ਕੇ ਪਾਓ।
3: ਓਹੋ
0: ਫਿਰ ਉਹਦੇ ਵਿੱਚ ਖੋਇਆ ਬਣਾ ਕੇ ਪਾਇਆ।
3: ਗੋਡ ਬ੍ਰੋ ਮਾਈ
2: ਗੋਡ,
3: ਯੰਮੀ ਯੰਮੀ, ਮੈਂ ਕਹਿੰਦਾ ਅੱਜ ਰਾਉਂਡ 2 ਹੋ ਜਾਏ ਗਜਰੇਲੇ ਦਾ।
0: ਫਿਰ ਗਾਜਰ ਨੇ ਕਿਹਾ ਥੈਂਕ ਯੂ ਮੈਨੂੰ ਯੰਮੀ ਬਣਾਉਣ ਦੇ ਲਈ। ਤੇ ਫਿਰ ਸਾਰਿਆਂ ਨੇ ਖਾਧਾ, ਸ਼੍ਰੇਆ ਨੇ, ਵੀਰਾ ਨੇ, ਮੰਮੀ ਨੇ, ਪਾਪਾ ਨੇ, ਕ੍ਰਿਸ਼ਨਾ, ਵੀਰਾ, ਮੈਂ ਨਹੀਂ ਖਾਧਾ ਤੇ ਥੈਂਕ ਯੂ ਥੈਂਕ ਯੂ।
3: ਮਾਸਟਰ ਸ਼ੈਫ ਹੋ ਗਿਆ ਹੈ ਲਾਉਟਰ ਤੇ,
0: ਵੇਖਿਆ ਤੁਹਾਨੂੰ ਗਜਰੇਲਾ ਵੀ ਸਿਖਾ ਤਾ ਤੁਹਾਨੂੰ। ਚਲੋ ਠੀਕ ਆ ਬਣਾ ਲਓ, ਕੀ ਸੁਣਾਉਂਗੇ ਕੀ ਗੱਲਾਂ?
3: ਇਹੀ ਤੁਹਾਨੂੰ ਪਤਾ,
0: ਤੁਹਾਨੂੰ ਪਤਾ ਤੁਹਾਨੂੰ ਮੈਂ ਨਾ ਗੱਲਾਂ ਦੇ ਕੜਾਹ ਬਣਾਉਣੇ ਵੀ ਸਿਖਾਉਂਗਾ।
3: ਇਹ ਵੀ ਇਹ ਅਗਲੇ ਅਗਲੇ ਲੈਕਚਰ ਚ ਨਾ, ਅਗਲੇ ਲੈਸਨ ਚ ਹੀ ਨਾ
0: ਤੁਹਾਨੂੰ ਕੜਾਹ ਬਣਾਉਣਾ ਵੀ ਸਿਖਾਉਂਗਾ ਮੈਂ। ਠੀਕ ਹੈ
2: ਠੀਕ ਆ
0: ਓਕੇ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ। ਬਾਏ ਬਾਏ ਹੈਵ ਅ ਨਾਈਸ ਡੇ ਥੈਂਕ ਯੂ ਤੇ ਨੈਕਸਟ ਸਾਡੇ ਨਾਲ ਆ ਅਰਨਵ ਸਤਿ ਸ਼੍ਰੀ ਅਕਾਲ ਅਰਨਵ ਕੀ ਹਾਲ ਹੈ
4: ਹੈਲੋ ਅੰਕਲ ਜੀ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ
0: ਸਤਿ ਸ਼੍ਰੀ ਅਕਾਲ ਅਰਨਵ ਕਿੱਥੇ ਭੱਜ ਗਿਆ ਸੀ
4: ਉਹ ਮੇਰੇ ਗਲਤੀ ਨਾਲ ਪਤਾ ਨਹੀਂ ਆਪਣੇ ਫੋਨ ਕੱਟਿਆ ਗਿਆ
0: ਓਹੋ ਯਾਰ ਮੈਂ ਕਿਹਾ ਪਤਾ ਨਹੀਂ
1: ਰੱਖਿਆ ਕਰੋ ਯਾਰ
0: ਬਿਜ਼ੀ ਹੋ ਗਿਆ ਮੈਂ ਕਿਹਾ ਕਰ ਯਾਰ ਨੂੰ ਮੈਨੂੰ ਲੱਗਾ ਘਰੋਂ ਭਰੰਟੇ ਲੈਣ ਗਿਆ ਵਾ
4: ਨਹੀਂ
0: ਹਾਂ ਹੈਗੇ ਭਰੰਟੇ
4: ਇੰਡੀਆ ਹੁੰਦੇ ਹੀ ਹੁਣ ਨਹੀਂ
0: ਇੱਥੇ ਨਹੀਂ ਲਏ ਕਦੀ
3: ਇੱਥੋਂ ਮਿਲ ਜਾਂਦੇ
0: ਹਾਂ ਇੱਥੇ ਮਿਲ ਜਾਂਦੇ ਪਤਾ
4: ਨਿਆਣਿਆਂ ਨੂੰ ਖੇਡਣਾ ਨਹੀਂ ਆਉਂਦਾ ਇੱਥੇ
1: ਓਏ ਯਾਰ
0: ਆਪਾਂ ਖੇਡੀਏ ਕਿਹਦੇ ਨਾਲ
1: ਆਪਾਂ ਟੂਰਨਾਮੈਂਟ ਕਰਾਉਂਦੇ ਹਾਂ
0: ਹੈ ਚੱਲ ਫਿਰ ਆਪਾਂ ਇੱਦਾਂ ਕਰਦੇ ਹਾਂ ਆਪਾਂ
1: ਤੇ ਹੁਣ ਹਨਾ
0: ਆਪਾਂ ਇੱਥੇ ਇੱਥੇ ਖੇਡਦੇ ਹਾਂ ਆਪਾਂ
1: ਸਹੀ ਹੋ ਗਿਆ
0: ਠੀਕ ਆ ਸਾਡੇ ਕੋਲ ਹੈਗੇ ਰੇਡੀਓ ਹੈਗੇ ਬੰਟੇ ਸਾਡੇ ਕੋਲ
1: ਲੈ ਗੱਲ ਹੀ ਮੁੱਕ ਗਈ ਕਿ
0: ਹਾਂ ਕਿਹੜੀ ਕਿਹੜੀ ਪਸੰਦ ਕਰਦੇ ਹੋ ਟਾਨਾ ਕਿ ਗੋਲੀ ਪਿੱਲ
4: ਗੋਲੀ
3: ਗੋਲੀ
0: ਤੁਹਾਡਾ ਵਾਵਾ ਟਾਨਾ ਪੱਕਾ
4: ਪਤਾ ਨਹੀਂ ਦੇਖਣਾ ਪੈਣਾ
0: ਪਹਿਲਾਂ ਕਿੰਨਾ ਗਈ
4: ਪਹਿਲਾਂ ਤੇ ਹੁੰਦਾ ਹੀ
0: ਪਹਿਲਾਂ ਠੀਕ ਸੀ ਮੇਰੇ ਕੋਲ ਮੇਰਾ ਨਹੀਂ ਯਾਰ ਮੇਰੇ ਕੋਲ ਨਹੀਂ ਮੈਨੂੰ ਨਹੀਂ ਯਾਦ ਚ ਮੈਂ ਲਾਗੇ ਜਾ ਕੇ ਮਾਰ ਲੈਣਾ ਉਹਨਾਂ
3: ਚਲੋ ਸਾਨੂੰ ਅਲਾਓ ਕਰ ਦਾਂਗੇ ਤੁਹਾਡੇ ਬੰਟੇ ਹੈ ਨਾ ਸਾਨੂੰ ਅਲਾਓ ਕਰ ਦਾਂਗੇ
0: ਕੀ ਸੁਣਾਓਗੇ ਫਿਰ ਇੱਕ ਮਿੰਟ ਮੈਂ ਤੇਗ ਨੂੰ ਵੀ ਲੈ ਲਾ ਨਾਲ ਤੇ ਤੇਗ ਕੱਲੀ ਥੋੜੀ ਹੋਣੀ ਆ ਨਾਲ ਫਿਰ ਐਂਬਰ ਵੀ ਹੋਣੀ ਆ ਤੇ ਹਾਂਜੀ ਹਾਂਜੀ ਬਰੰਟੇ ਬਰੰਟੇ ਫਰੈਂਡਸ ਹਾਂਜੀ
4: ਨਿੱਕੀ ਜੀ ਕੁੜੀ ਨਿੱਕੇ ਨਿੱਕੇ ਦੰਦ ਖਾਂਦੀ ਨਾ ਰੱਜੇ ਬੰਨ ਲੈਂਦੀ ਪਾਂਡ
0: ਇਹ ਤੇ ਦੂਸਰੀ ਆ ਉਹ ਕਿਹੜੀ ਕੱਕੜ ਹੁੰਦੀ ਆ
3: Thank God it's Friday.
0: Yes.
3: ਇਹਦਾ ਜਵਾਬ ਆ ਨੇਹਾ ਕੱਕੜ ਹੀ ਰਹੂਗਾ ਬਾਈ ਤੁਸੀਂ ਜੋ ਮਰਜ਼ੀ ਦੇਣਾ ਦੁਬਾਰਾ
0: ਨੇਹਾ ਕੱਕੜ
3: ਤੋਂ ਸਿਰਾ ਨਹੀਂ ਲੱਗ ਸਕਦਾ
0: ਹੈ ਹਰਨਾ
3: ਨਿਕਲੇ ਕਰੰਟ ਤੇਰੇ ਯਾਰ ਚ ਹੈ
0: ਇਹਦਾ ਆਨਸਰ ਆ ਨੇਹਾ ਕੱਕੜ ਚੱਲ ਹਾਰ ਗਈ ਯਾਰ ਫਿਰ You mean ant?
3: Ant. Oh my god.
0: Okay. Oh, thank you.
3: Very nice, yeah. Very nice.
0: Thank you.
4: Sasrikal, have a nice day.
0: Sasrikal, nice thank you. Have a nice day. Sasrikal, take to see onero.
2: Sasrikal, Uncle Ji.
3: Sasrikal.
2: Uncle Ji.
0: Sasrikal. Ki hal hai?
2: ਮੈਂ ਵਧੀਆ ਤੁਹਾਡਾ ਕੀ ਹਾਲ ਚਾਲ ਆ
0: ਸਾਡਾ ਵੀ ਠੀਕ ਆ
3: ਬੈਸਟ ਬੈਸਟ
0: ਚਾਹ ਪਾਣੀ ਪੀ ਲਿਆ
2: ਨਹੀਂ
3: ਉੱਠੇ ਹੀ ਆ ਹਜੇ ਲੱਗਦਾ
0: ਹਾਂ ਮੈਨੂੰ ਲੱਗਦਾ ਹਲੇ ਉੱਠੇ ਆ
2: ਹਜੇ ਉੱਠੇ ਆ
0: ਓਏ ਥੈਂਕ ਯੂ ਤੁਹਾਡਾ ਤੁਸੀਂ ਉੱਠ ਕੇ ਉਸੇ ਵੇਲੇ ਕਾਲ ਕਰ ਲਈ ਰਜਾਈ ਰਜਾਈ ਜੀ ਹਲੇ
3: ਰਜਾਈ ਛੱਡਣੀ ਸੌਖੀ ਕਿਤੇ ਔਖਾ ਕੰਮ ਟਾਈਮ ਲੱਗੂਗਾ ਹਜੇ ਹਜੇ ਘੰਟਾ ਦੋ ਘੰਟਾ ਰਜਾਈ ਚ ਹੀ ਰਹਿਣਗੇ ਹਨਾ
0: ਨਹੀਂ ਨਹੀਂ ਇੰਨਾ ਚਿਰ ਨਾ ਨਾ
3: ਅੱਧਾ ਘੰਟਾ
0: ਅੱਧਾ ਘੰਟਾ
3: ਚਲੋ ਅੱਧਾ ਘੰਟਾ ਕਰ ਦਿੰਦੇ
0: ਹਨਾ ਤੇ ਬੜਾ ਮਜ਼ਾ ਆਉਂਦਾ ਨਾ ਉੱਠ ਕੇ ਰਜਾਈ ਚ ਬੈਠੇ ਰਹੋ ਤੇ
2: ਤੁਸੀਂ
0: ਉੱਠ ਕੇ ਯਾਦ ਕੀਤੀ ਕਿ ਰਾਤੀ ਯਾਦ ਕਰਕੇ ਸੁੱਤੇ ਹੋ
3: ਰਾਤੀ
2: ਆਪਾਂ ਨੇ ਰਾਤੀ ਯਾਦ ਕੀਤੀ ਸੀ ਥੋੜੀ ਪਰ ਮੈਨੂੰ ਥੋੜੀ ਇੱਕ ਲਾਈਨ ਭੁੱਲ ਗਈ ਮੰਮਾ ਨੇ ਥੋੜੀ ਮੈਨੂੰ ਉੱਠ ਕੇ ਯਾਦ ਕੀਤੀ
0: ਬੜੀ ਵਾਰੀ ਕੱਪੜੇ ਧੋਣ ਗਈ ਨੂੰ ਡੱਡੂ ਨੇ ਅੱਖ ਮਾਰੀ ਸੁਪਨੇ ਚ
3: ਡੱਡੂ ਤੇ ਕੀ ਕਰਦਾ ਵੇ
0: ਉਹਨੇ ਕਿਹਾ ਸੁਪਨੇ ਚ ਕਈ ਕਈ ਆਪਣੇ ਲਾਗੇ ਬੰਨੇ ਦੇ ਬੰਦੇ ਜਿਹੜੇ ਹੁੰਦੇ ਆ ਉਹ ਹੀ ਡੱਡੂ ਕਰੈਕਟਰ ਬਣ ਜਾਂਦੇ ਆ ਉਹ ਵੇਖੀਦਾ ਵੀ ਜੇ ਇੱਕ ਬੀਬੀ ਕੱਪੜੇ ਧੋਣ ਡਈ ਆ ਤੇ ਜਦੋਂ ਉਹਦੇ ਧਿਆਨ ਨਾਲ ਉਹਦੇ ਮੂੰਹ ਵੱਲ ਵੇਖੀਦਾ ਤੇ ਉਹ ਪਤਾ ਲੱਗਦਾ ਇਹ ਤੇ ਸਹਿਮੀ ਸਾਹਿਬ ਬੈਠੇ ਇੱਧਰ ਸੁਪਨੇ ਚ ਨਾ ਪੁੱਠੇ ਸਿੱਧੇ ਭੁੰਗ ਜੇ ਪੈਂਦੇ ਰਹਿੰਦੇ ਤੁਹਾਡੇ ਹੁੰਦਾ ਨਾ ਇੱਦਾਂ ਤੇ ਹਾਂਜੀ ਹਾਂ ਸੁਪਨੇ ਚ ਤੇ ਬੜੇ ਕਰੈਕਟਰ ਉੱਤੇ ਥੱਲੇ ਹੁੰਦੇ ਰਹਿੰਦੇ ਆ
1: ਨਾ ਸੁਪਨੇ ਚ ਇਹ ਗੱਲ ਸਹੀ ਆ
0: ਕੀ ਸੁਣਾਓਗੇ ਫਿਰ
4: ਬੋਲੀ
1: ਹਾਂ ਸੁਣਾਓ ਜੀ
4: ਕਦੇ ਕਦੇ ਤੇਰੀ ਕਦੇ ਨਾ ਕਦੇ ਤੇਰੇ ਖੱਟੇ ਮਿੱਠੇ ਜਾਮ ਨੂੰ ਕਦੇ ਨਾ ਕਦੇ ਤੇਰੇ
0: ਖੱਟੇ ਮਿੱਠੇ
4: ਜਾਮ ਨੂੰ ਕਦੇ ਨਾ ਕਦੇ
0: ਰਸ
4: ਤੇਰੇ ਰਸ ਪੀਰੇ
0: ਤੂੰ ਬਚਦਾ ਜਾਲ ਨੂੰ
4: ਜਾਮ ਨਾ ਮੇਰੇ ਤੂੰ

0: Poo poo on that knee.
1: Poo poo.
0: Hein?
2: Qui?
0: Poo poo on that?
2: Ali.
0: Kidda.
2: Poo
0: poo. Thank you, Dave.
2: Thank you, Amber Nalu Galkarlo.
0: Haji, Amber Nagalkarado.
2: ਸਤਿ ਸ਼੍ਰੀ ਅੰਕਲ ਜੀ
0: ਤੁਸੀਂ ਤੇ ਏਡੀ ਪਿਆਰੀ ਸਤਿ ਸ਼੍ਰੀ ਅਕਾਲ ਬੁਲਾਉਂਦੇ ਹੋ ਐਂਬਰ
2: ਹਾਂਜੀ
0: ਤੇ ਮਜ਼ਾ ਹੀ ਆ ਜਾਂਦਾ ਤੁਹਾਡੀ ਸਤਿ ਸ਼੍ਰੀ ਅਕਾਲ ਸੁਣ ਕੇ
1: ਪੱਕੀ ਰਿਕਾਰਡ ਕਰਕੇ ਹੀ ਰੱਖ ਲਿਆ ਕਰੋ
0: ਹੋਰ
1: ਹਨਾ
2: ਹਾਂਜੀ
0: ਇੰਨੀ ਯੰਮੀ ਯੰਮੀ ਇੰਨੀ ਸਵਾਦੀ ਸਵਾਦੀ
1: ਐਂਡ ਸਵੀਟ ਸਵੀਟ
0: ਏਡੇ ਬੀਬੇ ਬੀਬੇ ਪਿਆਰੇ ਪਿਆਰੇ ਪੁੱਤੂ ਤੁਸੀਂ ਇਲਾਹੀ ਉੱਠੀ ਕਿ ਨਹੀਂ ਮੇਰੀ ਗੱਲ ਹੀ ਕਰਾ ਦੋ ਕਿਸੇ ਦਿਨ ਜਦੋਂ ਉੱਠਦੀ ਆ ਤੇ ਉਦੋਂ ਕਹਿੰਦੀ ਨੀ ਹੁੰਦੀ ਮੇਰੀ ਵੀ ਗੱਲ ਕਰਾਓ ਨਹੀਂ ਕਹਿੰਦੀ ਹੁੰਦੀ ਕਹਿੰਦੀ ਕੱਲ ਤੇ ਕਹਿੰਦੀ ਸੀ ਉਹ ਜਦੋਂ ਕਹਿੰਦੀ
1: ਮੈਂ ਵੀ ਸੁਣਿਆ ਸੀ ਸਹੀ ਕਹਿੰਦੇ ਬਿਲਕੁਲ
0: ਤੁਹਾਨੂੰ ਪਤਾ ਹੀ ਨੀ ਲੱਗਾ
1: ਤੁਹਾਨੂੰ ਪਤਾ ਲੱਗ ਜਾਂਦਾ ਕੀ ਕਹਿੰਦੀ ਆ ਅਗਲੀ ਵਾਰੀ ਫਿਰ ਅੰਕਲ ਲੈਸਨ ਦੇਣਗੇ ਉਹਨਾਂ ਨੂੰ ਸਾਰਾ ਪਤਾ ਲੱਗਦਾ
0: ਹੋਰ ਜਦੋਂ ਉਗੂ ਉਗੂ ਕਰਦੀ ਹੈ ਨਾ ਤੇ ਉਹਦਾ ਮਤਲਬ ਇਹ ਹੁੰਦਾ ਵੀ ਮੈਂ ਵੀ ਚੁਟਕਲਾ ਸੁਣਾਉਣਾ ਮੇਰੀ ਵੀ ਗੱਲ ਕਰਾਓ
2: ਹਜੇ ਛੋਟੀ ਹੈਗੀ
0: ਹਾਂ ਪਰ ਉਹਦੀ ਛੋਟੀ ਲੈਂਗੁਏਜ ਹੈ ਨਾ ਕੀ ਕਹਿੰਦੀ ਭੈਣ ਹਜੇ ਹਜੇ ਛੋਟੀ ਆ ਇਹ ਕਹਿੰਦੀ ਭੈਣ ਚਲੋ ਫਿਰ ਨੈਕਸਟ ਈਅਰ ਆਪਾਂ ਸੁਣਾਂਗੇ ਉਹਦੇ ਕੋਲ
1: ਡਨ ਹੋ ਗਿਆ ਨੋਟ ਕਰ ਲਿਆ ਜੀ
0: ਠੀਕ ਹੈ ਤੁਸੀਂ ਸਿਖਾਓਗੇ ਨਾ ਉਹਨੂੰ ਚਲੋ ਗੁੱਡ ਗੱਲ ਕੀ ਸੁਣਾਓਗੇ ਤੁਸੀਂ ਓਕੇ
2: ਬੈਗ ਸ਼ੂਸ਼ਾ ਕਰਕੇ ਆਵਾਜ਼ ਨਹੀਂ ਤੈਨੂੰ ਕਿਤੇ

0: Frage an die Ma. Ah, ah, ah.
1: Thank you. Ah, toh badi soni boli hi aate. Thank you, Bhutu.
2: Thank you.
3: Thank you. Have a nice day.
1: Thank you. ਤੁਹਾਡਾ ਦਿਨ ਵਧੀਆ ਵਧੀਆ ਸੋਹਣਾ ਸੋਹਣਾ ਰਵੇ. Thank you, ਪੁੱਤ. ਤੇ ਨੈਕਸਟ ਸਾਡੇ ਨਾਲ ਨੇ ਐਂਬਰ. ਸਤਿ ਸ਼੍ਰੀ ਅਕਾਲ ਐਂਬਰ.
4: ਸਤਿ ਸ਼੍ਰੀ
1: ਅਕਾਲ. ਸਤਿ ਸ਼੍ਰੀ ਅਕਾਲ.
4: ਜੋਤਾ
1: ਕੋ ਜੀ
2: ਐਂਡ ਕ੍ਰਿਸ਼ਨਾ ਕੋ ਜੀ. ਓਏ ਸਤਿ ਸ਼੍ਰੀ ਅਕਾਲ. ਸਤਿ
1: ਸ਼੍ਰੀ ਅਕਾਲ. ਗੁਰਬਾਜ ਸਿੰਘ ਆ ਗਿਆ.
4: ਆਊਟ
2: ਆਫ ਸਿਲੇਬਸ ਹੋ ਗਿਆ ਕੰਮ ਹੈ.
1: ਗੁਰਬਾਜ ਅੱਜ ਐਂਬਰ ਦੀ ਵਾਰੀ ਨੀ ਪਹਿਲਾਂ ਆਈ?
4: ਨਹੀਂ.
1: ਲੇਟ ਉੱਠੀ ਐਂਬਰ?
4: ਹਾਂਜੀ.
1: ਤੁਸੀਂ ਪਹਿਲਾਂ ਉੱਠ ਪਏ? ਸਭ ਤੋਂ ਵੱਧ ਐਕਟਿਵ ਗੁਰਬਾਜ ਹੀ ਆ. ਸਭ ਤੋਂ ਵੱਧ ਐਨਰਜੀ ਗੁਰਬਾਜ ਹੀ ਆ.
2: ਸਿਆਣਾ ਵੀ ਲੱਗਦਾ ਹਨਾ ਜਿਸ ਤਰ੍ਹਾਂ ਗੱਲਬਾਤ ਕਰਦਾ. ਸਿਆਣਾ ਬਿਆਣਾ ਵੈਰੀ ਗੁੱਡ ਯਾਰ.
1: ਇਹ ਛੇਤੀ ਵੀ ਯਾਦ ਕਰ ਲੈਂਦਾ.
2: ਅੱਛਾ
1: ਸਾਈਕਲ ਵੇਖਿਆ ਇਹਨੂੰ ਭਜਾਉਂਦਿਆਂ?
2: ਨਹੀਂ ਨਹੀਂ ਮੈਂ ਨਹੀਂ ਵੇਖਿਆ.
1: ਓ ਸਭ ਤੋਂ ਤੇਜ਼ ਸਾਈਕਲ ਭਜਾਉਂਦਾ.
2: ਅੱਛਾ ਫਿਰ ਦੇਖਾਂਗੇ ਕਿਸੇ ਦਿਨ.
1: ਤੁਸੀਂ ਇੱਧਰ ਇੱਕ ਲਾਈਟਾਂ ਤੇ ਵੇਂਦੇ ਹੋ?
2: ਅੱਛਾ
1: ਇਹ ਅਗਲੀਆਂ ਲਾਈਟਾਂ ਤੇ ਪਹੁੰਚ ਜਾਂਦਾ.
4: ਹਾਂਜੀ
2: ਬੱਲੇ ਬੱਲੇ.
1: ਹੈ ਨਾ
2: ਇਦਾਂ ਹੀ ਕਿ
1: ਵਾਹ ਵਾਹ ਵਾਹ. ਕਿੱਦਾਂ ਜਾ ਰਹੀਆਂ ਛੁੱਟੀਆਂ?
4: ਬ੍ਰਾਈਟ
2: ਬ੍ਰਾਈਟ
1: ਬ੍ਰਾਈਟ. ਵਾਹ ਵਾਹ ਵਾਹ.
2: ਮੌਸਮ ਤਾਂ ਯਾਰ ਬੜਾ ਡੱਲ ਹੈ.
1: ਤੇ ਕੀ ਸੁਣਾਓਗੇ ਫਿਰ? ਕੀ ਸੁਣਾਓਗੇ?
4: ਆ ਬੋਲੀ.
1: ਹਾਂਜੀ.
4: ਆ ਬਾਰੀ ਬਰਸੀ ਖਤਮ ਗਿਆ ਸੀ ਕਤਲ ਦੇ ਆਂ ਦਾ ਪਤਾਸਾ ਮਿੱਤਰਾਂ ਨੂੰ ਮਾਰ ਗਿਆ.
2: ਮਾਰ ਗਿਆ
1: ਤੇਰਾ ਹਾਸਾ ਮਿੱਤਰਾਂ ਨੂੰ ਮਾਰ ਗਿਆ.
2: ਮਾਰ ਗਿਆ ਨੀ ਤੇਰਾ ਹਾਸਾ
1: ਮਿੱਤਰਾਂ ਨੂੰ ਮਾਰ ਗਿਆ. ਬਲ ਬਲ ਬਲ ਬਲ ਬੱਲੇ ਟੰਗ ਲੰਗ ਲੰਗ ਲੰਗ ਲੰਗ ਲੰਗ ਲੰਗ. ਥੈਂਕ ਯੂ. ਨੈਕਸਟ ਕਦੀ ਵਾਰੀ? ਐਂਬਰ. ਓਕੇ. ਹੈਲੋ ਐਂਬਰ.
4: ਸਤਿ ਸ਼੍ਰੀ ਅਕਾਲ ਰਣਜੋਤ ਅੰਕਲ ਜੀ ਐਂਡ ਕ੍ਰਿਸ਼ਨਲ ਅੰਕਲ ਜੀ.
2: ਓ ਸਤਿ ਸ਼੍ਰੀ ਅਕਾਲ.
1: ਤੁਸੀਂ ਕੀ ਕਿਹਾ? ਕ੍ਰਿਸ਼ਨਾ ਕਿ ਕ੍ਰਿਸ਼ਨਲ?
2: ਕਿੰਨੇ
1: ਵਜੇ ਉੱਠ ਪੈਂਦੀ ਐਂਬਰ? ਤੁਸੀਂ ਤੇ ਅਰਲੀ ਅਰਲੀ ਉੱਠ ਜਾਂਦੇ ਹੋ.
2: ਟਾਈਮ ਟੂ ਟਾਈਮ. ਗੁੱਡ ਮੈਨ.
1: ਗੁੱਡ ਗੁੱਡ ਗੁੱਡ. ਵੈਰੀ ਗੁੱਡ. ਮੈਨੂੰ ਲੱਗਦਾ ਟਾਈਮ ਨਾਲ ਸੌ ਜਾਂਦੇ ਹੋਣੇ. ਤੁਸੀਂ ਫਿਰ ਭੇਜੋਗੇ ਸਾਨੂੰ? ਵੀਡੀਓ ਭੇਜੋਗੇ ਸਾਨੂੰ? ਨਾ ਉੱਥੇ ਲੋ ਨੀ ਕਰਦੇ. ਹਾਂ ਸੰਡੇ ਸਾਨੂੰ ਭੇਜੋ ਫਿਰ. ਸਾਨੂੰ ਉਹ ਲੋ ਨੀ ਕਰਦੇ ਵੇਖਣਾ. ਨਿੱਕੀ ਪੰਜਾਬਣ?
2: ਨਿੱਕੀ ਪੰਜਾਬਣ. ਵਾਹ
1: ਬੱਲੇ ਬੱਲੇ ਬੱਲੇ.
2: ਵੈਰੀ ਗੁੱਡ.
1: ਤੁਹਾਨੂੰ ਪਤਾ ਸਾਡੇ ਕੋਲ ਵੀ ਇੱਧਰ ਹੈਗੀਆਂ ਵਾ ਨਿੱਕੀਆਂ ਪੰਜਾਬਣਾਂ.
2: ਅੱਛਾ ਕੌਣ?
1: ਬੋਲੀ ਪਾਣਾ. ਕਿਹੜੀ ਬੋਲੀ ਪਾਉਣਾ ਸਾਨੂੰ ਦੱਸੋਗੇ ਕਿ ਸੀਕਰੇਟ ਹੈ? ਚਲੋ ਵੀਡੀਓ ਦੀ ਵੇਟ ਕਰਿਓ ਨਾ ਫਿਰ ਉਹ ਸੁਣਾ ਦੋ ਫਿਰ ਜਿਹੜੀ ਲਾਸਟ ਟਾਈਮ ਪਾਈ.

0: ਸੀ ਵਿੱਚ
1: ਗਲੀ ਵਿੱਚ
0: ਮੇਰੇ ਨਾਲ
1: ਗਿੜੀ
0: ਵਿੱਚ ਮੇਰੇ ਨਾਲ
1: ਭਾਬੀ
0: ਬਿਆਨ ਦਿੱਤੀ
1: ਝਿੜਕਦੀ
0: ਦੀ ਨੰਦੀ
1: ਰਹਿੰਦੀ
0: ਨੰਦੀ
1: ਕਿਤੇ
0: ਨੰਦੀ
1: ਵਿੱਚ
0: ਕਿਤੇ ਵਿੱਚ
1: ਨੱਚਦੀ
0: ਨੱਚਦੀ
1: ਕਿਤੇ
0: ਕਿਤੇ
1: ਵਿੱਚ
0: ਵਿੱਚ
1: ਨੱਚਦੀ
0: ਨੱਚਦੀ
1: ਮੇਰੇ
0: ਮੇਰੇ ਮੇਰੇ ਕਮਤ
1: ਕਾਲਜ
2: ਪੈਂਦੀ। ਵਾਹ,
0: ਵਿੱਚ ਮੇਰੇ ਨਾਲ
1: ਗਲੀ ਵਿੱਚ
0: ਨੱਚ ਤੇਰੇ ਨਾਲ ਮੇਰੇ
1: ਭਾਬੀ
0: ਝਿੜਕਦੀ
1: ਰਹਿੰਦੀ।

0: very nice.
1: Beautiful.
0: Very nice.
2: Very good.
0: ਤੇ ਵਾਟ ਹੀ ਕਾਢ ਛੱਡੇ ਤੁਸੀਂ?
2: ਵਾਟ ਕੱਢ ਚੁੱਕੇ ਹੈ
0: ਹੁਣ ਤੇ ਸਾਰੀ ਆ ਗਈ ਆ। ਥੈਂਕ ਯੂ ਅੰਬਰ।
3: ਥੈਂਕ ਯੂ।
0: ਤੇ ਵੀਰ ਜੀ
2: ਤੁਸੀਂ
0: ਨਾ ਠੰਡੇ ਪਾਣੀ ਦੇ ਨਾਲ ਐਂਬਰ ਹੱਥ ਧੋ ਕੇ ਨਾ ਵਾਸ਼ ਵਾਸ਼ ਕਰਕੇ ਜਾ ਕੇ ਤੇ ਵੀਰ ਜੀ ਦੀ ਨੈਕ ਤੇ ਲਾਓ।
2: ਵਧੀਆ ਵਧੀਆ, ਪਲੀਜ਼ ਕਰੋ ਪਲੀਜ਼ ਕਰੋ।
0: ਹੈਂ ਫਿਰ ਫੋਨ ਕਰਕੇ ਦੱਸੋ ਕੀ ਹੋਇਆ। ਕੱਲੇ ਨਾ ਜਾਇਓ, ਗੁਰਬਾਜ ਨੂੰ ਲੈ ਜਾਓ ਨਾਲ,
2: ਪ੍ਰੋਟੈਕਸ਼ਨ ਨਾਲ ਜ਼ਰੂਰੀ ਹੈ ਬਈ।
0: ਥੈਂਕ ਯੂ ਅਮਰ।
3: ਥੈਂਕ ਯੂ।
0: ਥੈਂਕ ਯੂ। ਥੈਂਕ ਯੂ। ਥੈਂਕ ਯੂ। ਤੇ ਨੈਕਸਟ ਸਾਡੇ ਨਾਲ ਆ ਕੁੜੀ ਵਿਚੋਲੀ ਅਮਰੂਦ ਦੀ।
2: ਤਗੜੀ ਜ਼ਿੰਮੇਵਾਰੀ
0: ਪਿੰਡੀ ਤੇ ਅਮਰੂਦ ਦੀ ਵਿਚੋਲੀ ਤਨੀਤ ਕੌਰ। ਹੈਲੋ,
3: ਸਤਿ ਸ਼੍ਰੀ ਅਕਾਲ ਅੰਕਲ ਜੀ ਤੇ ਸੈਂਟਾ ਵੀਰ ਜੀ।
0: ਸਤਿ ਸ਼੍ਰੀ ਅਕਾਲ
2: ਜੀ, ਕਿਵੇਂ ਹੋ?
3: ਮੈਂ ਠੀਕ ਆ, ਤੁਹਾਡਾ ਕੀ ਹਾਲ ਹੈ?
0: ਸਾਡਾ ਵੀ ਠੀਕ ਆ।
2: ਠੀਕ ਹੀ ਆ,
0: ਤੁਸੀਂ ਸੁਣਾਓ?
2: ਜ਼ਿੰਮੇਵਾਰੀ ਬਹੁਤ ਪੈ ਗਈ ਆ ਵਿਆਹ ਦੀ ਤਿਆਰੀਆਂ ਚ ਨਾ, ਸਾਡੇ ਟੈਨਸ਼ਨਾਂ ਚ।
0: ਹੋਰ
3: ਫਿਰ ਤੁਸੀਂ ਵੀਕਐਂਡ ਤੇ ਕਰ ਲਓ।
0: ਵੀਕਐਂਡ ਤੇ ਕਰ ਲਈਏ?
2: ਹਾਂ ਮੈਂ ਠੀਕ ਹੈ ਵੈਸੇ।
0: ਹਾਂ
3: ਵੀਕਐਂਡ ਤੇ ਅਸੀਂ ਫ੍ਰੀ ਹੁੰਦੇ।
0: ਅੱਛਾ ਤੁਸੀਂ ਫ੍ਰੀ ਹੁੰਦੇ ਹੋ?
2: ਹਾਂ ਉਹ ਮੇਨ ਡਿਸਕਸ਼ਨ ਫਿਰ ਜਿਨ੍ਹਾਂ ਨਾਲ ਕਰਨੀ ਹੋਵੇ ਤਾਂ ਅਵੇਲੇਬਿਲਟੀ ਚਾਹੀਦੀ ਹੈ ਨਾ।
0: ਹਾਂ ਚਲੋ ਇਦਾਂ ਹੀ ਕਰ ਲੈਨੇ ਫਿਰ।
2: ਡਨ ਹੋ ਗਿਆ।
0: ਡਨ ਡਨ ਡਨ ਡਨ ਡਨ। ਪਿੰਡੀ ਕਿੰਨੇ ਕਿਲੋ ਤੁਹਾਡੀ ਅੱਜ?
3: ਪਿੰਡੀ ਕਿਲੋ 1 ਕਿਲੋ 15
0: ਦੀ
3: $15
0: $15
2: ਦੀ। ਵਾਹ
0: ਵਾਹ,
2: ਕੀ ਬਾਤ ਹੈ।
3: 1 ਕਿਲੋ
0: ਉਹ ਵੀ 1 ਕਿਲੋ
2: 1 ਕਿਲੋ
0: ਬੱਲੇ।
2: ਡਾਈਟਿੰਗ ਕਰਦੀ ਪਈ ਆ? ਡਾਈਟਿੰਗ ਕਰਦੀ ਪਈ।
0: ਸਾਡਾ ਤੇ ਅਮਰੂਦ ਜਿਹੜਾ ਨਾ ਕੱਲਾ ਹੀ $4 ਤੇ 50 ਸੈਂਟ ਦਾ ਵਾ ਕੱਲਾ ਹੀ।
2: ਹਾਂ ਸਿੰਗਲ ਪੀਸ।
0: ਤੇ ਕੱਲਾ ਹੀ
3: ਅਮਰੂਦ $20 ਹੈਗਾ।
0: $20 ਹੈਗਾ?
2: ਸਾਡਾ
0: ਜਿਹੜਾ ਇੱਕ ਅਮਰੂਦ ਹੈ ਨਾ, ਤੁਹਾਡੀਆਂ ਉਹ 7 ਪਿੰਡੀਆਂ ਦੇ ਜਿੱਡਾ ਬਰਾਬਰ ਆ।
2: ਅਸੀਂ ਵੀ ਕੱਲ ਰਿਸਰਚ
3: ਕੀਤਾ।
0: ਹਾਂ ਮੋਟਾ ਨੀ, ਖਾਂਦੇ ਪੀਂਦੇ ਘਰ ਦਾ ਵਾ।
2: ਹਾਂ ਤੁਹਾਡੀ
0: ਭਿੰਡੀ ਤੇ ਸੜੀ ਜੀ ਭਿੰਡੀ ਤੁਹਾਡੀ, ਕੋਈ ਕੱਪੜਾ ਕੁਪੜਾ ਵੀ ਨੀ ਜੱਚਦਾ ਉਹਨੂੰ ਤੇ। ਓਹੋ
3: ਰੋਇਲ ਫੈਮਿਲੀ ਚ ਹੈਗੀ।
0: ਹਾਏ ਐਡੀ ਉਹ ਮਹਾਰਾਣੀ ਵਿਕਟੋਰੀਆ।
3: ਹਾਂਜੀ
0: ਵਾਹ।
3: ਅਮਰੂਦ ਰੋਜ਼ ਖਾਂਦਾ ਪੀਂਦਾ ਤਾਂ ਉਹ ਰੋਇਲ ਫੈਮਿਲੀ ਚ ਨੀ ਹੈਗਾ।
2: ਮੇਥੀ ਰੱਖ ਦਿੰਦੇ
0: ਫਿਰ ਕੀ ਚੱਲ ਰਿਹਾ ਨਵਾਂ ਤਾਜ਼ਾ? ਹੁਣ
3: ਪਿੰਡੀ ਬੋਰਨ ਹੋਈ ਸੀ ਅਫਰੀਕਾ।
0: ਅੱਛਾ ਅਫਰੀਕਾ ਚ ਬੋਰਨ ਹੋਈ? ਓਕੇ।
2: ਅੱਛਾ ਫਿਰ ਅਫਰੀਕਨ ਕੁਈਨ ਹੋਈ ਹੈ?
0: ਓਕੇ
3: ਓਕੇ। ਅਫਰੀਕਾ ਤੇ ਸਾਊਥ ਏਸ਼ੀਆ।
0: ਓਕੇ
2: ਅੱਛਾ
0: ਅੱਛਾ, ਤੁਸੀਂ ਬੈਕਗ੍ਰਾਉਂਡ ਦੱਸ ਰਹੇ ਹੋ ਦੀ।
2: ਠੀਕ ਹੈ ਬਈ, ਰਿਸ਼ਤਾ ਵਗੈਰਾ ਜੋੜਨਾ ਪਿਛੋਕੜ ਪਤਾ ਹੋਣਾ ਚਾਹੀਦਾ। ਗੁੱਡ ਗੁੱਡ ਗੁੱਡ।
3: ਇਹ ਅਮਰੂਦ ਕਿੱਥੇ ਤੋਂ ਆਇਆ?
2: ਅਮਰੂਦ ਕਿੱਥੋਂ ਆਇਆ ਜੀ?
0: ਅਮਰੂਦ ਆ ਖੂਹ ਤੇ ਉੱਗ
2: ਭਿੰਡੀ ਦੇ ਘਰ ਵਾਲੇ ਪੁੱਛਦੇ ਆ ਤੇ ਉਹ ਥੋੜਾ ਸ਼ਾਇਆ ਹੈ। ਕਹਿੰਦਾ
0: ਅਮਰੂਦ ਅਮਰੂਦ ਪਤਾ ਪਿਆਰ ਨਾਲ ਤੁਹਾਡੀ ਭਿੰਡੀ ਨੂੰ ਕੀ ਕਹਿੰਦਾ? ਹਾਏ ਓਕਰਾ,
2: ਹਾਏ ਓਕਰਾ।
0: ਚੱਲ ਚਲੋ ਠੀਕ ਆ ਵੇਖੋ ਇਹ ਤੇ ਹੁਣ ਏਦਾਂ ਹੀ ਆ ਤੁਸੀਂ ਜਦੋਂ ਵੇਖੋ ਵਿਆਹ ਜਾਊਗਾ ਉਦੋਂ ਕਰ ਲਿਓ ਪਤਲਾ
2: ਹਾਂ ਏਦਾਂ ਹਾਂ ਇਹ ਵੀ ਗੱਲ ਠੀਕ ਆ
0: ਹੈਨਾ ਪਰਸਨੈਲਿਟੀ ਖਰਾਬ ਹੋ ਜਾਣੀ ਉਹਦੀ
2: ਭਿੰਡੀ ਕਿਤੇ ਮੌਕੇ ਤੇ ਨਾ ਹੀ ਨਾ ਕਰਦੇ
0: ਕੀ ਸੁਣਾਓਗੇ ਫਿਰ ਅੱਜ
3: ਹਰੀ ਟੋਪੀ ਪਾ ਕੇ ਅਮਰੂਦ ਨੂੰ ਵਿਆਹ ਆਈ ਆ ਹਰੀ ਟੋਪੀ ਪਾ ਕੇ ਅਮਰੂਦ ਨੂੰ ਵਿਆਹ ਆਈ ਆ
0: ਬੱਲੇ ਥੈਂਕ ਯੂ ਤਮਨੀਤ ਬੜੇ ਕੰਮ ਪੈ ਰਹੇ ਕੁੜੀਏ ਤੈਨੂੰ ਅੱਜ ਕੱਲ
2: ਸਹੀ ਗੱਲ ਆ ਸੌਖਾ ਕਿਤੇ ਵਿਚੋਲਗਿਰੀ ਕਰਨਾ
0: ਵਿਚੋਲਾ ਬਣਨਾ ਸਭ ਤੋਂ ਔਖਾ
2: ਸਭ ਤੋਂ ਔਖਾ ਤੁਹਾਨੂੰ ਬਾਅਦ ਚੋਂ ਕਿੰਨਾ ਸਟ੍ਰੈਸ ਰਹਿਣਾ ਕਿ ਵਿਆਹ ਨਿਭੇ ਵਧੀਆ ਰਹਿਣਾ
0: ਹੋਰ ਤੁਹਾਨੂੰ ਤੁਸੀਂ ਗੱਲਬਾਤ
3: ਸਾਰਾ ਕੰਬਲ ਸਾਡੇ ਕੋਲ ਖਿੱਚ ਰਿਹਾ
0: ਲਿਆਓ ਕਰਾਓ ਗੱਲ ਇਹਦੇ ਨਾਲ
2: ਵੀਰ ਜੀ ਯਾਰ ਇੱਕ ਤੇ
0: ਤੁਹਾਡੇ ਕੋਲ ਇੱਕ ਵੀਰ ਜੀ ਨਹੀਂ ਸਾਂਭਿਆ ਜਾਂਦਾ ਤੁਹਾਡੇ ਕੋਲ
2: ਸਹੀ ਗੱਲ
0: ਲਿਆਓ ਇੱਧਰ ਯਾਰਾ ਮੱਕਾ ਗੱਲ
3: ਕੱਲ ਅਸੀਂ ਵੀਰ ਜੀ ਨੂੰ ਟਾਇਆ
0: ਹੀ ਨਾ
2: ਤਾਂ ਵੀ ਨਹੀਂ ਮੰਨਦਾ
0: ਲਿਆਓ ਪੁੱਛਦਾ ਮੈਂ ਸਰਦਾਰ ਜੀ ਨੂੰ ਕਿੰਨੇ ਢਾ ਲਿਆ
3: ਇੱਕ
0: ਨੂੰ ਕਹਿੰਦੀ ਆ ਸਤਿ ਸ੍ਰੀ ਅਕਾਲ ਅੰਕਲ ਜੀ ਇੱਕ ਅੰਕਲ ਇਹਨੂੰ ਗਿਟੇਰ ਗਾ ਲੱਗ
2: ਏਦਾਂ ਨਾ ਕਰੋ ਯਾਰ ਮਾੜੀ ਗੱਲ
0: ਪਤਾ ਨੀ ਹੁਣ ਕਿਹੜਾ ਲੱਗਦਾ
2: ਗਲਤ ਗੱਲ
0: ਇੱਕ ਇਹਨੂੰ ਗਿੱਟੇ ਵਰਗਾ
2: ਲੱਗਦਾ
0: ਹੈ ਅਸ਼ਲੀਨ
2: ਚਲੋ ਕੋਈ
0: ਕਿਹੜਾ ਅੰਕਲ ਲੱਗਦਾ ਗਿੱਟੇ ਵਰਗਾ ਹੈ ਨੀ ਅਸ਼ਲੀਨ
2: ਚਲੋ ਤੁਸੀਂ ਮਾਇੰਡ ਬਣਾਓ
0: ਨੀ ਤੁਸੀਂ ਕੁੜੀਓ ਕੱਲ ਸਰਦਾਰ ਕੋਟ ਛੱਡਿਆ ਸਾਡਾ
2: ਹੈਲੋ
0: ਪਰ ਤੁਸੀਂ ਤੇ ਵੀਰ ਜੀ ਵਾਲੇ ਪਾਸੇ ਹੁੰਦੇ ਹੋ ਹਮੇਸ਼ਾ ਤੁਸੀਂ ਉਹਦੀ ਟੀਮ ਚ ਨੀ ਹੁੰਦੇ ਕਦੀ ਕਦੀ
2: ਇਹ ਮੌਕਾ ਵੇਖੇ
0: ਹਾਂ ਡਿਪੈਂਡ
2: ਬੰਦਾ ਸਹੀ ਆ ਹਨਾ ਉਹਦੇ ਨਾਲ
0: ਡਿਪੈਂਡ ਆਨ ਕਿਹੜੇ ਪਾਸੇ ਆਪਣਾ ਕੀ ਸੁਣਾਓਗੇ ਫਿਰ
3: ਇੱਕ ਬੋਲੀ
0: ਹਾਂਜੀ
2: ਬਾਕੀ ਫੁੱਫੂ ਵਾਲਾ ਕੰਮ ਸੀ
0: ਉਹ ਤੇ ਇੱਦਾਂ ਹੁੰਦਾ ਵਾ ਬੱਲੇ ਬੱਲੇ ਸਾਡੇ ਜੀਜੇ ਦੀ ਚੜਾਈ ਆ ਬਾਂਦਰ ਵਰਗੀ ਬੂਥੀ ਉੱਤੇ ਕਾਲੀ ਥੈਂਕ ਯੂ ਐਸ਼ਲੀ ਹਾਂਜੀ ਲਿਆ
2: ਪੀੜਤ ਨਾਲ ਗੱਲ ਕਰੋ
0: ਸਤਿ ਸ੍ਰੀ ਅਕਾਲ ਸਰਦਾਰ ਜੀ ਕੀ ਹਾਲ ਹੈ ਕੱਲ ਕਹਿੰਦੇ ਭੀੜ ਬਣ ਗਈ ਹਾਂ ਪਿੱਠ ਨੀ ਲੱਗਣ
2: ਇੰਗਲਿਸ਼ ਚ ਸਭ ਵੀ ਮਾਫ਼ ਹੋ ਜਾਂਦਾ ਵੈਸੇ
0: ਯਾਰ ਤੈਨੂੰ ਇਹਨਾਂ ਨੇ ਕੁੱਟ ਦੇਣੇ
2: ਫਿਰ ਐਵੇਂ ਢਾਏ ਜਾਊਂਗੇ ਯਾਰ ਰਹਿਣ ਦੋ
0: ਸਰਦਾਰ ਜੀ
2: ਗੁੱਸਾ ਛੱਡੋ
3: ਮੈਂ ਕੰਬਲ ਚ ਬੈਠੇ ਹੋਏ ਹੋ ਮੈਂ ਲੰਬੇ ਪੈਰੇ
0: ਅੱਛਾ ਤੰਗ ਕਰਦੇ ਹੈ ਨਾ
2: ਨਹੀਂ ਗਲਤ ਗੱਲ ਹੈ ਯਾਰ ਵੈਸੇ
3: ਮੈਂ ਲੰਬੇ ਪੈਰ ਹੋ ਕੰਬਲ ਚ ਬੈਠੇ ਹੋਏ
0: ਅੱਛਾ ਲੰਮੇ ਪੈ ਕੇ ਤੇ ਕੰਬਲ ਚ ਬੈਠੇ ਹੋਏ ਓਕੇ
2: ਓਕੇ ਓਕੇ ਓਕੇ ਨਹੀਂ ਠੀਕ ਹੈ ਠੰਡੇ
3: ਮੈਂ ਲੰਬੇ ਬੈਠੇ ਹੋਏ ਹੋ ਮੈਂ ਕੰਬਲ ਚ
0: ਸਿੱਟ ਕਰਦੇ ਪਏ ਤੇ ਉਹ ਲੰਮੇ ਪਏ ਕੰਬਲ ਲੰਮੇ ਪਏ ਤੇ ਸਿੱਟ ਕਰਦੇ ਪਏ
2: ਅੱਛਾ ਕੰਬਲਾਂ ਨੂੰ ਵੀ ਸਿੱਟ ਕਰਾ ਦੋ ਇੱਥੇ ਕਿਹੜੀ ਵੱਡੀ ਗੱਲ ਸਾਨੂੰ ਨੀ ਸਮਝ ਆਉਂਦਾ ਪਿਆ ਲੱਗਦਾ
0: ਕੰਬਲ ਬਾਰੇ ਸੋਚਣ ਡੇ ਆ
2: ਕਿ ਉਹ ਕਿੱਦਾਂ ਲੰਮਾ ਹੋਊਗਾ
3: ਤੁਸੀਂ ਕੀ ਖਾਦਾ
0: ਅਸੀਂ ਖਾਦਾ ਅਸੀਂ ਸਿਰ ਹੀ ਖਾਂਦੇ ਨਿਆਣਿਆਂ ਦਾ ਸਵੇਰੇ ਉੱਠ ਸਵੇਰੇ ਉੱਠ ਕੇ ਹੈ ਵੀਰ ਜੀ ਤੁਸੀਂ ਕੀ ਖਾਦਾ ਵਾ ਮੈਨੂੰ ਪਤਾ ਲੱਗਾ ਕੁੱਟ ਖਾਧੀ ਤੁਸੀਂ
2: ਕਿਉਂ ਯਾਦ ਕਰਾਨੇ ਹੋ ਯਾਰ
0: ਮੈਂ ਤੁਹਾਡੀ ਟੀਮ ਚ ਵੀਰ ਜੀ
2: ਗਲਤ ਹੈ ਯਾਰ

0: ਡੈਡਾ ਵੀ ਆਪਣੇ ਆਪ
1: ਲੈ
0: ਹੁਣ ਬਣੀ ਗੱਲ,
1: ਤਾਂ ਸਟਰੈਂਥ ਹੋ ਗਈ ਤਗੜੀ,
0: ਹੁਣ ਆਪਣੀ ਟੀਮ ਵੱਡੀ ਹੋ ਗਈ ਆ। ਸੁਣਾਓਗੇ ਫਿਰ?
2: ਇੱਕ ਬੋਲੀ,
0: ਹਾਂਜੀ।
2: ਬਾਰੀ ਬੱਸੀ ਖਤਰ ਗਿਆ ਸੀ, ਬਾਰੀ ਬੱਸੀ ਖਤਰ ਗਿਆ ਸੀ, ਖਤਰ ਲਿਆਂਦਾ ਲੱਡੂ ਕੱਪੜੇ
0: ਧੋਂਦੀ ਨੂੰ, ਅੱਖ ਮਾਰ ਗਿਆ
2: ਅੱਖ ਮਾਰੇ
0: ਡੱਡੂ,
2: ਡੱਡੂ
0: ਡੱਡੂ
2: ਡੱਡੂ ਅੱਖ ਮਾਰੇ
0: ਡੱਡੂ ਕੱਪੜੇ ਧੋਂਦੀ ਨੂੰ, ਅੱਖ ਮਾਰਿਆ ਡੱਡੂ ਕੱਪੜੇ ਧੋਂਦੀ ਨੂੰ, ਅੱਖ ਮਾਰਿਆ ਡੱਡੂ।
1: ਕਿੱਦਾਂ ਦਾ ਡੱਡੂ ਆ? ਤੁਹਾਨੂੰ ਵੀ ਅੱਖ ਮਾਰ ਗਿਆ, ਅੰਕਲ ਨੂੰ ਵੀ ਅੱਖ ਮਾਰ ਗਿਆ ਹੈ।
0: ਡੱਡੂ
1: ਕੰਮ ਹੋ ਗਿਆ ਹੈ,
0: ਇਹ ਤਾਂ ਫਨੀ ਹੋ ਗਿਆ, ਗੜੈਂ ਗੜੈਂ ਹੋ ਗਿਆ, ਤੇ ਗੜੈਂ ਗੜੈਂ ਗੜੱਪ ਹੋ ਗਿਆ। ਥੈਂਕ ਯੂ ਵੀਰ ਜੀ,
1: ਥਾਪੀ
0: ਵੱਜੀ ਜਾ। ਸੈਮੀ ਸਾਹਿਬ ਕਹਿੰਦੇ ਮੇਕ ਸ਼ੋਰ ਕਰ ਲਿਓ ਜਿਹੜੀ ਬੀਬੀ ਦਾ ਭੁਲੇਖਾ ਤੁਹਾਨੂੰ ਪਿਆ ਨਾ ਸੁਪਨੇ ਚ, ਮਾਸਾ ਮੂੰਹ ਮਤੇ ਲੱਗਦੀ ਹੋਵੇ। ਨਹੀਂ ਨਹੀਂ ਪੂਰੀ ਘੈਂਟ ਹੀ,
1: ਹਰ ਬੰਦੇ ਨੂੰ ਆਪਣੀ ਟੈਨਸ਼ਨ ਆ ਬਾਈ।
0: ਆਪਾਂ ਸੁਪਨੇ ਚ ਮਾੜੀ ਚੀਜ਼ ਨੀ ਵੇਖੀ ਦੀ, ਟੈਨਸ਼ਨ ਨੀ ਲੈਣੇ, ਟੈਨਸ਼ਨ ਨੀ ਲੈਣੇ ਗਾ। ਥੈਂਕ ਯੂ ਅਮਰਿੰਦਰ ਸੰਧੂ ਜੀ, ਕਹਿੰਦੇ ਨੇ ਕਿ ਬੱਲੇ ਬੱਲੇ ਤੇਕ ਤੇ ਅੰਬਰ ਬੱਲੇ ਬੱਲੇ। ਤੇ ਰਕੇਸ਼ ਕੁਮਾਰ ਜੀ ਕਹਿੰਦੇ ਨੇ ਕਿ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਹਾਂ, ਸਤਿ ਸ੍ਰੀ ਅਕਾਲ ਰਣਜੋਤ ਜੀ ਤੇ ਭਾਰਦਵਾਜ ਸਾਹਿਬ ਜੀ,
1: ਸਤਿ ਸ੍ਰੀ ਅਕਾਲ।
0: ਤੁਹਾਨੂੰ ਤੇ ਤੁਹਾਡੇ ਸਰੋਤਿਆਂ ਨੂੰ ਚੰਗੀ ਸਿਹਤ, ਤੰਦਰੁਸਤੀ ਤੇ ਚੜ੍ਹਦੀ ਕਲਾ ਦੀ ਅਰਦਾਸ, ਹੱਸਦੇ ਵੱਸਦੇ ਰਹੋ, ਮੁਹੱਬਤਾਂ ਦਾ ਹਰ ਪਾਸੇ ਵਾਸ ਹੋਵੇ, ਮਨੋਕਾਮਨਾਵਾਂ ਸਭ ਦੀਆਂ ਪੂਰੀਆਂ ਹੋਣ। ਪਰਥ ਤੋਂ ਮੈਸੇਜ ਕਰ ਰਹੇ ਨੇ ਗੁਰਜੀਤ ਜੀ, ਸਤਿ ਸ੍ਰੀ ਅਕਾਲ। ਤੇ ਗੁਰਸੇਵਕ ਜੀ ਸਤਿ ਸ੍ਰੀ ਅਕਾਲ, ਕਹਿੰਦੇ ਕਿ ਅੱਜ ਦੀ ਸਿੱਖਿਆ ਦਾ ਕਹਾਣੀ ਤੇ ਗੀਤ ਪਰਮਾਤਮਾ ਸਰਬੱਤਾਂ ਭਲਾ ਕਰੇ, ਹੈਪੀ ਫਰਾਈਡੇ। ਸੁਖਦੀਪ ਘੁੰਮਣ ਜੀ ਕਹਿੰਦੇ ਨੇ ਕਿ ਬਹੁਤ ਹੀ ਖੂਬਸੂਰਤ ਕਹਾਣੀ, ਸਤਿ ਸ੍ਰੀ ਅਕਾਲ ਤੇ ਵਾਹਿਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ਣ। ਮਿਹਰਬਾਨੀ ਜੀ, ਮਿਹਰਬਾਨੀ, ਬਹੁਤ ਸ਼ੁਕਰੀਆ। ਤੇ ਮਨ ਸਾਹਿਬ ਦਾ ਅੱਜ ਤੁਹਾਨੂੰ ਪਤਾ ਜਨਮ ਦਿਨ ਆ, ਤੇ ਮਨ ਸਾਹਿਬ 13 ਮਨ ਸਾਹਿਬ ਨੂੰ ਮਿਲੇ ਤੋਹਫੇ ਉੱਠਦੇ ਆਈ,
1: ਵਾਹ ਵਾਹ,
0: ਉੱਠਦੇ ਆਈ ਆ ਰਸੋਈ ਵਾਲੇ ਟੇਬਲ ਦੇ ਉੱਤੇ ਧਰ ਕੇ।
1: ਅੱਛਾ,
0: ਹਾਂ, ਮਤਲਬ ਚੌਕਲੇਟਾਂ, ਕਾਰਡ, ਪਰਫਿਊਮ, ਲੈਟ ਮੀ ਚੈੱਕ ਕਿਹੜਾ ਪਰਫਿਊਮ ਮਿਲਿਆ ਉਹਨਾਂ ਨੂੰ। ਓਏ, ਘੜੀ ਵੀ ਮਿਲੀ, ਓਏ
1: ਤੁਹਾਡੀ, ਓਏ ਤੁਹਾਡੀ, ਬੱਲੇ,
0: ਹਾਂ,
1: ਵਧਾਈਆਂ ਹੋਈਆਂ ਕਿ
0: ਨਾਲ, ਮਤਲਬ ਹੋਰ ਵੀ ਚੀਜ਼ਾਂ, ਵਾਹਵਾ। ਮੈਨੂੰ ਲੱਗਦਾ ਵੀ ਸਾਰੇ ਬੱਚਿਆਂ ਨੇ ਕੁਛ ਨਾ ਕੁਛ ਮੰਡ ਸਾਹਿਬ ਨੂੰ ਲੈ ਕੇ ਦਿੱਤਾ, ਤੇ ਪਰਫਿਊਮ ਮੈਨੂੰ ਲੱਗਦਾ ਭਾਬੀ ਜੀ ਨੇ ਲੈ ਕੇ ਦਿੱਤਾ।
1: ਹਾਂ,
0: ਤੇ ਇਹ ਸਕੀਮ ਵੈਸੇ ਇਹਨਾਂ ਦੀ ਲੱਗ ਗਈ ਆ। ਫੋਟੋ ਖਿੱਚਣ ਤੋਂ ਬਾਅਦ ਇਹੋ ਹੀ ਇਹਨਾਂ ਨੂੰ ਪਰਾਂ ਨੂੰ ਕਰਕੇ, ਤੇ ਉੱਥੇ ਹੀ ਇਹਨਾਂ ਨੂੰ ਇਹਨਾਂ ਨੇ ਆਟਾ ਧਰ ਦੇਣਾ। ਇਹਨਾਂ ਦੀ ਸਕੀਮ ਲੱਗ ਗਈ ਹੈ ਇਹਨਾਂ ਨੂੰ। ਮੈਂ ਆਈ ਜ਼ੂਮ ਵੀ ਇਹਨਾਂ ਨੇ ਨਾ ਗੱਲਾਂ ਇੱਦਾਂ ਦੀਆਂ ਕੀਤੀਆਂ ਹੋਣੀਆਂ ਵੀ ਬਰਥਡੇ ਦੇ ਉੱਤੇ ਨਾ ਤੁਹਾਡਾ ਫੇਵਰੇਟ ਸਾਡਾ ਜੀ ਕਰਦਾ ਸੀ, ਆਪਾਂ ਤੁਹਾਨੂੰ ਨਾ ਗੋਲ ਗੱਪੇ ਬਣਾ ਕੇ ਖਵਾਈਏ, ਤੁਹਾਡੇ ਫੇਵਰੇਟ ਲੱਡੇ ਕਰਾਰੇ ਬਣਾ ਕੇ ਖਵਾਈਏ, ਤੇ ਫਿਰ ਪਰ ਤੁਹਾਡੇ ਵਾਲੇ ਜ਼ਿਆਦਾ ਸਵਾਦ ਹੁੰਦੇ ਆ।
1: ਫਸ ਗਏ ਮੰਡ ਸਾਹਿਬ ਹੈ,
0: ਪਰ ਇਹ ਨਹੀਂ ਪਰਵਾਹ ਮਾਰਦੇ।
1: ਅੱਛਾ,
0: ਕੁਕਿੰਗ ਦੇ ਨੂੰ ਸ਼ੇਅਰ ਨੇ।
1: ਓਕੇ ਓਕੇ,
0: ਗੁਰਵੀਨ ਪਰਿਵਾਰ ਵੱਲੋਂ ਸਤਿ ਸ਼੍ਰੀ ਅਕਾਲ ਆ ਗਈ। ਤੇ ਰਿਚਰਡ ਜੀ ਕਹਿੰਦੇ ਨੇ ਮਨ ਸਾਹਿਬ ਤੁਹਾਨੂੰ ਬਹੁਤ ਬਹੁਤ ਵਧਾਈਆਂ, ਹੈਪੀਨੈਸ, ਹੈਲਥ ਤੇ ਸਕਸੈਸ ਦੇਵੇ ਰੱਬ ਤੁਹਾਨੂੰ ਐਡੀਲੇਡ ਦੇ ਵਿੱਚ ਬੈਠਿਆਂ ਨੂੰ, ਤੇ ਧੰਨਵਾਦ, ਮਿਹਰਬਾਨੀ। ਹੁਣ ਲੈਣੇ ਤੁਹਾਡੇ ਕੋਲ ਇਜਾਜ਼ਤ। ਤੂਰ ਸਾਹਿਬ ਕਹਿੰਦੇ ਨੇ ਕਿ ਹਾਫ ਰਿਲੇਟਿਵਸ ਕੰਫਿਊਜ਼ਡ ਕਿ ਅਮਰੂਦ ਦੇ ਵਿਆਹ ਦੇ ਵਿੱਚ ਵਟਣਾ ਲਾਉਣਾ ਕਿ ਕਾਲਾ ਲੂਣ।

0: ਵੀ ਠੀਕ ਹੈ,
1: ਇਹ ਵੀ ਗੱਲ ਠੀਕ ਹੈ, ਟੈਕਨੀਕੈਲਿਟੀ ਸਾਰੀਆਂ ਸਾਨੂੰ ਹੌਲੀ ਹੌਲੀ ਪਤਾ ਲੱਗਦੀਆਂ ਪਈ,
0: ਹੌਲੀ ਹੌਲੀ ਪਤਾ ਲੱਗੂਗਾ। ਕਰਨ ਕੇਪੀ ਜੀ ਕੀ ਭੇਜ ਰਹੇ ਹੋ ਤੁਸੀਂ? ਓਕੇ, ਧੰਨਵਾਦ ਜੀ ਤੁਹਾਡਾ। ਤੇ ਸੁਖਵਿੰਦਰ ਕੌਰ ਜੀ ਕਹਿੰਦੇ ਨੇ ਕਿ ਚਿੰਟੂ ਪਿਤਾ ਜੀ ਆਜ ਮੁਝੇ ਇੱਕ ਲੜਕੇ ਨੇ ਮਾਰਾ, ਪਿਤਾ ਜੀ ਕਿਆ ਤੁਮ ਉਸੇ ਪਹਿਚਾਨ ਸਕਤੇ ਹੋ? ਚਿੰਟੂ ਹਾਂ ਪਾਪਾ, ਮੈਂ ਉਸਕੇ ਦਾਂਤ ਸਾਥ ਲਾਇਆ ਹੂੰ।
1: ਚਿੰਟੂ ਬਸ ਕਰ ਬਈ,
0: ਖਤਰਨਾਕ
1: ਖਤਰਨਾਕ ਚਿੰਟੂ।
0: ਹੱਸਦੇ ਖੇਡਦੇ ਰਹੋ, ਚੜ੍ਹਦੀ ਕਲਾ ਦੇ ਵਿੱਚ ਰਹੋ ਤੇ ਸੁਣਦੇ ਰਹੋ ਰੇਡੀਓ ਹਾਂਜੀ 1674 AM।
2: ਜੀ ਗੱਡੀ ਅਕਸ਼ਾ ਜੂਲਰਸ ਵੱਲ ਲੈ ਲੋ।
3: ਉਹ ਜੋ ਹੁਕਮ ਮੇਰੀ ਸਰਕਾਰ।
2: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
3: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
2: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ।
3: ਆਹੋ ਜੀ ਆਹੋ,
2: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 Garfield Road, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ। ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
4: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
2: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216-OG-LONG-ROAD, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
5: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
6: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
5: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
6: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au।
7: ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਤੁਹਾਡਾ ਆਪਣਾ ਯੁਵਰਾਜ, ਔਰ ਸੁਣਦੇ ਰਹੋ ਰੇਡੀਓ ਹਾਂਜੀ 1674।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216-OLD-G-LONG-ROAD ਹਾਪਰਸ ਕ੍ਰਾਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।
2: ਹੈਲੋ, ਮੈਂ ਹੂੰ ਸਨੀ ਦਿਓਲ ਔਰ ਆਪ ਸੁਣ ਰਹੇ ਹਾਂ ਜੀ 1674 AM।

0: ਨੌਜਵਾਨ ਕੋਲ ਦੋ ਹੀ ਚੀਜ਼ਾਂ ਹੁੰਦੀਆਂ ਨੇ, ਇੱਕ ਸ਼ਾਂਤੀ ਤੇ ਦੂਜਾ ਯੁੱਧ। ਵਾਈਟ ਹਿੱਲ ਸਟੂਡੀਓਜ਼ ਲੈ ਕੇ ਆ ਰਹੇ ਨੇ ਪੰਜਾਬ ਦਾ ਐਕਸ਼ਨ ਹੀਰੋ ਸਰਪੰਚ।
1: ਸਰਪੰਚ ਸਿਰਫ ਤੇ ਸਿਰਫ ਪਿੰਡ ਦਾ ਹੋਣਾ ਚਾਹੀਦਾ, ਕਿਸੇ ਰਾਜਨੀਤਿਕ ਪਾਰਟੀ ਦਾ ਨਹੀਂ।
0: ਸਰਪੰਚ ਅਡੀਸ਼ਨਲੀ ਸਟਾਰਿੰਗ ਜੈਸਮੀਨ ਬਾਜਵਾ, ਗੁਰਬਾਲ ਸਿੰਘ ਐਂਡ ਸਰਬਜੀਤ ਚੀਮਾ। ਦੇਖੋ ਸਰਪੰਚ 10 ਜੁਲਾਈ ਨੂੰ ਤੁਹਾਡੇ ਨੇੜਲੇ ਸਿਨੇਮਾ ਘਰਾਂ ਚ।
2: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
3: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
2: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
3: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
4: ਸਤਿ ਸ਼੍ਰੀ ਅਕਾਲ ਟੂ ਆਲ ਦ ਰੇਡੀਓ ਹਾਂਜੀ ਲਿਸਨਰਸ।

0: ਜਦੋਂ ਵੀ ਕਾਮੇਡੀ ਮੂਵੀ ਦੀ ਗੱਲ ਹੁੰਦੀ ਹੈ ਤਾਂ ਇੱਕ ਮੂਵੀ ਦਾ ਨਾਮ ਹਮੇਸ਼ਾ ਆਉਂਦਾ ਹੈ, ਉਹ ਮੂਵੀ ਜਿਹਨੇ ਸਭ ਨੂੰ ਹਸਾ ਹਸਾ ਕੇ ਲੋਟ ਪੋਟ ਕੀਤਾ, ਉਹ ਮੂਵੀ ਜਿਹਦੀ ਸਟੋਰੀ ਨੇ ਬ੍ਰੇਨ ਰੋਟ ਕੀਤਾ।
1: ਗਿੱਪੀ ਗਰੇਵਾਲ, ਬਿੰਨੂ ਢਿੱਲੋਂ, ਸਰਗੁਣ ਮਹਿਤਾ ਫਿਰ ਤੋਂ ਲੈ ਕੇ ਆ ਰਹੇ ਨੇ ਪੰਜਾਬੀ ਸਿਨੇਮਾ ਦੀ ਸਭ ਤੋਂ ਵੱਡੀ ਫ੍ਰੈਂਚਾਈਜ਼ ਕੈਰੀ ਔਨ ਜੱਟਾ 4, ਜਿੱਥੇ ਐਡਵੋਕੇਟ ਢਿੱਲੋਂ ਫਿਰ ਕਹਿਣਗੇ
2: ਪਰ ਢਿੱਲੋਂ ਨੇ ਕਾਲਾ ਕੋਟ ਐਵੇਂ ਨਹੀਂ ਪਾਇਆ।
0: ਦਿਸ 26 ਜੂਨ ਕੈਰੀ ਔਨ ਜੱਟਾ 4 ਦੇ ਨਾਲ ਥੀਏਟਰਸ ਹੋਣਗੇ ਲਾਫਟਰ ਦਾ ਸਟੇਡੀਅਮ, ਕਿਉਂਕਿ ਇਹ ਸਿਰਫ ਫਿਲਮ ਨਹੀਂ, ਇਹ ਲਾਫਟਰ ਦਾ ਫੈਸਟੀਵਲ ਹੈ।
3: ਡੀਜੇ ਵਾਲੇ ਬਾਬੂ ਮੇਰਾ ਗਾਣਾ ਚਲਾ ਦੋ।
4: ਸਤਿ ਸ੍ਰੀ ਅਕਾਲ, ਇਸ਼ੂ ਬੋਏ ਬਾਦਸ਼ਾਹ, ਤੇ ਤੁਸੀਂ ਸੁਣ ਰਹੇ ਹੋ 1674 AM ਰੇਡੀਓ। ਹਾਂਜੀ।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: ਹੈਲੋ, ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਆਪਕੀ ਪਿਆਰੀ ਸੀ ਲੱਲੀ, ਔਰ ਆਪ ਮੁਝੇ ਚੁਣ ਰਹੇ ਹੈਂ ਰੇਡੀਓ ਅਚੀਵਰ।